ਸਵਾਰ ਗੁਰੂ ਦੀ ਗੋਦੀ ਵਿੱਚ ਪਲਣ ਵਾਲੇ ਸਿੱਖ ਰੂਪ ਬੱਚੇ ਦੀ ਆਤਮਾ ਬਲਵਾਨ ਹੁੰਦੀ ਹੈ। ਉਹ ਫਿਰ ਸਦਨਾ ਅਪਸਦਨਾ ਤੋਂ, ਗ੍ਰਹਿਆਂ ਤੋਂ ਅਤੇ ਇਹਨਾਂ ਭਰਮਾਂ ਦੇ ਘੇਰੇ ਤੋਂ ਨਿਕਲ ਜਾਂਦਾ ਹੈ। ਜੇ ਸਿੱਖ ਅਜੇ ਵੀ ਭਰਮਾਂ ਵਿੱਚ ਪਿਆ ਰਹੇ ਅਤੇ ਛੋਟੀਆਂ ਛੋਟੀਆਂ ਗੱਲਾਂ ਦੇ ਭਰਮ ਵਿੱਚ ਹੀ ਆਪਸ ਵਿੱਚ ਇੱਕ ਦੂਜੇ ਤੋਂ ਦੂਰ ਹੋਈ ਜਾਏ, ਆਹ ਨਹੀਂ ਕਰਨਾ, ਆਹ ਨਹੀਂ। ਮੈਂ ਅਜੇ ਤੱਕ ਦੇਖਣਾ, ਜਦੋਂ ਘਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਵੀ ਪ੍ਰਕਾਸ਼ ਕਰਨਾ ਹੁੰਦਾ, ਉਦੋਂ ਕਈ ਵਾਰ ਇਖਤਲਾਫ ਹੋ ਜਾਂਦਾ। ਇੱਕ ਕਹਿੰਦਾ ਨਹੀਂ ਇਸ ਦਿਸ਼ਾ ਵੱਲ ਮੂੰਹ ਕਰਨਾ, ਦੂਜਾ ਕਹਿੰਦਾ ਨਹੀਂ ਇਸ ਦਿਸ਼ਾ ਵੱਲ ਮੂੰਹ। ਚੜ੍ਹਦੇ ਨੂੰ ਮੂੰਹ ਕਰਕੇ ਹੀ ਅਖੰਡ ਪਾਠ ਰੱਖੀਦਾ। ਕਿਹੜੀ ਦਿਸ਼ਾ ਐਸੀ ਹੈ ਜਿਹੜੀ ਤੈਨੂੰ ਬਲ ਦੇ ਸਕਦੀ ਹੈ ਅਤੇ ਕਿਸੇ ਕੋਈ ਦਿਸ਼ਾ ਤੈਨੂੰ ਕਮਜ਼ੋਰ ਕਰ ਸਕਦੀ ਹੈ? ਤੈਨੂੰ ਪਤਾ ਹੋਵੇ ਚਤੁਰ ਦਿਸ਼ਾ ਕਿਨੂੰ ਬਲ ਆਪਣਾ ਸਿਰ ਉੱਪਰ ਕਰ ਰਹੇ ਹੋ। ਪ੍ਰਕਾਸ਼ ਤੂੰ ਉਸ ਸਤਿਗੁਰੂ ਦਾ ਕਰ ਰਹੇ ਹੈ ਜਿਹਦਾ ਬਲ ਚਾਰੇ ਦਿਸ਼ਾ ਵਿੱਚ ਵਰਤ ਰਿਹਾ ਹੈ। ਚਤੁਰ ਦਿਸ਼ਾ ਕਿਨੂੰ ਬਲ ਆਪਣਾ ਸਿਰ ਉੱਪਰ ਕਰ ਰਹੇ ਹੋ। ਕਿਰਪਾ ਕਟਾਕਸ਼ ਅਵਲੋਕਨ ਕਿਨੂੰ ਦਾਸ ਦਾ ਦੁੱਖ ਬਿਦਾ ਰਹੇ ਹੋ। ਪਰ ਤੈਨੂੰ ਅਜੇ ਵੀ ਭਰਮ ਹੈ ਵੀ ਸ੍ਰੀ ਗੁਰੂ ਗ੍ਰੰਥ ਆਪਣੇ ਭਰਮ ਤੂੰ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਵੀ ਲਾਗੂ ਕਰ ਦੇਣਾ ਕਿ ਸਤਿਗੁਰੂ ਦਾ ਪ੍ਰਕਾਸ਼ ਵੀ ਇੱਧਰ ਮੂੰਹ ਕਰਕੇ ਕਰਨਾ। ਸਿੱਖ ਭਰਮਾਂ ਤੋਂ ਰਹਿਤ ਹੈ, ਭਰਮਾਂ ਤੋਂ ਰਹਿਤ ਹੈ। ਭਰਮ ਪੇਖ 'ਤੇ ਰਹੇ ਨਿਆਰਾ, ਸੋ ਖਾਲਸ ਸਤਿਗੁਰੂ ਹਮਾਰਾ। ਇਹ ਸਾਡੇ ਅੰਦਰ ਭਰਮ ਅਤੇ ਪੇਖ ਦੋਨੋਂ ਚੀਜ਼ਾਂ ਰਹਿ ਸੱਜ ਜਾਣੇ ਹੋ, ਮਹਿਸੂਸ ਨਾ ਕਰਿਓ, ਖਿਮਾ ਕਰ ਦਿਓ। ਜੇ ਦੋਨੋਂ ਚੀਜ਼ਾਂ ਸਾਡੇ ਵਿੱਚ ਹੈ, ਭਰਮ ਵੀ ਹੈ ਪੇਖ ਵੀ ਹੈ, ਅਸੀਂ ਭੇਖ ਦੇ ਪਿੱਛੇ ਲੱਗਣੇ ਹਾਂ, ਅਸੀਂ ਭਰਮ ਦੇ ਪਿੱਛੇ ਲੱਗਣੇ ਅਤੇ ਗੁਰੂ ਨੇ ਇਹਨਾਂ ਦੋਵਾਂ ਚੀਜ਼ਾਂ ਤੋਂ ਸਾਨੂੰ ਹੋਇਆ। ਜਿੰਨੀ ਦੇਰ ਭਰਮ ਭੇਖ 'ਤੇ ਰਹੇ, ਨਿਰਾਰਾ ਦੀ ਅਵਸਥਾ ਵਿੱਚ ਜਾ ਕੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਰੋਸ਼ਨੀ ਵਿੱਚ ਜੀਵਨ ਨਹੀਂ ਗੁਜ਼ਾਰਾਂਗੇ, ਉਹਨਾਂ ਦੇ ਸੁੱਖਾਂ ਦੇ ਸਾਗਰ ਤੱਕ ਨਹੀਂ ਪਹੁੰਚ ਸਕਾਂਗੇ। ਗੁਰੂ ਬਖਸ਼ਿਸ਼ ਕਰੇ ਸਾਨੂੰ ਭਰਮ ਭੇਖ ਤੋਂ ਕੱਢ ਲਏ ਅਤੇ ਉਸੇ ਤਰ੍ਹਾਂ ਕੱਢ ਲਏ ਜਿਵੇਂ ਆਪਣੀ ਰਸਨਾ ਤੋਂ ਆਖਿਆ ਸੀ, ਗ੍ਰਹਿ ਨਿਵਾਰੇ ਸਤਿਗੁਰੂ ਦੇ ਆਪਣਾ ਨਾਮ। ਗੁਰੂ ਬਖਸ਼ਿਸ਼ ਕਰੇ ਇਹਨਾਂ ਸ਼ਬਦਾਂ ਨਾਲ ਹਿਮਾਲਾ

ਰਾਗ ਅੰਦਰ ਸ਼ੋਭ ਨੀਕ ਹਨ। ਸੂਹੀ ਰਾਗ 728 ਅੰਗ ਤੋਂ ਸ਼ੁਰੂ ਹੁੰਦਾ ਹੈ ਔਰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਇਹ ਪੰਜਵਾਂ ਸ਼ਬਦ ਹੈ। ਸੂਹੀ ਰਾਗ ਦੇ ਆਰੰਭ ਵਿੱਚ ਹੀ ਸਤਿਗੁਰਾਂ ਨੇ ਭਾਂਡੇ ਸ਼ਬਦ ਦੀ ਵਰਤੋਂ ਕੀਤੀ ਹੈ। ਗੁਰਬਾਣੀ ਵਿੱਚ ਸਰੀਰ ਨੂੰ ਵੀ ਭਾਂਡਾ ਕਿਹਾ ਗਿਆ ਤੇ ਸਾਡਾ ਜੋ ਹਿਰਦਾ ਹੈ, ਜੋ ਅੰਤਕਰਨ ਹੈ, ਉਸ ਨੂੰ ਵੀ ਪਾਤਰ ਸਮਝ ਕੇ ਉਹਦੇ ਵਿੱਚ ਸ਼ੁਭ ਗੁਣਾਂ ਦੀ ਨਾਮ ਰੂਪੀ ਵਸਤੂ ਟਿਕ ਸਕੇ, ਇਸ ਕਰਕੇ ਸਤਿਗੁਰਾਂ ਨੇ ਹਿਰਦੇ ਵਾਸਤੇ ਵੀ ਭਾਂਡੇ ਸ਼ਬਦ ਦੀ ਵਰਤੋਂ ਕੀਤੀ ਹੈ। ਜਿੱਥੇ ਗੱਲ ਸਰੀਰਕ ਰੂਪੀ ਭਾਂਡਿਆਂ ਦੀ ਆਵੇਗੀ, ਸਾਹਿਬ ਨੇ ਮਨੁੱਖੀ ਏਕਤਾ ਦਾ ਪ੍ਰਤੀਕ ਇਹ ਪਵਿੱਤਰ ਬਚਨ ਸਾਨੂੰ ਸਮਝਾਏ ਹਨ। ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਨ ਹਾਰੇ, ਨਾ ਕਿਛ ਕੋਚ ਮਾਟੀ ਕੇ ਭਾਂਡੈ ਨਾ ਕਛ ਕੋਚ ਕੁਮਾਰੈ। ਇੱਕੋ ਹੀ ਮਿੱਟੀ ਤੋਂ ਇੱਕੋ ਹੀ ਘੁਮਿਆਰ ਰੂਪੀ ਪਰਮਾਤਮਾ ਨੇ ਸਾਰੇ ਸਰੀਰ ਰੂਪੀ ਭਾਂਡੇ ਸਾਜੇ ਹਨ। ਨਾ ਤਾਂ ਪਰਮਾਤਮਾ ਵਿੱਚ ਕੋਈ ਉਕਾਈ ਹੈ ਤੇ ਨਾ ਹੀ ਉਹਦੇ ਸਾਜੇ ਇਹਨਾਂ ਸਰੀਰ ਰੂਪੀ ਭਾਂਡਿਆਂ ਵਿੱਚ ਰੂਪ ਕਰਕੇ, ਰੰਗ ਕਰਕੇ, ਆਕਾਰ ਕਰਕੇ ਭਿੰਨਤਾ ਰੱਖੀ ਹੈ। ਸਾਹਿਬ ਜੀ ਦੇ ਬਚਨ ਹਨ, ਏਕਲ ਮਾਟੀ ਪੁੰਚਰ ਕੀਤੀ ਭਾਂਜਨ ਹੈ ਬਹੁ ਨਾਨਾ ਰੇ, ਅਸਥਾਵਰ ਜੰਗਮ ਕੀਟ ਪਤੰਗਮ ਘੱਟ ਘੱਟ ਰਾਮ ਸਮਾਨਾ ਰੇ। ਕੀੜੀ ਤੋਂ ਲੈ ਕੇ ਹਾਥੀ ਤੱਕ ਜੜ ਤੇ ਚੇਤਨ ਜਿੰਨੇ ਵੀ ਜੀਵ ਹਨ, ਇਹਨਾਂ ਸਾਰਿਆਂ ਦੇ ਅੰਦਰ ਪਰਮਾਤਮਾ ਦੀ ਜੋਤ ਪ੍ਰਕਾਸ਼ ਕਰ ਰਹੀ ਹੈ। ਇਸ ਕਰਕੇ ਸਰੀਰ ਕਰਕੇ ਕੋਈ ਭਾਂਡਾ ਚੰਗਾ ਤੇ ਮਾੜਾ ਨਹੀਂ। ਜਿਵੇਂ ਭਾਈ ਵੀਰ ਸਿੰਘ ਹੋਰਾਂ ਨੇ ਬੜਾ ਸੋਹਣਾ ਲਿਖਿਆ ਕਿ ਇੱਕ ਵਾਰ ਦੋ ਚਾਰ ਮਨੁੱਖ ਘੁਮਿਆਰਾਂ ਦੇ ਘਰ ਭਾਂਡੇ ਖਰੀਦਣ ਵਾਸਤੇ ਚਲੇ ਗਏ। ਭਾਂਡੇ ਖਰੀਦਣ ਲੱਗਿਆਂ ਉਹਨਾਂ ਨੇ ਵੇਖ ਕੇ ਭਾਂਡਿਆਂ ਦੇ ਔਗਣ ਕੱਢਣੇ ਸ਼ੁਰੂ ਕਰ ਦਿੱਤੇ, ਇਹ ਚਿੱਬੇ ਨੇ, ਇਹ ਪਿੱਲੇ ਨੇ, ਇਹ ਤਿੜਕੇ ਨੇ। ਕਹਿੰਦੇ ਭਾਂਡੇ ਬੋਲ ਪਏ ਕਿ ਸਾਡੇ ਐਬ ਕੱਢਣ ਵਾਲਿਆ, ਅਸੀਂ ਕੋਈ ਆਪਣੀ ਮਨ ਮਰਜ਼ੀ ਨਾਲ ਬਣੇ ਆ, ਜਿਹਨੇ ਸਾਨੂੰ ਬਣਾਇਆ ਉਹਨੂੰ ਜਾ ਕੇ ਪੁੱਛ। ਉਹਨਾਂ ਨੇ ਬੜੀ ਸੋਹਣੀ ਸਿੱਖਿਆ ਦਿੱਤੀ, ਕਹਿਣ ਲੱਗੇ ਰਲ ਦੋ ਚਾਤਰ ਘਰ ਘੁਮਿਆਰਾਂ ਭਾਂਡੇ ਲੈਣ ਜੋ ਆਏ, ਚਿੱਬੇ ਤਿੜਕੇ ਪਿੱਲੇ ਦੱਸਣ ਵੇਖਣ ਜਾਂ ਟਣਕਾਏ। ਭਾਂਡੇ ਬੋਲੇ ਛਾਲਾ ਜੀਓ ਐਬ ਨਾ ਛਾਡੇ ਫੁੱਲੋ, ਕੋਈ ਆਪ ਬਣਿਆ ਉਹਨੂੰ ਪੁੱਛੋ ਜਿੰਨਾ ਅਸੀਂ ਬਣਾਏ। ਸੋ ਸਰੀਰ ਕਰਕੇ ਭਾਂਡੇ ਜਿਹੜੇ ਨੇ ਪਰਮਾਤਮਾ ਨੇ ਸਾਜੇ ਨੇ। ਸਰੀਰ ਕਰਕੇ ਕੋਈ ਉੱਚਾ ਨੀਵਾਂ ਨਹੀਂ, ਕੋਈ ਚੰਗਾ ਮੰਦਾ ਨਹੀਂ, ਕਿਉਂਕਿ ਬੁਰਾ ਭਲਾ ਕੋ ਕਿਸ ਨੂੰ ਕਹੀਐ ਸਗਲੇ ਜੀ ਤੁਮਾਰੇ। ਪਰ ਹੁਣ ਅਗਲਾ ਪੱਖ ਆਵੇਗਾ ਹਿਰਦੇ ਰੂਪੀ ਭਾਂਡਿਆਂ ਦਾ। ਸਾਹਿਬ ਕਹਿੰਦੇ ਇੱਥੇ ਜੀਵ ਚੰਗੇ ਤੇ ਮੰਦੇ ਨੇ, ਜੋ ਨਾ ਸੁਣੈ ਜਸ ਪਰਮਾਨੰਦਾ, ਪਸ ਪੰਖੀ ਤ੍ਰਿਗਤ ਜੋਨ ਤੇ ਮੰਦਾ। ਜਾਤ ਕਰਕੇ, ਇਲਾਕੇ ਕਰਕੇ, ਰੂਪ ਰੰਗ ਕਰਕੇ ਕੋਈ ਚੰਗਾ ਮੰਦਾ ਨਹੀਂ। ਮੰਦਾ ਕੌਣ ਹੈ? ਟੁੱਟ ਗਿਆ ਹੈ। ਸਭ ਕਹਿਣ ਲੱਗੇ ਆਪੇ ਭਾਂਡੇ ਸਾਜੀਅਨ ਆਪੇ ਪੂਰਨ ਦੇ, ਕਿਤਨੀ ਦੁੱਧ ਸਮਾਈ ਹੈ ਇੱਕ ਚੁੱਲ੍ਹੇ ਰਹਿਣ ਚੜੇ, ਇੱਕ ਨਿਹਾਲੀ ਪੈ ਸਵਨ ਇੱਕ ਉੱਪਰ ਰਹਿਣ ਖੜੇ, ਕਿੰਨਾ ਸਵਾਰੇ ਨਾਨਕਾ ਜਿਨ ਕੋ ਨਜ਼ਰ ਕਰੇ। ਭਾਂਡੇ ਤਾਂ ਪਰਮਾਤਮਾ ਨੇ ਬਣਾਏ ਨੇ, ਪਰ ਕਈ ਵਾਰ ਸਾਡੇ ਮਨ ਵਿੱਚ ਖਿਆਲ ਆ ਜਾਂਦਾ ਹੈ ਕਿ ਪਰਮਾਤਮਾ ਕੀ ਕਰਦਾ ਤੇ ਅਸੀਂ ਕੀ ਕਰਦੇ। ਸਰੀਰ ਰੂਪੀ ਭਾਂਡੇ ਪਰਮਾਤਮਾ ਨੇ ਬਣਾਏ ਨੇ, ਪਰ ਅਗਲੀ ਗੱਲ ਕਿ ਅਸੀਂ ਜਿਨ੍ਹਾਂ ਸਰੀਰ ਰੂਪੀ ਭਾਂਡਿਆਂ ਵਿੱਚ ਜ਼ਹਿਰ ਪਾਉਂਦੇ ਹਾਂ ਕਿ ਅੰਮ੍ਰਿਤ ਪਾਉਂਦੇ ਹਾਂ, ਇਹ ਸਾਡੇ ਤੇ ਨਿਰਭਰ ਕਰਦਾ ਹੈ। ਸਭ ਕਹਿੰਦੇ ਜਿਵੇਂ ਭਾਂਡੇ ਤਾਂ ਇੱਕੋ ਮਿੱਟੀ ਤੋਂ ਬਣੇ ਨੇ, ਪਰ ਇਕਨਾਂ ਦੇ ਵਿੱਚ ਦੁੱਧ ਟਿਕਦਾ ਹੈ, ਉਹਨਾਂ ਵਿੱਚ ਦਹੀਂ ਜਮਾਇਆ ਜਾਂਦਾ, ਉਹ ਸਦਾ ਸਿੰਧੇ ਰਹਿੰਦੇ, ਪਰ ਇੱਕ ਉਹ ਨੇ
جہے سویر تو لے کے شام تک چولہے سے سڑتے رہتے نے کڑتے رہتے اسی طرح شریر روپی بانڈیا جی امرت پا لیا تو بانڈے ٹھنڈے نے جی شبھ گن پا لے نے تو بانڈے سوارے گئے نے کہ جی ان بانڈیا نشہ پی گیا ان بانڈیا وکار پی گئے ان بانڈیا اوگن پی گئے اسی طرح جی ایک بانڈا ساری دیہڑی چولہے کے اوپر سڑتا رہے سچ جانے خالصے کا جنم دہاڑا آ رہا ہے وہ پانچ شریر روپی بانڈے جنہ گرو نے امرت پا دیتا وہ پانچ پیارے بن گئے گرو نے کیا سی خالصہ میرو روپ ہے خاص خالصے میں ہوں کرو نواس سوہی راگ کی ارمبتا سب کہتے جی ایک سوانی جدو بھی کسی بانڈے دھد پاؤنی ہے دھد نو جاگ لا کے دہی جما رڑک کے وہ مکھن کڈنا چاہتی ہے کہ سوانی سب تو پہلا بانڈے نو دھو کے پھر اس نو چنگی طرح سکا کے اس وچ دھد تے دہی نو ٹکا کے مکھن تک وہ پہنچتی ہے اسی طرح سارے شریر روپی جہے بانڈے نے نا سب کہتے ہیں انہوں نے پہلے دھونا ہے بانڈا دھوئے بیس دھوپ دیو ان بانڈیا دھو کے اتنے دھوپ کا کئی نے اکھری ارت کیا سگندھی کئی ودوانا کی رائے ہے کہ دھوپ کا ارت ہوں دھوپ کے بانڈے رکھ کے چنگی طرح سکا لینا تاکہ وہ گندی مندی ہوا جہی ہے وہ ختم ہو جائے بانڈا دھوئے بیس دھوپ دیو تو دودھ کو جاو تو اگلا پرشن بھی وہ دھد کہڑا ہے جدو بھی گربانی اتہاس متحاس ذکر آئے کہ پرماتما نگت نے دھد پیا کہ سارے من خیال آ جائے کہ وہ دھد کہڑا جہاں پرماتما پیڈ ہے دنیاوی دھد بارے سے آخیا آنی لے دودھ ردائی لے کیرنگ ٹھاکر کو نوید کرو پہلا دودھ بٹارو بشرا بیٹھل پہلا کائے کرو دودھ تا بشرا تھنو بٹارو پھول پور جل مین بگارو مائی گوبند پوجا کہاں لے چڑھاو کہ وہ کہڑا دھد ہے جہاں پرماتما پیڈ ہے وہ ہے شبھ کرما کا دھد جی کری پاک سال سوچ پوترا ہوں لاو بھوگ ہر رائے آ دنیاوی ساری رسوئی جیڑی ہے یہ آ کے پرماتما نے بھوجن نہیں کھانا ہردے روپی رسوئی جدو شبھ کرما کا اسی بھوجن تیار کر کے رکھا گے تو پرماتما آ کے ضرور اس کو چکد ہے ضرور اس کو پروان کرد ہے سب کہتے دودھ کرم شبھ کرما کا دودھ دودھ کرم پن سرت سمائن تو پرماتما سرت نو جوڑنا یہ اس دودھ نو جاگ لاؤنی ہے ہوئے ناراح جماو اس طرح پھر دودھ نو جما لیجا سوئی راگ کے آرمبھ بچن کہے بانڈا دھوئے بیس دھوپ دیو تو دودھ کو جاو دودھ کرم پن سرت سمائن ہوئے ناراح جماو جہاں شبد ہوں اِسی سنیا یہ بالکل اگلا یہ نال کا شبد ہے بانڈا ہشا سوئے جو تس بھاو سی بانڈا ات ملین دھوتا ہشا نہ ہوئے سی گرو دوارے ہوئے سوجی پائے سی ایک دوارے دھوئے ہشا ہوئے سی میلے ہسے کا وچار آپ ورتائے سی سب کہتے پرب کا سمرن من کی مل جائے امرت نام رد ماہ سمائے ہوں جنہ شریر روپی بانڈیا کے پرماتما نے اپنے پریم کی پتھیا پا دیتی ہے سب کہتے وہ بانڈے سوارے گئے سنسار ویکو ویسے تو سانو بہت کچھ پربھاوت کرد ہے پر جی اسی سب تو ود پربھاوت ہوں کہ سورے ہوئے جو کچھ بھی جس کھیتر بھی اسی وچریے سانو وگڑیا ہوا کچھ بھی چنگا نہیں لگتا آپ کہنے ویکو یہ گھر بچہ ہے بڑا سونا سی وگڑ گیا گھر ریڈیو سی ٹی وی سی بڑے چنگے لگتے ہیں پر اج وگڑ گئے نے خراب ہو گئے نے ہونے رکھن جوگ نہیں اسی طرح صاحب کہتے جہاں من مکھ ہے نا من مکھ بگڑ روپ ہوئے جائے من مکھ کا وگڑیا روپ ہے
ਤੇ ਗੁਰਮੁਖ ਜਿਹੜਾ ਨਾ ਗੁਰਮੁਖ ਜਨਮ ਸਵਾਰ ਤਰਜਾ ਚੱਲਿਆ ਤੇ ਉਹਨਾਂ ਨੂੰ ਪ੍ਰਮਾਤਮਾ ਸਵਾਰਦਾ ਜਿਨ੍ਹਾਂ ਤੇ ਆਪਣੀ ਨਜ਼ਰ ਕਰ ਦਿੰਦਾ ਜਿਨ੍ਹਾਂ ਤੇ ਆਪਣੀ ਮਿਹਰ ਕਰ ਦਿੰਦਾ ਤੇ ਅਸੀਂ ਆਪਣੇ ਜੀਵਨ ਨੂੰ ਜੇ ਸਵਾਰ ਲਈਏ ਤੇ ਜਿਹਨੇ ਸੰਸਾਰ ਦੇ ਵਿੱਚ ਸਾਨੂੰ ਸਵਰਿਆ ਹੋਇਆ ਸਭ ਕੁਝ ਚੰਗਾ ਲੱਗਦਾ ਬਾਬਾ ਫਰੀਦ ਜੀ ਕਹਿੰਦੇ ਨੇ ਫਰੀਦਾ ਆਪ ਸਵਾਰੇ ਮੈਂ ਮਿਲੈ ਮੈਂ ਮਿਲਿਆ ਸੁੱਖ ਹੋਏ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ ਜਦੋਂ ਕੋਈ ਸਵਰਿਆ ਹੋਇਆ ਰੂਪ ਲੈ ਕੇ ਸਵਰਿਆ ਹੋਇਆ ਜੀਵਨ ਲੈ ਕੇ ਪਰਮਾਤਮਾ ਦੇ ਦਰ ਤੇ ਪਹੁੰਚਦਾ ਤੇ ਪਰਮਾਤਮਾ ਵੀ ਫਿਰ ਉਹਨਾਂ ਨੂੰ ਆਪਣੇ ਦਰ ਤੇ ਪ੍ਰਵਾਨ ਕਰਦਾ ਸਾਹਿਬ ਨੇ ਕਿਰਪਾ ਕੀਤੀ ਕਹਿਣ ਲੱਗੇ ਸਰੀਰ ਰੂਪੀ

ਸ਼ਬਦ ਨੇ ਗੁਰਬਾਣੀ ਵਿੱਚ ਇੱਕ ਭਉ ਤੇ ਇੱਕ ਭਾਉ। ਭਉ ਦਾ ਅਰਥ ਹੁੰਦਾ ਡਰ ਤੇ ਭਾਉ ਦਾ ਅਰਥ ਹੁੰਦਾ ਪ੍ਰੇਮ, ਪਿਆਰ, ਸ਼ਰਧਾ, ਲਗਨ। ਦੋਵੇਂ ਸ਼ਬਦ ਕਈ ਵਾਰ ਇਕੱਠੇ ਵੀ ਆਉਂਦੇ ਨੇ, ਨਾਨਕ ਜਿਨ ਮਨ ਭਾਉ ਤਿਨਾ ਮਨ ਭਾਉ। ਜਦੋਂ ਮਨੁੱਖ ਰੰਗਾਂ ਤਮਾਸ਼ਿਆਂ ਵਿੱਚ ਖਚਤ ਹੋ ਜਾਂਦਾ, ਨੱਚਦਾ ਟੱਪਦਾ ਨਾ, ਤੇ ਕਈ ਵਾਰ ਗੁਰਬਾਣੀ ਦੀ ਇਹ ਪੰਕਤੀ ਪੜ੍ਹ ਕੇ ਆਪਾਂ ਬਰੀ ਹੋ ਜਾਂਦੇ ਹਾਂ। ਵੇਖੋ ਮਹਾਰਾਜ ਕਹਿੰਦੇ ਨੇ ਨੱਚਣ ਕੁੱਦਣ ਮਨ ਕਾ ਜਾਓ, ਪਰ ਉਹ ਪ੍ਰਕਰਮ ਦੇ ਮੁਤਾਬਕ। ਸਤਿਗੁਰੂ ਇਹ ਨਹੀਂ ਕਹਿ ਰਹੇ ਵੀ ਨੱਚਣਾ ਟੱਪਣਾ ਚਾਹੀਦਾ। ਸਾਹਿਬ ਕਹਿ ਰਹੇ ਨੇ ਜੋ ਪਿਛਲਾ ਪ੍ਰਕਰਮ ਚੱਲ ਰਿਹਾ ਸੀ ਨਾ, ਉੱਡ ਉੱਡ ਰਾਵਾ ਝਾਟੈ ਪਾਏ, ਵੇਖੈ ਲੋਕ ਹੱਸੈ ਕਰ ਜਾਏ, ਉਹਦੀ ਗੱਲ ਕੀਤੀ ਵੀ ਇੱਥੇ ਮਨ ਦਾ ਚਾਅ ਹੈ, ਨੱਚਣ ਕੁੱਦਣ ਮਨ ਕਾ ਚਾਅ। ਗੁਰਮਤਿ ਦੀ ਅਗਲੀ ਪੰਕਤੀ ਵਿੱਚ ਹੈ ਨਾਨਕ ਜਿਨ ਮਨ ਭਾਉ ਤਿਨਾ ਮਨ ਭਾਉ। ਜਿਹੜੇ ਮਾਲਕ ਦੇ ਡਰ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਪ੍ਰਭੂ ਦੀ ਰਜ਼ਾ ਵਿੱਚ ਤੁਰਦੇ ਨੇ, ਅਸਲ ਵਿੱਚ ਉਹਨਾਂ ਦੇ ਮਨ ਵਿੱਚ ਪਰਮਾਤਮਾ ਦੇ ਪ੍ਰਤੀ ਪ੍ਰੇਮ ਹੈ। ਜਦੋਂ ਪ੍ਰਸ਼ਨ ਕੀਤਾ ਕਿ ਪਰਮਾਤਮਾ ਮਿਲੇ ਕਿਵੇਂ, ਉਹਦੇ ਮਾਰਗ ਤੇ ਅਸੀਂ ਇਹਨਾਂ ਪੈਰਾਂ ਨਾਲ ਚੱਲ ਕੇ, ਇਹਨਾਂ ਹੱਥਾਂ ਨਾਲ ਸੇਵਾ ਕਰਕੇ ਉਹਨੂੰ ਮਿਲ ਸਕਦੇ ਹਾਂ, ਇਹ ਸਾਹਿਬ ਨੇ ਕਿਹਾ ਨਹੀਂ। ਕਹਿਣ ਲੱਗੇ ਨਾਨਕ ਸੇ ਅੱਖੜੀਆਂ ਬਿਆਨ ਜਿੰਨੀ ਦਸੰਦੋ ਮਾਂ ਫਿਰੀ। ਪੈਰ ਵੀ ਵੱਖਰੇ ਨੇ, ਉਹ ਹੱਥ ਵੀ ਵੱਖਰੇ ਨੇ। ਤੇ ਪੁੱਛਿਆ ਜਗਿਆਸੂ ਨੇ ਵੀ ਉਹ ਪੈਰ ਕਾਹਦੇ ਨੇ, ਹੱਥ ਕਾਹਦੇ ਨੇ? ਤੇ ਸਾਹਿਬ ਕਹਿੰਦੇ ਭੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ, ਨਾਨਕ ਕਹਿ ਸਿਆਣੀਐ ਕਿਉਂ ਕੰਤ ਮਲਾਵਾ ਹੋਏ। ਕਿ ਪਰਮਾਤਮਾ ਦਾ ਡਰ ਇਹ ਪੈਰ ਬਣ ਜਾਣ, ਭੈ ਕੇ ਚਰਨ ਕਰ ਕਹਿੰਦੇ ਨੇ ਹੱਥਾਂ ਨੂੰ, ਕਰ ਭਾਵ ਕੇ ਸ਼ਰਧਾ ਦੇ, ਪਿਆਰ ਦੇ, ਪ੍ਰੇਮ ਦੇ, ਲਗਨ ਦੇ ਹੱਥ ਬਣ ਜਾਣ। ਲੋਇਣ ਸੁਰਤ ਕਰੇ ਤੇ ਜੇ ਕਿਤੇ ਗਿਆਨ ਦੀਆਂ ਸਾਡੇ ਕੋਲ ਅੱਖਾਂ ਹੋਣ ਤੇ ਸਾਹਿਬ ਕਹਿੰਦੇ ਫਿਰ ਇਹਨੇ ਪਰਮਾਤਮਾ ਨੂੰ ਮਿਲ ਲਈਦਾ। ਹੁਣ ਭਾਉ ਦਾ ਅਰਥ ਡਰ ਤੇ ਭਾਉ ਦਾ ਅਰਥ ਪ੍ਰੇਮ। ਪਰਮਾਤਮਾ ਬਾਰੇ ਕਿਹਾ ਕਿ ਜਿਵੇਂ ਸੰਸਾਰ ਅੰਦਰ ਹਰ ਇੱਕ ਨੂੰ ਕੋਈ ਨਾ ਕੋਈ ਭੁੱਖ ਹੈ, ਕੋਈ ਅੰਨ ਦਾ ਭੁੱਖ ਹੈ, ਕੋਈ ਧਨ ਦਾ ਭੁੱਖ ਹੈ, ਕੋਈ ਪ੍ਰਭਤਾ ਵਡਿਆਈਆਂ ਦਾ ਭੁੱਖ ਹੈ, ਕਿਸੇ ਨੂੰ ਚੌਧਰ ਦੀ ਭੁੱਖ, ਕਿਸੇ ਨੂੰ ਰਾਜ ਭਾਗ ਦੀ, ਕਿਸੇ ਨੂੰ ਅਹੁਦੇ ਦੀ ਭੁੱਖ। ਸਾਹਿਬ ਕਹਿੰਦੇ ਪਰਮਾਤਮਾ ਨੂੰ ਵੀ ਇੱਕ ਭੁੱਖ ਹੈ। ਉਹ ਕਾਹਦੀ ਭੁੱਖ ਹੈ? ਗੋਬਿੰਦ ਭਾਉ ਭਗਤ ਕਾ ਭੁੱਖਾ ਭਾਈ ਗੁਰਦਾਸ। ਕਹਿੰਦੇ ਪਰਮਾਤਮਾ ਪ੍ਰੇਮ ਦਾ ਭੁੱਖਾ ਹੈ ਤੇ ਉਹ ਪ੍ਰੇਮ ਸਰੂਪ ਹੋ ਕੇ ਹੀ ਸੰਸਾਰ ਵਿੱਚ ਵਿਚਰਿਆ। ਉਹਦੀ ਪ੍ਰਾਪਤੀ ਵੀ ਕੋਈ ਕਰਮ ਕਾਂਡ ਨਹੀਂ, ਸਗੋਂ ਪ੍ਰੇਮ ਸਹਿਤ ਕੀਤਾ ਹੋਇਆ ਸਿਮਰਨ ਹੈ। ਸਾਚ ਕਹੋ ਸੁਣ ਲਿਓ, ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਹੁਣ ਪਰਮਾਤਮਾ ਦੇ ਦਰ ਤੋਂ ਕਿਹੜੀ ਭਿੱਖਿਆ ਮੰਗਣੀ ਹੈ? ਕੇਖ ਫਰੀਦੈ ਖੈਰ ਕੀਜੈ ਬੰਦਗੀ। ਸਭ ਕਹਿੰਦੇ ਜਿਨ੍ਹਾਂ ਨੇ ਪ੍ਰਭੂ ਦੇ ਦਰ ਤੋਂ ਇਹ ਭਿੱਖਿਆ ਮੰਗੀ ਤੇ ਪਰਮਾਤਮਾ ਨੇ ਜਿਨ੍ਹਾਂ ਦੇ ਭਾਂਡੇ ਰੂਪੀ ਪਾਤਰ ਵਿੱਚ ਪ੍ਰੇਮ ਰੂਪੀ ਭਿੱਖਿਆ ਪਾ ਦਿੱਤੀ, ਜਿਨ੍ਹਾਂ ਦਾ ਹਿਰਦਾ ਪ੍ਰੇਮ ਨਾਲ ਸ਼ਰਧਾ ਨਾਲ ਭਰ ਗਿਆ, ਉਹਨਾਂ ਨੂੰ ਪਰਮਾਤਮਾ ਨੇ ਸਵਾਰ ਦਿੱਤਾ। ਜਿਨ ਕੋ ਭਾਂਡਾ ਭਾਉ ਤਿਨਾ ਸਵਾਰ ਸੀ, ਉਹਨਾਂ ਦੇ ਸਰੀਰ ਰੂਪੀ

ਜਾਂਦੇ ਨੇ, ਖਤਮ ਹੋ ਜਾਂਦੇ ਨੇ, ਕਿਉਂਕਿ ਉਹ ਆਪਣੇ ਜੀਵਨ ਵਿੱਚ ਜਦੋਂ ਪਰਮਾਤਮਾ ਨਾਲ ਜੁੜਦੇ ਨੇ ਨਾ, ਤੇ ਫਿਰ ਸਾਹਿਬ ਕਹਿੰਦੇ ਦੁੱਖ ਪਰ ਹਰ ਸੁੱਖ ਘਰ ਲੈ ਜਾਏ, ਉਹਨਾਂ ਦੇ ਜੀਵਨ ਦੀ ਇਹ ਅਵਸਥਾ ਬਣਦੀ। ਪਸਾਓ ਸ਼ਬਦ ਗੁਰਬਾਣੀ ਵਿੱਚ ਵੱਖ ਵੱਖ ਅਰਥਾਂ ਵਿੱਚ ਆਇਆ, ਕੀਤਾ ਪਸਾਓ ਏਕੋ ਕਵਾਓ। ਇੱਥੇ ਪਸਾਓ ਦਾ ਅਰਥ ਹੈ ਪਸਾਰਾ, ਕਿ ਇੱਕ ਹੁਕਮ ਰੂਪੀ ਸ਼ਬਦ ਨਾਲ ਪਰਮਾਤਮਾ ਨੇ ਸਾਰਾ ਪਸਾਰਾ ਸਾਜਿਆ। ਪਰ ਇੱਥੇ ਪਸਾਓ ਦਾ ਅਰਥ ਹੈ ਪ੍ਰਸਾਦ, ਪਰਮਾਤਮਾ ਦੀ ਕਿਰਪਾ। ਜਦੋਂ ਪ੍ਰਭੂ ਕਿਰਪਾ ਕਰਦਾ ਜੀਵ ਦੇ ਹਿਰਦੇ ਵਿੱਚ ਸੁੱਖ ਆ ਕੇ ਨਿਵਾਸ ਕਰ

ਜ਼ਰੂਰ ਭਵ ਸਾਗਰ ਤੋਂ ਪਾਰ ਹੋ ਜਾਂਦੇ ਨੇ, ਉਹਨਾਂ ਦਾ ਇਹ ਵਿਸ਼ਵਾਸ ਬਣ ਜਾਂਦਾ ਕਿ ਨਿਸ਼ਚੇ ਹੀ ਪਰਮਾਤਮਾ ਸਾਡਾ ਪਾਰ ਉਤਾਰਾ ਕਰ ਦੇਵੇਗਾ, ਕਿਉਂਕਿ ਗੁਰ ਕੇ ਚਰਨ ਜੀਕਾ ਨਿਸਤਾਰਾ ਸਮੁੰਦ ਸਾਗਰ ਜਿਨ ਖਿਲ ਮੈਂ ਤਾਰਾ। ਜਿਵੇਂ ਹਿੰਦੂ ਧਰਮ ਅੰਦਰ ਇੱਕ ਵਿਸ਼ਵਾਸ ਹੈ ਕਿ ਜਿਹੜਾ ਮਨੁੱਖ ਅਖੀਰਲੇ ਸਮੇਂ ਕਾਂਸ਼ੀ ਦੇ ਜਾ ਕੇ ਪ੍ਰਾਣ ਤਿਆਗੇਗਾ ਉਹ ਮੁਕਤ ਹੋ ਜਾਵੇਗਾ। ਦੋਵੇਂ ਪੱਖ ਬਾਣੀ ਵਿੱਚ ਨੇ। ਇੱਕ ਤਾਂ ਸਾਹਿਬ ਨੇ ਇਹ ਬਚਨ ਕਹੇ ਕਿ ਜਿਹਦੇ ਹਿਰਦੇ ਵਿੱਚ ਪਰਮਾਤਮਾ ਵੱਸਦਾ ਉਹਦੇ ਵਾਸਤੇ ਕਾਂਸ਼ੀ ਤੇ ਉਖਰ ਦੋਵੇਂ ਮਗਹਰ ਬਰਾਬਰ ਨੇ। ਕਿਆ ਕਾਂਸ਼ੀ ਕਿਆ ਉਖਰ ਮਗਹਰ ਰਾਮ ਹਿਰਦੈ ਜੋ ਹੋਈ। ਪਰ ਜਦੋਂ ਸਿੱਖਿਆ ਦੇਣੀ ਹੋਵੇ ਨਾ ਤੇ ਸਾਹਿਬ ਕਹਿੰਦੇ ਕਿ ਜਿਉਂ ਮਨੁੱਖ ਅਖੀਰ ਵੇਲੇ ਪ੍ਰਾਣ ਤਿਆਗੇ ਤੇ ਉਹਨੂੰ ਕਾਂਸ਼ੀ ਦੀ ਧਰਤੀ ਤੇ ਉਪਦੇਸ਼ ਮਿਲਦਾ ਤੇ ਉਹ ਬਿਨਾਂ ਸ਼ੰਕੇ ਦੇ ਕਹਿੰਦਾ ਮੈਂ ਮੁਕਤ ਹੋ ਗਿਆ। ਇਸੇ ਤਰ੍ਹਾਂ ਸਾਹਿਬ ਕਹਿੰਦੇ ਨੇ ਕੋਈ ਗਾਵੈ ਕੋ ਸੁਣੈ ਹਰ ਨਾਮਾ ਚਿਤ ਲਾਏ ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ। ਭਗਤ ਕਬੀਰ ਜੀ ਕਹਿੰਦੇ ਅੱਲਾ ਪਾਤੰਗ ਪਾਕ ਹੈ ਸ਼ੱਕ ਕਰੋ ਜੇ ਦੂਸਰ ਹੋਏ। ਮੈਂ ਸ਼ੱਕ ਤੇ ਤਾਂ ਕਰਾਂ ਮਨ ਵਿੱਚ ਕੋਈ ਭੁਲੇਖਾ ਤੇ ਤਾਂ ਰੱਖਾਂ ਵੀ ਜੇ ਉਹਦੇ ਵਰਗਾ ਕੋਈ ਹੋਰ ਹੋਵੇ। ਇਸ ਕਰਕੇ ਪ੍ਰਭੂ ਪਿਆਰਿਆਂ ਦੇ ਹਿਰਦੇ ਵਿੱਚੋਂ ਇਹ ਸੰਸਾ ਬਿਲਕੁਲ ਖਤਮ ਹੋ ਜਾਂਦਾ ਕਿਉਂਕਿ

ਸਾਨੂੰ ਬਾਰ ਬਾਰ ਇਹ ਨਿਰਣਾ ਦਿੱਤਾ, ਸੁਣਦਾ ਭਾਂਡਾ ਕਛ ਨਾ ਸਮਾਵੈ, ਸੀਧਾ ਅੰਮ੍ਰਿਤ ਪਰੈ ਨਿਹਾਰ। ਮਨੁੱਖ ਦੀ ਸਾਵਧਾਨੀ, ਮਨੁੱਖ ਦੀ ਸੁਚੇਤਾ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਬੰਦਗੀ ਕੋਈ ਅਵੇਸਲਾਪਨ ਨਹੀਂ, ਕੋਈ ਅਣਗਹਿਲੀ ਨਹੀਂ। ਸਾਹਿਬ ਕਹਿੰਦੇ ਬੜੀ ਸਾਵਧਾਨੀ, ਬੜੀ ਇਕਾਗਰਤਾ ਚਾਹੀਦੀ ਹੈ ਕਿ ਜੇ ਇਕਾਗਰਤਾ ਵਰਤੋਗੇ, ਸਾਵਧਾਨ ਰਹੋਗੇ ਤੇ ਫਿਰ ਪਰਮਾਤਮਾ ਦੇ ਦਰ ਦੀ ਪ੍ਰਾਪਤੀ ਹੋਣੀ ਹੈ। ਤੇ ਜੇ ਇੱਥੇ ਆਪਾਂ ਗਾਫਲਪੁਣਾ ਕਰ ਲਿਆ, ਅਣਗਹਿਲੀ ਕਰ ਲਈ, ਆਪਾਂ ਇੱਥੇ ਆਣ ਕੇ ਬੇਸਮਝੀ ਵਰਤ ਲਈ, ਫਿਰ ਨਹੀਂ, ਫਿਰ ਤਾਂ ਭਾਂਡੇ ਉਲਟੇ ਨੇ, ਮੂਧੇ ਵੱਜੇ ਪਏ ਨੇ। ਸਾਹਿਬ ਕਹਿੰਦੇ ਸਿੱਧੇ ਭਾਂਡੇ ਵਿੱਚ ਹੀ ਅੰਮ੍ਰਿਤ ਦੀਆਂ ਬੂੰਦਾਂ ਪੈਣਗੀਆਂ ਤੇ ਟਿਕਣਗੀਆਂ, ਭਾਵ ਜਿਹੜੇ ਗੁਰੂ ਦੇ ਅਨੁਸਾਰੀ ਹੋ ਜਾਣਗੇ, ਜਿਨ੍ਹਾਂ ਨੇ ਮਾਲਕ ਨੂੰ ਆਪਣਾ ਆਪ ਸਮਰਪਿਤ ਕਰ ਦਿੱਤਾ। ਗੁਰੂ ਫਿਰ ਉਹਨਾਂ ਨੂੰ ਦੀਖਿਆ ਦਿੰਦਾ। ਦੀਖਿਆ ਦਾ ਅਰਥ ਹੈ ਦੀਕਸ਼ਿਤ ਕਰਨਾ। ਸੰਸਾਰ ਦੇ ਅੰਦਰ ਝਾਤ ਮਾਰ ਕੇ ਦੇਖੀਏ, ਲੈਣ ਦੇਣ ਚੱਲ ਰਿਹਾ, ਜਿਹਨੂੰ ਆਪਾਂ ਵਪਾਰ ਕਹਿੰਦੇ ਹਾਂ, ਕਿ ਕੁਝ ਦੇ ਕੇ ਉਹਦੇ ਇਵਜ ਵਿੱਚ ਸਾਨੂੰ ਕੁਝ ਮਿਲਦਾ। ਜੇ ਹੱਥਾਂ ਵਿੱਚ ਬੀਜ ਪਕੜਿਆ, ਬੀਜ ਹੱਥਾਂ ਵਿੱਚੋਂ ਛੱਡਾਂਗੇ, ਧਰਤੀ ਵਿੱਚ ਬੀਜਾਂਗੇ, ਤੇ ਜੇ 40 ਕਿਲੋ ਬੀਜ ਕਣਕ ਦਾ ਬੀਜਿਆ ਤੇ ਫਿਰ ਪਤਾ ਕਿੱਡੀ ਵੱਡੀ ਸਾਨੂੰ ਪ੍ਰਾਪਤੀ ਹੁੰਦੀ ਹੈ। ਜਦੋਂ ਕਣਕ ਦੇ ਖੇਤ ਨੂੰ ਆਪਾਂ ਕੱਟਦੇ

ਜੋ ਬੀਜ ਅਸੀਂ ਹੱਥਾਂ ਵਿੱਚ ਪਕੜ ਰੱਖੀਏ ਉਹਨੂੰ ਛੱਡੀਏ ਨਾ, ਉਹਦਾ ਤਿਆਗ ਨਾ ਕਰੀਏ, ਧਰਤੀ ਵਿੱਚ ਬੀਜੀਏ ਨਾ, ਤੇ ਉਹ ਫਲੀ ਫੂਤ ਹੋਵੇਗਾ? ਇੱਕ ਦੁਕਾਨ ਤੇ ਜਾਂਦੇ ਹਾਂ, ਹੱਥ ਵਿੱਚ ਪੈਸੇ ਪਕੜੇ, ਜੇ ਪੈਸੇ ਹੱਥਾਂ ਵਿੱਚ ਪਕੜ ਛੱਡੀਏ, ਹੱਥਾਂ ਤੋਂ ਛੱਡੀਏ ਨਾ, ਤੇ ਸਾਨੂੰ ਦੁਕਾਨਦਾਰ ਉਹਦੇ ਇਰਜ ਵਿੱਚ ਸੌਦਾ ਦੇਵੇਗਾ? ਅਸੀਂ 100 ਰੁਪਈਆ ਦੇ ਕੇ, 500 ਰੁਪਈਆ ਦੇ ਕੇ, ਝੋਲੇ ਭਰ ਕੇ, ਬੈਗ ਭਰ ਕੇ, ਥੈਲੇ ਭਰ ਕੇ ਘਰਾਂ ਨੂੰ ਲੈ ਆਉਂਦੇ। ਸਭ ਕਹਿੰਦੇ ਇਸੇ ਤਰ੍ਹਾਂ ਗੁਰੂ ਦੇ ਦਰ ਤੇ ਆ ਕੇ ਮਨ ਵੇਚੇ ਸਤਿਗੁਰ ਕੇ ਬਾਤ ਤੇ ਸੇਵਕ ਕੇ ਕਾਰਜ ਰਾਸ। ਗੁਰੂ ਦੀ ਹੱਟ ਤਾਂ ਬੜੀ ਨਵੇਕੜੀ ਹੈ, ਇੱਥੇ ਤਾਂ ਅਵਗੁਣ ਲੈ ਗੁਣ ਵਿਕਣਾ ਬਚਨੇ ਦਾ ਸੂਰਾ। ਸਭ ਕਹਿੰਦੇ ਇੱਥੇ ਕੌਡੀਆਂ ਛੱਡ ਕੇ ਰਤਨ ਮਿਲਣਗੇ, ਔਗਣ ਛੱਡ ਕੇ ਗੁਣ ਮਿਲਣਗੇ, ਕ੍ਰੋਧ ਛੱਡੇਗਾ ਤੇ ਦਇਆ ਮਿਲੇਗੀ। ਜੇ ਆਪਣੇ ਜੀਵਨ ਵਿੱਚ ਗੁਰੂ ਨੂੰ ਸਮਰਪਿਤ ਹੋਣਾ ਸਿੱਖ ਲਵੇ, ਮੈਲ ਛੱਡ ਦੇਵੇਗਾ ਕਿ ਤੇਰੇ ਜੀਵਨ ਵਿੱਚ ਪਵਿੱਤਰਤਾ ਆਵੇ। ਤੇ ਜੇ ਆਪਾਂ ਔਗਣ ਨਾ ਛੱਡੇ, ਮੈਲ ਨਾ ਛੱਡੀ, ਕ੍ਰੋਧ ਨਾ ਛੱਡਿਆ, ਕੌਡੀਆਂ ਨਾ ਛੱਡੀਆਂ, ਤੇ ਫਿਰ ਸਾਡਾ ਜੀਵਨ ਜਿਹੜਾ ਉਹ ਸਵਰੇਗਾ ਨਹੀਂ। ਭਾਈ ਸਾਹਿਬ, ਭਾਈ ਗੁਰਦਾਸ ਜੀ ਨੇ ਕੁਝ ਉਦਾਹਰਨਾਂ ਦੇ ਕੇ ਸਾਨੂੰ ਸਮਝਾਇਆ ਕਿ ਸੰਸਾਰ ਵਿੱਚ ਨਿੱਕਾ ਨਿੱਕਾ ਵਣਜ ਕਿਵੇਂ ਚੱਲਦਾ। ਦੇਖੋ, ਸਾਡੇ ਘਰਾਂ ਵਿੱਚ ਧੀ ਜਨਮ ਲੈਂਦੀ ਹੈ, ਉਹਨੂੰ ਪਾਲ ਪੋਸ ਕੇ ਧਨ ਖਰਚ ਕਰਕੇ ਵਿਦਿਆ ਪੜ੍ਹਾਉਂਦੇ ਆ, ਬਹੁਤ ਸਾਰਾ ਧਨ ਖਰਚ ਕਰਕੇ ਲੋਕ ਫਿਰ ਬੱਚੀ ਦਾ ਵਿਆਹ ਕਾਰਜ ਕਰਦੇ ਨੇ, ਦੁਨਿਆਵੀ ਬਿਰਤੀ ਵਾਲੇ ਬਹੁਤ ਸਾਰਾ ਦਾਜ ਦਹੇਜ ਦਿੰਦੇ ਨੇ। ਪਰ ਭਾਈ ਗੁਰਦਾਸ ਜੀ ਕਹਿੰਦੇ, ਮਤਾਂ ਜਾਣਿਓ ਕਿ ਉਹ ਕੋਈ ਦਾਨ ਪੁੰਨ ਕਰ ਰਹੇ ਹੁੰਦੇ। ਉਹਨਾਂ ਦੇ ਮਨ ਵਿੱਚ ਇੱਕੋ ਲਾਲਸਾ ਹੁੰਦੀ ਹੈ ਕਿ ਜੇ ਧੀ ਨੂੰ ਅਸੀਂ ਸੈਂਕੜੇ ਤੇ ਹਜ਼ਾਰਾਂ ਰੁਪਈਆਂ ਦਾ ਦਾਜ ਦਿੱਤਾ ਤੇ ਜਦੋਂ ਅੱਗੇ ਪੁੱਤਰ ਵਿਆਹਣਾ ਨਾ, ਤੇ ਉਦੋਂ ਸਾਡੇ ਘਰਾਂ ਦੇ ਵਿੱਚ ਕਰੋੜਾਂ ਰੁਪਈਆਂ ਦਾ ਦਾਜ ਆਵੇ। ਕੇਵਲ ਗੱਲ ਇੱਥੇ ਤੱਕ ਨਹੀਂ, ਅੱਗੇ ਜਦੋਂ ਧੀ ਦੇ ਘਰ ਬੱਚੇ ਹੋਏ ਤੇ ਉਹਨਾਂ ਬੱਚਿਆਂ ਦਾ ਵਿਆਹ ਰਚਾਇਆ, ਤੇ ਫਿਰ ਵੀ ਇੱਕ ਆਸ ਰੱਖੀ ਕਿ ਇਹ ਨਾਨਾ ਹੈ ਜੀ, ਇਹ ਮਾਮਾ ਹੈ ਜੀ, ਇਹਨੂੰ ਹੁਣ ਕੜੇ ਪੈਣੇ ਚਾਹੀਦੇ ਨੇ, ਇਹਨੂੰ ਆਹ ਕੁਝ ਮਿਲਣਾ ਚਾਹੀਦਾ। ਵਪਾਰ ਹੈ ਨਾ, ਕਿੰਨਾ ਚੰਗਾ ਹੋਵੇ ਕਿ ਜੇ ਨਾ ਦਾਜ ਦਿੱਤਾ ਜਾਵੇ ਤੇ ਨਾ ਲਿਆ ਜਾਵੇ। ਫਜ਼ੂਲ ਖਰਚੀ, ਧੋਆ ਢਵਾਈ ਦੇ ਖਰਚੇ, ਇਹਦੇ ਤੋਂ ਆਪਾਂ ਬਚ ਸਕਦੇ ਹਾਂ। ਦਾਜ ਇੱਕ ਸਮਾਜਿਕ ਬੁਰਾਈ ਵੀ ਹੈ, ਪਰ ਅੱਜ ਏਡਾ ਵੱਡਾ ਕੋੜ ਇਹ ਸਮਾਜ ਨੂੰ ਲੱਗ ਚੁੱਕਾ ਕਿ ਸਮਾਜ ਇਹਦੇ ਤੋਂ ਮੁਕਤ ਨਹੀਂ ਹੋ ਰਿਹਾ। ਬਹੁਤ ਸਾਰੀਆਂ ਧੀਆਂ ਨੌਵਾਂ ਦੀਆਂ ਜਾਨਾਂ ਕੇਵਲ ਇਸ ਦਹੇਜ ਰੂਪੀ ਦੈਂਤ ਨੇ ਨਿਗਲ ਲਈਆਂ ਸੀ। ਤੇ ਭਾਈ ਗੁਰਦਾਸ ਜੀ ਨੇ ਸਿੱਖਿਆ ਦਿੱਤੀ, ਕਹਿਣ ਲੱਗੇ, ਜੈਸੇ ਜਨਮਤ ਕੰਨਿਆ ਦੀਜੀਐ ਦਹੇਜ ਘਨੋ, ਤਾਂ ਕੇ ਸੁੱਤ ਆਗੇ ਵਿਆਹੇ ਬਹੁ ਪੁੰਨ ਲੀਜੀਐ। ਦੂਸਰਾ ਬਚਨ ਕਿਹਾ ਕਿ ਕੋਈ ਮਨੁੱਖ ਜਿਵੇਂ ਸੈਂਕੜੇ ਹਜ਼ਾਰਾਂ ਰੁਪਈਏ ਖਰਚ ਕਰਕੇ ਕਿਸੇ ਵਪਾਰ ਨੂੰ ਸ਼ੁਰੂ ਕਰਦਾ, ਤੇ ਉਹਦੇ ਮਨ ਵਿੱਚ ਕੀ ਆਸ ਹੁੰਦੀ ਹੈ ਕਿ ਇਹਨਾਂ ਹਜ਼ਾਰਾਂ ਤੋਂ ਮੈਨੂੰ ਲੱਖਾਂ ਰੁਪਈਏ ਮੇਰੇ ਘਰ ਆਮਦਨ ਰੂਪ ਵਿੱਚ ਆਉਣ। ਉਹਨਾਂ ਨੇ ਬਚਨ ਕਹੇ, ਕਹਿਣ ਲੱਗੇ, ਜੈਸੇ ਦਾਮ ਲਾਈਅਤ ਪ੍ਰਥਮ ਬਣਜ ਵਿਖੈ, ਪਾਛੇ ਲਾਭ ਲੇਤ ਹੇਤ ਮਨ ਸੁਕੁਚ ਨਾ ਕੀਜੀਏ। ਧਨ ਖਰਚ ਕੀਤਾ, ਬਿਜਨਸ ਸ਼ੁਰੂ ਕਰ ਲਿਆ, ਤੇ ਉਹਦੇ ਤੋਂ ਫਿਰ ਜਿਹੜਾ ਲਾਭ ਮਿਲਦਾ, ਮਨੁੱਖ ਮਨ ਵਿੱਚ ਸੰਕੋਚ ਨਹੀਂ ਕਰਦਾ ਕਿ ਮੈਂ ਹਜ਼ਾਰਾਂ ਖਰਚੇ ਸਨ ਤੇ ਮੈਨੂੰ ਲੱਖਾਂ ਕਿਉਂ ਮਿਲ ਰਹੇ ਨੇ। ਤੀਸਰਾ ਬਚਨ ਕਿਹਾ ਭਾਈ ਗੁਰਦਾਸ ਜੀ ਨੇ, ਕਹਿਣ ਲੱਗੇ, ਸਾਡੇ ਘਰਾਂ ਵਿੱਚ ਗਊਆਂ ਨੇ, ਮਨੁੱਖ ਉਹਨਾਂ ਨੂੰ ਹਰਿਆ ਹਰਿਆ ਘਾਹ ਤੇ ਕਈ ਤਰ੍ਹਾਂ ਦੀ ਹੋਰ ਖਲ ਫੀਡ ਆਦਿਕ ਪਾਉਂਦਾ, ਉਹ ਕੋਈ ਗਊ ਦੀ ਸੇਵਾ ਥੋੜਾ ਕਰ ਰਿਹਾ ਹੁੰਦਾ। ਉਹਦੇ ਮਨ ਵਿੱਚ ਇੱਕੋ ਆਸ ਹੈ ਕਿ ਮੈਂ ਇਹ ਸਭ ਕੁਝ ਗਊ ਨੂੰ ਖਵਾ ਕੇ ਇਹਦੇ ਬਦਲੇ ਗਊ ਦਾ ਦੁੱਧ ਚੋ ਕੇ ਭਾਂਡੇ ਭਰ ਲਵਾਂ। ਤਾਂ ਵੇਖੋ, ਹਿੰਦੁਸਤਾਨ ਦੀ ਧਰਤੀ ਤੇ ਗਊ ਨੂੰ ਮਾਤਾ ਕਿਹਾ ਜਾਂਦਾ, ਪਰ ਜਿਹੜੀ ਗਊ ਦੁੱਧ ਨਾ ਦੇਵੇ, ਹਿੰਦੁਸਤਾਨੀ ਉਹਦਾ ਕੀ ਹਾਲ ਕਰਦੇ ਨੇ ਆਪਾਂ ਵੇਖਦੇ ਹਾਂ। ਅੰਮ੍ਰਿਤਸਰ ਵਾਲੇ ਟਰੱਕ ਭਰ ਕੇ ਬਠਿੰਡੇ ਛੱਡ ਆਉਂਦੇ ਨੇ, ਤੇ ਬਠਿੰਡੇ ਵਾਲੇ ਟਰੱਕ ਭਰਦੇ ਨੇ ਤੇ ਜਾ ਕੇ ਹਰਿਆਣੇ ਵਿੱਚ ਛੱਡ ਆਉਂਦੇ। ਜਿਸ ਦੇਸ਼ ਵਿੱਚ ਗਊ ਨੂੰ ਮਾਤਾ ਕਿਹਾ ਜਾਂਦਾ, ਕਿ ਉਸ ਦੇਸ਼ ਵਿੱਚ ਦੁੱਧ ਤੋਂ ਵਾਂਝੀ ਗਊ ਦਾ ਇਹ ਹਾਲ ਹੋ ਸਕਦਾ ਤੇ ਦੂਸਰੇ ਦੇਸ਼ਾਂ ਵਿੱਚ ਕੀ ਹੋਵੇਗਾ। ਧੁਰਕੀ ਬਾਣੀ ਨੇ ਬਚਨ ਕਹੇ, ਕਹਿਣ ਲੱਗੇ, ਮਨੁੱਖ ਤੇਰਾ ਜੀਵਨ ਗਊ ਵਰਗਾ ਹੀ, ਜੇ ਜ਼ਿੰਦਗੀ ਦੇ ਵਿੱਚ ਸ਼ੁਭ ਗੁਣ ਨਾ ਧਾਰਨ ਕੀਤੇ, ਪਰਮਾਤਮਾ ਦੀ ਬੰਦਗੀ ਨਾ ਕੀਤੀ, ਤੇ ਤੇਰੀ ਹਾਲਤ ਬਿਲਕੁਲ ਇਸੇ ਤਰ੍ਹਾਂ ਦੀ ਹੈ। ਧੀਨ ਦੁੱਧ ਹੈ ਤੇ ਬਾਹਰੀ, ਕਿਤੇ ਨਾ ਆਵੇ ਕਾਮ, ਜਲ ਬਿਨ ਸਾਸ ਕੁਮਲਾਵਤੀ, ਉਪਜੈ ਨਾਹੀ ਨਾਮ।
ਦੁੱਧ ਬਿਨ ਧੇਨ, ਪੰਖ ਬਿਨ ਪੰਖੀ, ਜਲ ਬਿਨ ਉਤਪਜ ਕਾਮ ਨਹੀਂ। ਕਿਆ ਸੁਲਤਾਨ ਸਲਾਮ ਵਿਹੂਣਾ, ਅੰਧੀ ਕੋਠੀ ਤੇਰਾ ਨਾਮ ਨਹੀਂ। ਪਰ ਸਿੱਖਿਆ ਦੇਣੀ ਭਾਈ ਗੁਰਦਾਸ ਜੀ ਕਹਿਣ ਲੱਗੇ, ਜੈਸੇ ਗਊ ਸੇਵਾ ਕੇ ਸਹੇਤ ਪ੍ਰਤ ਪਾਲੀਅਤ, ਵਾਂਕੋ ਦੂਧ ਦੋਏ। ਉਹਨਾਂ ਨੇ ਉਦਾਹਰਨ ਦਿੱਤੀ, ਕਹਿਣ ਲੱਗੇ ਸਗਲ ਅਖਾਦ ਵਾਂਕੋ ਦੂਧ ਦੋਏ ਪੀਂਦੀ ਹੈ। ਵੇਖੋ ਸੁੱਕਾ ਘਾਹ ਖਾ ਕੇ ਗਊ ਸਾਨੂੰ ਇਹਦੇ ਇਵਜ ਵਿੱਚ ਅੰਮ੍ਰਿਤਮਈ ਦੁੱਧ ਦਿੰਦੀ। ਇਹ ਤਿੰਨੇ ਉਦਾਹਰਨਾਂ ਦੇ ਕੇ ਕੰਨਿਆਂ ਦੀ, ਵਣਜ ਵਿਹਾਰ ਦੀ ਤੇ ਗਊ ਦੀ। ਅਖੀਰ ਤੇ ਭਾਈ ਗੁਰਦਾਸ ਜੀ ਕਹਿੰਦੇ, ਤੈਸੇ ਤਨ ਮਨ ਧਨ ਅਰਪ ਸ਼ਰਨ ਗੁਰ। ਗੁਰੂ ਦੇ ਅੱਗੇ ਆਪਣਾ ਤਨ ਮਨ ਧਨ ਅਰਪਣ ਕਰਦੇ, ਦੀਖਿਆ ਦਾਨ ਲੈ ਅਮਰ ਸਦ ਸਦ ਜੀਜੀ ਹੈ। ਗੁਰੂ ਤੋਂ ਇਹਦੇ ਇਵਜ ਵਿੱਚ ਫਿਰ ਤੂੰ ਦੀਖਿਆ ਲਵੇਗਾ ਤੇ ਉਹ ਦੀਖਿਆ ਤੈਨੂੰ ਅਮਰ ਪਦਵੀ ਤੇ ਪਜਾ ਦੇਵੇਗੀ, ਸਦਾ ਲਈ ਤੈਨੂੰ ਆਤਮਕ ਜੀਵਨ ਦੇ ਦੇਵੇਗੀ। ਧੰਨ ਗੁਰੂ ਨਾਨਕ ਸਾਹਿਬ ਕਿਰਪਾ ਕਰਦੇ ਨੇ, ਕਹਿਣ ਲੱਗੇ ਅੰਮ੍ਰਿਤ ਹਰ ਕਾ ਨਾਉ ਦੇਵੈ ਦੀਖਿਆ।

ਉਹ ਫਿਰ ਸੰਸਾਰ ਵਿੱਚ ਕਿਸੇ ਹੋਰ ਭਿੱਖਿਆ ਲਈ ਭਟਕਦੇ ਨਹੀਂ। ਜਿਨ੍ਹਾਂ ਦੇ ਭਾਂਡੇ ਰੂਪੀ ਹਿਰਦੇ ਰੂਪੀ ਪਾਤਰ ਵਿੱਚ ਗੁਰੂ ਨੇ ਪ੍ਰੇਮ ਦੀ ਬੰਦਗੀ ਦੀ ਖੈਰ ਪਾ ਦਿੱਤੀ, ਉਹਨਾਂ ਦੇ ਹੱਥ ਫਿਰ ਕਿਸੇ ਹੋਰ ਦੇ ਅੱਗੇ ਨਹੀਂ, ਸਗੋਂ ਉਹ ਤਾਂ ਸਦਾ ਆਪਣੇ ਹੱਥਾਂ ਨੂੰ ਸੰਕੋਚ ਕੇ ਸਦਾ ਪਰਮਾਤਮਾ ਦੀ ਬੰਦਗੀ ਵਾਲੇ ਪਾਸੇ ਲੱਗ ਜਾਂਦੇ। ਕਹਿੰਦੇ ਇੱਕ ਵਾਰ ਇੱਕ ਫਕੀਰ ਇੱਕ ਬਾਦਸ਼ਾਹ ਦੇ ਅੱਗੇ ਸਿਰ ਨਵਾਉਂਦਾ, ਹੱਥ ਜੋੜਦਾ, ਪਰ ਇੱਕ ਦਿਨ ਬਿਲਕੁਲ ਇਸ ਤੋਂ ਉਲਟ ਜਿੱਧਰੋਂ ਬਾਦਸ਼ਾਹ ਦੀ ਸਵਾਰੀ ਆ ਰਹੀ ਸੀ ਨਾ, ਉਧਰ ਨੂੰ ਪੈਰ ਲੱਤਾਂ ਲੰਮੀਆਂ ਕਰਕੇ ਪੈਰ ਪਸਾਰ ਕੇ ਪਿਆ, ਤੇ ਉਸ ਵੇਲੇ ਬਾਦਸ਼ਾਹ ਦੇ ਮਨ ਵਿੱਚ ਗੁੱਸਾ ਆਇਆ। ਫਕੀਰ ਨੂੰ ਕਹਿਣ ਲੱਗਾ, ਪਾਉ ਪਸਾਰੇ ਕੱਬ ਕੇ ਇਸ ਤਰ੍ਹਾਂ ਲੰਮੀਆਂ ਤਾਣ ਕੇ ਸੌਣਾ, ਨਿੱਤਲ ਹੋ ਕੇ ਪੈਰ ਪਸਾਰ ਕੇ ਜਿੱਧਰੋਂ ਮੇਰੀ ਸਵਾਰੀ ਆਉਂਦੀ ਹੈ, ਇਸ ਤਰ੍ਹਾਂ ਤੂੰ ਇਹ ਕਦੋਂ ਦਾ ਸਿੱਖ ਲਿਆ? ਤੇ ਉਹਨੇ ਅੱਗੋਂ ਇੱਕੋ ਗੱਲ ਕਹੀ। ਬਾਦਸ਼ਾਹ ਨੇ ਸਵਾਲ ਕੀਤਾ, ਕਹਿਣ ਲੱਗਾ ਪਾਉ ਪਸਾਰੇ ਕੱਬ ਕੇ। ਫਕੀਰ ਕਹਿਣ ਲੱਗਾ, ਹੱਥ ਸੰਕੋਚੇ ਜੱਬ ਕੇ। ਜਦੋਂ ਤੋਂ ਇਹ ਹੱਥ ਸੰਕੋਚ ਲਏ ਨੇ, ਜਦੋਂ ਇਹ ਹੱਥ ਤੇਰੇ ਅੱਗੇ ਡੱਟਦਾ ਸਾਂ ਤੇ ਉਦੋਂ ਸਿਰ ਨਵਾਉਣਾ ਪੈਂਦਾ ਸੀ, ਪਰ ਜਦੋਂ ਹੱਥ ਹੁਣ ਜੁੜ ਗਏ ਨੇ, ਹੱਥ ਸੰਕੋਚ ਲਏ ਨੇ, ਤੇ ਕਹਿੰਦੇ ਹੁਣ ਤੇਰੀ ਪਰਵਾਹ ਹੀ ਕੋਈ ਨੀ, ਤੇਰੇ ਵੱਲ ਪੈਰ ਕਰਕੇ ਪਿਆ, ਮੈਨੂੰ ਤੇ ਤੇਰੇ ਨਾਲ ਮਤਲਬ ਹੀ ਕੋਈ ਨੀ, ਮੈਂ ਤੇਰੇ ਤੋਂ ਲੈਣਾ ਹੀ ਕੁਝ ਨਹੀਂ, ਤੇ ਫਿਰ ਮੈਂ ਤੇਰੇ ਅੱਗੇ ਸ਼ੀਸ਼ ਕਿਉਂ ਨਵਾਵਾਂ। ਦੇਖੋ ਗੁਰੂ ਕੀ ਬਾਣੀ ਦੇ ਬਚਨ, ਤਾਂ ਕਹਿੰਦੇ ਜਾਂ ਤੂੰ ਮੇਰਾ ਵੱਲ ਹੈ ਤਾਂ ਕਿਆ ਮੁਛੰਦਾ, ਤੁਧ ਸਭ ਕੁਛ ਮੈਨੂੰ ਸੌਂਪਿਆ, ਜਾਂ ਤੇਰਾ ਬੰਦਾ ਲਖਮੀ ਦੋਟ ਨਾ ਆਵਈ ਖਾਏ ਖਰਚ ਰਹਿੰਦਾ। ਜਪਜੀ ਸਾਹਿਬ ਵਿੱਚ ਪੜ੍ਹਦੇ ਹਾਂ, ਮੰਨੈ ਪਾਵੈ ਮੋਖ ਦੁਆਰ, ਮੰਨੈ ਪਰਵਾਰੈ ਸਾਧਾਰ, ਮੰਨੈ ਤਰੈ ਤਾਰੈ ਗੁਰਸਿੱਖ, ਮੰਨੈ ਨਾਨਕ ਭਵੈ ਨਾ ਭਿੱਖ। ਜਿਹੜੇ ਰੱਬ ਦੇ ਨਾਮ ਨੂੰ ਮੰਨ ਲੈਂਦੇ ਨੇ, ਸਿਮਰਦੇ ਨੇ, ਉਹ ਫਿਰ ਭਿੱਖਿਆ ਲਈ ਥਾਂ ਥਾਂ ਤੇ ਨਹੀਂ ਭਟਕਦੇ। ਚਾਲੈ ਸਤਿਗੁਰ ਭਾਏ ਭਵੈ ਨਾ ਭਿੱਖਿਆ, ਫਿਰ ਉਹ ਭਿੱਖਿਆ ਵਾਸਤੇ ਮੰਗਣ ਵਾਸਤੇ ਦਰ ਦਰ

ਪਰਮਾਤਮਾ ਦੀ ਹਜ਼ੂਰੀ ਪ੍ਰਾਪਤ ਹੋ ਜਾਂਦੀ ਹੈ, ਉਹ ਫਿਰ ਕਿਸੇ ਦੂਸਰੇ ਦੇ ਅੱਗੇ ਕਿਉਂ ਨਿਮਣ, ਕਿਸੇ ਦੀ ਮੁਹਤਾਜੀ ਕਿਉਂ ਕਰਨ, ਭਾਵ ਉਹ ਕਿਸੇ ਦੇ ਅੱਗੇ ਝੁਕਦੇ ਨੇ। ਉਹ ਕਹਿੰਦੇ ਨੇ, ਹਮ ਕਾਹੂ ਕੀ ਕਾਣ ਨਾ ਕੱਢਦੇ ਆਪਣੇ ਗੁਰ ਪ੍ਰਸਾਦੇ, ਤਿੰਨ ਚੂਕੀ ਮੁਹਤਾਜੀ ਲੋਗਨ ਕੀ। ਸਭ ਕਹਿੰਦੇ, ਤਾਹੇ ਕਹੋ ਪਰਵਾਹ ਕਾਹੂ ਕੀ, ਜਾਂਕੈ ਬਸੀਸ ਧਰਿਓ ਗੁਰ ਹੱਥ। ਜਿਨ੍ਹਾਂ ਦੇ ਸਿਰ ਤੇ ਗੁਰੂ ਨੇ ਮੇਰ ਭਰਿਆ ਹੱਥ ਰੱਖ ਦਿੱਤਾ, ਉਹ ਫਿਰ ਕਿਸੇ ਹੋਰ ਦੀ ਮੁਹਤਾਜੀ ਕਿਉਂ ਕਰਨ, ਕਿਉਂਕਿ ਉਹਨਾਂ ਦੇ ਹਿਰਦੇ ਵਿੱਚ ਪਰਮੇਸ਼ਰ ਦਾ

प्रभु दा दरबान है ना धर्म राज रूपी जम ओ भी फिर उन्हां नूं कुछ पुछदा नहीं क्योंकि साहब कहण लगे जिहड़े प्रभु नाल जुड़ जांदे ने ना लेखा कोई ना पुछई जां हर बख्शंदा ओ तां धर्म राज नूं नहीं कहंदे ने धर्म राय अब कहां करै गो जो फाट्यो सगलो लेखा बाणी दे बचन ने हर के नाम कबीर उजागर जन्म जन्म के काटे कागर गुरु रामदास जी दे दर ते जुड़ बैठे हो उन्हां दे बचन आपां पढ़दे हां जिनको कृपा करी जग जीवन हर उर धारियो मन माझा धर्म राय कर कागद फारे जन नानक लेखा समझा उन्हां नूं मूल रूप विच ही कोई पुछ नहीं हुंदी जम उन्हां नूं तलब नहीं कर सकदा हर जियो की है सब सिरकारा ये जम क्या करे विचारा हुक्मी बंदा हुक्म कमावे हुक्मे कढ़दा साहा सतगुर पूरा साच कहिया नाम तेरे की मुक्ते बीती जम का मार्ग दूर रहिया हर एक बार प्यार सहत आखो नाल नारायण मेरा जमदूत न आवे मेरा कहिंदे जदों रब नाल वसदा ते जमदूत तां फिर नेड़े भी नहीं झुकदा ये तां रब दी बंदगी दी गल है सब कहिंदे जिहड़े सत संगी ने जिहड़े परमात्मा दी बंदगी करदे ने ना ਤੁਸੀਂ ਉਹਨਾਂ ਦਾ ਆਦਰ ਸਤਿਕਾਰ ਕਰ ਦਿਓ ਕਿ ਇਹਦੇ ਇਬਜ ਵਿੱਚ ਮਿਲੇਗਾ ਕਿ ਕਹਿਣ ਲੱਗੇ ਤੁਹਾਨੂੰ ਜਮ ਤਲਬ ਨਹੀਂ ਕਰ ਸਕਦਾ ਆ ਦੇਖੋ ਗੁਰਸਿੱਖਾਂ ਦੇ ਅੰਦਰ ਇੱਕ ਰੀਤ ਹੈ ਨਾ ਪੰਜ ਪਿਆਰੇ ਸਾਹਿਬਾਨ ਆਉਣ ਗੁਰੂ ਕੇ ਸਿੱਖ ਆਉਣ ਤੇ ਗੁਰੂ ਦੀਆਂ ਸੰਗਤਾਂ ਵੇਖੋ ਉਹਨਾਂ ਦਾ ਸਤਿਕਾਰ ਕਰਦੀਆਂ ਨੇ ਆਪਣੇ ਘਰਾਂ ਵਿੱਚ ਲਿਜਾਂਦੀਆਂ ਨੇ ਸਾਹਿਬ ਕਹਿੰਦੇ ਜਿਨ੍ਹਾਂ ਦਾ ਸਤਿਕਾਰ ਕਰਨ ਦੇ ਨਾਲ ਇੱਡੀ ਵੱਡੀ ਪ੍ਰਾਪਤੀ ਜੇ ਕੋਈ ਜੀਓ ਕਹਿ ਤਾਂ ਉਹਨਾਂ ਕੋ ਜਮ ਕੀ ਤਲਬ ਨਾ ਹੋਈ ਪ੍ਰਭੂ ਦੀ ਬੰਦਗੀ ਕਰਨ ਨਾਲ ਤਾਂ ਜਮ ਤੋਂ ਮੁਕਤ ਹੋਈਦਾ ਜੇ ਪ੍ਰਭੂ ਪਿਆਰਿਆਂ ਦੀ ਸੇਵਾ ਵਿੱਚ ਲੱਗ ਜਾਈਏ ਸੱਤ ਸੰਗੀਆਂ ਦਾ ਸਤਿਕਾਰ ਕਰੀਏ ਪੰਜ ਪਿਆਰੇ ਸਾਹਿਬਾਨ ਆਉਂਦੇ ਹੋਣ ਉਹਨਾਂ ਦਾ ਅਦਬ ਕਰੀਏ ਤੇ ਕਹਿਣ ਲੱਗੇ ਵੇਖੋ ਫਿਰ ਜਮ ਮੂਲ ਰੂਪ ਦੇ ਵਿੱਚ ਉਹਨਾਂ ਨੂੰ ਤਲਬ ਨਹੀਂ ਕਰ ਸਕਦਾ ਉਹਨਾਂ ਨੂੰ ਕੋਈ ਪੁੱਛ ਨਹੀਂ ਹੁੰਦੀ ਉਹਨਾਂ ਦਾ ਲੇਖਾ

ਜਿੱਥੇ ਮੇਰੇ ਮਾਲਕ ਦੀ ਨਦਰ ਹੋ ਜਾਵੇ, ਉਸ ਗੁਰੂ ਦੇ ਬਚਨਾਂ ਨਾਲ ਜਮ ਦੀ ਮਾਰ ਤੋਂ ਛੁੱਟ ਜਾਈਦਾ। ਉਹ ਪ੍ਰਭੂ ਭਗਤ, ਉਹ ਗੁਰਸਿੱਖ, ਉਹ ਮਹਾਂਪੁਰਖ ਜਿਹੜੇ ਰੱਬ ਦੀ ਬੰਦਗੀ ਕਰਦੇ ਨੇ, ਉਹਨਾਂ ਦੇ ਬੋਲਾਂ ਵਿੱਚ ਇੰਨੀ ਤਾਕਤ ਆ ਜਾਂਦੀ ਹੈ। ਸਾਹਿਬ ਕਹਿੰਦੇ ਨੇ ਕਿ ਉਹ ਧਰਤੀ ਤੇ ਖੜੋ ਕੇ ਬੋਲਣ ਤੇ ਉਹਨਾਂ ਦੇ ਬੋਲ ਦਰਗਾਹ ਤੱਕ ਪ੍ਰਵਾਨ ਹੁੰਦੇ। ਨਾਨਕ ਦਾਸ ਮੁਖ ਤੇ ਜੋ ਬੋਲੈ ਇਹਾਂ ਉਹਾਂ ਸੱਚ ਹੋਵੇ। ਸਾਹਿਬ ਕਹਿੰਦੇ ਜਾਣਤਾ ਕਹਿਆ ਦਰਗਹਿ ਚੱਲੈ, ਸੋ ਕਿਸ ਕੋ ਨਦਰ ਲੈ ਆਵੈ ਤਲੈ। ਜਿਹਦਾ ਕਿਹਾ ਹੋਇਆ ਦਰਗਾਹ ਵਿੱਚ ਚੱਲਦਾ, ਉਹ ਭਲਾ ਕਿਸ ਦੀ ਮੁਸਾਜੀ ਕਰੇ? ਉਹਨੂੰ ਕਿਸੇ ਦੇ ਅੱਗੇ ਸੀਸ ਨਵਾਉਣ ਦੀ

ਸਰਗ ਬਿੰਦ ਸਾਹਿਬ ਦੇ ਬੋਲਾਂ ਨੇ 52 ਰਾਜਿਆਂ ਨੂੰ ਗਵਾਲੀਅਰ ਦੀ ਕੈਦ ਵਿੱਚੋਂ ਰਿਹਾ ਕਰ ਦਿੱਤਾ। ਕਵੀ ਸੰਤੋਖ ਸਿੰਘ ਹੋਰਾਂ ਨੇ ਲਿਖਿਆ, ਸਭ ਕੇ ਪੱਗ ਬੰਧਨ ਕਟਵਾਏ, ਹੋਏ ਨਿਰਬੰਧ ਮੁਕਤ ਮੋਖ ਪਾਏ। ਜਿਮ ਸਿੱਖਣ ਪਰ ਕਰਨਾ ਧਾਰੈ, ਕਰਮ ਬੰਧ ਦਕਸ਼ਿਨ ਕੱਟ ਡਾਰੈ, ਤਿਮ ਲੋਕਨ ਦ੍ਰਿਸ਼ਟਾਂਤ ਦਿਖਾਇਓ, ਜੋ ਚੱਲ ਸਤਿਗੁਰ ਚਰਣੀ ਆਇਓ। ਹੋਏ ਨਿਰਬੰਧ ਮੁਕਤ ਮੋਖ ਪਾਏ, ਬੰਧਤ ਹੋਏ ਨਾ ਆਵੈ ਜਾਏ। ਭਾਈ ਗੁਰਦਾਸ ਜੀ ਨੇ ਤੇ ਰਾਜੇ ਜਨਕ ਦੀ ਵੀ ਸਾਖੀ ਲਿਖ ਕੇ ਸਾਨੂੰ ਸਿੱਖਿਆ ਦਿੱਤੀ ਕਿ ਜਦੋਂ ਰਾਜਾ ਜਨਕ ਜਾ ਰਿਹਾ ਸੀ ਸੱਚਖੰਡ ਨੂੰ, ਤੇ ਰਸਤੇ ਵਿੱਚ ਨਰਕ ਦੇ ਲਾਗੂ ਦੀ ਲੰਘਣ ਲੱਗਾ ਤੇ ਕੀ ਵੇਖਿਆ ਕਿ ਨਰਕ ਦੇ ਜੀਵ ਗਿਰਲਾਪ ਕਰ ਰਹੇ। ਭਗਵਾਨ ਨੂੰ ਉਸ ਪਾਸੇ ਮੋੜਿਆ ਤੇ ਨਰਕਾਂ ਵਿੱਚ ਪਹੁੰਚਿਆ। ਧਰਮ ਰਾਏ ਨੂੰ ਹੁਕਮ ਦਿੱਤਾ, ਕਹਿਣ ਲੱਗਾ ਇਹਨਾਂ ਜੀਵਾਂ ਦੀ ਬੰਦ ਖਲਾਸੀ ਕਰ ਦੇ। ਧਰਮ ਰਾਏ ਕਹਿਣ ਲੱਗਾ ਵੀ ਮੇਰੇ ਆਪਣੇ ਹੱਥ ਵੱਸ ਕੁਝ ਨਹੀਂ, ਮੈਂ ਤੇ ਪਰਮਾਤਮਾ ਦਾ ਹੁਕਮੀ ਰੂਪੀ ਬੰਦਾ ਹਾਂ। ਕੋਈ ਨਾਮ ਜਪਣ ਵਾਲਾ ਜੀਵ ਇਹਨਾਂ ਨਰਕੀ ਜੀਵਾਂ ਦੇ ਬਰਾਬਰ ਤੋਲ ਕੇ ਇੱਕ ਤੱਕੜੀ ਦੇ ਪੱਲੜੇ ਵਿੱਚ ਆਪਣੀ ਬੰਦਗੀ ਤੇ ਦੂਜੇ ਪਾਸੇ ਇਹਨਾਂ ਦੇ ਪਾਪ ਜਿੰਨੇ ਕੁ ਬਰਾਬਰ ਹੋਣਗੇ, ਮੈਂ ਉਹਨਾਂ ਦਾ ਛੁਟਕਾਰਾ ਕਰ ਸਕਦਾ। ਕਹਿੰਦੇ ਰਾਜੇ ਜਨਕ ਨੇ ਸਹਿਮਤੀ ਕੀਤੀ, ਪਰਮੇਸ਼ਰ ਦੀ ਬੰਦਗੀ ਨੂੰ ਇੱਕ ਪੱਲੜੇ ਵਿੱਚ ਪਾਇਆ ਤੇ ਦੂਸਰੇ ਪੱਲੜੇ ਵਿੱਚ ਨਰਕਾਂ ਦੇ ਜੀਵਾਂ ਦੇ ਪਾਪ ਪਾਉਣੇ ਸ਼ੁਰੂ ਕਰ ਦਿੱਤੇ। ਧਰਮ ਰਾਏ ਸੋਚਦਾ ਸੀ ਕਿ ਇਹਨਾਂ ਪਾਪਾਂ ਦੇ ਬਦਲੇ ਬੰਦਗੀ ਤੇ ਨਾਮ ਪਾਸ਼ੂ ਹੋਵੇਗਾ, ਪਰ ਉਸ ਵੇਲੇ ਹੈਰਾਨ ਹੋ ਗਿਆ ਕਿ ਇੱਕ ਪਾਸੇ ਰਾਜੇ ਜਨਕ ਨੇ ਜਿਹੜਾ ਜਪ ਤਪ ਕੀਤਾ ਉਹ, ਤੇ ਦੂਜੇ ਪਾਸੇ ਨਰਕਾਂ ਦੇ ਜੀਵਾਂ ਦੇ ਪਾਪ। ਉਹ ਪਾਪ ਨਾਮ ਦੇ ਸਮਾਨ, ਨਾਮ ਦੇ ਤੁਲ ਪਾਸ਼ੂ ਵੀ ਨਹੀਂ ਸਨ। ਸਾਰੇ ਦੇ ਸਾਰੇ ਨਰਕਾਂ ਦੇ ਜੀਵ ਛੁੱਟ ਗਏ ਤੇ ਭਾਈ ਗੁਰਦਾਸ ਜੀ ਨੇ ਸਿੱਖਿਆ ਦਿੱਤੀ, ਕਹਿਣ ਲੱਗੇ ਉਹ ਤਾਂ ਰਾਜੇ ਜਨਕ ਦੀ ਗੱਲ, ਜੇ ਕਿਤੇ ਗੁਰੂ ਦੀ ਸ਼ਰਨ ਵਿੱਚ ਆ ਕੇ ਗੁਰੂ ਦੇ ਵਚਨ ਮੰਨ ਲਈਏ, ਲੋਕ ਤੇ ਪ੍ਰਲੋਕ ਸਵਰ ਜਾਂਦੇ। ਉਹਨਾਂ ਨੇ ਵਚਨ ਕਹੇ, ਕਹਿਣ ਲੱਗੇ, ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ, ਦੇਵ ਲੋਕ ਨੂੰ ਚੱਲਿਆ ਗਣ ਗੰਧਰਵ ਸਦਾ ਸੁਖ ਵਾਸੀ, ਜਮਪੁਰ ਗਿਆ ਪੁਕਾਰ ਸੁਣ ਵਿਲ ਲਾਵਨ ਜੀ ਨਰਕ ਨਿਵਾਸੀ, ਧਰਮ ਰਾਏ ਨੂੰ ਆਖਿਓਨ ਸਭਨਾ ਦੀ ਕਰ ਬੰਦ ਖਲਾਸੀ, ਕਰੇ ਬੇਨਤੀ ਧਰਮ ਰਾਏ ਹੋ ਸੇਵਕ ਠਾਕੁਰ ਅਬਨਾਸੀ, ਗਹਿਣੇ ਧਰਿਓਨ ਏਕ ਨਾਮ ਪਾਪਾਂ ਨਾਲ ਕਰੇ ਨਿਰਦਾਸੀ। ਕਹਿੰਦੇ ਤੋਲਿਆ ਜਾਣ ਲੱਗਾ ਤੱਕੜੀ ਦੇ, ਇੱਕ ਪੱਲੜੇ ਵਿੱਚ ਨਾਮ ਪਾ ਲਿਆ, ਦੂਸਰੇ ਪੱਲੜੇ ਵਿੱਚ ਪਾਪ ਪਾ ਲਿਆ। ਪਾਸੰਗ ਪਾਪ ਨਾ ਪੁੱਜਣੀ, ਗੁਰਮੁਖ ਨਾਉ ਅਤੁਲ ਨਾ ਤੁਲਾਸੀ, ਗੁਰੂ ਦੇ ਰਾਹੀਂ ਜਪਿਆ ਹੋਇਆ ਨਾਮ ਏਡਾ ਭਾ ਪਾਪ ਉਹਦੇ ਪਾਸ਼ੂ ਵੀ ਨਾ ਹੋਏ। ਪਾਸੰਗ ਪਾਪ ਨਾ ਪੁੱਜਣੀ, ਗੁਰਮੁਖ ਨਾਉ ਅਤੁਲ ਨਾ ਤਲਾਸੀ, ਨਰਕੋ ਛੁੱਟੇ ਜੀ ਜੰਤ ਛੁੱਟੇ ਤੰਕ ਹੈ ਬੋਲ। ਕਹਿੰਦੇ ਉਹਨਾਂ ਦੇ ਬੋਲਾਂ ਨਾਲ, ਉਹਨਾਂ ਦੇ ਵਚਨਾਂ ਨਾਲ, ਉਹਨਾਂ ਦੇ ਹੁਕਮ ਨਾਲ ਜੀਵਾਂ ਦਾ ਛੁਟਕਾਰਾ ਹੋ ਜਾਂਦਾ। ਨਰਕੋ ਛੁੱਟੇ ਜੀ ਜੰਤ ਕਾਟੀ ਸਿਲਕ ਗਲੋ ਜਮ ਫਾਸੀ, ਤੇ ਅਖੀਰਲੀ ਪੰਕਤੀ ਵਿੱਚ ਭਾਈ ਗੁਰਦਾਸ ਜੀ ਨੇ ਸਿੱਖਿਆ ਦਿੱਤੀ, ਸਾਖੀ ਅੰਕਿਤ ਕਰਕੇ ਕਹਿਣ ਲੱਗੇ, ਮੁਕਤ ਜੁਗਤ ਨਾਮ ਹੈ ਕੀ ਦੱਸ। ਜਿਹੜਾ ਗੁਰੂ ਦਾ ਨਾਮ ਜਪਦਾ, ਪਰਮੇਸ਼ਰ ਦੀ ਬੰਦਗੀ ਕਰਦਾ, ਇਹ ਮੁਕਤੀਆਂ ਜੁਗਤੀਆਂ ਤਾਂ ਨਾਮ ਜਪਣ ਵਾਲੇ ਦੇ ਚਰਨਾਂ ਦੀਆਂ ਦਾਸੀਆਂ ਨੇ। ਛੂਟੈ ਤਾਕੈ ਬੋਲ ਸਾਹਿਬ ਨਦਰ ਜਿਸ, ਜਿਹਦੇ ਤੇ ਮੇਰੇ ਮਾਲਕ ਦੀ ਨਦਰ ਹੋ ਗਈ, ਉਸ ਗੁਰੂ ਦੇ ਬਚਨਾਂ ਨਾਲ ਜੀਵ ਵਿਕਾਰਾਂ ਤੋਂ ਛੁੱਟ ਜਾਂਦਾ,

ਹੋਰ ਮਤ ਨਹੀਂ ਦੇ ਸਕਦਾ, ਜੋ ਪਰਮਾਤਮਾ ਕਿਸੇ ਤੋਂ ਸਲਾਹ ਨਹੀਂ ਪੁੱਛਦਾ, ਜਿਸ ਪਰਮਾਤਮਾ ਨੂੰ ਕਿਸੇ ਦੀ ਦਲੀਲ ਅਪੀਲ ਦੀ ਲੋੜ ਨਹੀਂ, ਕਿਉਂਕਿ ਉਹ ਸਮਰੱਥ ਹੈ। ਜਦੋਂ ਆਪੇ ਥਾਟ ਕੀਆ ਵੈ ਕਰਦਾ, ਤਦੋਂ ਪੁੱਛ ਨਾ ਸੇਵਕ ਕੀਆ। ਉਹ ਤੇ ਕਿਸੇ ਨੂੰ ਪੁੱਛਦਾ ਨੀ, ਕਿਸੇ ਦੀ ਸਲਾਹ ਵੀ ਨੀ ਲੈਂਦਾ, ਸਭ ਕੁਝ ਆਪ ਹੀ ਹੈ। ਕਹਿਣ ਲੱਗੇ, ਜਿਹਨੂੰ ਕਿਸੇ ਹੋਰ ਦੀ ਮਤ ਦੀ

ਤੇ ਫਿਰ ਇਹਨੂੰ ਢਾਉਂਦਾ, ਫਿਰ ਸਾਜਦਾ, ਫਿਰ ਇਸ ਖਿਨ ਦੇ ਵਿੱਚ ਹੀ ਸਮੇਟ ਲੈਂਦਾ। ਜਾਣੈ ਸਭ ਸੋਏ, ਉਹ ਸਭ ਕੁਝ ਜਾਣਦਾ। ਪ੍ਰਭ ਸਭਨਾ ਗੱਲਾਂ ਜੋਗਾ ਜੀ, ਪ੍ਰਭੂ ਸਭ ਕੁਝ ਦੇ ਸਮਰੱਥ ਹੈ। ਉਹ ਸਾਡੇ ਅੰਦਰ ਦੀ ਜਾਣਦਾ, ਜਿੱਥੇ ਕਿਸੇ ਦੀ ਪਹੁੰਚ ਨਹੀਂ ਉੱਥੇ ਮੇਰੇ ਉਸ ਪਰਮਾਤਮਾ ਦੀ ਪਹੁੰਚ ਹੈ, ਜਿਹੜਾ ਸਾਰੀ ਸ੍ਰਿਸ਼ਟੀ ਨੂੰ ਸਾਜਦਾ ਤੇ ਫਿਰ ਇਸ ਸ੍ਰਿਸ਼ਟੀ ਨੂੰ ਸਵਾਰਦਾ ਵੀ। ਵੇਖੋ ਆਨੰਦ ਸਾਹਿਬ ਦੇ ਵਿੱਚ ਵੀ ਸਤਿਗੁਰਾਂ ਨੇ ਸਾਨੂੰ ਇੱਕ ਜੁਗਤੀ ਦੱਸੀ, ਕਹਿਣ ਲੱਗੇ, ਅੰਦਰੋਂ ਜਿਨਕਾ ਮੋਹ ਟੁੱਟਾ, ਕਿਨਕਾ ਸ਼ਬਦ ਸੱਚਾ ਸਵਾਰਿਆ। ਉਹ ਸ਼ਬਦ, ਉਹ ਬੋਲ ਕਿਵੇਂ ਸਵਾਰੇ ਜਾਣ? ਗੁਰੂ ਨੇ ਟਕਸਾਲ ਦਾ ਜ਼ਿਕਰ ਕੀਤਾ, ਕਹਿਣ ਲੱਗੇ, ਜੱਤ ਪਹਾਰਾ ਧੀਰਜ ਸੁਨਿਆਰ। ਉੱਚੇ ਜੱਤ ਦੀ ਦੁਕਾਨ ਬਣਾ ਤੇ ਧੀਰਜ ਨੂੰ ਉਸ ਦੁਕਾਨ ਦੇ ਵਿੱਚ ਸੁਨਿਆਰੇ ਦੇ ਰੂਪ ਵਿੱਚ ਬਿਠਾ। ਜੱਤ ਪਹਾਰਾ ਧੀਰਜ ਸੁਨਿਆਰ, ਐਰਨ ਮਤ ਵੇਦ ਹਥਿਆਰ। ਆਪਣੀ ਮਤ ਨੂੰ ਆਰਨ ਤੇ ਗੁਰੂ ਦੇ ਗਿਆਨ ਨੂੰ ਹਥੋੜਾ ਸਮਝ। ਭਉ ਖਲਾ ਅਗਨ ਤਪਤਾਓ, ਪਰਮਾਤਮਾ ਦੇ ਡਰ ਦੀ ਧੌਂਕੜੀ ਬਣਾ ਤੇ ਸ਼ੁਭ ਕਰਮਾਂ ਦੀ ਘਾਲ ਕਮਾਈ ਦੀ ਅਗਨੀ ਨਾਲ ਸੇਕ ਦੇ। ਭਾਂਡਾ ਭਾਓ, ਕਿਰਦੇ ਰੂਪੀ ਭਾਂਡੇ ਨੂੰ ਪ੍ਰੇਮ ਦੀ ਕੁਠਾਲੀ ਬਣਾ ਲੈ। ਅੰਮ੍ਰਿਤ ਤਿੱਤ ਢਾਲ, ਉਹਦੇ ਵਿੱਚ ਨਾਮ ਰੂਪੀ ਅੰਮ੍ਰਿਤ ਨੂੰ ਢਾਲ, ਉਹਨੂੰ ਅਗਨੀ ਦੇ ਸੇਕ ਨਾਲ ਉਹਨੂੰ ਉਗਾਲ, ਭਾਵ ਆਪਣੇ ਅੰਦਰ ਉਹਨੂੰ ਢਾਲ, ਆਪਣੇ ਅੰਦਰ ਉਹਦਾ ਸੰਚਾਰ ਕਰ। ਤੇ ਫਿਰ ਕਹਿੰਦੇ ਮਿਲੇਗਾ ਕੀ? ਭਾਂਡਾ ਭਾਓ ਅੰਮ੍ਰਿਤ ਤਿੱਤ ਢਾਲ, ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਜਪਜੀ ਸਾਹਿਬ ਦਾ ਸਾਰ, ਜਪ ਤੋਂ ਸ਼ੁਰੂ ਕੀਤਾ ਤੇ ਨਦਰੀ ਨਦਰ ਨਿਹਾਲ ਤੇ ਆ ਕੇ ਪ੍ਰਾਪਤ ਕੀਤਾ। ਹੁਣ ਸਾਹਿਬ ਕਿਰਪਾ ਕਹਿੰਦੇ, ਕਹਿਣ ਲੱਗੇ, ਉਹ ਸਭ ਕੁਝ

ਜਿਨ੍ਹਾਂ ਤੇ ਮੇਰਾ ਮਾਲਕ ਨਦਰ ਕਰਮ ਕਰ ਦਿੰਦਾ ਹੈ, ਉਹਨਾਂ ਨੂੰ ਫਿਰ ਬਖਸ਼ਿਸ਼ ਦੇ ਰੂਪ ਵਿੱਚ ਆਪਣੇ ਨਾਮ ਦੀ ਦਾਤ ਦਿੰਦਾ, ਜਿਨ੍ਹਾਂ ਤੇ ਆਪਣੀ ਮਿਹਰ ਕਰ ਦਿੰਦਾ, ਕਿਰਪਾ ਕਰਦਾ। ਸਮਝ ਲਵੋ ਕਿ ਉਹ ਜੀਵ ਪਰਮੇਸ਼ਰ ਦੇ ਨਾਮ ਨਾਲ ਜੁੜ ਜਾਂਦੇ ਨੇ। ਇਸੇ ਕਰਕੇ ਜੀਵਨ ਦੀਆਂ ਅਹਿਮ ਪ੍ਰਾਪਤੀਆਂ ਦਾ ਜ਼ਿਕਰ ਕਰਕੇ ਮੇਰੇ ਪਾਤਸ਼ਾਹ ਨੇ ਕਿਹਾ, ਜੇ ਤੂੰ ਪਰਮਾਤਮਾ ਦੀ ਨਦਰੇ ਕਰਮ ਦਾ ਪਾਤਰ ਨਾ ਬਣਿਆ ਸੱਜਣਾ, ਤੇਰੀ ਤੇ ਕੋਈ ਕਦਰ ਨਹੀਂ, ਤੇਰੀ ਤੇ ਕਿਸੇ ਨੇ ਬਾਤ ਵੀ ਨਹੀਂ ਪੁੱਛਣੀ। ਆਪਾਂ ਕਹਿੰਦੇ ਨਾ, ਮੇਰੀ ਉਮਰ ਵੱਡੀ ਹੋਵੇ, ਮੇਰਾ ਨਾਂ ਬਹੁਤ ਉੱਚਾ ਹੋਵੇ, ਮੈਂ ਇੱਕ ਹੁਕਮ ਕਰਾਂ ਤੇ ਸੈਂਕੜੇ ਲੋਕ ਮੇਰੇ ਅੱਗੇ ਤੁਰ ਪੈਣ, ਮੈਨੂੰ ਹਰ ਥਾਂ ਤੇ ਲੋਕ ਜਾਣਦੇ ਹੋਣ। ਸਾਹਿਬ ਨੇ ਜਪਜੀ ਸਾਹਿਬ ਵਿੱਚ ਦੱਸਿਆ, ਕਹਿਣ ਲੱਗੇ ਜੇ ਇਹ ਚਾਰੇ ਪ੍ਰਾਪਤੀਆਂ ਹੋ ਜਾਣ, ਇਹਨਾਂ ਦੇ ਬਾਵਜੂਦ ਵੀ ਤੂੰ ਪਰਮਾਤਮਾ ਦੀ ਨਜ਼ਰ ਦਾ ਪਾਤਰ ਨਾ ਬਣਿਆ, ਤੇਰੇ ਤੇ ਪੱਲੇ ਕੱਖ ਵੀ ਨਹੀਂ। ਸਾਹਿਬ ਨੇ ਬਚਨ ਤੇ ਕਹਿਣ ਲੱਗੇ, ਜੇ ਯੁੱਗ ਚਾਰੇ ਆਰਜਾ, ਤੂੰ ਕਹਿੰਦਾ ਮੇਰੀ ਸੈਂਕੜੇ ਸਾਲ ਹਜ਼ਾਰਾਂ ਸਾਲ ਉਮਰ ਹੋਵੇ, ਨਹੀਂ ਤੈਨੂੰ ਮੈਂ ਸਦੀਆਂ ਦੀ, ਯੁੱਗਾਂ ਦੀ, ਚਾਰੇ ਯੁੱਗਾਂ ਦੀ, ਜੇ ਕਿਤੇ ਇਹਨੂੰ ਦਸ ਨਾਲ ਤੂੰ ਗੁਣਾ ਕਰ ਲਵੇ, ਚਾਲੀ ਯੁੱਗਾਂ ਦੀ ਤੈਨੂੰ ਉਮਰ ਦੇ ਦੇਵਾਂ, ਤੂੰ ਏਡਾ ਵੱਡਾ ਹੋਵੇ। ਜੇ ਯੁੱਗ ਚਾਰੇ ਆਰਜਾ ਹੋਰ ਦਸੂਣੀ ਹੋਏ, ਤੂੰ ਕਹਿੰਦਾ ਮੈਨੂੰ ਇਸ ਧਰਤੀ ਤੇ ਨਹੀਂ, ਨਵਾਂ ਖੰਡਾਂ ਵਿੱਚ ਜਾਣੀ ਹੈ, ਤੈਨੂੰ ਨੌ ਖੰਡਾਂ ਵਿੱਚ ਲੋਕ ਜਾਣਦੇ ਹੋਣ, ਨਾਲ ਚੱਲਣਾ ਸਭ ਕੋਏ। ਤੂੰ ਕਹਿੰਦਾ ਪਿੰਡ ਵਿੱਚੋਂ ਮੇਰੇ ਨਾਲ ਨਹੀਂ ਕੋਈ ਤੁਰਦਾ, ਕਹਿੰਦੇ ਸਾਰੇ ਲੋਕ ਤੇਰੇ ਨਾਲ ਤੁਰ ਪੈਣ। ਚੰਗਾ ਨਾਂ ਉਹ ਰਖਾਇਕ ਹੈ, ਤੂੰ ਆਪਣਾ ਵਧੀਆ ਨਾਂ ਰੱਖਿਆ ਹੋਏ, ਜਸ ਕੀਰਤ ਜਗ ਲੇ, ਸਾਰਾ ਸੰਸਾਰ ਤੇਰੀ ਕੀਰਤੀ ਕਰਦਾ ਹੋਵੇ, ਤੇਰੀ ਵਡਿਆਈ ਕਰਦਾ ਹੋਵੇ। ਪਰ ਇੱਕ ਗੱਲ ਚੇਤੇ ਰੱਖੀ, ਜੇ ਤਿਸ ਨਜ਼ਰ ਨਾ ਆਵਈ ਤਾਂ ਬਾਤ ਨਾ ਪੁੱਛੈ। ਇਸ ਪੌੜੀ ਨੂੰ ਕਈ ਵਾਰ ਤੁਸੀਂ ਪੜਿਆ ਹੋਵੇਗਾ, ਪਰ ਜਦੋਂ ਵੀ ਇਸ ਪੌੜੀ ਤੇ ਆਓ ਤੇ ਇਹਨੂੰ ਬੜੇ ਸਹਿਜ ਨਾਲ ਪੜਿਆ ਕਰੋ ਕਿ ਸਾਰੀਆਂ ਪ੍ਰਾਪਤੀਆਂ ਪਰਮਾਤਮਾ ਦੀ ਨਜ਼ਰ ਤੋਂ ਥੱਲੇ। ਜੇ ਤਿਸ ਨਜ਼ਰ ਨਾ ਆਵਈ ਤਾਂ ਬਾਤ ਨਾ ਪੁੱਛੈ ਕਿ ਉਹ ਨਜ਼ਰ ਕੀ ਹੈ। ਸਭ ਕਹਿੰਦੇ ਨਾਓ ਨਾਨਕ ਬਖਸ਼ੀਸ਼, ਨਦਰੀ ਕਰਮ ਹੋਏ, ਜਿਨ੍ਹਾਂ ਤੇ ਮੇਰਾ ਮਾਲਕ ਨਦਰ ਕਰ ਦਿੰਦਾ, ਕਰਮ ਕਰ ਦਿੰਦਾ, ਮਿਹਰ ਕਰ ਦਿੰਦਾ।

ਸਿੱਖ ਧਰਮ ਦੇ ਬਾਨੀ ਨੇ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਇਸੇ ਹੀ ਨਿਰਮਲ ਪੰਥ ਨੂੰ ਖਾਲਸਾ ਪੰਥ ਗੁਰੂ ਕਲਗੀਧਰ ਪਾਤਸ਼ਾਹ ਨੇ ਕਿਹਾ। ਅੱਜ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਅੰਮ੍ਰਿਤਮਈ ਬਚਨ ਸਾਨੂੰ ਹੁਕਮ ਰੂਪ ਵਿੱਚ ਪ੍ਰਾਪਤ ਹੋਏ, ਉਹਨਾਂ ਦੀ ਵਿਚਾਰ ਆਪਾਂ ਕੀਤੀ ਹੈ ਤਾਂ ਕਿ ਸਾਡੇ ਸਰੀਰ ਰੂਪੀ ਭਾਂਡੇ, ਸਾਡੇ ਹਿਰਦੇ ਰੂਪੀ ਭਾਂਡੇ ਪਰਮੇਸ਼ਰ ਦੇ ਨਾਮ ਨਾਲ ਸਵਾਰੇ ਜਾਣ, ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੋਂ ਖਿਮਾ ਕਰ ਦੇਣਾ ਸਭ ਸੰਗਤਾਂ ਦਾ।

10 FM. ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋ ਦਾਰੂ ਰਾਗ ਆਸਾ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋ ਦਾਰੂ ਤੇਰਾ ਕਿਹਾ ਸੋ ਕਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਵਾਜੇ ਤੇਰੇ ਨਾਦ ਅਨੇਕ ਅਸੰਖਾ, ਕੇਤੇ ਤੇਰੇ ਵਾਵਣਹਾਰੇ। ਕੇਤੇ ਤੇਰੇ ਰਾਗ ਪਰੀ ਸਿਉਂ ਕਹੀ ਹੈ, ਕੇਤੇ

ਗਾਵਣ ਤੁਦਨੋ ਚਿਤ ਗੁਪਤ ਲਿਖ ਜਾਣਨੋ ਲਿਖ ਲਿਖ ਧਰਮ ਵਿਚਾਰੀ ਗਾਵਣ ਤੁਦਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੀ ਗਾਵਣ ਤੁਦਨੋ ਇੰਦਰ ਇੰਦਰਾਸਣ ਬੈਠੇ ਦੇਵ ਧਿਆ ਇੰਦਰ ਨਾਲੀ ਗਾਵਣ ਤੁਦਨੋ ਸਿਧ ਸਮਾਧੀ ਅੰਦਰ ਗਾਵਣ ਤੁਦਨੋ ਸਾਧ ਵਿਚਾਰੇ ਗਾਵਣ ਤੁਦਨੋ ਜਤੀ ਸਤੀ ਸੰਤੋਖੀ ਗਾਵਣ ਤੁਦਨੋ ਵੀਰ ਕਰਾਰੇ ਗਾਵਣ ਤੁਦਨੋ ਪੰਡਿਤ ਪੜਨ ਰਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵਣ ਤੁਦਨੋ ਮੋਹਣੀਆ ਮਨ ਮੋਹਣ ਸੁਰਗ ਮਸ਼ ਪਾਇਆਲੇ ਗਾਵਣ ਤੁਦਨੋ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਣ ਤੁਦਨੋ ਜੋਧ ਮਹਾਂਬਲ ਸੂਰਾ ਗਾਵਣ ਤੁਦਨੋ ਖਾਣੀ ਚਾਰੇ ਗਾਵਣ ਤੁਦਨੋ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਤਾਰੇ ਸਹੀ ਤੁਦਨੋ ਗਾਵਨ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਦਨੋ ਗਾਵਨ ਸੇ ਮੈਂ ਚਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਹੋ ਜਨ ਸੀ ਮਾਇਆ ਜਿਨ ਹੋ ਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨ ਕਰਨਾ ਜਾਈ ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੈ ਸਭ ਕੋਏ ਕੇਵਟ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ।

ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਲ ਵਡਿਆਈ। ਸਭ ਸਤ ਸਭ ਤਪ ਸਭ ਜੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਧ ਵੈਣ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾਹੀਂ ਠਾਕ ਰਹਾਈਆਂ।

ਨਾ ਵੈ ਬਾਜ ਸੁਨਾਤ ਰਾਗ ਗੂਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਨਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਹ ਕਉ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇਵੜ ਭਾਗ ਵਡੇਰੇ ਜਿਨ ਹਰ ਹਰ ਸਰਦਾਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਪਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਤੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ

ਸੈਲ ਪੱਥਰ ਮੈਂ ਜਨ ਤੋ ਪਾਈ ਤਾਂ ਕਾਰਿਜ ਕੋ ਆਗੈ ਕਰ ਤਰਿਆ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਿਤਾ ਕੋਈ ਨਾ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੀ ਠਾਕੁਰ ਕਾਹੀ ਮਨ ਭਉ ਕਰਿਆ ਊਡੇ ਊੜਿਆ ਵੈਸੇ ਕੋਸਾਂ ਤਿਸ ਪਾਛੇ ਬਚਰੇ ਸ਼ਰਿਆ ਤਿੰਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰਤਲ ਧਰਿਆ ਜਨ ਨਾਨਕ ਬਲ ਬਲ ਸਦਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ।

ਕਰਨ ਹਾਰਾ ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਪੇ ਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤੁਧ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵ ਹੈ ਜੋ ਸੇਵ ਹੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ

ਧਿਆਇਆ ਜੀ ਜਨ ਨਾਨਕ ਜਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤ ਤੇਰੇ ਭਗਤ ਸਲਾਹਣ ਤੁਧ ਜੀ ਹਰ ਅਨੇਕ ਅਨੇਕ ਅਨੰਤ ਤੇਰੀ ਅਨੇਕ ਕਰਹਿ ਹਰ ਪੂਜਾ ਜੀ

ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਪਰੰਪਰ ਕਰਤਾ ਜੀ ਤੁਦ ਜੀਵੜ ਵਰਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਏਕੋ ਜੀ ਤੂੰ ਨਿਹਚਲ ਕਰਤਾ ਸੋਈ।

ਕੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣ ਹੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਜਿਆਰ ਮੈਡਾ ਸਾਈ ਜੋ ਤੂੰ ਪਾਵੇ ਸੋਈ ਫੀਸੀ ਜੋ ਤੂੰ ਦੇ ਸੋਈ ਹਮ ਪਾਈ ਰਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੋਂ ਕਿਰਪਾ ਕਰਹੇ ਤਿੰਨ ਨਾਮ ਰਤਨ ਪਾਇਆ ਗੁਰਮੁਖ ਲਾਧਾ ਮਨ ਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ

ਕਹਿਰਾਉ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਭਰੇ ਕੀ ਰਾਖੋ ਸ਼ਰਮਾ। ਪਾਤਸ਼ਾਹੀ ਦਸਵੀਂ ਕਬਿਓ ਬਾਜ ਬੇਨਤੀ ਚਾਉ ਪਈ, ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿਤ ਕੀ ਇੱਛਾ। ਤਬ ਚਰਨਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ, ਹਮਰੇ ਦੋਸ਼ਟ ਸਭੈ ਤੁਮ ਕਾਵੋ, ਆਪ ਹਾਥ ਦੈ ਮੋਹਿ ਬਚਾਵੋ। ਸੁਖੀ ਵਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਮੋਹ ਰੱਛਾ ਨਿਜ ਕਰਦੈ ਕਰਿਆ, ਸਭ ਬੈਰਨ ਕਉ ਆਜ ਸੰਘਰਿਆ। ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ। ਤੁਮਹਿ ਸ਼ਾਡ ਕੋਈ ਅਵਰ ਨਾ ਤਿਆਉ, ਜੋ ਬਰ ਚਾਹੋ ਸੋ ਤੁਮ ਤੇ ਪਾਉ। ਸੇਵਕ ਸਿੱਖ ਹਮਾਰੇ ਤਾਰੀ ਹੈ, ਚੁਣ ਚੁਣ ਸਤਰ ਹਮਾਰੇ ਮਾਰੀ ਹੈ। ਆਪ ਹਾਥ ਦੈ ਮੁਝੇ ਉਭਰਿਆ, ਮਰਨ ਕਾਲ ਕਾਤਰਾ ਉਸਨੇ ਭਰਿਆ।

ਅਸਵਾ ਸਕੇ ਨਾ ਕੋਈ। ਏਕ ਬਾਰ ਜਿਨ ਤੋਂ ਮੈਂ ਸੰਭਾਰਾ, ਕਾਲ ਫਾਸਤੇ ਤਾਂ ਹੀ ਉਬਾਰਾ, ਜਿਨ ਨਰ ਨਾਮ ਤਿਹਾਰੋ ਕਹਾ, ਦਾਰਿਦ ਦੋਸ਼ਟ ਦੁਖ ਤੇਰਾ, ਖੜਗ ਕੇਤ ਮੈਂ ਸ਼ਰਨ ਤਿਹਾਰੀ, ਆਪ ਹਾਥ ਦੈਲੇ ਉਬਾਰੀ, ਸਰਬ ਠੌਰ ਮੋਹ ਸਹਾਈ, ਦੁਸ਼ਟ ਦੁਖ ਤੇ ਲਿਓ ਬਚਾਈ। ਸੋਈਆ

ਸਾਚ ਨਾਮ ਆਧਾਰ ਮਿਰਾਜਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਬੁਝਾਈਆਂ ਸਦਾ ਕੁਰਬਾਨ ਕੀਤਾ ਗੁਰ ਵਿਟਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕਹਿ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ ਆਨੰਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੂ

ਸਤਿਗੁਰ ਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਰ ਤੂਰੇ। ਮੁੰਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭਸੇ ਆਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ ਨਿਤ ਨਿਤ।

ਬੰਦ ਬੰਦ ਕਰਾਏ ਸੁਪਰੀਆਂ।

ऐन सुसहज सुपाय दर्शन परसे गुरु कै जन्म मर

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੁਹਿਲਾਰਾ ਗੁਰਦੀਪੀ ਮਹੱਲਾ ਪਹਿਲਾ ਇੱਕ ਓਮਕਾਰ ਸਤਿਗੁਰੂ ਪ੍ਰਸਾਦ। ਜੈ ਕਰ ਕੀਰਤਾ ਕੀ ਹੈ ਕਰਤੇ ਕਾਹੀ ਵਿਚਾਰੋ, ਤਿਤ ਕਰ ਗਾਵੋ ਸੁਹਿਲਾ, ਸਿਗਰ ਸਿਰਜਣਹਾਰੋ ਤੁਮ ਗਾਵੋ, ਮ੍ਰਿਗਰ ਪਉ ਕਾ ਸੁਹਿਲਾ ਹੋ ਵਾਲੀ ਜਗ ਸੁਹਿਲਾ ਸਦਾ ਸੁਖੋਂ ਰਹਾਓ। ਨਿਤ ਨਿਤ ਜੀ ਅੜੇ ਸੰਭਾਲਿਆ, ਨੇਠਾ ਗਾ ਦੇਵਣ ਹਾਰੂ, ਤੇਰੇ ਦਾਨ ਕੀਮਤ ਨਾ ਪਵੇ ਤਿਸਦਾ ਤੇ ਕਵਣ ਸਮਾਰ। ਸਮਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸਜਣਾ ਸੀ ਸੜੀਆਂ, ਜੋ ਹੋਵੇ ਸਾਹਿਬ ਸੋ ਮੇਲ, ਕਰ ਘਰ ਇਹੋ ਪਹੁੰਚਾ ਸੜਦੇ ਨਿਤ ਪਵਾਨ। ਸਦਨ ਹਾਰਾ ਸਿਮਰੀਐ ਨਾਨਕ ਸੇ ਦੇਹੀ ਅਵਨ, ਰਾਗ ਆਸਾ ਮਹੱਲਾ ਪਹਿਲਾ, ਸ਼ੇ ਕਰ ਸ਼ੇ ਗੁਰ ਸ਼ੇ ਉਪਦੇਸ਼, ਗੁਰ ਗੁਰ ਏਕੋ ਵੇ ਸਮੇਕ। ਬਾਬਾ ਜੈ ਕਰ ਕਰਤੇ ਕੀਰਤੋ, ਏ ਸੋਹ ਕਰ ਰਾਖ ਵਡਾਈ ਤੋਏ ਰਹਾਓ, ਵਿਸ ਜਸਿਆਂ ਕੜੀਆਂ ਪੈਰਾਂ ਸਿੱਟੀ ਵਾਰੀ ਮਾਵਾ, ਸੂਰਜੇ ਕੋਰ ਤਨੇਕ, ਨਾਨਕ ਕਰਤੇ ਕੇ ਕੇਤੇ ਵੇਸ, ਰਾਗ ਧਨਾਸਰੀ ਮਹੱਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਾਲਿਆਨ ਲੋ ਪਵਨ ਜਬਰੋ ਕਰੇ, ਸਗਲ ਬਨਰਾਏ ਫੂਲਾਂ ਚ ਜੋਤੀ, ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾ ਜੰਤ ਤੇਰੀ ਰਾਓ, ਸਹਿਸ ਸਭ ਨੈਣ ਗਣ ਨੈਣ ਹੈ ਤੋਏ ਕਾਓ, ਸਹਿਸ ਮੂਰਤ ਨਾਇਕ ਤੋਈ, ਸਹਿਸ ਪਦ ਬਿਮਲ ਨਾਨੇਕ ਪਦ ਗੰਧ ਬਿਨ, ਸਹਿਸ ਸਭ ਗੰਧ ਵਿਚਲਤ ਮੋਹੀ, ਸਭ ਮੈਂ ਜੋਤ ਜੋਤ ਹੈ ਸੋਏ, ਤਿਸਦੈ ਚਾਨਣ ਸਭ ਮੈਂ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ, ਜੋਤ ਇਸ ਭਾਵੈ ਸੋ ਆਰਤੀ ਹੋਏ, ਹਾਰ ਚਰਨ ਕਵਲ ਮਕਰੰਦ ਲੋਭਿਤ ਮਨੋਵਨ ਜਨ ਮੋਹਿਆ ਹੀ ਪਿਆਸਾ, ਕਿਰਪਾ ਜਲ ਦੇ ਨਾਨਕ ਸਾਰਿਆਂ ਕਾ ਹੋਏ, ਜਾਤੇ ਤੇ ਰਹਿਣਾ ਹੀ ਵਾਸਾਰਾ, ਗੌੜੀ ਪੂਰਵੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਵਪਰਿਆ, ਮਿਲ ਸਾਧੂ ਖੰਡਲ ਖੰਡਾ ਹੀ, ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਨਿਵ ਮੰਡਲ ਮੰਡਾ ਹੀ, ਕਰ ਸਾਧੂ ਅੰਜਲੀ ਪੁੰਨ ਵੱਡਾ ਹੀ, ਕਰ ਡਾਉਤ ਪੁੰਨ ਵੱਡਾ ਹੀ ਰਾਉ, ਸਾਖਤ ਹਰ ਰਸਤਾ ਨਾ ਜਾਣਿਆ, ਤੇਰੇ ਅੰਦਰ ਹਮ ਮੈਂ ਕੰਡਾ ਹੈ, ਜਿਉ ਜਿਉ ਚਲਹੇ ਚੁਬੈ ਦੁਖ ਪਾਵੈ ਹੈ, ਜਮਕਾਲ ਸਹੇ ਸਿਰ ਡੰਡਾ ਹੈ, ਹਰ ਜਨ ਹਰ ਹਰ ਨਾਮ ਸੁਮਾਣੀ, ਦੁਖ ਜਨਮ ਮਰਨ ਪਉ ਖੰਡਾ ਹੈ, ਅਵਨਾਸੀ ਪੁਰਖ ਪੈ ਪਰਮੇਸ਼ਰ, ਬਸੋ ਵਖੰਡ ਪੈ ਮੁੰਡਾ ਹੈ, ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੈ, ਜਨ ਨਾਨਕ ਨਾਮ ਹਜ਼ਾਰ ਟੇਕ ਹੈ, ਹਰ ਨਾਮ ਇਹੀ ਸੁਖ ਮੰਡਾ ਹੀ, ਰਾਗ ਗੌੜੀ ਪੂਰਵੀ ਮਹੱਲਾ ਪੰਜਵਾਂ, ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਵੇਲਾ, ਪੀਹਾ ਖਾਟੂ ਚਲੋ ਹਰ ਲਾਹ, ਆਗੇ ਬਸਨੋ ਸੁਹੇਲਾ, ਔਦ ਘਟੈ ਦਿਨ ਸਰਹਿਣਾਰੀ, ਮਾਨ ਗੁਰਮਿਲ ਕਾ ਸਵਾਰੀ ਰਾਓ, ਕੀ ਸੰਸਾਰ ਵਿਕਾਰ ਸੰ ਸਿਵੈ, ਤਰਿਓ ਬ੍ਰਹਮ ਗਿਆਨੀ, ਜਿਸਹਿ ਜਗਾਏ ਪਿਆਵੈ ਹੈ ਰਾਸ, ਅਕਥ ਕਥਾ ਦਿਨ ਜਾਨੀ, ਜਾ ਕੋ ਆਏ ਸੋਈ ਵਿਹਾਜੋ, ਹਰ ਗੁਰ ਤੇ ਮਨੇ ਵਸੇਰਾ, ਨਿਜ ਕਰ ਮਹਿਲ ਪਾਵੋ ਸੁਖ ਸਹਿਜੇ, ਬਹੁਰ ਨਾ ਹੋਏ ਗੋ ਫੇਰਾ, ਅੰਤਰ ਜਾਮੀ ਪੁਰਖ ਵਧਾਤੇ, ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਸੁਖ ਮਾਂਗੈ, ਮੋਹ ਕੋ ਕਰ ਸੰਤਨ ਕੀ ਤੂਰੇ, ਅੰਤਰ ਜਾਮੀ ਪੁਰਖ ਵਧਾਤੇ, ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਹੈ ਸੁਖ ਮੰਗੈ, ਮੋਹ ਕਉ ਕਰ ਸੰਤਨ ਕੀ ਧੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਾਹਿਬ ਸਾਨੂੰ ਬੜੀ ਸਹਾਈ ਕਰਨ ਬਹੁਤ ਚੰਗੀ ਵੀ ਆਦਮੀ ਦੀ ਲੋੜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਠ ਜੀ ਆਦਮੀ ਅੰਦਰ ਸ੍ਰੀ ਸਾਹਿਬ ਗੁਰੂ ਜੀ ਫੇਰ ਮਾਣਾ ਦੇ ਮਾਨ ਸਤ ਗੁਰੂ ਨੇ ਕਾਣਾ ਰਾਮ ਸਤ ਗੁਰੂ ਯੋਗਦਾਨ ਜੋਰ ਸੱਜੇ ਪਿਤਾ ਧੰਨ ਧੰਨ ਗੁਰੂ ਜੀ ਗ੍ਰੰਥ ਸਾਹਿਬ ਮਹਾਰਾਜ ਜੀ ਆਦਮੀ ਜਿਹੜੀ ਦੋਵੇਂ ਪਾਲਣ ਕਰਨਾ ਪਾਉਣਾ ਵੀ ਅਰਦਾਸ ਬੇਨਤੀ ਹੈ ਮਹਾਨ ਕਿਰਪਾ ਦਾ ਆਪ ਜੀ ਦੇ ਪਾਲ ਗੁਰੂ ਦੀ ਤਰ੍ਹਾਂ ਸੇਵਾ ਹੋਈ ਉਸ ਦਾ ਸਭ ਤੋਂ ਪਾਣੀ ਆਪ ਹੋਇਆ ਸੀ ਅਸੀਂ ਸੇਵਾ ਨਿਭਾਉਂਦਾ ਹੋਈਆਂ ਮੈਂ ਉਸ ਤੇ ਮੰਨ ਕਰਨਾ ਕਰੀ ਅੱਗੇ ਤੋਂ ਸਮਾਤਮਾ ਸ਼੍ਰੀ ਖੁਦ ਬਾਣੀ ਪੜ੍ਹਨ ਦਾ ਸੇਵਾ ਕਰਨ ਦਾ ਬਲ ਪ੍ਰਸਤੁਤ ਕਰਨਾ ਜੀ ਬਾਣੀ ਪੜ੍ਹੀ ਸੁਣੀ ਆਪ ਜੀ ਦੇ ਪਾਲਣ ਕਰਨਾ ਸੇਵਾ ਕਰਨੀ ਸਾਨੂੰ ਸਾਨੂੰ ਆਪ ਜੀ ਸੇਵਾ ਕਰਨੀ ਸਭਨਾਂ ਦੀ ਬਾਣੀਆਂ ਸ਼ੁਭ ਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ ਮਤਲਬ ਦਰਸ਼ਨ ਦੇ ਨਾਲ ਕਰਨਾ ਸਹੀ ਪਿਆਰੇ ਮੇਰੇ ਪ੍ਰਵਾਨੇ ਜਿਹਨਾਂ ਮਿਲਿਆ ਪਵਿੱਤਰ ਨਾਮ ਜਪ

0: ਤੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Speak Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
3: Satnam Shri Vaheguru Ji Yo, Tanadri Pautra Vadaas Ji Ki Eko Ankar Satgur Prasad, Tanadri Raghaj Pautra Vadaas Ji Kirpa Kardehan, Vaheguru Ji Ekahan Ankar Prakash Rupan, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ। ਇੱਕ ਵਾਰੀ ਭਗਵਾਨ ਨੇ ਦਰਸ਼ਨ ਦਿੱਤਾ ਅਤੇ ਆਪ ਜੀ ਨੇ ਬੜੇ ਪਿਆਰ ਨਾਲ ਨਮਸਕਾਰ ਕੀਤੀ ਅਤੇ ਸੁੱਖ ਸ਼ਾਂਤ ਖੁਸ਼ੀ ਭਗਤ ਦੀ ਪਰਖ ਕਰਨ ਵਾਸਤੇ ਭਗਵਾਨ ਮੋਹਣ ਵਾਸਤੇ ਹੀ ਖੜੇ ਰਹੇ ਅਤੇ ਫਿਰ ਭਗਤ ਰਵਿਦਾਸ ਜੀ ਬੇਨਤੀ ਕਰਦੇ ਹਨ, ਹਮ ਸਰ ਦੀਨ ਦਇਆਲ ਨਾ ਤੁਮ ਸਰ ਅਬ ਫਤਿਆਰ ਕਿਆ ਕੀਜੈ। ਕਹਿੰਦੇ ਮੇਰੇ ਵਰਗਾ ਕੋਈ ਦੀਨ ਗਰੀਬ ਨਹੀਂ, ਆਪ ਵਰਗਾ ਕੋਈ ਦਿਆਲੂ ਕਿਰਪਾਲੂ ਨਹੀਂ, ਹੁਣ ਤੁਸੀਂ ਮੇਰਾ ਫਤਿਆਰ ਮੈਨੇ ਪ੍ਰਤਿਆਵਾ ਕਿਉਂ ਲੈਂਦੇ, ਕਿਉਂ ਮੈਨੂੰ ਪਰਖ ਰਹੇ। ਬਚਨੀ ਤੋਰ ਮੋਰ ਮਨ ਮਨ ਜਨ ਕੋ ਪੂਰਨ ਦੀ ਜੈ, ਤੋਰ ਮੈਨੇ ਆਪ ਜੀ ਦੇ ਜਿਹੜੇ ਮਿੱਠੇ ਮਿੱਠੇ ਪਿਆਰੇ ਬਚਨ ਉਹਨਾਂ ਦੇ ਮੇਰਾ ਮਨ ਮੰਨ ਗਿਆ, ਇਸ ਵਾਸਤੇ ਮੈਂ ਦਾਸ ਬ੍ਰਹਮ ਅਤੇ ਆਤਮਾ ਦਾ ਜਿਹੜਾ ਭੇਦ ਆ ਇਹ ਕਿਰਪਾ ਕਰਕੇ ਐਸਾ ਨਿਸ਼ਚੇ ਰੂਪੇ ਜਿਹੜਾ ਪੂਰਾ ਗਿਆਨ ਹੈ ਉਹ ਕਿਰਪਾ ਕਰਕੇ ਬਖਸ਼ ਦੇਣਾ ਕਰੋ। ਹਮ ਵੱਲ ਵੱਲ ਜਾਓ ਰਮਈਆ ਕਾਰਨੇ, ਫਿਰ ਮਈਆ ਰਮੇ ਹੋਏ, ਆਪ ਸਾਰਿਆਂ ਦਾ ਕਾਰਨ ਰੂਪ ਹੈ, ਅਸੀਂ ਆਪ ਜੀ ਤੋਂ ਬਲਿਹਾਰ ਕੁਰਬਾਨ ਜਾਂਦੇ ਹਾਂ। ਕਾਰਨ ਕਵਨ ਅਗੋਲ ਰਹੋ, ਆਪ ਜੀ ਕਾਹਦੇ ਵਾਸਤੇ ਮੌਨ ਧਾਰਿਆ ਹੈ, ਅਗੋਲ ਮੈਨੇ ਕਿਉਂ ਨਹੀਂ ਬੋਲਦੇ। ਬਹੁ ਜਨਮ ਵਿਛੜੇ ਤੇ ਮਾਧ ਹੋ, ਇਹੋ ਜਨਮ ਤੁਮਾਰੇ ਲੇਖੇ, ਇਹ ਮਾਇਆ ਦੇ ਪਤੀ ਆਪ ਜੀ ਤੋਂ ਵਿਛੜਿਆ ਕਿੰਨੇ ਜਨਮ ਬੀਤ ਗਏ, ਕਿਰਪਾ ਕਰਕੇ ਹੁਣ ਮਨੁੱਖ ਦੇ ਮਿਲੀ ਹੈ, ਇਹ ਆਪ ਜੀ ਦੇ ਲੇਖੇ ਆ, ਇਹਨੂੰ ਆਪਣੇ ਲੇਖੇ ਲਾਓ ਅਤੇ ਆਪ ਜੀ ਮੇਰੇ ਨਾਲ ਬਚਨ ਵਿਲਾਸ ਕਰੋ। ਕਹਿ ਰਵਿਦਾਸ ਆਸ ਲਗ ਜੀਵਾ ਚਿਰ ਭਇਓ ਦਰਸ਼ਨ ਦੇਖੇ। ਭਗਤ ਜੀ ਕਹਿੰਦੇ ਤਾਂ ਤੁਹਾਡੇ ਦਰਸ਼ਨ ਦੀ ਆਸ ਵਿੱਚ ਲੱਗੇ ਹਾਂ, ਜਿਉਂਦੇ ਹਾਂ, ਬਹੁਤ ਦਰ

0: ਫਿਰ ਹੋ ਗਏ ਆਪ ਜੀ ਦੇ ਦਰਸ਼ਨ ਕੀਤੇ ਹਾਂ। ਇਹ ਵੀ ਤੁਹਾਡਾ ਸ਼ੁਕਰਾਨਾ ਕਿ ਤੁਸੀਂ ਦਰਸ਼ਨ ਦਿੱਤਾ। ਹੁਣ ਤੁਹਾਡੀ ਆਪਣੀ ਮੌਜ ਹੈ ਕਿ ਬਚਨ ਕਰੋ ਜਾਂ ਨਾ ਕਰੋ। ਸਾਡਾ ਕਹਿੰਦੇ ਗਰੀਬਾਂ ਦਾ ਤੁਹਾਡੇ ਅੱਗੇ ਕੀ ਜ਼ੋਰ ਹੈ, ਕੀ ਉਜ਼ਰ ਹੈ। ਜਦੋਂ ਇਹ ਬਚਨ ਕੀਤੇ ਭਗਵਾਨ ਫਿਰ ਬੋਲ ਪਏ, ਕਹਿੰਦੇ ਤੇਰਾ ਮੇਰੇ ਨਾਲ ਕਿੰਨਾ ਕੁ ਪਿਆਰ ਆ, ਹੁਣ ਦੱਸ ਦੇ। ਚਿਤ ਸਿਮਰਨ ਕਰੋ, ਨੈਣ ਅਵਲੋਕਨੋ, ਸ਼ਰਵਨ ਬਾਣੀ ਸੁਜਾ ਸਕੂਲ ਰੱਖੋ। ਚਿਤ ਵਿੱਚ ਤੁਹਾਡਾ ਸਿਮਰਨ ਕਰਦੇ ਹਾਂ, ਨੈਣ ਅੱਖਾਂ ਨਾਲ ਤੁਹਾਡੇ ਦਰਸ਼ਨ ਅਵਲੋਕਨ ਮੈਨੇ ਦੇਖਦੇ ਹਾਂ, ਸ਼ਰਵਨ ਕੰਨਾਂ ਨੂੰ ਸੁਜਸ ਮੈਨੇ ਜਿਹੜਾ ਸ੍ਰੇਸ਼ਟ ਜਾਸ ਹੈ ਗੁਰਬਾਣੀ ਰੂਪ ਇਹਦੇ ਨਾਲ ਪੂਰਨ ਕਰਕੇ ਰੱਖਦੇ ਹਾਂ। ਭਾਵ ਕੰਨਾਂ ਨਾਲ ਬਾਣੀ ਸੁਣਦੇ ਹਾਂ। ਮਨ ਸੋ ਮਧ ਕਰ ਕਰੋ, ਚਰਨ ਹਿਰਦੇ ਧਰੋ, ਰਸਨ ਅੰਮ੍ਰਿਤ ਰਾਮ ਨਾਮ ਭਾਖੋ। ਮਨ ਸੋ ਮਧ ਕਰ ਕਰੋ, ਆਪਣੇ ਮਨ ਨੂੰ ਸੋ ਵਿਸ਼ੇਸ਼ ਕਰਕੇ ਮਧ ਕਰ ਮੈਨੇ ਸ੍ਰੇਸ਼ਟ ਭੌਰਾ ਕਰੋ ਮੈਨੇ ਕਰਨਾ ਕੀਤਾ ਹੈ। ਔਰ ਚਰਨਾਂ ਨੂੰ ਹਿਰਦੇ 'ਚ ਧਾਰਨ ਕਰਦੇ ਹਾਂ, ਚਰਨ ਕਮਲਾਂ ਪ੍ਰੀਤੀ ਹਿਰਦੇ 'ਚ ਧਾਰਦੇ ਹਾਂ। ਚਰਨ ਕਮਲਾਂ ਦਾ ਧਿਆਨ ਅਸੀਂ ਆਪਣੇ ਹਿਰਦੇ 'ਚ ਵਸਾ ਰਹੇ ਹਾਂ ਅਤੇ ਰਸਨਾ ਦੇ ਨਾਲ ਆਪ ਜੀ ਦਾ ਅੰਮ੍ਰਿਤ ਰੂਪੀ ਜਿਹੜਾ ਜਾਸ ਹੈ ਇਹਨੂੰ ਭਾਖੋ ਮੈਨੇ ਕਥਨ ਕਰਦੇ ਹਾਂ। ਸੋ ਮਧ ਕਰ, ਇਹ ਪਾਠ ਜਿਹੜਾ ਸੁਗੰਧ ਕੇ ਕਰਨਾ ਹੈ। ਮੇਰੀ ਪ੍ਰੀਤ ਗੋਬਿੰਦ ਸਿੰਘ ਜਿਨ ਘਟੈ, ਮੈਂ ਤਾਂ ਮੋਲ ਲਹਿਗੀ ਮਹਿਗੀ ਲਈ ਜੀ ਸੱਟੈ ਰਹਾਓ। ਹੇ ਗੋਬਿੰਦ ਨਿਰੰਕਾਰ ਪਰਮੇਸ਼ਰ, ਮੇਰੀ ਜਿਹੜੀ ਪ੍ਰੀਤੀ ਹੈ ਆਪ ਨਾਲੋਂ ਜਿਨ ਘਟੈ ਮੈਨੇ ਘਟੇ ਨਾ, ਮਤ ਘਟ ਜਾਏ, ਮਤਾਂ ਘਟੇ, ਅਥਵਾ ਕਦੇ ਵੀ ਤੁਹਾਡੇ ਨੂੰ ਪ੍ਰੀਤ ਜਿਹੜੀ ਕਦੀ ਟੁੱਟੇ ਨਾ। ਇਹ ਪ੍ਰੀਤੀ ਬੜੀ ਮਹਿੰਗੇ ਮੁੱਲ ਤੋਂ ਲਈ ਹੈ, ਜੀ ਸੱਟੈ, ਜੀ ਦੇ ਵੱਟੇ ਸੱਟੇ ਲਈ ਹੈ, ਜੀ ਦੇ ਬਦਲੇ ਲਈ ਹੈ। ਕਿਉਂਕਿ ਆਪਣਾ ਛੱਡਣ ਕਰਕੇ ਹੰਕਾਰ ਤਿਆਗ ਕੇ ਤੁਹਾਡੀ ਪ੍ਰਾਪਤੀ ਹੁੰਦੀ ਹੈ। ਜੀਵਤ ਭਾਵ ਜਿਹੜਾ ਹੰਕਾਰ ਸੀ ਉਹਨੂੰ ਸੁੱਟ ਕੇ ਫਿਰ ਇਹ ਪ੍ਰੀਤੀ ਲਈ ਹੈ। ਅਤੇ ਧੰਨ ਧੰਨ ਬਾਬਾ ਮਹਿੰਦਰ ਸਿੰਘ ਜੀ ਹਰਖਵਾਲ ਵਾਲੇ ਮਹਾਂਪੁਰਖ, ਉਹ ਕਈ ਵਾਰੀ ਉਹਨੇ ਇਹ ਸ਼ਬਦ ਪੜ੍ਹਨ, ਮੈਂ ਤਾਂ ਮੋਲ ਮਹਿੰਗੀ ਲਈ ਜੀ ਸੱਟਿਆ। ਇਹ ਤਾਂ ਬੜੀ ਮਹਿੰਗੀ ਮਿਲੀ ਹੈ, ਕਿਉਂਕਿ ਸੰਤ ਮਹਾਰਾਜ ਹਰਖਵਾਲ ਵਾਲਿਆਂ ਦੀ ਸੇਵਾ ਕੀਤੀ, ਉਹ ਫਿਰ ਸਮਾਉਣ ਤੋਂ ਪਹਿਲਾਂ ਕਹਿ ਗਿਆ ਕਿ ਮਸਤਾਂ ਦੀ ਸੇਵਾ ਚ ਰਹਿਣਾ। ਮਸਤ ਦੇ ਕਈ ਤਰ੍ਹਾਂ ਦੇ ਐਸੇ ਪਰਚੇ ਪਾਉਂਦੇ ਸੀ, ਵਿਅੰਗ ਕਿਰਿਆ ਕਰਨੀ ਤਾਂ ਨਿਸ਼ਰਦਕ ਹੋ ਜਾਣ, ਪਰ ਉਹ ਨਿਸ਼ਰਦਕ ਨਹੀਂ ਹੋਏ, ਬੜਾ ਮਨ ਦ੍ਰਿੜ ਕਰਕੇ ਸੇਵਾ ਕੀਤੀ। ਜੇ ਕਿਸੇ ਨੇ ਕਹਿਣਾ ਕਿਰਪਾ ਕਰੋ, ਕਹਿਣਾ ਮੈਂ ਤਾਂ ਮੁੱਲ ਮਹਿੰਗੀ ਲਈ ਜੀ ਸੱਟੇ, ਆਈਏ ਤਾਂ ਮਹਿੰਗੇ ਮੁੱਲ ਮਿਲਦੀ ਹੈ, ਉਹ ਨਹੀਂ ਮਿਲਦੀ। ਸਾਧ ਸੰਗਤ ਬਿਨਾਂ ਭਾਵ ਨਹੀਂ ਉਪਜਿਆ, ਭਾਵ ਬਿਨ ਭਗਤ ਨਹੀਂ ਹੋਏ ਤੇਰੀ। ਸਾਧੂ ਸੰਤਾਂ ਦੀ ਸੰਗਤ ਕੀਤੇ ਬਿਨਾਂ ਪਰਮੇਸ਼ੁਰ ਦਾ ਭਾਵ ਪਿਆਰ ਪੈਦਾ ਨਹੀਂ ਹੁੰਦਾ। ਭਾਵ ਪਿਆਰ ਪੈਦਾ ਕੀਤੇ ਬਿਨਾਂ ਤੇਰੀ ਭਗਤੀ ਜਿਹੜੀ ਕੀਤੀ ਉਹ ਦਰਗਾਹ 'ਚ ਪ੍ਰਵਾਨ ਨਹੀਂ ਹੁੰਦੀ ਹੈ। ਪੈ ਰਵਿਦਾਸ ਇੱਕ ਬੇਨਤੀ ਹਰ ਸਿਉਂ ਪੈਜ ਰੱਖੋ ਰਾਜਾ ਰਾਮ ਮੇਰੀ। ਭਗਤ ਜੀ ਕਹਿੰਦੇ ਰਾਜਾ ਰਾਮ ਪ੍ਰਕਾਸ਼ ਰੂਪ ਨਿਰੰਕਾਰ ਪਰਮੇਸ਼ੁਰ, ਕਿਤੇ ਮੇਰੀ ਭਗਤੀ ਜਿਹੜੀ ਵਿੱਚੇ ਨਾ ਰਹਿ ਜਾਏ, ਮੈਂ ਪ੍ਰਾਣ ਨਿਕਲ ਜਾਣ, ਹਾਂਜੀ ਇਸ ਮਨੁੱਖ ਜਨਮ 'ਚ ਸਿਰੇ ਚੜ੍ਹ ਜਾਏ, ਅਤੇ ਮੇਰੀ ਪੈਜ ਇਹ ਜਿੱਤ ਜਿਹੜੀ ਹੈ ਉਹ ਕਿਰਪਾ ਕਰਕੇ ਰੱਖਣਾ ਕਰੋ। ਨਾਮ ਤੇਰੋ ਆਰਤੀ ਮਜਨ ਮਰਾਰੇ। ਰਵਿਦਾਸ ਜੀ ਕਹਿਣ ਲੱਗੇ, ਭਗਵਾਨ ਤੁਸੀਂ ਮੇਰੇ ਨਾਲ ਬੋਲਦੇ ਨਹੀਂ, ਮੇਰੇ 'ਚ ਕੀ ਦੋਸ਼ ਹੈ। ਭਗਵਾਨ ਕਹਿੰਦੇ ਤਾਂ ਮੇਰੀ ਆਰਤੀ ਕੀਤੀ ਨਹੀਂ, ਅਰਦਾਸ ਨਹੀਂ ਕੀਤੀ, ਇਸ ਕਰਕੇ ਮੈਂ ਖਮੋਸ਼ ਹਾਂ। ਸਭ ਲੋਕ ਸਾਰੇ ਮੱਤਾਂ ਵਾਲੇ ਆਰਤੀ ਉਤਾਰਦੇ ਆ, ਅਤੇ ਮੈਨੂੰ ਜਿਹੜੀ ਆਰਤੀ ਸੁਣਾ। ਕਹਿੰਦੇ ਮੈਂ ਤਾਂ ਤੇਰਾ ਨਾਮ ਜਪਣ ਰੂਪੀ ਆਰਤੀ ਕੀਤੀ ਹੈ, ਹੋਰ ਤਾਂ ਮੈਨੂੰ ਕੋਈ ਆਰਤੀ ਆਉਂਦੀ ਨਹੀਂ, ਇਹੀ ਆਰਤੀ ਆਉਂਦੀ ਹੈ। ਕਹਿੰਦੇ ਉਹ ਹੀ ਸੁਣਾ, ਨਾਮ ਤੇਰੋ ਆਰਤੀ ਮਜਨ ਮਰਾਰੇ। ਇਹ ਮੁਰਦਿਆਂ ਦੇ ਮਾਰਨ ਵਾਲੇ, ਤੁਹਾਡਾ ਜਿਹੜਾ ਪਵਿੱਤਰ ਨਾਮ ਜਪਣਾ ਇਹ ਮੇਰੀ ਆਰਤੀ ਹੈ। ਨਾਮ ਜਪਣਾ ਕਹਿੰਦੇ ਜਿਹੜਾ ਨਾਮ ਜਪਣਾ ਇਹ ਮੈਂ ਤੁਹਾਨੂੰ ਮਜਨ ਇਸ਼ਨਾਨ ਕਰਾ ਰਿਹਾ। ਇੱਕ ਪਰਮੇਸ਼ਰ ਦਾ ਨਾਮ ਹੈ ਆਰਤੀ ਦਾ ਸਾਰਾ, ਹਾਂਜੀ ਸਾਜੋ ਸਮਾਜ ਆ, ਠਾਠ ਵਾੜ ਆ, ਹਰ ਕਿ ਨਾਮ ਬਿਨ ਝੂਠੇ ਸਗਲ ਪਾ ਸਾਰੇ ਰਹੋ। ਪਰਮਾਤਮਾ ਦੇ ਨਾਮ ਤੋਂ ਬਿਨਾਂ ਹੋਰ ਜਿੰਨੇ ਵੀ ਇਹ ਪਸਾਰੇ ਹੈ ਇਹ ਸਾਰੇ ਝੂਠੇ ਹੀ ਹੈ। ਨਾਮ ਤੇਰੋ ਆਸਨੋ, ਨਾਮ ਤੇਰੋ ਵਰਸਾ। ਇਹ ਨਿਰੰਕਾਰ ਆਪ ਜੀ ਦਾ ਨਾਮ ਜਪਣਾ। ਇਹੀ ਸਾਡੇ ਸਗੇ ਆਸਣ ਆਸਣ ਵਿਛਾਇਆ ਹੋਇਆ ਹੈ। ਨਾਮ ਜਪਣੇ ਉਰਸਾ ਉਰਸਾ ਉਹ ਚਕਲੇ ਦੀ ਸ਼ਕਲ ਦੀ ਇੱਕ ਸਿਲਾ ਹੁੰਦੀ ਹੈ। ਉੱਤੇ ਫਿਰ ਆਪਣੇ ਜਿਹੜਾ ਚੰਦਨ ਹੈ ਕੇਸਰ ਹੈ ਅਤੇ ਉਹ ਥੋੜ੍ਹਾ ਜਿਹਾ ਜਲ ਪਾ ਕੇ ਰਗੜਿਆ ਜਾਂਦਾ, ਉਹਦਾ ਫਿਰ ਤਿਲਕ ਵਗੈਰਾ ਲਾਉਂਦੇ ਹਾਂ। ਨਾਮ ਤੇਰਾ ਕੇਸਰ ਲਿਆ ਛੁਟਕਾਰੇ, ਤੁਹਾਡਾ ਨਾਮ ਜਪਣਾ ਇਹ ਅਸੀਂ ਕੇਸਰ ਲਿਆ, ਆਪ ਉੱਤੇ ਇਹ ਛੁਟਕਾਰੇ ਮੈਨੇ ਛਿੜਕਣਾ ਕੀਤਾ। ਨਾਮ ਤੇਰਾ ਅੰਬਲਾ ਨਾਮ ਤੇਰੋ ਚੰਦਨੋ, ਆਪ ਦਾ ਨਾਮ ਅੰਬਲਾ ਮੈਨੇ ਜਾ ਲਿਆ, ਤੇਰਾ ਨਾਮ ਹੀ ਚੰਦਨ ਆ। ਘਸ ਜਪੇ ਨਾਮ ਲੈ ਤੁਝ ਹੈ ਕੋ ਚਾਰੇ, ਆਪ ਦਾ ਨਾਮ ਜਪਣਾ ਇਹ ਚੰਦਨ ਦਾ ਘਸ ਘਸਾਉਣਾ ਆ। ਆਪ ਦਾ ਨਾਮ ਚਾਰੇ ਮੈਨੇ ਉਚਾਰਨ ਕਰਦੇ ਹਾਂ, ਇਹ ਚੰਦਨ ਨੂੰ ਚਾਰੇ ਪਾਸੇ ਚਾੜ ਰਹੇ ਹਾਂ। ਨਾਮ ਤੇਰਾ ਦੀਵਾ ਨਾਮ ਤੇਰੋ ਬਾਤੀ, ਆਪ ਜੀ ਦਾ ਨਾਮ ਹੀ ਦੀਵਾ ਆ ਅਤੇ ਤੇਰਾ ਨਾਮ ਹੀ ਬੱਤੀ ਹੈ। ਨਾਮ ਤੇਰੋ ਤੇਲ ਲੇ ਮਾਹ ਹਿਪ ਸਾਰੇ, ਤੇਰਾ ਨਾਮ ਹੀ ਤੇਲ ਆ, ਉਸ ਦੀਵੇ ਦੇ ਵਿੱਚ ਮੈਂ ਪਸਾਰੇ ਮੈਨੇ ਇਹ ਤੇਲ ਪਾਇਆ ਹੋਇਆ। ਨਾਮ ਤੇਰੇ ਕੀ ਜੋਤ ਲਗਾਈ ਭਇਓ ਜੀ ਉਜਿਆਰੋ ਭਵਨ ਸਗਲਾਰੇ, ਤੇਰੇ ਨਾਮ ਦੀ ਜੋਤ ਲਾਈ ਤੀਲ ਲਾਈਏ, ਇਹ ਆਰਤੀ ਜਗਾਈ ਹੋਈ ਜਿਹਦੇ ਕਰਕੇ ਸਾਰੇ ਸਗਲਾਰੇ ਮੈਨੇ ਸਾਰੇ ਭਵਨਾਂ 14 ਭਵਨਾਂ ਗਿਆਨ ਭਇਓ ਅਤੇ ਗਿਆਨ ਦਾ ਉਜਾਲਾ ਪ੍ਰਕਾਸ਼ ਹੋਇਆ ਹੈ। ਨਾਮ ਤੇਰੋ ਤਾਗਾ ਨਾਮ ਫੂਲ ਮਾਲਾ, ਤੇਰਾ ਨਾਮ ਹੀ ਧਾਗਾ, ਤੇਰਾ ਨਾਮ ਹੀ ਫੁੱਲਾਂ ਦੀ ਮਾਲਾ। ਪਰਮੇਸ਼ੁਰ ਦੇ ਨਾਮ ਤੋਂ ਬਿਨਾਂ ਭਾਰ 18 ਹੈ ਸਗਲ ਜੁਠਾਰੇ, 18 ਭਾਰ ਜਿਹੜੇ ਬਨਸਪਤੀ ਹੈ 32-60 ਤੋਲੇ ਦਾ ਇੱਕ ਭਾਰ ਹੁੰਦਾ ਹੈ, ਪਰ ਸਾਰੇ ਜਿਹੜੇ ਫੋਲਿਆ ਜੁਠਾਰੇ ਮੈਨੇ ਤਾਂ ਜੂਠੇ ਹੀ ਹੈ। ਹਾਂਜੀ, ਪਹਿਲਾਂ ਭੌਰਿਆਂ ਨੇ ਜੂਠੇ ਕੀਤੇ ਹੋਏ। ਤੇਰੋ ਕੀਆ ਤੁਝ ਹੈ ਕਿਆ ਅਰਪੋਂ, ਇਹ ਨਿਰੰਕਾਰ ਸਾਰਾ ਕੁਝ ਤਾਂ ਤੇਰਾ ਪੈਦਾ ਕੀਤਾ, ਫਿਰ ਕਿਹੜੀ ਚੀਜ਼ ਤੈਨੂੰ ਅਰਪਣ ਕਰਾਂ, ਸਾਡੀ ਆਪਣੀ ਚੀਜ਼ ਹੋਏ ਤਾਂ ਤੈਨੂੰ ਅਰਪੀਏ। ਨਾਮ ਤੇਰਾ ਤੂੰ ਹੀ ਚੌਲ ਢੁਲਾਰੇ, ਆਪ ਜੀ ਦਾ ਨਾਮ ਜਪਣਾ ਤੇਰੇ ਉੱਤੇ ਚੌਲ ਢੁਲਾਰੇ ਝੁਲਾ ਰਹੇ ਹਾਂ। 10-8, 8-8 ਸੱਠੇ ਚਾਰੇ ਕਾਣੀ, ਇਹ ਬਰਤਨ ਹੈ ਸਗਲ ਸੰਸਾਰੇ, 10-18 ਪ੍ਰਾਣ, 8-8 ਕਿਲੋ, 4 ਖਾਣੀਆਂ ਅੰਡੇ ਜੇਰੇ ਸੇ ਤੇ ਉਤਪਜ, ਇਹ ਕਹਿੰਦੇ ਬਰਤਨ। ਇਸੇ ਬਰਤਨ ਵਿੱਚ ਇਹਨਾਂ ਦੇ ਵਿੱਚ ਜਿੰਨਾ ਵੀ ਸੰਸਾਰ ਹੈ ਉਹ ਸਾਰਾ ਲੱਗਿਆ। ਜਿਹੜੀ ਅੰਡਿਆਂ ਤੋਂ ਪੈਦਾ ਹੁੰਦੀ ਸ੍ਰਿਸ਼ਟੀ ਉਹਨੂੰ ਅੰਡੇ ਹੀ ਖਾਣੀ ਕਹਿੰਦੇ, ਜਿਵੇਂ ਪੰਖੀ ਆ ਸੱਪ ਕਿਰਲੀਆਂ ਆਦਿ ਕੇ। ਜਿਹੜੀ ਜੇਰ ਤੋਂ ਹੁੰਦੀ ਹੈ ਹੈਂ ਉਹ ਫਿਰ ਜੇਰ ਜੀ ਖਾਣੀ ਕਹਿੰਦੇ, ਜਿਵੇਂ ਮਨੁੱਖਿਆ ਪਸ਼ੂ ਆ। ਜਿਹੜੀ ਪਸੀਨੇ ਤੋਂ ਪੈਦਾ ਹੁੰਦੀ ਉਹ ਸਿਹਤ 'ਚ, ਜਿਵੇਂ ਚਿਚੜਿਆ ਜੂਆਂ ਆ, ਲੀਕਾਂ ਆ, ਤੱਖਾਂ ਆ, ਮਛਮਜੂਆਂ ਆ। ਅਤੇ ਜਿਹੜੀ ਵੇਸ਼ ਖੇਤੀਆਂ ਆਦਿ ਕੇ ਇਹ ਉਤਪਜ ਖਾਣੀ ਇਹਨੂੰ ਕਹਿੰਦੇ, ਜਿਹੜੀ ਧਰਤੀ ਦੀ ਹਿੱਕ ਪਾੜ ਕੇ ਨਿਕਲਦੀ ਹੈ। ਇਸ ਵਾਸਤੇ ਇਹ ਸਾਰੇ ਇੱਕ ਸਾਰੇ ਸੰਸਾਰ ਦਾ ਬਸ ਬਲੇਵਾ ਬਣਿਆ ਹੋਇਆ। ਅਤੇ ਜਿਹੜੇ 4 ਵੇ 6-7-8 ਪਿਆ ਕਰਨ ਗ੍ਰੰਥਾਂ ਦਾ ਪੜ੍ਹਨ, 8 ਵਾਰ ਕੀਰਤਾਂ ਦੇ ਘੁੰਮੇ ਜਾਣੇ, 4 ਖਾਣੇ, 60 ਮਹੀਨੇ ਇਹ ਮੂਰਖ ਪੁਰਖਾ, ਇਹ ਤਾਂ ਇੱਕ ਸਾਰੇ ਸੰਸਾਰ ਦਾ ਵਰਤਣ ਵਾਲੀ ਵਾਹ ਬਣਿਆ ਹੋਇਆ ਹੈ। ਕਹਿਰ ਉਦਾਸ ਨਾਮ ਤੇਰੋ ਆਰਤੀ, ਸਤਿਨਾਮ ਹੈ ਹਰ ਭੋਗ ਤੁਹਾਰੇ। ਭਗਤ ਜੀ ਮਹਾਰਾਜ ਕਹਿੰਦੇ ਤੇਰਾ ਨਾਮ ਹੀ ਆਰਤੀ, ਸਤਿਨਾਮ ਰੂਪੀ ਜਿਹੜਾ ਮੰਤਰ ਇਹ ਜਪਣ, ਇਹ ਆਪ ਨੂੰ ਭੋਗ ਲਵਾਉਣ ਵਾਸਤੇ ਤੁਹਾਰੇ ਤੁਹਾਡੇ ਅੱਗੇ ਭੋਗ ਪਦਾਰਥ ਲਿਆ ਕੇ ਰੱਖਿਆ ਹੋਇਆ। ਰਵਿਦਾਸ ਭਗਤ ਨੇ ਜਿਹੜੀ ਆਰਤੀ ਹੈ ਇਹ ਨਿਰਗੁਣ ਬ੍ਰਹਮ ਦੀ ਕੀਤੀ ਹੈ। ਤੁਹਾਨੂੰ ਗੁਰੂ ਨਾਨਕ ਸਾਹਿਬ ਨੇ ਵੀ ਜਦੋਂ ਜਗਨਨਾਥ ਗਏ ਅਤੇ ਨਿਰਗੁਣ ਦੀ ਆਰਤੀ ਕੀਤੀ ਸੀ, ਗਗਨ ਮੈਂ ਸਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ, ਇਹ ਆਰਤੀ ਵਿਚਾਰੀ ਸੀ। ਧਨਾਸਰੀ ਬਾਣੀ ਭਗਤਾਂ ਕੀ ਤਰਲੋਚਨ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, 695 ਪੰਜ ਪੰਨੇ ਅਤੇ ਅੰਗ 'ਤੇ ਚੱਲ ਰਹੇ ਵਿਚਾਰ। ਹੁਣ ਭਗਤ ਤਰਲੋਚਨ ਜੀ ਦਾ ਸ਼ਬਦ ਚੱਲ ਰਿਹਾ, ਇਸ ਵਾਸਤੇ ਭਗਤ ਜਿਹੜੇ ਤਰਲੋਚਨ ਸੀਗੇ ਅਤੇ ਜਦੋਂ ਬਿਰਧ ਅਵਸਥਾ ਹੋਈ ਤਾਂ ਮਾਤਾ ਜੀ ਕਹਿਣ ਲੱਗੀ ਕਿ ਕੋਈ ਨੌਕਰ ਚਾਹੀਦਾ। ਉਹ ਫੁਰਨਾ ਬਣ ਗਿਆ, ਕੁਦਰਤੀ ਭਗਵਾਨ ਨੌਕਰ ਦਾ ਰੂਪ ਧਾਰ ਕੇ ਆ ਗਿਆ। ਉਹਨੇ ਬਚਨ ਲਿਆ, ਇੱਕ ਤਾਂ ਜਦੋਂ ਮੈਂ ਭੋਜਨ ਖਾਵਾਂਗਾ ਇੱਕ ਵਾਰੀ ਮਿਲ ਗਿਆ, ਦੂਜੀ ਵਾਰੀ ਨਹੀਂ ਮੰਗਾਂਗਾ। ਦੂਜੀ ਗੱਲ ਜਿੱਥੇ ਮੇਰੀ ਨਿੰਦਿਆ ਹੋਏਗੀ ਮੈਂ ਰਹਾਂਗਾ ਨਹੀਂ। ਬਸ ਉਹ ਜਿੰਨਾ ਭੋਜਨ ਪੰਡਤਾਂ ਨੇ ਦੇਣਾ ਛਕ ਲੈਣਾ, ਜਿਹੜੀ ਸੇਵਾ ਕਹਿਣੀ ਉਹ ਕਰਦੇ ਰਹਿਣਾ। ਅਤੇ ਹੁਣ ਗੁਆਂਢਣਾ ਪੁੱਛਦੇ ਸੁਣਾ ਨੌਕਰ ਕਿਹੋ ਜਿਹਾ, ਕਹਿੰਦੇ ਨੌਕਰ ਤਾਂ ਬਹੁਤ ਚੰਗਾ ਪਰ ਖਾਂਦਾ ਪੀਂਦਾ ਘੱਟ ਆ। ਕਹਿੰਦੇ ਇਉਂ ਨਹੀਂ ਵੀ ਨੌਕਰਾਂ ਦਾ ਖਿਆਲ ਰੱਖੀਦਾ ਤਾਂ ਹੀ ਟਿਕਦੇ ਹੁੰਦੇ ਆ। ਉਹ ਜੀ ਫਿਰ ਉਹਨਾਂ ਨੇ ਆਪਣੇ ਪੰਡਤਾਣੀ ਕਹਿਣ ਲੱਗੀ, ਬੇ ਨੌਕਰਾ ਤੂੰ ਰੋਟੀ ਘਰ ਅੱਜ ਕੇ ਖਾਇਆ ਕਰ। ਕਹਿੰਦੇ ਮਾਤਾ ਜੀ ਚੰਗਾ ਖਿਆ ਜੀ, ਜਰਾ ਥੋੜ੍ਹਾ ਖੁੱਲੀਆਂ ਰੋਟੀਆਂ ਬਣਾ ਲਿਓ। ਉਹ ਬਣਾ ਲਈਆਂ, ਉਹ ਸਾਰੀਆਂ ਹੀ ਛੱਕ ਗਏ। ਉਹ ਗੁਆਂਢਣਾ ਫਿਰ ਚਲੇ ਗਏ। ਹਿਰਦਾ ਛੋਟਾ ਸੀ ਅਤੇ ਕਹਿਣ ਲੱਗੇ ਅਖੇ ਅਤੇ ਸੁਣਾ ਨੌਕਰ। ਕਹਿੰਦੇ ਉਹ ਤਾਂ ਤੌਣੇ ਦੀ ਤੌਣੇ ਹੀ ਖਾ ਗਿਆ, ਹੁਣ ਨਿੰਦਿਆ ਲੱਪੇਗਾ ਅਤੇ ਜੇ ਹੋਣ ਲੱਗਾ ਫਿਰ ਕੰਮ ਬੜਾ ਔਖਾ। ਉਹ ਫਿਰ ਗੁਪਤ ਹੋ ਗਿਆ ਕਿਉਂਕਿ ਭਗਵਾਨ ਸਰੂਪ ਸੀ। ਹੁਣ ਉਹ ਰੋਂਦੀ ਹੈ ਜਿਹੜੇ ਭਗਤ ਜੀ ਆਏ ਕਿ ਤੂੰ ਹੁਣ ਕਾਹਲੇ ਰੋਂਦੀ ਹੈ, ਫਿਰ ਤੇਰਾ ਆਪਣਾ ਹੀ ਕਰਮ ਸੀਗਾ ਹੈ, ਤੈਨੂੰ ਹੁਣ ਬਚਨ ਸਾਹਿਬ ਜੇ ਨਿੰਦਿਆ ਕਰੀ ਮੈਂ ਰਹਿਣਾ ਨਹੀਂ। ਉੱਥੇ ਫਿਰ ਉਹਨੂੰ ਉਪਦੇਸ਼ ਦਿੰਦੇ ਆ, ਨਾਰਾਇਣ ਨੰਦ ਸਕਾਏ ਭੁੱਲੀ ਗਵਾਰੀ। ਇਹ ਭੁੱਲੀ ਹੋ ਗਵਾਰਦੇ ਨੇ ਮੂਰਖ ਹੈ, ਸਾਰੇ ਲੋਕ ਤਾਂ ਉਸ ਨਿਰੰਕਾਰ ਦੀ ਮਹਿਮਾ ਕਰਦੇ ਆ ਅਤੇ ਤੂੰ ਨਿੰਦਿਆ ਕਿਉਂ ਕਰ ਰਹੀ ਹੈ। ਦੁੱਖਕ੍ਰਿਤ ਸੁਕ੍ਰਿਤ ਥਾਰੋ ਕਰ ਮਰੀ ਰਾਮ। ਰੀਮੇ ਨੇ ਇਹ ਦੇਵੀ ਦੁੱਖਰਤ ਸੁਕਰ ਪਾਪ ਉਹਨਾਂ ਜਿਹੜੇ ਕਰਮ ਥਾਰੋ ਤੇਰਾ ਆਪਣੇ ਕੀਤਾ, ਇਸ ਕਰਕੇ ਦੁੱਖਰਤ ਪਾਪਾਂ ਕਰਕੇ ਦੁੱਖ ਹੁੰਦਾ, ਸੁਕਰ ਪੁੰਨਾਂ ਕਰਕੇ ਸੁੱਖ ਮਿਲਦਾ ਆ। ਕਿਉਂਕਿ ਭੋਗੇ ਦੇ ਬਿਨਾਂ ਜਿਹੜੇ ਕਰਮ ਉਹ ਮਿਟਦੇ ਨੇ। ਜਥਾ ਤੈਨੂੰ ਸਹਸਰੇਸ਼ੂ ਬਤਸੋ ਹਾਂਜੀ ਬਿੰਦ ਤੇ ਸੋਏ ਮਾਤਰਮ ਸਦਾ ਸੁਭਾ ਸੁ ਕ੍ਰਿਤਮ ਕਰਮ ਹਾਂਜੀ ਕਰਤਾਰ ਮਨੂੰ ਦਰਸ਼ਤੀ। ਅਤੇ ਮਹਾਂਭਾਰਤ ਵੀ ਦੱਸਿਆ ਜਿਸ ਤਰ੍ਹਾਂ ਕਹਿੰਦੇ ਹਜ਼ਾਰਾਂ ਗਊਆਂ ਹੁੰਦੀਆਂ, ਜਿਹੜਾ ਬੱਚਾ ਆਪਣੀ ਮਾਂ ਨੂੰ ਪਛਾਣਦਾ ਉਹਦੇ ਕੋਲ ਜਾਂਦਾ। ਇਸ ਤਰ੍ਹਾਂ ਜੀਵ ਆਤਮਾ ਰੂਪੀ ਜਿਹੜੀ ਗਊ ਆ, ਸ਼ੁਭ ਅਤੇ ਅਸ਼ੁਭ ਕਰਮ ਜਿਹੜੇ ਉਹਦੇ ਕੋਲ ਜਾਂਦੇ ਹਾਂਜੀ। ਅਤੇ ਪੁਰਸ਼ ਦੇ ਖੜ੍ਹੇ ਹੋਣ ਨਾਲ ਕਰਮ ਨਾਲ ਖੜ੍ਹੇ ਹੋ ਜਾਂਦੇ ਆ, ਚੱਲਣ ਨਾਲ ਚੱਲ ਪੈਂਦੇ ਆ। ਜਿਵੇਂ ਮਨੁੱਖ ਦਾ ਪਰਛਾਵਾਂ ਇਹਦੇ ਨਾਲ ਜਾਂਦਾ, ਕਰਮ ਵੀ ਜਿਹੜੇ ਆ ਇਹਦੇ ਨਾਲ ਹੀ ਜਾਂਦੇ ਆ। ਇਹ ਜਿਹੜਾ ਪ੍ਰਕਰਨ ਹੈ ਭੀਸ਼ ਪਿਤਾਮਾ ਨੇ ਰਾਜੇ ਯੁਧਿਸ਼ਠਿਰ ਨੂੰ ਇਹ ਸਾਰੇ ਵਚਨ ਦੱਸ ਕੇ ਸ਼ਾਂਤੀ ਦਿੱਤੀ ਸੀ। ਇਸ ਵਾਸਤੇ ਕਹਿੰਦੇ ਤੂੰ ਵੀ ਆਪਣੇ ਕਰਮਾਂ ਦਾ ਫਲ ਸਮਝ ਲਾ, ਹੁਣ ਆਪਣੇ ਮਨ ਨੂੰ ਟਿਕਾ ਲਾ ਕਿ ਤੂੰ ਸਮਾਂ ਜਿਹੜਾ ਆਪਣੇ ਹੱਥੋਂ ਨਿਭਾ ਲਿਆ ਆ ਅਤੇ ਇਹ ਲੇਖ ਜਿਹੜੇ ਮਿਟਦੇ ਨਹੀਂ। ਕਹਿੰਦੇ ਕੋਈ ਹੋਰ ਵੀ ਪ੍ਰਮਾਣ ਆ ਦੱਸਦੇ ਆ, ਸ਼ੰਕਰਾ ਮਸਤਕ ਵਸਤਾ ਸੁਰ ਸ੍ਰੀ ਇਸ਼ਨਾਨ ਵੇ। ਇਸ ਤਰ੍ਹਾਂ ਕਹਿੰਦੇ ਵੀ ਜਿਵੇਂ ਸ਼ੰਕਰਾ, ਸ਼ੰਕਰਾ ਮੈਨੂੰ ਸ਼ਿਵ ਦੇ ਮੱਥੇ ਉੱਤੇ ਜਿਹੜਾ ਚਾਂਦਿਆ ਵਸ ਰਿਹਾ ਹਾਂਜੀ। ਅਤੇ ਜਿਵੇਂ ਉਹ ਇੱਕ ਸਮਾਂ ਸੀ ਕਹਿੰਦੇ ਚੰਦ ਨੇ ਹਿਮਾਲੇ ਪਹਾੜ 'ਤੇ ਸ਼ਿਵ ਜੀ ਦੀ ਪੂਜਾ ਕੀਤੀ, ਉਹਨਾਂ ਨੂੰ ਚੇਤੇ ਕੀਤਾ ਕਿ ਸ਼ਿਵ ਜੀ ਤੁਸੀਂ ਮੁਕਤੀ ਦੇਣ ਸਮਰੱਥ ਹੈ, ਜਿਹੜਾ ਕਾਸ਼ੀ 'ਚ ਮਰਦਾ ਸਦਾ ਵਰਤ ਲਾਇਆ। ਚੰਦ ਨੇ ਬੜੀ ਤਪੱਸਿਆ ਕੀਤੀ, ਕਹਿੰਦੇ ਵਾਰ ਮੰਗ ਲਾ। ਐਂ ਚੰਦ ਕਹਿੰਦਾ ਹੋਰ ਨਹੀਂ ਚਾਹੁੰਦਾ, ਇਹੀ ਮੰਗਦਾ, ਮੇਰਾ ਜਿਹੜਾ ਕਲੰਕ ਆ ਨਾ ਇਹ ਲੱਗਾ ਇਹ ਧੋ ਦਿਓ। ਕਹਿੰਦੇ ਇਹ ਨਹੀਂ ਦੂਰ ਕਰ ਸਕਦੇ। ਅਵਸ਼ ਮੇਵ ਭੋਗਤਵਿਅੰ ਕ੍ਰਿਤਮ ਕਰਮ ਸ਼ੁਭਾ ਸ਼ੁਭੰ ਨਾ ਭੋਗਤੰ ਖੀਅਤੇ ਕਰਮ ਕਲਪ ਕੋਟ ਸਤਈ ਅਪੀ। ਕਹਿੰਦੇ ਜਿੰਨੇ ਵੀ ਕਰੋੜਾਂ ਕਲਪ ਕਰੋ, ਜਿਹੜੇ ਕਰਮ ਨਾਸ਼ ਨਹੀਂ ਹੁੰਦੇ, ਭੋਗਣੇ ਪੈਂਦੇ ਆ। ਇਹਦਾ ਪੂਰਾ ਗੁਰੂ ਹੈ, ਜਿਵੇਂ ਭਾਈ ਸ਼ਮੀਰ ਦੇ ਸੁਪਨੇ ਭੁਗਤਾਏ ਆ ਉਹ ਤਾਂ ਮਾਰੇ ਕਰ ਸਕਦੇ, ਆਮ ਜੇ ਕਈ ਆਪਣੇ ਆਪ ਨਹੀਂ ਮਿਟਦੇ। ਇਸ ਕਰਕੇ ਕਹਿੰਦੇ ਵੀ ਕਲੰਕ ਤਾਂ ਮੈਂ ਤੇਰਾ ਧੋ ਨਹੀਂ ਸਕਦਾ ਹਾਂਜੀ। ਅਤੇ ਕਹਿਣ ਲੱਗੇ ਵਿਚਾਰਿਆ ਵੀ ਸ਼ਿਵ ਦੀਆਂ ਜੜ੍ਹਾਂ ਗੰਗਾ ਪਾਪਾਂ ਨੂੰ ਨਾਸ ਕਰਨ ਲਈ ਇਸ਼ਨਾਨ ਕਰਨ, ਕਲੰਕ ਦੂਰ ਹੋਵੇ। ਇਹ ਵਿਚਾਰੇ ਚੰਦ ਨੇ ਕਹਿੰਦੇ ਫਿਰ ਕਹਿੰਦੇ ਮਹਾਂਦੇਵ ਤੂੰ ਆਪਣੇ ਮੈਨੂੰ ਮੱਥੇ 'ਚ ਧਾਰਨ ਕਰਨ ਲਈ ਜਗ੍ਹਾ ਦੇ ਦਿਓ, ਹੈਂ ਤੁਹਾਡੇ ਮੱਥੇ 'ਤੇ ਰਹਿਣਾ ਚਾਹੁੰਦਾ। ਉਹ ਦੂਰ ਸਿਰਤਾ ਜਿਹੜਾ ਚੰਦਰਮਾ ਪਰ ਉਹ ਕਲੰਕ ਰੂਪ ਨਾਲ ਹੀ ਕਹਿੰਦੇ ਮੱਥੇ 'ਤੇ ਨਹੀਂ ਰਹਿਣ ਦਿਆਂਗਾ। ਕਿਉਂ ਉਸ ਦਿਨ ਕਹਿੰਦੇ ਦੂਜ ਥਿਰ ਦਾ ਚੰਦਰਮਾ ਕਲੰਕ ਦੀ ਨਿਵੇਦ ਸ਼ਿਵਾਂ ਦੇ ਮੱਥੇ 'ਤੇ ਕਹਿੰਦੇ ਰਹਿ ਰਿਹਾ ਆ ਹਾਂਜੀ। ਅਤੇ ਪਰ ਉਹ ਭਾਵੇਂ ਕਹਿੰਦੇ ਗੰਗਾ ਵਗਦੀ ਹੈ, ਉਹਦਾ ਜਿਹੜਾ ਕਲੰਕ ਸੀ ਉਹ ਧੋਤਾ ਨਹੀਂ ਗਿਆ। ਕਿਉਂਕਿ ਜਿਸ ਵੇਲੇ ਉਹ ਗੌਤਮ ਦੇ ਗੁਰੂ ਮਾਤਾ ਹੱਲਿਆ ਸੀ ਅਤੇ ਚੰਦ ਨੇ ਵੀ ਗਵਾਹੀ ਦਿੱਤੀ ਸੀ, ਉਹ ਜਨ ਜਨ ਗਵਾਹੀ ਭਰੀ ਸੀ, ਫਿਰ ਉਹਨਾਂ ਨੂੰ ਉਹ ਇਸ ਤਰ੍ਹਾਂ ਸੰਕਟ ਵਗੈਰਾ ਹੋਇਆ। ਸੁਰ ਸ੍ਰੀ ਇਸ ਨਾਨ ਰੇ ਪਾਪ ਨਾਸ਼ਨੀ ਸੁਰ ਸ੍ਰੀ ਨਾਮ ਗੰਗਾ। ਕਹਿੰਦੇ ਉਹਦੇ 'ਚ ਰੋਜ਼ ਉਹ ਇਸ਼ਨਾਨ ਕਰਦਾ ਹਾਂਜੀ, ਪਰ ਉਹ ਕਲੰਕ ਨਹੀਂ ਧੋਤਾ ਗਿਆ। ਸੁੰਮੇ ਕਹਿੰਦੇ ਵੀ ਗੰਗਾ ਇਹਨਾਂ ਪਾਪ ਨਹੀਂ ਰਹਿੰਦੇ। ਦ੍ਰਿਸ਼ਟਾ ਜਨਮ ਸ਼ਤੰਗ ਪਾਪੰ ਪੀਤਵਾ ਜਨਮ ਸ਼ਤੰਗ ਦਵੈਮ ਸਨਾਤਾ ਜਨਮ ਸਹਸਰਾਣੀ ਹੰਤੀ ਗੰਗਾ ਕਲੂ ਯੁਗ। ਗੰਗਾ ਦੇ ਕਹਿੰਦੇ ਦ੍ਰਿਸ਼ਟਾ ਦੇਖਣ ਸ਼ਰਧਾ ਧਾਰਨ, ਸ਼ਰਧਾ ਕਿਤੇ ਸ਼ਤੰਗ ਸੌ ਜਨਮ ਪਾਪ ਦੂਰ ਹੁੰਦੇ ਆ। ਗੰਗਾ ਦਾ ਪੀਤਵਾ ਪੀਣ, ਹਾਂਜੀ, ਅਤੇ ਕਹਿੰਦੇ ਦਵੈਮ ਸ਼ਤੰਗ ਦੋ ਜਨਮ 200 ਜਨਮ ਪਾਪ ਦੂਰ ਹੁੰਦੇ। ਗੰਗਾ ਵਿੱਚ ਸ਼ਰਧਾ ਨਾਲ ਸਨਾਤਾ ਇਸ਼ਨਾਨ ਕਰਨ, ਸਹਸਰਾਣੀ ਹਜ਼ਾਰ ਜਨਮ ਪਾਪ ਦੂਰ ਹੁੰਦੇ। ਇਸ ਤਰ੍ਹਾਂ ਕਲੂ ਯੁਗ ਕਲ ਯੁਗ ਗੰਗਾ ਮਾਤਾ ਕਹਿੰਦੇ ਆਪਣੇ ਦਾਸਾਂ ਦੇ ਪਾਪਾਂ ਨੂੰ ਹੰਤੀ ਮੈਨੇ ਨਾਸ ਕਰਨ ਵਾਲੀ ਹੈ। ਇਸ ਤਰ੍ਹਾਂ ਇਹ ਜਿਹੜੇ ਬਚਨ ਹੈਗੇ ਆ ਪਦਮ ਪੁਰਾਣ ਜਾਂ ਹੋਰ ਗ੍ਰੰਥਾਂ ਪੁਰਾਣਾਂ 'ਚ ਲੈ ਕੇ ਕੀ ਉਹ ਹੀ ਗੰਗਾ ਹਨ ਹਰਤਾ ਮਿਰਗਾ ਹਨ ਹੁਨਰੇਵ ਨਾ ਚਾਗਾ ਹਨ ਜਦੀ ਚਾਪੀ ਚਾਗਾ ਹਨ ਕਰੇ ਰਸਗਾ ਹਨ ਸੈਨਮ ਭਜੰਗਮ ਜਾਣੀ ਬਿਹੰਗਮ ਚਰਨੇ ਚਾ ਗੰਗਮ। ਗੰਗਾ ਪਵਿੱਤਰ ਜਲ ਨੂੰ ਜਿਹੜਾ ਪੀਂਦਾ ਉਹਦਾ ਕਹਿੰਦਾ ਜਿਹੜਾ ਸਰੀਰ ਜੰਮਣ ਤੋਂ ਰਹਿਤ ਹੋ ਜਾਂਦਾ ਹੈ, ਸਰੀਰ ਧਾਰਨ ਦੀ ਲੋੜ ਪੈ ਜਾਏ ਅਤੇ ਉਹ ਵਿਸ਼ਨੂੰ ਦਾ ਰੂਪ ਸੁੰਦਰ ਸਰੂਪ ਧਾਰਦਾ। ਵਿਸ਼ਨੂੰ ਦੇ ਕਰੇ ਹੱਥ 'ਚ ਕਹਿੰਦੇ ਸੁਦਰਸ਼ਨ ਦੇ ਕਰਿਆ ਜਿਹਦੀ ਸੈਨ ਸਹਿਜਾ ਜਿਹੜੀ ਹੈ ਭਜੰਗਮ ਸ਼ੇਸ਼ ਨਾਗ ਦੀ ਹੈ ਜਾਣੀ। ਬਾਹਣ ਜੀ ਦਾ ਬਿਹੰਗਮ ਗਰੁੜ ਪੰਛੀ ਹੈ ਗੰਗਾ ਜੀ ਦੇ ਚਰਨਾਂ 'ਚ ਰਹਿੰਦੀ ਹੈ। ਪਰ ਦੇਖ ਲਓ ਕੋਇਲਾ ਕਹਿੰਦੇ ਕਰਮ ਆ ਉਹ ਐਸਾ ਬਲਵਾਨ ਹੈ ਜਾਵਤ ਅਸਤੀ ਮਨੁਸ਼ ਸਿਆ ਗੰਗਾ ਕੇਵਲ ਸੀ ਤਿਸ਼ਤੀ ਤਾਵਤ ਵਰ ਸਸਤਰਾਣੇ ਤੁਰਗ ਲੋਕੇ ਮਹੀ ਅਤੇ। ਕਹਿੰਦੇ ਜਾਵ ਜਿੰਨਾ ਚਿਰ ਮਨੁੱਖ ਦੀ ਅਸਤੀ ਹੱਡੀ ਰਹਿੰਦੇ ਗੰਗਾ 'ਚ ਤੋਏ ਸੂ ਗੰਗਾ ਦੇ ਪਾਣੀ 'ਚ ਤਿਸ਼ਤੀ ਟਿਕੀ ਰਹਿੰਦੀ ਹੈ ਤਾਵਤ ਉੱਨੇ ਸਹਸਤਰਾਣੀ ਹਜ਼ਾਰਾਂ ਵਰਸ ਮਨੁੱਖ ਸਵਰਗ 'ਚ ਮੀਂਹ ਅਤੇ ਹਾਂਜੀ ਅਤੇ ਬੜੇ ਸਤਿਕਾਰ ਨਾਲ ਰਹਿੰਦਾ। ਇਹ ਗੰਗਾ ਦੀ ਸਿਫਤ ਨਾਲ ਲਿਖੀ। ਕਹਿੰਦੇ ਇੰਨੇ ਸਾਲ ਸ਼ਿਵਜੀ ਦੇ ਮੱਥੇ 'ਤੇ ਰਹਿ ਕੇ ਇਸ਼ਨਾਨ ਕਰਦਾ ਰਿਹਾ ਪਰ ਉਹਦਾ ਜਿਹੜਾ ਕਲੰਕ ਸੀ ਉਹ ਦੂਰ ਨਹੀਂ ਹੋਇਆ। ਅਭੀ ਚੇਤ ਸੋ ਦੁਰਾਚਾਰੋ ਭਜਤੇ ਮਾਮ ਅਨੰਨ ਭਾਵ ਸਾਧੂ ਰੇਤ ਚਾ ਮੰਤਵਿਆ ਮਗਰ ਬਿਲਸਤੋ ਹੀ ਸਹਿ। ਕਹਿੰਦੇ ਇਹ ਅਰਜਨ ਚੇਤ ਜੇ ਕੋਈ ਅਭੀ ਨੇਥੇ ਕਰਕੇ ਦੁਰਾਚਾਰੀ ਵੀ ਹੋਵੇ ਅਨੰਨ ਭਾਵਨਾ ਮਾਮ ਮੇਰਾ ਭਾਵ ਕਹਿੰਦੇ ਭਗਤ ਬਣ ਕੇ ਜਿਹੜਾ ਇੱਕ ਰਸ ਮੇਰਾ ਭਜਨ ਕਰਦਾ ਰੇਵ ਗਈਏ ਇਹ ਮੈਨੇ ਨਿਸ਼ਚੇ ਕਰਕੇ ਸਾ ਉਹਨੂੰ ਸਾਧੂ ਰੂਪ ਮੰਤਵ ਮੰਨਣਾ ਕਰੇ ਕਿਉਂਕਿ ਸਹਿ ਉਹ ਜਿਹੜਾ ਹੀ ਮੈਨੇ ਨਿਸ਼ਚੇ ਕਰਕੇ ਔਰ ਸਮੱਗਰ ਯਥਾਰਥ ਬੇਸੇ ਤੋਂ ਵਿਸ਼ਵਾਸ ਨਿਸ਼ਚੇ ਵਾਲਾ ਜਿਹੜਾ ਹੈ। ਇਸ ਵਾਸਤੇ ਕਹਿੰਦੇ ਭਗਵਾਨ ਨੇ ਪ੍ਰਗਟ ਕਿਹਾ ਵੀ ਬਾਰ ਮੰਗਲਾ ਕੀ ਚਾਹੁੰਦਾ। ਚੰਦਰਮਾ ਨੇ ਹਿਰਦੇ ਵਿਚਾਰਿਆ ਪਹਿਲਾਂ ਦਾ ਕਲੰਕ ਦੂਰ ਕਰਨ ਵਾਸਤੇ ਬਾਰ ਮੰਗਿਆ ਹੈ ਉਹ ਸ਼ਿਵ ਜਵਾਬ ਦੇਣਗੇ ਇਸ ਵਾਸਤੇ ਮੈਂ ਹੋਰ ਬਾਰ ਮੰਗਾ। ਚੰਦਰਮ ਬੇਨਤੀ ਕਰੀਏ ਪਰੇਸ਼ਾਨਿਆ ਅਤੇ ਮੇਰੀ ਕੁਲ 'ਚ ਅਵਤਾਰ ਧਰੋ ਚੰਦਰਵੰਸ਼ੀ ਗਾਓ। ਭਗਵਾਨ ਕਹਿੰਦਾ ਠੀਕ ਹੈ। ਉਹ ਕ੍ਰਿਸ਼ਨ ਰੂਪ ਦੁਆਪਰ 'ਚ ਹੋਏ ਕਹਿੰਦੇ ਤੇਰੀ ਕੁਲ 'ਚ ਅਵਤਾਰ ਧਾਰਾਂਗੇ ਪਰ ਉਹ ਕਲੰਕ ਨਹੀਂ ਧੋਤਾ। ਕੁਲ ਜਨ ਮੱਧੇ ਮਿਲਿਓ ਸਾਰੰਗ ਪਾਣ ਦੇ ਇਸ ਚੰਦਰਮਾ ਦੀ ਕੁਲ 'ਚ ਮੱਧੇ ਮੈਨੇ ਵਿੱਚ ਸਾਰੰਗ ਪਾਣ ਕ੍ਰਿਸ਼ਨ ਰੂਪ ਧਾਰ ਕੇ ਹੈਂ ਜਨਮ ਮਿਲਿਓ ਜਨਮ ਅਵਤਾਰ ਲੈਣਾ ਕੀਤਾ। ਕਹਿੰਦੇ ਕ੍ਰਿਸ਼ਨ 16 ਦਾ ਸਪੂਰਨ ਬੜੀ ਵੱਡੀ ਹਸਤੀ ਹੋਏ ਗੋਕਲ ਦੀ ਰੱਖਿਆ ਕਰਨ ਚੀਚੂ ਗਵਰਨਰ ਪਹਾੜ ਚੁੱਕ ਇੰਦਰ ਦਾ ਕਹਿੰਦੇ ਮਾਣ ਦੂਰ ਕੀਤਾ ਹੈ। ਉਹ ਗਵਾਲਿਆਂ ਦੇ ਬੱਚਿਆਂ ਦੀ ਰੱਖਿਆ ਕੀਤੀ ਕਾਲੀ ਨਾਗ ਨੂੰ ਮਾਰਿਆ ਦ੍ਰੋਪਦੀ ਦੀ ਪੱਤ ਰੱਖੀ ਅਤੇ ਜਿਹੜੀ ਕੁਬਜਾ ਸੀ ਉਹਦਾ ਕੁਬ ਦੂਰ ਕੀਤਾ। ਹਾਂਜੀ ਕਹਿੰਦੇ ਕਿ ਵਿਸ਼ਨੂੰ ਭਗਵਾਨ ਚੰਦਰਮਾ ਕੋਈ ਕ੍ਰਿਸ਼ਨ ਰੂਪ ਹੋ ਕੇ ਆਏ ਆ ਅਤੇ ਉਹਨੇ ਕਿਹਾ ਬੇਨਤੀ ਮੇਰਾ ਕਲੰਕ ਦੂਰ ਕਰੋ। ਕਹਿੰਦੇ ਤਾਂ ਵੀ ਕਰਮ ਭੋਗਣਾ ਹੀ ਪਏਗਾ ਭਾਦੋਂ ਦੀ ਚੌਥ ਦਾ ਚੌਂ ਦੇਖ ਲਵਾਂ ਕਹਿੰਦੇ ਮੈਂ ਵੀ ਕਲੰਕ ਤੋਂ ਹੋ ਜਾਵਾਂਗਾ। ਇਸ ਵਾਸਤੇ ਕਹਿੰਦੇ ਭਾਦੋਂ ਦੀ ਚੌਥ ਦਾ ਹਿੰਦੂ ਮਤ ਉਹ ਕਲੰਕ ਦੇਖਣਾ ਜਿਹੜਾ ਸਮਝਦੇ ਆ ਅਤੇ ਕਲੰਕ ਲੱਗ ਜਾਂਦਾ ਹੈ ਭਾਦੋਂ ਦੀ ਚੌਥ ਨੂੰ ਜਿਹੜਾ ਚੰਦ ਹੁੰਦਾ ਹੈ। ਗੁਰਮਤਿ ਵਿੱਚ ਤਾਂ ਇਹ ਚੀਜ਼ਾਂ ਨੇ। ਸੋ ਇਸ ਵਾਸਤੇ ਕਹਿੰਦੇ ਵੀ ਉਹਦੀ ਕੋਲ ਕ੍ਰਿਸ਼ਨ ਜੀ ਨੇ ਵੀ ਅਵਤਾਰ ਧਾਰਿਆ ਫਿਰ ਵੀ ਕਹਿੰਦੇ ਉਹਦਾ ਕਲੰਕ ਜਿਹੜਾ ਦੂਰ ਨਹੀਂ ਹੋਇਆ। ਹਾਂਜੀ ਇਸ ਵਾਸਤੇ ਅਤੇ ਉਹਨਾਂ ਦੇ ਗ੍ਰੰਥਾਂ 'ਚ ਇਹ ਗੱਲਾਂ ਚਾਂਦ ਚੌਥ ਕੋ ਦੇਖਿਓ ਮੋਹਨ ਭਾਦਰੋਂ ਮਾਸ ਤਾਂ ਤੋਂ ਲਗੋ ਕਲੰਕ ਜਿਹੇ ਮਨ ਹੱਥ ਪਇਓ ਉਦਾਸ ਜੋ ਭਾਦਰੋਂ ਚੌਥ ਚਾਂਦ ਨੇ ਹਾਰੇ ਕੋਏ ਜੇ ਪ੍ਰਸੰਗ ਸਰਾਵਣ ਸੁਣੇ ਤਾਹੇ ਕਲੰਕ ਨਾ ਹੋਏ। ਇਸ ਵਾਸਤੇ ਉਹ ਭਾਗਵਤ ਪੁਰਾਣ ਦਸਵੇਂ ਸਕੰਧ 457 ਜੇ ਗੱਲ ਲਿਖੀ ਹੋਈ ਮਿਲਦੀ ਹੈ। ਦਸਵੇਂ ਗ੍ਰੰਥ ਦੇ ਵਿੱਚ ਵੀ ਉਹ ਕਿਸੇ ਨਾ ਅਵਤਾਰ ਇਹੋ ਜਿਹਾ ਥੋੜ੍ਹਾ ਪ੍ਰਸੰਗ ਜਿਹੜਾ ਦਿੱਤਾ ਹੈ। ਕਰਮ ਕਰ ਕਲੰਕ ਮਫੀਟ ਸ੍ਰੀ ਰੀਮਿਆਂ ਨੇ ਇਹ ਦੇਵੀ ਚੰਦਰਮਾ ਨੂੰ ਕੋਈ ਐਸਾ ਮਾੜਾ ਕਰਮ ਕਿਹਾ ਜਿਹਦੇ ਕਰਕੇ ਜਿਹੜਾ ਕਲੰਕ ਸੀ ਬਹੁਤ ਯਤਨ ਕਰਕੇ ਧੋਤਾ ਨਹੀਂ ਗਿਆ ਮਪੀਟ ਸੀ ਭਾਵੀ ਤੂੰ ਅਮੇਟ ਹੀ ਰਹੀ। ਕਹਿੰਦੇ ਚੰਦਰਮਾ ਨੇ ਐਸਾ ਕੰਮ ਕੀ ਕੀਤਾ, ਉਹ ਇਹ ਕੰਮ ਕੀਤਾ ਕਿ ਗੌਤਮ ਰਿਸ਼ੀ ਜਿਹੜਾ ਅਤੇ ਚੰਦ ਨੇ ਕਿਹਾ ਮੈਂ ਕੁੱਕੜ ਬਣ ਕੇ ਬਾਂਗ ਦੇ ਦਿਆਂਗਾ। ਅੱਗੇ ਘੜੀਆਂ ਨਹੀਂ ਸੀ ਹੁੰਦੀਆਂ, ਹੁਣ ਤਾਂ ਅਲਾਰਮ ਹੈ। ਉਹ ਫਿਰ ਬਾਂਗ ਦਿੱਤੀ, ਬਾਂਗ ਨਾਲ ਲੋਕ ਉੱਠਦੇ, ਉਹ ਚਲੇ ਗਿਆ। ਕੋਈ ਇੰਦਰ ਨੇ ਫਿਜਾ ਕੇ ਕੋਈ ਇਸ ਤਰ੍ਹਾਂ ਦਾ ਮਾੜਾ ਵਿਹਾਰ ਕੀਤਾ, ਇਸ ਕਰਕੇ ਕਹਿੰਦੇ ਉਹਨੂੰ ਇਹ ਕਲੰਕ ਲੱਗਾ। ਉਦਣ ਚੌਥ ਸੀ ਪੁਨੀਆ ਜਿਹੜਾ ਭਾਦੋਂ ਚੌਥ ਦੇ ਉੱਪਰ ਉਹਨੂੰ ਕਲੰਕ ਲੱਗੂਗਾ। ਇਸ ਤਰ੍ਹਾਂ ਦੀਆਂ ਕਥਾ ਜਿਹੜੀਆਂ ਉਹ ਪੁਰਾਣਾਂ ਦੇ ਵਿੱਚ ਆਉਂਦੀਆਂ ਹੈਗੀਆਂ। ਸੋ ਅਤੇ ਇਸ ਕਰਕੇ ਕਹਿੰਦੇ ਵੀ ਦੇਖੋ ਕਿ ਉਸਨੇ ਸ਼ਿਵ ਜੀ ਦੀ ਤਪੱਸਿਆ ਕੀਤੀ, ਉਹਦਾ ਕਲੰਕ ਦੂਰ ਨਹੀਂ ਹੋਇਆ। ਬੇਸਵ ਕਾ ਦੀਪਕ ਸੁਬਾਮੀ ਤਾਚੇ ਰੇ ਸਵਾਰਥੀ ਪੰਖੀ ਰਹਿ ਗਰੜ ਤਾਜੇ ਵਾਧ। ਸਾਰੇ ਬੇ ਸੰਸਾਰ ਦਾ ਦੀਵਾ ਕੌਣ ਹੈ? ਸੂਰਜ ਸਾਰਿਆਂ ਦਾ ਮਾਲਕ ਹੈ। ਔਰ ਸੂਰਜ ਦੇ ਰਾਤ ਨੂੰ ਚਲਾਉਣ ਵਾਲਾ ਸੂਰਜ ਦਾ ਸਵਾਰਥੀ ਰਸਵਾਹੀ ਕੌਣ? ਆਰਣ ਪਿੰਗਲਾ ਹੈ। ਪੰਖੀ ਰਹਿ ਗਰੜ ਤਾਜੇ ਵਾਧ। ਪੰਖੀਆਂ ਦਾ ਰਾਜਾ ਕੌਣ? ਗਰੜ ਹੈ। ਉਹ ਵਿਸ਼ਨੂੰ ਦਾ ਬਾਣ ਹੈ, ਆਰਣ ਉਹਦਾ ਸੰਬੰਧ ਰੱਖਣ ਵਾਲਾ, ਉਹਦਾ ਭਾਵ ਭਰਾ ਆ, ਦੋਨੋਂ ਸਗੇ ਭਰਾ ਆ। ਕਸ਼ਯਪ ਰਿਸ਼ੀ ਮਾਤਾ ਬੰਤਾ ਤੋਂ ਪੈਦਾ ਹੋਏ। ਕਰਮ ਕਰ ਅਰਨ ਪਿੰਗਲਾਰੀ, ਉਹਦੇ ਮਾੜੇ ਕਰਮ ਕੀਤੇ ਉਹ ਅਰਨ ਪਿੰਗਲਾ ਹੋ ਗਏ ਉਹ ਬਚਪਨ ਵਿੱਚ। ਹਾਂਜੀ, ਉਸਨੇ ਅੱਖ ਅਤੇ ਟਿੱਡੇ ਦੀਆਂ ਲੱਤਾਂ ਤੋੜਤੀਆਂ ਸੀ, ਉਹਦੇ ਕਰਕੇ ਇਹਨੂੰ ਪਿੰਗਲਾ ਹੋਣਾ ਪਿਆ। ਅਤੇ ਉਹਦਾ ਵੀ ਕਹਿੰਦੇ ਕਰਮ ਜਿਹੜਾ ਕੱਟਿਆ ਨਹੀਂ ਗਿਆ। ਅਣਕ ਪਾਤ ਹਰਤਾ ਤਿਰ ਭਵਨ ਨਾਥ, ਕਹਿੰਦੇ ਰੀਮੇ ਨੇ ਹੇ ਦੇਵੀ ਸ਼ਿਵ ਜੀ ਅਨੇਕਾਂ ਤਰ੍ਹਾਂ ਦੇ ਪਾਤਕ ਪਾਪ ਕਰਮਾਂ ਨੂੰ ਹਰਤਾ ਮੈਨੇ ਨਾਸ ਕਰਨ ਵਾਲਾ ਦੂਰ ਕਰਨ ਵਾਲਾ ਤਿਰ ਭਵਨ ਨਾਥ ਤਿੰਨਾਂ ਲੋਕਾਂ ਦਾ ਇਹਨੂੰ ਸੁਆਮੀ ਕਹਿੰਦੇ ਆ। ਉਹਨੂੰ ਵੀ ਬ੍ਰਹਮ ਹੱਤਿਆ ਰੂਪੀ ਪਾਪ ਲੱਗ ਗਿਆ ਸੀ, ਉਹਦੀ ਦੇਵ ਨਿਵਿਰਤੀ ਵਾਸਤੇ ਤੀਰਥ ਤੀਰਥ ਭ੍ਰਮਤਾ ਲਹਿ ਨਾ ਪਾਰ ਗਈ। ਤੀਰਥਾਂ ਦੇ ਉੱਤੇ ਘੁੰਮਦਾ ਰਿਹਾ ਫਿਰਦਾ ਰਿਹਾ, ਪਰ ਪਾਰਾਵਾਨ ਲੈਣਾ ਕੀਤਾ ਤੀਰਥਾਂ ਦਾ ਅੰਤ ਨਾ ਲੈ ਸਕਿਆ। ਕਰਮ ਕਰ ਕਪਾਲ ਮਫੀਟ ਸੀ, ਇਹ ਦੇਵੀ ਕਹਿੰਦੇ ਸ਼ਿਵ ਜੀ ਨੇ ਐਸਾ ਕੰਮ ਕੀਤਾ ਕਿ ਸ਼ਿਵ ਜੀ ਦੇ ਹੱਥ 'ਤੇ ਉਹ ਕਪਾਲੀ ਜਿਹੜੀ ਖੋਪਰੀ ਚਿੰਬੜ ਗਈ। ਅਤੇ ਇਸ ਵਾਸਤੇ ਕਹਿੰਦੇ ਵੀ ਕਿ ਭਾਵੀ ਤੂੰ ਅਮੇਟ ਰਹੀ, ਕਿਉਂਕਿ ਜਿਹੜਾ ਬ੍ਰਹਮਾ ਸੀ ਅਤੇ ਉਸਨੇ ਫਿਰ ਕੋਈ ਦੇਵੀ ਸ਼ਿੰਗਾਰ ਲਾ ਕੇ ਆਇਆ ਅਤੇ ਉਹਦੇ ਮਨ ਵਿੱਚ ਕੋਈ ਦੋਸ਼ ਵਗੈਰਾ ਪੈਦਾ ਹੋ ਗਿਆ ਅਤੇ ਸ਼ਿਵ ਜੀ ਨੇ ਉਹਦਾ ਸਿਰ ਵੜਤਾ। ਉਹਨੂੰ ਫਿਰ ਉਹ ਕਹਿੰਦੇ ਹੱਤਿਆ ਲੱਗ ਗਈ, ਉਹ ਫਿਰ ਤੀਰਥਾਂ 'ਤੇ ਘੁੰਮਦਾ ਰਿਹਾ। ਫਿਰ ਦੱਸਦੇ ਆ ਕਪਾਲ ਮੋਚਨ 'ਤੇ ਆਇਆ ਅਤੇ ਉੱਥੇ ਜਾ ਕੇ ਫਿਰ ਉਹ ਇਸ਼ਨਾਨ ਕੀਤਾ ਅਤੇ ਫਿਰ ਕਹਿੰਦੇ ਉਹ ਲਿਹਾ। ਹਾਂਜੀ, ਕਪਾਲ ਨਾਮ ਸਿਰ ਦਾ ਅਤੇ ਮੋਚਨ ਨਾਮ ਕੱਟਣ ਦਾ। ਇਸ ਤਰ੍ਹਾਂ ਬ੍ਰਹਮ ਹੱਤਿਆ ਕਰਨ ਰੂਪੀ ਜਿਹੜਾ ਕਰਮ ਕੀਤਾ ਸਰਾਪ ਮਿਲਿਆ। ਇਹ ਭਾਵੀ ਇਹ ਕਲੰਗ ਤੋਂ ਅਮੇਟ ਹੀ ਰਹੀ। ਅੰਮ੍ਰਿਤ ਸਸੀ ਧਿਆਨ ਲਛਮੀ ਕਲਪ ਦਾ ਸਿਖਰ ਸੁਨਾਗਰ ਨਦੀ ਜੇ ਨਾਥ। ਸਮੁੰਦਰ ਕਹਿੰਦੇ ਦੇਵਤਿਆਂ ਦੇ ਅੰਤਾਂ ਨਾਲ ਰਿੜਕਣ ਨਾਲ 14 ਤਰ੍ਹਾਂ ਦੇ ਰਤਨ ਕੱਢੇ। ਸ੍ਰੀਮਨ ਰੰਭਾ ਵਾਰਣੀ ਅਮੀ ਸੰਸ ਗਜਰਾਜ ਬੇਖ ਧਿਆਨ ਸਸੀ ਕਲਪਦਰ ਧਨ ਧਨੰਤਰ ਬਾਜ। ਇਸ ਵਾਸ 14 ਰਤਨ ਜੋ 8 ਰਤਨ ਜਿਹੜੇ ਉਹ ਲਿਖੇ ਆ ਪਹਿਲੀ ਪੰਕਤੀ। ਹੁਣ ਅੰਮ੍ਰਿਤ ਜਿਹੜੀ ਅੰਮ੍ਰਿਤ ਦੀ ਇੱਕ ਬੂੰਦ ਨਹੀਂ ਬੂੰਦ ਕਹਿੰਦੇ ਬੰਦਾ ਗ੍ਰਹਿਣ ਕਰ ਲੈ ਅਮਰ ਹੋ ਜਾਣਾ। ਇੱਕ ਬੂੰਦ ਕੌੜੇ ਨੂੰ ਮਿੱਠਾ ਕਰ ਲੈਂਦੀ ਹੈ, ਉਹ ਅੰਮ੍ਰਿਤ ਕਹਿੰਦੇ ਸਮੁੰਦਰ ਨਿਕਲਿਆ। ਸਸੀ ਚੰਦਰਮਾ ਵੀ ਸਮੁੰਦਰ ਨਿਕਲਿਆ। ਇਹ ਵੀ ਅੰਮ੍ਰਿਤ ਮੰਨਿਆ ਖੇਤੀਆਂ ਰਸ ਪੈਦਾ ਕਰਦੇ ਹਨ। ਕਾਮਦਨ ਸੁੰਦਰ ਨਿਕਲੀ ਹੈ, ਇਹ ਵੀ ਮਨ ਇੱਛੇ ਪਦਾਰਥ ਦਿੰਦੀ। ਲਛਮੀ ਵਿਸ਼ਨੂੰ ਦੇ ਕਾਰਨ ਇਹ ਵੀ ਕਹਿੰਦੇ ਸਮੁੰਦਰ ਦੀ ਨਿਕਲੀ ਹੈ। ਕਲਪ ਦਰਖਤ ਵੀ ਉੱਥੋਂ ਨਿਕਲਿਆ ਫਲਾਂ ਨੂੰ ਦੇਣ ਵਾਲਾ ਸਾਰਿਆਂ ਨੂੰ। ਸਿਖਰ ਪੁਸ਼ਤਰਵਾ ਘੋੜਾ ਕਹਿੰਦੇ ਵੀ ਸੁੰਦਰ ਨਿਕਲਿਆ, ਇਹਨੂੰ ਸਤਮੁਖੀਆ ਘੋੜਾ ਵੀ ਕਹਿ ਦਿੰਦੇ। ਸੋਨਾਗਰ ਜਿਹੜਾ ਆਪਣੇ ਧਨੰਤਰ ਵੈ ਦੇ ਵੀ ਕਹਿੰਦੇ ਨਿਕਲਿਆ। ਸਿਖਰ ਸੋਨਾਗਰ ਸਿਖਰ ਮੈਨੇ ਉਤਪੇਸ਼ ਸੋਨਾਗਰ ਮੈਨੇ ਐਰਾਵਤ ਹਾਥੀ ਵੀ ਕਹਿੰਦੇ ਸਮੁੰਦਰ ਨਿਕਲਿਆ। نبی جنات ہیں، وہ سمندر ساریاں ندیاں دا ناتھ مالک، کیوں 999 ندیاں سمندر چ پیندیاں، کرم کر کھار میں فٹ سی، کہندے ہے دیوی کرما کر کے سمندر جڑا کھارا رہا، کیونکہ ایک ویری جگ سی سارے نے ڈیوٹی لگی بارم دیوتے دی بلائی، وہ کہندا میں بڑا میں کیوں کراں، پھر اگست منی نے ٹائی چوڑیاں براٹ روپ دھر کے پی گیا، پھر وہ سارے 42 لاکھ جیو پانی جو مرن لگے، پھر بےنتی کی تھی انہوں نے، پھر چیتے راہیوں کڈیا کہندے کھارا ہے، کہندے وہ جڑا کھارا پن سی اج تین کسی نے بھی مٹایا نہیں، اس واسطے جڑی بھابی ہے کہندے ایسی ہے، دادی لے لانکا گڑھ پاڑی لے بان راون بان، کہندے ہے دیوی رام چندر جنہاں دا سیوک ہنومان تے لانکا جا کے دادی لے لانکا گڑھ، وہ جڑے لانکا سی پویشن دے گھر تو میں دادی میں نے ساری ساڑتی، وہ پاڑی لے راون بن، راون دا جڑا اشوک بن سی وہ بھی پاڑی لے پٹ دتا، تباہی کر دتی، ہاں جی تے ہور بڑ بڑے کام کیتے، پھر سال بے سال آن تو کھلے ہوئی سال میں نے دکھاں تو بے سال میں نے رہت کا میں جڑی سنجیونی بوٹی سی وہ جلے لاشمن مورشا ہویا، کہندے سنجیونی بوٹی ہوئی پھر بچے گا، یہ پھر جا کے کہندے وہ لے آیا اتوں، کہندے پھر جڑے رام چندر سی انہوں تو کھیلے پرسان کیتا پر کرم کر کچھوٹی مفیٹ سی، کہندے کرم ایسا بلوان ہے وہ مفیٹ پاوی امیٹ رہی، کہندے پھر جلے سیوا تو خوش ہے کہندے ہنومان سویرے جلو اشنان کران گے نا ادوں آج جڑا بر منگے منگے گا دے دیں گے، وہ جلے نہا کے ہٹے کشہرا پایا سی کہندے مارا آیا ہی دے دیو، کہندے وہ کرما کر کچھوٹی وہ کشہرے کچھے ملی پاوی امیٹ، کیونکہ پچھلے جنم سے چوراں دی سنگت کر کے چوری دی آت پی گئی سی، ایک سنت آیا وہ لیڑے لا لے کہندے جا ہوں تم بہت بڑا بھگت بھی بن جائیں جلے لیڑے پہ گا تینوں اگ لگو گی، ایک پیڑ کچھے رہتی سی یہ کہندے دیکھ لو اینی سیوا بھی کی تھی تے پارو کچھے ہی ملی، یہ کرم کہندے اسے بلی، وہ جڑا سکھین نام میں بیعت سی سنجیونی پچھان کے لاشمنی جسم لا کے انہوں جیندا کیتا، پر وہ جڑا کرم سی وہ مٹیا نہیں، پورو لوگ کرت کرم نہ مٹیا ری کر گئے ہیں، کہندے ہے کر گئے ہیں کر والی گئے ہیں میں نے یہ دیوی جڑے پچھلے جنم کرت کیتے کرم آ مٹ دے نہیں، جنہ جتن مرضی کر لے وہ بھوگنے پیندے آ، اس وقت کیونکہ جڑے کرے من تے سنچت کرم وہ تو مٹ جاندے آ گیان نہ جڑا پرارا تو کرم بھوگنا پینا، تاجے مہ جاپی لے رام چے نام بد تلوچن رام جی، تاجے میں نے سواس کے بھگت جی بدت میں نے یہ بچنا چان کر کے دس دیا اپنے گھر والوں، کہندے ساڈے نال مل کے جڑا سارے رمیا پرمیشر دا نام وہ اپنے من میں جاپی لے جپنا کر دکھوں تو رہت ہو جائیں گی، کیونکہ وہ نام جپن نال تینوں پھر سکھ مل جائے گا آرامتا ہی مل جائے گی، سری سین ہوں بھگت سین جی کا شبد آ رہا ہے، انہیں بھی آرتی کی دھوپ دیپ کر ساج آرتی وارنے جاؤ کملا پتی، ہوں جڑا سین ہوں سی یہ راجے کی مالش کرن جاتا سی، ایک دن کتنے اتنے سنتوں کا کتھا وارتا سی ادھر چل گیا اتنے سیوا جٹیا رہا، ادھر گیا نا بھگوان نے کہا تو ہوں اپنی سنگت جٹ گیا میری مہما سن رہا، یہ روپ تر کے راج کی مالش کی راج کا روگ دور ہو گیا، یہ ہوں معافی منگن گیا کہندے سین تو سیوا کر کے گیا بس اتوں براغ ہو گیا پرمیشر کے بھگتی ہور دڑھ ہو گیا، انہیں بھی شبد چہرہ دھوپ کی وکرت ساجار تھی دھوپ دکھا کے دیوے گھیو بتیاں پا کے کیسر چندن رگڑ کے آ سویرے آدک لے کے آرتی کا جڑا سمان ہے وہ بھی اپنا ساجو سماج سجایا ہوگی، کیونکہ جڑا دھوپ دکھا یہ ویلے وہ چون ہوئی ہے نا پوپ کی ادوں چکارا سی سانوں ٹیلیویژن دکھا لیا سارا، تو جو آپ مندر کرتے ہیں بالکل اسان جی بھی وہی کر رہے ہیں، وہ پرانی جڑی روایت ہیں دھوپ دکھاؤ کی ریتی بڑی پرانی ہے، اس واسطے باہر نہیں جاؤ کملا پتی، کملا پتی ہے لکشمی کے پتی کون بھیشنو ہاں جی بھگوان ہی تو قربان جاندے ہیں ਕਿਉਂਕਿ ਧੂਪ ਦੀਪ ਸੇਵਾ ਗੋਪਾਲ ਅਨਕਵਾਰ ਬੰਧਨ ਕਰਤਾਰ ਗੋਂਡਰਾਜ ਵੀ 866 ਦੇ ਬਚਨ ਲਿਖੇ ਇਹ ਕਹਿੰਦੇ ਆ ਦਸਮ ਪਾਤਸ਼ਾਹ ਦੇ ਬਚਨ ਹੈਗੇ ਕਿ ਧੂਪ ਦਿਖਾ ਕੇ ਦੀਵੇ ਬਾਲ ਕੇ ਗੋਪਾਲ ਦੀ ਸੇਵਾ ਕਰਦੇ ਅਨੇਕਾਂ ਵਾਰੀ ਉਸ ਨਿਰੰਕਾਰ ਨੂੰ ਨਮਸਕਾਰ ਕਰਦੇ ਹਨ। ਕਹਿੰਦੇ ਇਹਨਾਂ ਨੇ ਫਿਰ ਬਿਰਤੀ ਰੂਪੀ ਜਿਹੜੀ ਆਰਤੀ ਨੂੰ ਸਜਾ ਕੇ ਭਾਵ ਕੀ ਹੈ ਬਿਰਤੀ ਨੂੰ ਬ੍ਰਹਮਾਕਾਰ ਬਣਾ ਕੇ ਹਾਂਜੀ ਭਗਵਾਨ ਤੇਰੀ ਪੂਜਾ ਕਰਦੇ ਹਾਂ ਤੇਰੇ ਅੱਗੇ ਅਰਦਾਸ ਕਰਦੇ ਹਾਂ ਅਤੇ ਤੂੰ ਵਿਹਾਰ ਦਿੰਦਾ। ਆਰਤਰਕ ਸ਼ਬਦ ਕੀ ਹੈ ਦੁਖੀ ਦੀ ਆਵਾਜ਼, ਜਿਵੇਂ ਪੁਰਾਣੇ ਰਾਜਿਆਂ ਦਾ ਰਿਵਾਜ ਹੁੰਦਾ ਸੀ ਬਹੁਤਾ ਦੁਖੀ ਹੋਏ ਨਾ ਉਹ ਦੀਵੇ ਬਾਲ ਕੇ ਜਾਣ ਅਤੇ ਉਹਨਾਂ ਨੂੰ ਕੋਈ ਰੋਕਦਾ ਨਾ ਸੀ ਕਿ ਜ਼ਿਆਦਾ ਦੁਖੀ ਹੈ ਤਾਂ ਦੀਵੇ ਬਾਲ ਕੇ ਆ। ਉਹ ਭਗਵਾਨ ਮੋਹਰੇ ਕਰਦੇ ਕਿ ਅਸੀਂ ਵੀ ਬੜੇ ਦੁਖੀ ਹਾਂ ਸਾਡਾ ਦੁੱਖ ਸੁਣ ਸਾਹਿਬ ਨਾ ਕਿਉਂ ਬੈਠਿਆ ਕਰੋ ਨਾ ਸੁਣ ਨਾ ਪ੍ਰੀਤੀ ਆ ਨਾ ਤਾਂ ਪੋਥੀ ਸਾਹਿਬ 'ਚ ਧਿਆਨ ਆ ਨਾ ਕੋਈ ਅਰਥਾਂ 'ਚ ਆ ਹੈਂ ਜਦੋਂ ਅੰਦਰ ਕੋਈ ਸ਼ੌਕ ਹੋਵੇ ਫਿਰ ਤਾਂ ਹੈ। ਮੰਗਲਾ ਹਰ ਮੰਗਲਾ ਨਿਤ ਮੰਗਲ ਰਾਜਾ ਰਾਮ ਰਾਏ ਕੋ ਰਹੋ ਕੋਈੜਾ ਰਾਮ ਰਾਏ ਰਾਜਾ ਰੂਪ ਪ੍ਰਕਾਸ਼ ਰੂਪ ਆ ਉਹਦਾ ਮੰਗਲਾ ਚੰਨ ਪੂਜਨ ਕਰਦੇ ਹਾਂ ਕਿ ਨਿਰੰਕਾਰ ਤੇਰੀ ਪੂਜਾ ਕਰਦੇ ਹਾਂ ਅੱਗੇ ਨੂੰ ਵੀ ਤੇਰੇ ਮੰਗਲਾਂ ਨੂੰ ਕਰਾਂਗੇ ਕਿ ਨਿਰੰਕਾਰ ਸਾਰੇ ਮੰਗਲਾਂ ਸਾਰੀਆਂ ਪੂਜਾ 'ਚੋਂ ਤੇਰਾ ਜਾਸ ਮੰਗਲ ਸ੍ਰੇਸ਼ਟਾ ਨੂੰ ਦੇਣ ਵਾਲਾ ਇਸ ਵਾਸਤੇ ਹਮੇਸ਼ਾ ਇਹ ਰਾਮ ਰਾਏ ਵਿਆਪਕ ਰਾਏ ਰਾਜਾ ਰੂਪ ਪ੍ਰਕਾਸ਼ ਰੂਪ ਆਪਦੇ ਮੰਗਲ ਨੂੰ ਅਸੀਂ ਉਚਾਰਨ ਕਰਦੇ ਹਾਂ ਔਰ ਤਮਾਮ ਜਿੰਨੇ ਵੀ ਮੰਗਲ ਉਹਨਾਂ 'ਚੋਂ ਮੰਗਲ ਸ੍ਰੇਸ਼ਟ ਹੈ ਕਿਹੜਾ ਤੇਰਾ ਜਾਸ ਕਰਨ ਹਮੇਸ਼ਾ ਅਸੀਂ ਤੇਰੇ ਜਾਸ ਨੂੰ ਉਚਾਰਨ ਕਰਦੇ ਹਾਂ। ਊਤਮ ਦੀਅਰਾ ਨਿਰਮਲ ਵਾਤੀ ਤੂੰ ਹੀ ਨਿਰੰਜਨ ਕਮਲਾ ਪਾਤੀ ਹੇ ਨਿਰੰਕਾਰ ਤੁਸੀਂ ਨਿਰੰਜਨ ਸ਼ੁੱਧ ਦੇਵ ਪ੍ਰਕਾਸ਼ ਰੂਪ ਇਹ ਜਿੰਨਾ ਕੁਝ ਹੋ ਰਿਹਾ ਤੁਹਾਡੀ ਸੱਤਾ ਨਾਲ ਹੋ ਰਿਹਾ ਤੁਸੀਂ ਨਿਰਗੁਣ ਸਰੂਪ ਹੈ ਔਰ ਕਮਲਾ ਦੇ ਪਤੀ ਹੋਣ ਕਰਕੇ ਸਰਗੁਣ ਸਰੂਪ ਵੀ ਹੋ ਰਹੇ ਊਤਮ ਦੀਰਾ ਹੈਂ ਚੰਗਾ ਦੀਵਾ ਰੂਪ ਕਿਹੜਾ ਦੂਆ ਜਿਹੜਾ ਚੰਗਾ ਦੀਵਾ ਰੂਪ ਵੀ ਹੈ ਅਤੇ ਨਿਰਮਲ ਬੱਤੀ ਰੂਪ ਇਹ ਵੀ ਤੁਸੀਂ ਆਪੇ ਹੀ ਸਾਰੀ ਸੱਤਾ 'ਚ ਵਰਤ ਰਹੇ ਹੋ। ਗਿਆਨ ਰੂਪ ਉੱਤਮ ਦੀਵਾ ਇਹ ਵੀ ਤੁਸੀਂ ਆਪੇ ਹੀ ਹੈ ਅਤੇ ਨਿਰਮਲ ਬਾਤੀ ਜਿਹੜਾ ਆਪਣੇ ਰਸਨਾ ਦੇ ਨਾਲ ਪਰਮੇਸ਼ਰ ਦਾ ਨਾਮ ਉਚਾਰਨਾ ਇਹ ਨਿਰਮਲ ਬੱਤੀ ਹੈ ਇਹ ਸਾਰੇ ਪਾਸੇ ਤੁਸੀਂ ਆਪਣੀ ਸੱਤਾ ਦੇ ਨਾਲ ਹੀ ਵਰਤ ਰਹੇ ਹੋ। ਰਾਮਾ ਭਗਤ ਰਾਮਾਨੰਦ ਜਾਣੇ ਪੂਰਨ ਪਰਮਾਨੰਦ ਵਖਣ ਹੇ ਰਾਮੇ ਹੋਏ ਤੁਹਾਡੀ ਭਗਤੀ ਕਹਿੰਦੇ ਮੇਰੇ ਜਿਹੜੇ ਪੂਰਨ ਗੁਰੂ ਰਾਮਾਨੰਦ ਹੈ ਉਹਦੀ ਮਹਾਨਤਾ ਨੂੰ ਚੰਗੀ ਤਰ੍ਹਾਂ ਜਾਣਦੇ ਆ। ਸ਼੍ਰੀ ਰਾਮਾਨੰਦ ਜੀ ਨੇ ਉਪਦੇਸ਼ ਦੇ ਕੇ ਪਰਮਾਨੰਦ ਪਰਮਾਨੰਦ ਸਰੂਪੀ ਨਿਰੰਕਾਰ ਜਿਹੜਾ ਉਹਨੂੰ ਉਹਦੇ ਬਾਰੇ ਸਾਨੂੰ ਸਮਝਾਇਆ ਕਿ ਉਹ ਸਾਰੀਆਂ ਜਗ੍ਹਾ 'ਚ ਪਰਿਪੂਰਨ ਹੈ ਇਹ ਕਹਿ ਕੇ ਦੱਸਿਆ। ਰਾਮਾ ਮੈਨੇ ਹੀ ਰਾਮ ਆਰਾਮ ਆਰਾਮ ਦੇਣ ਵਾਲੀ ਜਿਹੜੀ ਭਗਤੀ ਹੈ ਆਨੰਦ ਹਾਂਜੀ ਇਹਨੂੰ ਭਗਤ ਜਾਣਦੇ ਉਹ ਜਿਹੜੇ ਭਗਤ ਪਿਆਰੇ ਹੈ ਪਰਮਾਨੰਦ ਪਰਮਾਨੰਦ ਸਰੂਪ ਕੌਣ ਹੈ ਪਰਮੇਸ਼ਰ ਉਹਨੂੰ ਵਿਆਪਕ ਬਖਾਨੇ ਉਹਨਾਂ ਨੇ ਕਥਨਾ ਕਰਦੇ ਆ। ਮਦਨ ਮੂਰਤ ਪੈ ਤਾਰ ਗੋਬਿੰਦੇ ਸਹਿਣ ਭਣੇ ਭਾਈ ਪਰਮਾਨੰਦੇ ਉਹ ਸਹਿਣ ਲਾਈ ਜੀ ਭਣੇ ਉਹਨਾਂ ਨੇ ਆਚਾਰਨ ਕਰਕੇ ਦੱਸਦੇ ਆ ਉਹ ਜਿਹੜਾ ਪਰਮਾਨੰਦ ਵੱਡੇ ਆਨੰਦ ਵਾਲਾ ਨਿਰੰਕਾਰ ਹਾਂਜੀ ਅਸੀਂ ਤਾਂ ਕਹਿੰਦੇ ਉਹਦੇ ਪਵਿੱਤਰ ਨਾਮ ਨੂੰ ਭਜਦੇ ਨੇ ਭਜਦੇ ਹਾਂ ਜਪਦੇ ਹਾਂ। ਮਦਨ ਮੂਰਤ ਮਦਨ ਮੈਨੇ ਸੁੰਦਰ ਸਰੂਪ ਵਾਲੇ ਇਹ ਨਿਰੰਕਾਰ ਸਾਨੂੰ ਇਹਦਾ ਪੈਦਾ ਸੰਸਾਰ ਸਾਗਰ ਆ ਕਿਤੋਂ ਧਾਰ ਲੈਣਾ ਕਰੋ। ਹੁਣ ਭਗਤ ਪੀਪਾ ਜੀ ਆ ਗਿਆ ਪੀਪਾ ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ ਇਹ ਭਗਤ ਪੀਪਾ ਜੀ ਜਿਹੜੇ ਸੀ ਗੁਗਰਾਨ ਦੇ ਰਾਜੇ ਸੀ ਇਹ ਕੋਟੇ ਤੋਂ 45 ਮੀਲ ਪੂਰਬ ਵਾਲੇ ਪਾਸੇ ਇਹਨਾਂ ਦਾ ਜਨਮ 1483 ਵਿਕਰਮੀ 'ਚ ਹੋਇਆ। ਪਹਿਲਾਂ ਦੇਵੀ ਦੇ ਪਾਸ਼ਕ ਸੀ ਆਏ ਗਏ ਸੰਤਾਂ ਦੀ ਸੇਵਾ ਕਰਦੇ ਸੀ। ਉਹ ਸੰਤ ਆ ਗਿਆ ਉਹ ਕਹਿਣ ਲੱਗੇ ਤੂੰ ਨਿਰੰਕਾਰ ਦੀ ਪੂਜਾ ਕਰਿਆ ਕਰ ਇਹ ਕਹਿੰਦਾ ਮੈਂ ਤਾਂ ਦੁਰਗਾ ਦਾ ਪਾਸ਼ਕ ਉਹ ਰਾਤ ਨੂੰ ਸੁਪਨੇ 'ਚ ਫਿਰ ਉਸਨੇ ਭਿਅੰਕ ਰੂਪ ਦਿਖਾਇਆ ਵੀ ਤੂੰ ਸੰਤਾਂ ਦਾ ਬਚਨ ਕਿਉਂ ਨਹੀਂ ਮੰਨਿਆ ਫਿਰ ਇਹਦੇ ਮਨ 'ਚ ਵਿਰਾਗ ਹੋ ਗਿਆ ਅਤੇ ਵਿਰਾਗ ਜਿਹੜੇ ਹੋਇਆ ਫਿਰ ਸਵਾਮੀ ਰਾਮਨੰਦ ਦੇ ਚਰਨਾਂ ਜਾ ਕੇ ਇਹਨਾਂ ਨੇ ਫਿਰ ਹਾਂਜੀ ਬੇਨਤੀ ਕੀਤੀ ਉਹ ਕਹਿੰਦੇ ਬਹੁਤ ਕਾਲਾ ਕਹਿੰਦੇ ਹਾਂਜੀ ਚੰਗੀ ਚੀਜ਼ ਨੂੰ ਕਿਹੜਾ ਕਾਲਾ ਨਹੀਂ ਕਹਿੰਦੇ ਉਹ ਛਾਲ ਮਾਰਦੇ ਜਲ ਉਹ ਛਾਲ ਮਾਰੀ ਤੋ ਭਗਵਾਨ ਨੇ ਰੱਖਿਆ ਕੀਤੀ ਉਹਨੇ ਕਿਹਾ ਵੀ ਭਗਤ ਪੱਕਾ ਆ ਇਹਦੀ ਬਿਰਤੀ ਬੜੀ ਦ੍ਰਿੜ ਹੈਗੀ ਇਸ ਵਾਸਤੇ ਫਿਰ ਉਹਨੇ ਸ਼ਬਦ ਉਚਾਰਿਆ ਸਾਨੂੰ ਗੁਰੂ ਅਰਜਨ ਸਾਹਿਬ ਨੇ ਇਹਨਾਂ ਦਾ ਇਹ ਗੁਰੂ ਗ੍ਰੰਥ ਸਾਹਿਬ 'ਚ ਇੱਕ ਸ਼ਬਦ ਆ ਇਹ ਦਰਜ ਕੀਤਾ ਇੱਥੇ ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ ਇਹ ਜਿਹੜੇ ਪੱਥਰ ਦੇ ਬਣਾਏ ਦੇਵੀ ਦੇਵਤੇ ਕਾਇਓ ਕਹਿੰਦੇ ਇਹ ਕੀ ਆ ਇੱਟਾਂ 'ਚ ਉਹਨਾਂ ਦੇ ਬਣਾਏ ਜਿਹੜੇ ਮੰਦਰ ਆ ਕਾਇਓ یہ بھی کی ہے کچھ بھی نہیں. جڑا جنگم ترے پھرے پھیر ہوئے ٹیک کے پیر خانے جاتی میں نے یاترا کرنے کا یہ بھی کی ہے. جی نام نہیں جپتے کہتے یہاں چیزوں کی کچھ بھی نہیں. نام نال برکت ہے. کایا دھوپ دیپ نہیں ویدا کاؤ پوجا پاتی کہ جا جی نام نہیں جپتے دھوپ دکھاونا دیوے وال کے آرتیاں کرنی نہیں ویدا گڑ پا کے میٹھا بھوجن بنا کے نہیں ویدا میں نے ارپن کرنا. ہاں جی بھوگ آدھ بہت وستار کرنے کاؤ کہ بھی کی ہے سب کچھ نہیں. تلسی کے پاتی پتی لے کے ٹھاکر کی پوجا کرنے کاؤ کہ یہ بھی کی ہے. جی من چ پریم نہیں یہ تو پھر اپنے فوٹو کرم بن جاتے ہیں. پریم کے نال ساری چیزاں بن گیا. ہاں جی جب برہم گیان کی وستا آ جاتی تو یقین ہو جاتا کایا شریر بنا والا کون نرنکار ہے وہی بڑا دیوتا. اور پرماتما جڑا وہی دیول مندر ہے شریر رچن والا. وہ پرماتما جنگ میں ترن پھرن والا ہو کے یاترا کر رہا. اور شریر رچنا پرمیش دھوپ دیپ نے ویدا گڑ آدھ جڑے میٹھے بھوجن یہاں کا روپ ہو رہا. کایا والا شریر والا چیتن تلسی کے پتے پوجا کا روپ ہی ہو رہا. اگے کہتے دشٹانت ہے کہ کایا تو ایک مندر ہے الانکار ہے. کایا شریر جا چیتن ہے یہ دیوتا ہے وہ پوجن جوگ ہے. کایا بہکنڈ پوجتے نو نے دپائی ہاتھ پیر آدھ پیا بہت کھنڈ حصیاں والی دے ہے یہ کھوجدہ لبدہ لبدہ نو ندی پونی کی. نو ندی کا مالک آتما پرماتما پایا. نہ کا شاہب ہو نہ کا جائب ہو رام کی دعائی رہو. بس رام دیو کہندے ہیں کہ میرا آتما سروپ جڑا آ یہ تو چل رہن والا ہی نہ کوئی آنے والی چیز ہے نہ جان والی دہائی. میں نے سہوں کھا کے اِسی اچھی سر چنے جو کچھ کہا یہ چرائی ماتر بھی جھوٹ نہیں ہے جی. آن جان والا یہ شریر ہے. آتما سدا ستھر رہنا ساڈے جنم تو پہلے بھی سی ہوں بھی ہے مرن تو بعد بھی رہے گی. جو برہمنڈے جو برہمنڈے سوئی پنڈے جو کھوجا سو پاوے یہ پرماتما برہمنڈ چ بھی پورا ہے پنڈ شریر بھی ہاں جی. اس واسطے سمشٹی بیشٹی روپ کر کے وہ آپ سارے ویاپک ہو رہے ہیں. یہ کدے اندر بھی ہے سارے دے اندر بھی ہے. بھگت بیپا جی کہتے جڑا کھوج کرتا نا وہ اس پرماتما پا لینا ہے. یہ شریر چ جو چیر پڑ کے دیکھو سائنسدان ڈاکٹر چیر پڑ کے دیکھو کچھ بھی نہیں کہنا. پھر جی گیان درشتی انپونا دیکھو یہ کچھ بہت ہے. وہ گرم پرمیشور پا لے پیپا پرانوے پرم تنت ہے سدگر لکھاوے. بھگ جی کہتے پرانوے میں نے اچان کر دیا پرم تنت کی ہے سدھانت روپ جا نرنکار ہے وہ ہوں پورا ستگرو پراپت کرا جی. تو میرے کے لکھاوے میں نے بکھا سکتا وہ تو بنا ہو نہیں کوئی لکھا سکتا. جی بدھی تو مایا کا پڑھتا چکو گا پھر ہی وہ درشن ہو. یہ بھگت پیپا جی گگراؤن شہر کے یہ راجپوت راجے سے. تو یہ بھی دیکھ لو جب سنتوں کی سنگت ہوئی ہے تو یہاں کے اندر یہاں کا اتہاس بہت ودیا ہے. بھگت مالا کمال دیا ساخیاں ہیں تنا ہوں بھگ تنا جی آ گئے. یہ بھگ جڑے سی یہ اپنے ادھر دلی تو پرے اس علاقے دے سکے تو جٹ سکے کھیتی باڑی کرتے سی. تو پریما بھگتی پی گئی جب پی گئی تو ماتا نے کہنا بھی تم جا کے تو فصل بیج ہے ارے بیج ہیں ووٹ باج بہت سونی جمنی ہے. وہ جڑے سی وہ کچڑ بنا کے سادھا کھڑاتا. وہ ماتا ادھر آم جڑی جٹنیاں وہ بھی کھیتیں کام کافی کر دی ہیں ہوں بھی کر دی ہیں. وہ کہیں دیکھ آئیے جلے گئے تو اتنے اپنے تو یار تمے نہیں ویلا اور کچھ کہتے دوسرا کہتے بیجے ہیں کہتے دیکھ لا جلے وہ بھنن تو سارے ہاں جی ووٹاں باج رہے ہیں چبڑا نہیں وہ سارے انہوں پر پھر وہ حیران ہو گئی. اس کر کے پھر جدو بھگتی لگ جاتی ہے پرمیشور کے سارے کام سوار دیا انہیں آر انہوں کیا دھنیا تم ہی آرتی گھر باقیاں نے کی ہے. کہتے جلایا نے تو رودسیاں نے آرتی کی میں جاٹیا میں تو آرتا کراں گا. کہتے چل آرتا ہی سنا دے گوپال تیرا آرت جو جن تمری بھگت کریں تو تین کے کار سوارتا رہو. کہندے ہے گوپال پرتھوی دے پالک میں تا تیرا آرتا کرنا جڑے گرو پیارے من بنی شری بھگتی کردے آ وہ تیرے سارے کارج سوار دینا. کہ جدو انے بجن کہہ کے ہو گیا بھگوان کہندے پہلا میرا کام تو کر. کہندے کی ਕਹਿੰਦੇ ਆਰਤਾ ਕਹਿੰਦੇ ਦਾ ਚਾਹੁੰਦਾ ਕੀ ਹੈ ਭਗਤ ਕਹਿੰਦਾ ਮੈਂ ਆਪਣੇ ਸਰੀਰ ਨੂੰ ਚਲਾਉਣ ਵਾਸਤੇ ਕਬੀਰ ਸਾਹਿਬ ਨੇ ਕਿੰਨੀਆਂ ਚੀਜ਼ਾਂ ਮੰਗੀਆਂ ਅਤੇ ਮੈਂ ਵੀ ਮੰਗ ਰਿਹਾ ਭਗਵਾਨ ਕਹਿੰਦੇ ਦਾ ਤੇਰੀ ਇੱਛਾ ਕੀ ਦੱਸ ਤਾ ਸਹੀ ਤੈਨੂੰ ਦੇ ਦਿੰਦੇ ਹਾਂ ਅਤੇ ਧੰਨਾ ਜੀ ਕਹਿਣ ਲੱਗੇ ਦਾਲ ਸਿੱਧਾ ਮੰਗੋ ਕੀ ਹੋ ਅਮਰਾ ਖੁਸ਼ੀ ਕਰਾਂ ਨੇ ਪੀਓ ਇੱਕ ਤਾਂ ਤੁਹਾਡੇ ਕੋਲੋਂ ਦਾਲ ਮੰਗਦਾ ਸਿੱਧਾ ਆਟਾ ਘਿਓ ਵੀ ਮੰਗ ਰਿਹਾ ਜੇ ਤੁਸੀਂ ਸਾਨੂੰ ਬਖਸ਼ ਦਿਓਗੇ ਠੀਕ ਹੈ ਫਿਰ ਅਸੀਂ ਹਮਰਾ ਖੁਸ਼ੀ ਕਰਨੇ ਜੋ ਸਾਡਾ ਚਿੱਤ ਹਮੇਸ਼ਾ ਹੀ ਖੁਸ਼ੀਆਂ ਨਾਲ ਭਰ ਜਾਇਆ ਖੁਸ਼ੀਆਂ ਧਾਰਨ ਕਰਾਂਗੇ ਪਨੀਆਂ ਸਾਧਨ ਨੀਕਾ ਚਾਰਨ 'ਚ ਹਲੰਤ ਲੱਗਿਆ ਥੋੜ੍ਹਾ ਭਾਰਾ ਬੋਲਣ ਇਸ ਪਨੀਆਂ ਨਾਲ ਮੁੰਡਾ ਜੋੜੇ ਦਾ ਜੁੱਤੀ ਦਾ ਕਹਿੰਦੇ ਇਹ ਵੀ ਚਰਨਾਂ ਵਾਸਤੇ ਚਾਹੀਦੇ ਆ ਕੰਡੇ ਨਾ ਵੱਜਣ ਰੋਡ ਨਾ ਚੁੱਭਣ ਅਤੇ ਉੱਪਰ ਵਾਸਤੇ ਕਹਿੰਦੇ ਨੀਕਾ ਚੰਗਾ ਸਾਧਨ ਹੁੰਦਾ ਕੋਈ ਕੱਪੜਾ ਵੀ ਓਢਣ ਵਾਸਤੇ ਹੋਵੇ ਨਾ ਬਸਤਰ ਵੀ ਚਾਹੀਦੇ ਨੰਗਾ ਥੋੜ੍ਹੀ ਘੁੰਮੀ ਜਾਊਗਾ ਅਤੇ ਇਹ ਚੀਜ਼ਾਂ ਜਿਹੜੀਆਂ ਇਹ ਵੀ ਕਹਿੰਦੇ ਮੈਨੂੰ ਚੌਂ ਚਾਹੀਦੀਆਂ ਅਨਾਜ ਮੰਗੋ ਸੱਤ ਸੀਕਾ ਅਨਾਜ ਮੰਗੋ ਸੱਤ ਸੀਕਾ ਸੱਤਾਂ ਸਿਆੜਾਂ ਨੂੰ ਪਾ ਕੇ ਬੀਜਿਆ ਜਿਹੜਾ ਆਉਂਦੇ ਨਾ ਉਹ ਅਨਾਜ ਉਹ ਵੀ ਮੈਂ ਤੁਹਾਤੋਂ ਮੰਗਦਾ ਕਿਉਂਕਿ ਉਹ ਫਿਰ ਸੱਤ ਤਰ੍ਹਾਂ ਦਾ ਸੁਆਦੀ ਬੜਾ ਹੁੰਦਾ ਨਾ ਹੁਣ ਅੱਜ ਕੱਲ੍ਹ ਡਾਕਟਰ ਵੀ ਕਹਿਣ ਲੱਗ ਪਿਆ ਇਹ ਖਾਓ ਅੱਗੇ ਸਾਡੇ ਬਜ਼ੁਰਗ ਆਪ ਖਾਣਾ ਦੇਖਦੇ ਰਹੇ ਨਿਆਣੇ ਹੁੰਦੇ ਸੱਤਾਂ ਸਿਆੜਾਂ ਜੁਦੇ ਜੁਦੇ ਬੀਜੇ ਹੁੰਦੇ ਉਹ ਫਿਰ ਜਿਹੜਾ ਸਾਰੇ ਅੰਨਾਂ ਦਾ ਆਟਾ ਸਾਰੇ ਵਿਟਾਮਿਨ ਹੁੰਦੇ ਹੁੰਦਾ ਅਤੇ ਤੂੰ ਹੁਣ ਉਹੀ ਖਾਂਦਾ ਨਾ ਅਤੇ ਇਸ ਵਾਸਤੇ ਗਊ ਭੈਸ ਮੰਗੋ ਲਵੇਰੀ ਕਹਿੰਦੇ ਦੁੱਧ ਪੀਣ ਲਈ ਗਾਂ ਅਤੇ ਮੱਝ ਵੀ ਮੰਗਦਾ ਲਵੇਰੀਆਂ ਹੋਣ ਐਵੇਂ ਫੰਡਰੇ ਤੋਕੜਾ ਨਾ ਹੋਣ ਕਿਉਂ ਜਦੋਂ ਭਗਵਾਨ ਨਾਲ ਪੈਰ ਪੈ ਗਿਆ ਫਿਰ ਸਿੱਧੀ ਗੱਲ ਆ ਪੈਣਾ ਗੱਲ ਇੱਕ ਤਾਜਨ ਤੁਰੀ ਚੰਗੇ ਕਹਿੰਦੇ ਚੜ੍ਹਨ ਵਾਸਤੇ ਤਾਜਨ ਜਾਤੀ ਦੀ ਖੁਰਾਸਨ ਚੰਗੀ ਜਿਹੜੀ ਤੁਰੀ ਘੋੜੀ ਹੈ ਨਾ ਇਹ ਨਹੀਂ ਭਿੱਟੇ ਚਿੱਟੇ ਜੀ ਕਰੇ ਅਗਲੇ ਦੀਆਂ ਬੱਖੀਆਂ ਪੱਕ ਜਾਣ ਹੈਂ ਸੁੰਦਰ ਚਾਲ ਚੱਲਣੀ ਘੋੜੀ ਦੀ ਕਹਿੰਦੇ ਚਾਹੀਦੀ ਹੈ ਖੇਤ ਮੇਰੇ ਦੂਰ ਆ ਅਤੇ ਜਾਣਾ ਪੈਂਦਾ ਅਤੇ ਇਹਨਾਂ ਦੀ ਸੰਭਾਲ ਵਾਸਤੇ ਵੀ ਹੈਂਜੀ ਜਿਹੜਾ ਸਾਜੋ ਸਮਾਜ ਆ ਕਿਉਂਕਿ ਇਸਤਰੀ ਤੋਂ ਬਿਨਾਂ ਗ੍ਰੇਸੀ ਦਾ ਘਰ ਚੱਲਦਾ ਨਹੀਂ ਉਹ ਵੀ ਹੁਣ ਮੰਗਣ ਲੱਗ ਪਿਆ ਘਰ ਕੀ ਗਏ ਹਨ ਚੰਗੀ ਜਾਂ ਧੰਨਾ ਲਿਆ ਮੰਗੀ ਕਹਿੰਦੇ ਮਾਰਾ ਘਰ ਦੀ ਆ ਸਾਜੋ ਸਮਾਜ ਮਿਲ ਗਿਆ ਤਾਂ ਸੰਭਾਲੂ ਕੌਣ ਉਹਦੇ ਵਾਸਤੇ ਪਤੀ ਵਰਤਾ ਆਗਿਆ ਮੰਨਣ ਵਾਲੀ ਦੇਵੀ ਵੀ ਚਾਹੀਦੀ ਹੈ ਕਹਿੰਦੇ ਮੈਂ ਤਾਂ ਸਾਰੀਆਂ ਚੀਜ਼ਾਂ ਮੰਗਦਾ ਹਾਂਜੀ ਕਹਿੰਦੇ ਇਹੋ ਜਿਹਾ ਨਾ ਹੋਵੇ ਜਿਵੇਂ ਦਸ ਪਾਤਸ਼ਾਹ ਗਿਆ ਪਾਣੀ ਕੇ ਮੰਗਤ ਪਾਥਰ ਮਾਰਤ ਨਾਰ ਕਦੋਂ ਕਰ ਨਾਹਰਾਨੀ ਕਹਿੰਦੇ ਉਹ ਬੰਦਾ ਪਾਣੀ ਮੰਗਦਾ ਹਲ ਵਾਹ ਕਿਆ ਉਹ ਮੇਰੇ ਪੱਥਰ ਮਾਰਦੀ ਕੌੜੇ ਸ਼ਬਦ ਬੋਲਦੀ ਕਹਿੰਦੇ ਉਹ ਦੇਵੀ ਲਿਆਇਆ ਕਿ ਕਿਤੋਂ ਸ਼ੇਰ ਨਹੀਂ ਲਿਆ ਕੇ ਘਰ ਬੰਨ ਲਈ ਇਹ ਦਸਮ ਗ੍ਰੰਥ ਦੇ ਵਿੱਚ ਇਹ ਚਰਿੱਤਰ 40 ਹੈ ਪੰਨੇ 866 'ਤੇ ਹੈ ਦਸਮ ਗ੍ਰੰਥ 'ਚ ਭਗਵਾਨ ਕਹਿੰਦੇ ਤੈਨੂੰ ਸਾਰਾ ਕੁਝ ਦੇਤਾ ਕਹਿੰਦੇ ਹਾਲੇ ਨਹੀਂ ਮਹਾਰਾਜ ਸੰਤੁਸ਼ਟੀ ਹੋਈ ਕਹਿੰਦੇ ਦੱਸ ਫਿਰ ਗੋਪਾਲ ਤੇਰਾ ਆਰਤਾ ਕਹਿੰਦੇ ਹੇ ਗੋ ਪ੍ਰਿਥਵੀ ਦੇ ਪਾਲ ਪਾਲਕ ਸਾਰੇ ਤਰ੍ਹਾਂ ਮੈਂ ਤੇਰੇ ਵਿੱਚ ਆ ਰਤਾ ਤੇਰੇ ਪ੍ਰੇਮ ਵਿੱਚ ਮੈਂ ਰਤਾ ਮੈਨੇ ਰੰਗਿਆ ਹੋਇਆ ਕਹਿੰਦੇ ਮੈਂ ਆਰਤ ਦੂਹੀ ਭਗਤ ਆ ਚਾਰ ਤਰ੍ਹਾਂ ਦੇ ਭਗਤ ਹੁੰਦੇ ਆ ਅਰਥਾਰਥੀ ਹੁੰਦੇ ਕਰਤਾਰਥੀ ਹੁੰਦੇ ਆ ਇੱਕ ਜਿਗਿਆਸੂ ਇੱਕ ਗਿਆਨੀ ਹੁੰਦੇ ਆਰਤ ਹੁੰਦਾ ਜਿਹੜਾ ਸਰੀਰ ਦਾ ਦੁਖੀ ਅਰਥਾਰਥੀ ਜਿਹਦੇ ਕੋਲ ਮਾਇਆ ਪਦਾਰਥ ਨਾ ਹੋਣ ਇਸ ਵਾਸਤੇ ਜਿਵੇਂ ਜਿਹੜਾ ਹੈਂਜੀ ਆਪਣੇ ਅਰਥ ਮਾਇਆ ਦੀ ਇੱਛਾ ਵਾਲਾ ਮਾਇਆ ਵਾਸਤੇ ਭਗਤੀ ਕਰਦਾ ਦੂਜਾ ਜਿਹੜਾ ਜਿਵੇਂ ਧਰੂਣ ਸੀ ਉਹ ਦੁਖੀ ਹੋ ਕੇ ਭਗਤੀ ਕੀਤੀ ਆਰਤ ਦੁਖੀ ਸੀਗਾ ਜਿਗਿਆਸੂ ਮੁਕਤੀ ਦੇ ਪਿੱਛੇ ਦੀ ਗਿਆਨੀ ਉਹ ਗਿਆਨਵਾਨ ਹੋ ਗਿਆ ਜਿਵੇਂ ਬਾਬਾ ਬੁੱਢਾ ਜੀ ਆ ਫਿਰ ਵੀ ਭਗਤੀ ਕਰਦੇ ਰਹੇ ਛੱਡਿਆ ਨਹੀਂ ਬਾਣੀ ਨਹੀਂ ਪੜ੍ਹਨੀ ਛੱਡੀ ਨਾਮ ਜਪਣਾ ਨਹੀਂ ਛੱਡਿਆ ਇਸ ਵਾਸਤੇ ਕਹਿੰਦੇ ਆ ਚਤੁਰਵਿਧਾ ਬਿਹੰਤੇ ਮਾ ਜਨਾ ਸੋ ਕਿਰਤੀ ਨਾ ਅਰਜਨ ਆਰਤੋ ਜਿਗਿਆਸੁਰ ਅਰਥਾ ਅਰਥੀ ਗਿਆਨੀ ਚਾ ਭਗਤ ਰਛਤ ਇਹ ਗੀਤਾ ਜੀ ਸਤਵੇਂ ਅਤੇ ਅੱਜ ਕੱਲ੍ਹ ਦੱਸੀ ਕਹਿੰਦੇ ਇਹ ਭਾਰਤ ਕੁਲ ਸ੍ਰੇਸ਼ਟ ਹਾਂਜੀ ਰਛਨ ਮੈਨੇ ਸ੍ਰੇਸ਼ਟ ਅਰਜਨ ਸੋ ਕਿਰਤੀ ਨਾ ਜਿਹੜੇ ਸ੍ਰੇਸ਼ਟ ਕਰਮ ਕਰਨ ਵਾਲੇ ਅਰਥਾ ਅਰਥੀ ਆਰਤ ਜਿਗਿਆਸੁ ਗਿਆਨੀ ਇਹ ਚਤੁਰਵਿਧਾ ਚਾਰ ਤਰੀਕਿਆਂ ਦੇ ਭਗਤ ਜਨ ਮੈਨੂੰ ਕਹਿੰਦੇ ਭਜਾਂਤੇ ਭਜਨ ਕਰਦੇ ਆ ਪਰ ਜਿਗਿਆਸੂ ਅਤੇ ਗਿਆਨੀ ਜਿਹੜੇ ਪਿਆਰੇ ਆ ਜੋ ਜਨ ਤੂੰ ਮੇਰੀ ਭਗਤ ਗ੍ਰੰਥ ਤਿੰਨ ਕੇ ਕਾਲ ਸਵਾਰਤਾ ਰਹਾਂ ਜਿਹੜੇ ਗੁਰਮੁਖ ਤੇਰੀ ਭਗਤੀ ਕਰਦੇ ਆ ਉਹਨਾਂ 'ਚ ਤੁਸੀਂ ਸਾਰੇ ਕੰਮ ਸਵਾਰ ਦਿੰਦੇ ਆ ਇਸ ਵਾਸਤੇ ਕਹਿੰਦੇ ਮਹਾਰਾਜ ਮੇਰੇ ਵੀ ਕਾਰਜ ਸਵਾਰ ਦਿਓ ਕਹਿੰਦੇ ਕੀ ਦਾਲ ਆਦਿ ਵਿਆਦੀ ਪਾਤੀ ਤਿੰਨ ਤਰ੍ਹਾਂ ਦੇ ਜਿਹੜੇ ਰੋਗ ਲੱਗੇ ਹੋਏ ਨਾ ਜੀਵ ਨੂੰ ਮਨ ਬਣੀ ਸਰੀਰ ਕਰਕੇ ਦਾਲ ਮੈਨੇ ਇਹਨਾਂ ਨੂੰ ਦਲ ਦਿਓ ਖਤਮ ਕਰ ਦਿਓ ਕਿਉਂ ਤੰਦਰੁਸਤ ਹੋਊਂਗਾ ਫਿਰ ਤੁਹਾਡੀ ਆਰਤੀ ਹੋ ਗਈ ਬਿਮਾਰ ਹੋਊਗਾ ਤਾਂ ਮੈਂ ਖੜੂੰਗਾ ਕਿਵੇਂ ਸਿੱਧਾ ਕਹਿੰਦੇ ਜਿਹੜਾ ਟੇਢਾ ਮਨ ਹੈ ਇਹਨੂੰ ਵੀ ਸਿੱਧਾ ਕਰਨਾ ਮੰਗ ਦਿਓ ਇਹ ਵੀ ਪੁੱਠੇ ਪਾਸੇ ਜਾਂਦਾ ਸਿੱਧੇ ਨਹੀਂ ਤੁਰਦਾ ਕਹਿੰਦੇ ਅਸੀਂ ਤਾਂ ਮਹਾਰਾਜ ਪ੍ਰਾਣ ਦੇ ਨਾਲ ਬੋਲਦੇ ਸਿੱਧੇ ਕਰ ਦਿੰਦੇ ਹਾਂ, ਇਹ ਸਾਡਾ ਮਨ ਰੂਪੀ ਬੈਲ ਵੀ ਸਿੱਧਾ ਕਰ ਦਿਓ। ਭਾਰਤੀ ਜੀ ਨੇ ਵੀ ਕਿਹਾ ਨਾ ਕਿ ਮੇਰੇ ਮਨ ਬੈਲ ਕੋ ਸਵਾਰ, ਬੈਲ ਕੋ ਸਵਾਰ, ਮਨ ਰੂਪੀ ਬੈਲ ਨੂੰ ਸਵਾਰ ਦਿਓ। ਔਰ ਮਾਗੋ ਘੀਆ ਘੀਓ, ਕਹਿੰਦੇ ਘਿਓ ਮੈਨੇ ਕਨੇ ਘੇ ਜਿਹੜਾ ਸਨੇਹ ਦਿੰਦਾ ਨਾ ਪ੍ਰਾਵਟ, ਕਹਿੰਦੇ ਤੁਹਾਡਾ ਪ੍ਰੇਮ ਰੂਪੀ ਘੇ ਮੰਗਣਾ। ਜੇ ਪ੍ਰੇਮ ਹੀ ਨਹੀਂ ਤਾਂ ਆਰਤੀ ਕਿਵੇਂ ਹੋਏਗੀ? ਹੈਂ, ਪ੍ਰੇਮ ਦੇ ਬਿਨਾਂ ਤਾਂ ਉਹਦਾ ਜਲ ਸੋਏ ਨਹੀਂ ਸਕਦਾ। ਹਮਰਾ ਖੁਸ਼ੀ ਕਰਨ ਦਾ ਜੀਓ, ਸਾਡਾ ਜਿਹੜਾ ਮਨ ਆ ਸਦਾ ਮਾਰਾ ਖੁਸ਼ੀਆਂ ਨਾਲ ਭਰ ਦਿਓ, ਸਦਾ ਖੁਸ਼ ਰਹੀਏ, ਐਵੇਂ ਨਹੀਂ ਡੁੱਬੇ ਰਹੀਏ ਹੈਂ ਅਤੇ ਜਾਂ ਹਰ ਵੇਲੇ ਡਿਪਰੈਸ਼ਨ 'ਚ ਰਹੀਏ, ਸੋਚਾਂ 'ਚ ਚਿੰਤਾ 'ਚ ਡੁੱਬੇ ਰਹੀਏ। ਐਸੀ ਕਿਰਪਾ ਕਰੋ, ਹਰ ਵੇਲੇ ਮਨ ਰੂਪੀ ਕੌਲ ਖਿੜਿਆ ਰਹੇ, ਖੁਸ਼ ਰਹੀਏ। ਪਣੀਆਂ ਪਣੀਆਂ ਮੈਨੇ ਤੁਹਾਡੀ ਪਨਾਹ, ਤੁਹਾਡੀ ਸ਼ਰਨ ਮੰਗਣਾ, ਤੁਹਾਡਾ ਦਰ ਛੱਡ ਕੇ ਗੁਰਦੁਆਰਿਆਂ 'ਤੇ ਧੱਕੇ ਨਾ ਖਾਂਦੇ ਫਿਰੀਏ, ਇੱਕ ਦੇ ਬਣ ਜਾਈਏ। ਸਾਧਨ ਨੀਕਾ, ਸਾਰਿਆਂ ਤੋਂ ਨੀਕਾ ਮੈਨੂੰ ਚੰਗਾ ਕੀ ਹੈ? ਖਿਮਾ ਰੂਪੀ ਪ੍ਰੇਮ ਰੂਪੀ ਜਿਹੜਾ ਕੱਪੜਾ ਆ ਨਾ, ਇਹ ਕਿਰਪਾ ਕਰਕੇ ਦੇ ਦਿਓ ਜਿਹਨਾਂ ਸਾਡੀ ਇੱਜ਼ਤ ਕਜੀ ਜਾਏ। ਇਸ ਕਰਕੇ ਨਿਰੰਕਾਰ ਤੁਹਾਡਾ ਜਸ ਆਚਰਨ ਰੂਪੀ ਕੱਪੜਾ ਮੰਗਦਾ। ਇਹਦੇ ਕੰਮ ਕਰੋ, ਲੋਕ ਹੰਕਾਰ ਹੈ, ਇਹਨਾਂ ਨੂੰ ਛਾਦਨ ਮੈਨੂੰ ਕੱਟਣਾ ਮੰਗਦਾ, ਇਹ ਬੈਰੀ ਆ, ਇਹਨਾਂ ਨੂੰ ਚੰਗੀ ਤਰ੍ਹਾਂ ਕੱਟਣਾ ਮੰਗਦਾ, ਇਹ ਆ ਕੇ ਵਿਘਨ ਪਾਉਂਦੇ ਆ, ਭਜਨ 'ਚ ਰੁਕਾਵਟਾਂ ਪਾਉਂਦੇ ਆ। ਅਨਾਜ ਮੰਗੋ ਮੰਗੋ ਸਤ ਸੀ ਤੋਂ ਅੰਨ ਜਮਾਂ ਅੱਜ, ਕਹਿੰਦੇ ਹੋਰ ਅੱਜ ਇਹ ਗੱਲ ਮੰਗਦਾ ਅਤੇ ਸੱਤ ਦਾ ਸੱਚ ਦਾ ਸਿੱਕਾ ਚੱਲੇ। ਹਾਂਜੀ, ਸਭ ਸੁਖਾਲੀ ਬੁਠੀਆ ਹੋਆ ਹਲੇਮੀ ਰਾਜ, ਹਲੇਮੀ ਰਾਜ ਦਾ ਸਿੱਕਾ ਮੰਗਦਾ ਧੰਨਾ, ਕਹਿੰਦਾ ਜੁਲਮ ਦਾ ਰਾਜ ਨਹੀਂ ਚਾਹੁੰਦਾ। ਅਤੇ ਜਿੱਥੇ ਭਜਨ ਨਹੀਂ ਕਰ ਲੈਣਾ ਪਾਪੀ ਬੰਦਿਆਂ ਨੇ, ਚੰਗਾ ਰਾਜ ਉਹ ਫਿਰ ਭਜਨ ਕਰਾਂਗੇ। ਸੱਚ ਦਾ ਕਹਿੰਦੇ ਬੋਲਬਾਲਾ ਹੋਵੇ, ਇਹ ਅਸੀਂ ਕਿਰਪਾ ਕਰ ਦਿਓ ਅੱਜ ਅੱਜ ਨਾ ਮਾਇਆ ਦਾ, ਮਾਇਆ ਤੋਂ ਅਨਰਹਿਤ ਹੋਣਾ ਮੰਗਦਾ, ਅਤੇ ਮਾਇਆ ਸਾਨੂੰ ਛਲ ਨਾਲ ਛਲ ਕੇ ਅਤੇ ਤੂੰ ਬੇਮੁੱਖ ਨਾ ਕਰ ਦਿਓ। ਸੱਤ ਅਤੇ ਸੀਕਾ, ਸੀਲ ਸੁਭਾਅ ਦਾ ਜਿਹੜਾ ਗ੍ਰਹਿਣ ਕਰਨਾ, ਇਹ ਪਾਤਸ਼ਾਹ ਸੀਕਾ ਮੈਨੇ ਸੀਲ, ਜਿਹੜਾ ਸੱਚਾ ਸੁਭਾਅ ਆ ਉਹਨੂੰ ਗ੍ਰਹਿਣ ਕਰਨਾ ਅਸੀਂ ਮੰਗਦੇ ਹਾਂ। ਸਾਡੇ ਸੁਭਾਅ 'ਚ ਖੋਟਤਾ ਹੀ ਨਾ ਹੋਵੇ, ਹਰ ਵੇਲੇ ਮਨ 'ਚ ਸੱਚ ਰਹੇ, ਪਵਿੱਤਰਤਾ ਰਹੇ। ਗਊ ਭੈਸ ਮਗਲ ਵੇਰੀ, ਭੈ ਜਮਾਂ ਸਾ, ਭੈ ਦੇ ਸਹਿਤ ਹੋ ਗਏ ਤੁਹਾਡੇ ਪਵਿੱਤਰ ਗੁਣਾਂ ਨੂੰ ਗਊ ਮੈਨੇ ਗਾਉਂਦੇ ਰਹੀਏ। ਦਵੇਰੀ ਮੈਨੇ ਆਪਣੀ ਜਿਹੜੀ ਲਿਵ ਆ ਨਾ ਉਹ ਤੁਹਾਡੇ ਚਰਨਾਂ 'ਚ ਲਾਉਣੀ, ਇਹ ਮੰਗਦੇ ਹਾਂ। ਸਾਡੀ ਲਿਵ ਹਰ ਵੇਲੇ ਤੁਹਾਡੇ ਚਰਨਾਂ ਨਾਲ ਜੁੜੀ ਰਹੇ। ਇੱਕ ਤਾਜਨ ਤੁਰੀ ਚੰਗੇਰੀ, ਤੁਰੀ ਆ ਅਵਸਥਾ, ਇੱਕ ਤਾਂ ਜਾਗਰਤ ਹੈ, ਇੱਕ ਸੁਪਨ ਆ, ਇੱਕ ਸੁਖੋਪਤੀ ਹੈ। ਇਹ ਤਿੰਨੇ ਗਿਆਨ ਦੀਆਂ ਅਵਸਥਾ, ਅਤੇ ਜਿਹੜੀ ਤੁਰੀ ਆ ਗਿਆਨ ਅਵਸਥਾ, ਕਹਿੰਦੇ ਜਿਹੜੀ ਤੁਰੀ ਅਵਸਥਾ ਲਿਜਾਣ ਵਾਲੀ ਸਾਰੇ ਸਾਧਨਾਂ ਤੋਂ ਚੰਗੀ ਏਕਤਾ ਬਿਰਤੀ ਹੈ ਨਾ, ਕਹਿੰਦੇ ਉਹਨੂੰ ਮੈਂ ਤੋਤੋਂ ਮੰਗਦਾ ਮੇਰੇ ਮਨ 'ਚ ਦਵੈਸ਼ ਨਾ ਹੋਵੇ, ਕਿਸੇ ਨਾਲ ਈਰਖਾ ਘਿਰਣਾ ਨਫ਼ਰਤ ਇਹ ਨਾ ਹੋਵੇ, ਸਾਰੇ ਸੰਸਾਰ 'ਚ ਆਤਮਾ ਪਰਮਾਤਮਾ ਨੂੰ ਦੇਖਾਂ, ਇਹੋ ਜਿਹੀ ਮੈਨੂੰ ਬਿਰਤੀ ਦੇ ਦਿਓ। ਘਰ ਕੀ ਗਿਆਨ ਚੰਗੀ, ਇਹ ਅੰਤਰ ਸਰੂਪੀ ਘਰ ਦੇ ਵਿੱਚ ਚੰਗੀ ਗਿਹਨ ਮੈਨੇ ਔਰਤ ਕਿਹੜੀ ਹੈ? ਆਤਮਾ ਵਿਛਾਣੀ ਬੁੱਧੀ ਦੇ ਦਿਓ। ਬਿਰਤੀ ਸਦਾ ਆਤਮਾ ਕਰ ਰਹੇ, ਬ੍ਰਹਮਾ ਕਰ ਰਹੇ, ਅਨਾਤਮਾ ਕਰਨ ਹੋਵੇ, ਝੂਠੇ ਪਦਾਰਥਾਂ ਨੂੰ ਬਿਰਤੀ ਨਾ ਜਾਏ। ਜਨ ਧਨ ਵਾਲੇ ਵੀ ਮੰਗੀ, ਭਗਤ ਨਾ ਕਹਿੰਦੇ ਮੈਂ ਸੇਵਕ ਜਿਹੜਾ ਇਹੋ ਜਿਹੀਆਂ ਚੀਜ਼ਾਂ ਤੋਂ ਭਗਵਾਨ ਮੰਗਦਾ ਹਾਂ, ਉਹ ਦੁਨਿਆਵੀ ਪਦਾਰਥ ਵੀ ਇਹ ਪਰਮਾਰਥੀ ਵੀ। ਕਿੱਡੀ ਗਾੜੀ ਵਿਚਾਰ ਦੱਸੀ, ਇਹ ਜਿਹੜਾ ਧਨਾਸਰੀ ਦਾ ਆ ਗਿਆ, ਇਹਦੇ 'ਚ ਪੰਜ ਸ਼ਬਦ ਕਬੀਰ ਜੀ ਮਹਾਰਾਜ ਦੇ, ਪੰਜ ਸ਼ਬਦ ਨਾਮਦੇਵ ਜੀ ਮਹਾਰਾਜ ਦੇ, ਤਿੰਨ ਸ਼ਬਦ ਰਵਿਦਾਸ ਜੀ ਦੇ, ਇੱਕ ਸ਼ਬਦ ਤਰਲੋਚਨ ਜੀ ਦਾ, ਇੱਕ ਸ਼ਬਦ ਸੈਣ ਨਾਈ ਦਾ, ਇੱਕ ਸ਼ਬਦ ਭਗਤ ਪੀਪੇ ਦਾ, ਇੱਕ ਸ਼ਬਦ ਧੰਨੇ ਜੀ ਦਾ, ਕੁੱਲ ਜਿਹੜੇ 17 ਸ਼ਬਦ ਇਹ ਭਗਤ ਬਾਣੀ ਵਿੱਚ ਇਹਨਾਂ ਭਗਤਾਂ ਦੇ ਆਏ ਆ। ਅਤੇ ਇੱਥੇ ਹੁਣ ਧਨਾਸੀ ਰਾਗ ਜਿਹੜਾ ਸੰਪੂਰਨ ਹੋ ਗਿਆ, ਅਤੇ ਇਸ ਵਾਸਤੇ ਪੰਨੇ 695 ਦੇ ਉੱਤੇ ਜਿਹੜੀ ਵਿਚਾਰ ਆ ਇਹ ਸਾਰੀ ਸੁਣੀ ਹੈ, ਸਾਰੇ 17 ਸ਼ਬਦ ਆ। ਹੁਣ ਅੱਗੇ ਜਿਹੜਾ ਰਾਗ ਜੈਤ ਸ੍ਰੀ ਹੈ ਉਹ ਆਰੰਭ ਹੋਏਗਾ, ਅਤੇ ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਖੜੇ ਸਵਾਲੀ ਦਰ ਤੇਰੇ ਤੇ ਖੜੇ ਸਵਾਲੀ ਖੈਰ ਮੇਹਰ ਦੀ ਪਾ ਦਾਤਾ ਨਜ਼ਰ ਸਵੱਲੀ ਰਹਿਮਤ ਕਰਕੇ

0: ਵੀ ਔਗਣ ਹਾਰ ਹਾਂ ਗੁਣ ਨਹੀਂ ਕੋਈ ਪਰ ਤੂੰ ਬਖਣ ਹਾਰ ਪਿਤਾ
1: ਲੱਖਾਂ ਪਾਪੀ ਤਾਰ ਦਿੱਤੇ ਨੇ ਸਾਨੂੰ ਵੀ ਦੇ ਤਾਰ ਪਿਤਾ
0: ਜੀ ਔਗਣ ਹਾਰ ਹਾਂ ਗੁਣ ਨਹੀਂ ਕੋਈ ਪਰ ਤੂੰ ਬਖਣ

ਹਾਲਖੇ ਪਮਤੀ ਮਿੱਠੂ ਸੁਮਣ ਲਿਖੇ ਪਮਤੀ ਮਿੱਠੂ ਸੁਮਣ ਬਲ ਰਹੇ।

ਇੱਥੋਂ ਦੇ ਬੌਰਨ ਬੱਚੇ ਜਦੋਂ ਗੁਰਬਾਣੀ ਦੇ ਕੀਰਤਨ ਨੂੰ ਕਰਦੇ ਨੇ, ਅੰਦਰੋਂ ਜੁੜ ਕੇ ਕਰਦੇ ਨੇ, ਅਸੀਂ ਸ਼ਾਇਦ ਵਪਾਰਕ ਤੌਰ 'ਤੇ ਬਾਹਰੀ ਤੌਰ 'ਤੇ ਜੁੜੇ ਹੋਏ ਹਾਂ ਅਤੇ ਅਸੀਂ ਇਸ ਨੂੰ ਕਮਰਸ਼ੀਅਲ ਤੌਰ 'ਤੇ ਅਪਣਾ ਲਏ। ਪਰ ਧਰਮ ਦੀ ਦੁਨੀਆ ਵਿੱਚ ਜਦੋਂ ਮੈਂ ਇਹਨਾਂ ਬੱਚਿਆਂ ਨੂੰ ਵੇਖਦਾ ਹਾਂ ਅਤੇ ਮਨ ਵਿੱਚ ਬੜੀ ਪ੍ਰਸੰਨਤਾ ਹੁੰਦੀ ਹੈ। ਆਮ ਅਸੀਂ ਇਹ ਤੌਖਲਾ ਪੈਦਾ ਕਰਦੇ ਹਾਂ ਕਿ ਸਿੱਖੀ ਨੂੰ ਬਹੁਤ ਵੱਡਾ ਖਤਰਾ ਹੈ, ਪਰ ਇੱਥੇ ਕੈਨੇਡਾ ਵਿੱਚ ਆ ਕੇ ਮੇਰੇ ਮਨ ਨੂੰ ਰਾਹਤ ਮਿਲਦੀ ਹੈ ਜਦੋਂ ਮੈਂ ਵੇਖਦਾ ਹਾਂ ਕਿ ਸਿੱਖੀ ਦਾ ਭਵਿੱਖ ਹੈ ਜਿਹੜਾ ਉਹ ਬੜਾ ਰੋਸ਼ਨ ਹੈ। ਇੱਕ ਵਾਰੀ ਫਿਰ ਇਹਨਾਂ ਬੱਚਿਆਂ ਲਈ ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਦਾ ਹੋਇਆ ਪਾਤਸ਼ਾਹ ਇਹਨਾਂ ਬੱਚਿਆਂ ਨੂੰ ਆਪਣੇ ਚਰਨਾਂ ਨਾਲ ਜੋੜ ਕੇ ਰੱਖੀ, ਇਹ ਕੀਰਤਨ ਦੀ ਦਾਤ ਅਤੇ ਸਿੱਖੀ ਦੀ ਦਾਤ ਜਿਹੜੀ ਬਖਸ਼ਿਸ਼ ਕੀਤੀ ਹੈ ਇਹ ਪੂਰੇ ਸੰਸਾਰ ਵਿੱਚ ਫੈਲ ਜਾਏ, ਇਹ ਆਪਣੇ ਢਾਡੀ ਦੀ ਅਰਦਾਸ ਪ੍ਰਵਾਨ ਕਰ ਲਏ। ਅਤੇ ਆਓ ਗੁਰੂ ਨਾਨਕ ਦੇਵ ਮਹਾਰਾਜ ਦੇ ਮਹਾਨ ਜੀਵਨ ਵਿੱਚੋਂ ਕੁਝ ਕੁ ਪੰਨੇ ਮੈਂ ਆਪ ਜੀ ਦੱਸਾਂ ਜ਼ਿਕਰ। ਅੱਜ ਦੀ ਡਾਇਰੀ ਜਦੋਂ ਵੇਖੋਗੇ, ਜੰਤਰੀ ਜਦੋਂ ਵੇਖੋਗੇ, ਉਹਦੇ 'ਤੇ ਲਿਖਿਆ ਹੁੰਦਾ ਅਵਤਾਰ ਦਿਹਾੜਾ ਪਾਤਸ਼ਾਹੀ ਪਹਿਲੀ। ਅਵਤਾਰ ਸ਼ਬਦ ਗੁਰਬਾਣੀ ਵਿੱਚ ਬਹੁਤ ਵਾਰੀ ਆਇਆ, ਲੇਕਿਨ ਅਵਤਾਰ ਦੇ ਅਰਥਾਂ ਨੂੰ ਅਸੀਂ ਜਾਣਿਆ ਨਹੀਂ, ਕਿਉਂਕਿ ਅਵਤਾਰ ਬਾਬਤ ਗੁਰਬਾਣੀ ਗੁਰੂ ਗ੍ਰੰਥ ਮਹਾਰਾਜ ਨੇ ਕਹਿ ਰੱਖੀ ਇਹ ਗੱਲ, ਅਵਤਾਰ ਨਾ ਜਾਣੇ ਅੰਤ, ਪਰਮੇਸ਼ਰ ਪਾਰ ਬ੍ਰਹਮ ਬੇਅੰਤ। ਜਿਹੜਾ ਅਵਤਾਰ ਹੈ ਉਹ ਪਰਮਾਤਮਾ ਦੀ ਗਤੀ ਨੂੰ ਜਾਣ ਨਹੀਂ ਸਕਦਾ। ਫਿਰ ਜਿਹੜਾ ਇਹ ਅਵਤਾਰ ਲਿਖਿਆ ਹੁੰਦਾ ਅਵਤਾਰ ਦਿਹਾੜਾ ਪਾਤਸ਼ਾਹੀ ਪਹਿਲੀ, ਇਹ ਕੀ ਹੈ ਅਵਤਾਰ? ਇਹਨੂੰ ਸ਼ਬਦੀ ਤੌਰ 'ਤੇ ਆਪਾਂ ਵਿਚਾਰੀਏ, ਇਹ ਚਾਰ ਅੱਖਰਾਂ ਦਾ ਜੋੜ ਹੈ, ਗੁਰਮੁਖੀ ਪੈਂਤੀ ਦੇ ਚਾਰ ਅੱਖਰਾਂ ਦਾ ਜੋੜ ਹੈ। ਇਹਦੇ ਅਰਥਾਂ ਨੂੰ ਸਮਝਣ ਵਾਸਤੇ ਇਹਨੂੰ ਵਿਚਾਲੇ ਤੋੜਨਾ ਪਏਗਾ। ਦੋ ਸ਼ਬਦ ਬਣ ਜਾਣਗੇ ਅਵ ਅਤੇ ਤਾਰ। ਅਵ ਦਾ ਸ਼ਬਦੀ ਅਰਥ ਹੈ ਉੱਚਾ ਅਤੇ ਤਾਰ ਦਾ ਅਰਥ ਹੈ ਨੀਵਾਂ। ਜਦੋਂ ਕੋਈ ਚੀਜ਼ ਉੱਚੇ ਥਾਂ ਤੋਂ ਨੀਵੇਂ ਥਾਂ 'ਤੇ ਆਉਂਦੀ ਹੈ ਉਹਨੂੰ ਕਹਿੰਦੇ ਨੇ ਅਵਤਾਰ ਧਾਰਨਾ, ਉਹਨੂੰ ਕਹਿੰਦੇ ਨੇ ਅਵਤਾਰ ਹੋਣਾ। ਨਿਰੰਕਾਰੀ ਜੋਤ, ਈਸ਼ਵਰੀ ਜੋਤ, ਆਪ ਪਰਮਾਤਮਾ ਜਦੋਂ ਇਸ ਧਰਤੀ 'ਤੇ ਆਇਆ, ਗੁਰੂ ਨਾਨਕ ਦੇਵ ਮਹਾਰਾਜ ਇਸ ਧਰਤੀ 'ਤੇ ਆਉਣ ਨੂੰ ਉਹਨਾਂ ਦਾ ਅਵਤਾਰ ਧਾਰਨਾ ਆਖਿਆ ਗਿਆ। ਅਤੇ ਅੱਗੇ ਜਿਹੜਾ ਅਵਤਾਰ ਹੈ ਇਹਦੀਆਂ ਛੇ ਕਿਸਮਾਂ ਨੇ, ਛੇ ਪ੍ਰਕਾਰਾਂ ਨੇ, ਛੇ ਕਾਇੰਡ ਨੇ ਇਹਦੀਆਂ। ਅਸੀਂ ਇਹਨਾਂ ਵਿੱਚੋਂ ਵੇਖਣਾ ਕਿ ਗੁਰੂ ਨਾਨਕ ਦੇਵ ਮਹਾਰਾਜ ਕਿਉਂ ਇਸ ਸੰਸਾਰ ਵਿੱਚ ਆਏ। ਮੈਂ ਸੰਖੇਪ ਦੇ ਸ਼ਬਦਾਂ ਵਿੱਚੋਂ ਗੱਲ ਆਪਣੀ ਨਸਲ ਜੀ ਕਰਨ ਜਾ ਰਹੀ। ਪਹਿਲਾ ਅਵਤਾਰ ਹੈ ਨਿੱਤ ਅਵਤਾਰ, ਦੂਜਾ ਹੈ ਨਿਮਿਤ ਅਵਤਾਰ, ਤੀਜਾ ਹੈ ਅੰਸ਼ ਅਵਤਾਰ, ਚੌਥਾ ਅਵੰਸ਼ ਅਵਤਾਰ, ਪੰਜਵਾਂ ਪੂਰਨ ਅਵਤਾਰ ਅਤੇ ਛੇਵਾਂ ਪੂਰਨ ਤਪ ਜੀ ਨੂੰ ਗੁਰ ਅਵਤਾਰ ਕਹਿੰਦੇ। ਸੰਖੇਪ ਦੇ ਸ਼ਬਦਾਂ ਵਿੱਚ ਆਪਾਂ ਇਹਨੂੰ ਕਲੈਰੀਫਾਈ ਕਰ ਲਈਏ ਕਿ ਨਿੱਤ ਅਵਤਾਰ ਕੌਣ ਹੈ। ਨਿੱਤ ਦੇ ਸ਼ਬਦੀ ਅਰਥ ਨੇ ਰੋਜ਼ਾਨਾ, ਇਹ ਅਵਤਾਰ ਹਮੇਸ਼ਾ ਦੁਨੀਆਂ ਵਿੱਚ ਹੁੰਦੇ ਨੇ, ਇਹਨਾਂ ਨੂੰ ਬ੍ਰਹਮ ਗਿਆਨੀ ਆਖਿਆ ਜਾਂਦਾ। ਆਤਮਕ ਤੌਰ 'ਤੇ ਰੱਬ ਨਾਲ ਜੁੜ ਜਾਂਦੇ ਨੇ, ਇਹਨਾਂ ਦੀ ਰਸਨਾ 'ਤੇ ਪ੍ਰਭੂ ਦਾ ਵਾਸ ਹੋ ਜਾਂਦੇ ਨੇ। ਸੁਖਮਨੀ ਸਾਹਿਬ ਦਾ ਪਾਠ ਕਰਦੇ ਹਾਂ, ਉਹਦੇ ਵਿੱਚ ਸਾਧ ਦੀ ਗੱਲ ਅਤੇ ਬ੍ਰਹਮ ਗਿਆਨੀ ਦੀ ਗੱਲ, ਕੇਵਲ ਪਹਿਰਾਵੇ ਦੀ ਗੱਲ ਨਹੀਂ, ਕਿਉਂਕਿ ਪਹਿਰਾਵਾ ਕੇਵਲ ਪਖੰਡ ਦਾ ਧਾਰਕ ਹੈ। ਗੱਲ ਹੈ ਮਨੁੱਖ ਦੇ ਅੰਦਰ ਦੀ ਗੱਲ, ਆਤਮਾ ਦੀ ਗੱਲ, ਮਨ ਦੀ ਗੱਲ। ਜਦੋਂ ਪਵਿੱਤਰ ਹੋ ਜਾਏ, ਸਾਫ਼ ਹੋ ਜਾਏ, ਉਹ ਸੰਸਾਰ ਦੇ ਲੋਕਾਂ ਵਿੱਚ ਵਿਚਰਦੇ ਨੇ, ਰਹਿੰਦੇ ਨੇ, ਅਤੇ ਉਹਨਾਂ ਦੀ ਰਸਨਾ 'ਤੇ ਪ੍ਰਭੂ ਦਾ ਵਾਸ ਹੋ ਜਾਂਦਾ, ਇਹਨਾਂ ਨੂੰ ਆਖਿਆ ਜਾਂਦਾ ਨਿੱਤ ਅਵਤਾਰ। ਦੂਜਾ ਅਵਤਾਰ ਹੈ ਨਿਮਿਤ, ਨਿਮਿਤ ਕਹਿੰਦੇ ਨੇ ਜਿਹੜਾ ਇੱਕੋ ਹੀ ਕੰਮ ਵਾਸਤੇ ਆਵੇ। ਜਿਵੇਂ ਆਪਾਂ ਸ਼੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਕਰਾਉਂਦੇ ਹਾਂ, ਕਹਿ ਦਿੰਦੇ ਹਾਂ ਫਲਾਣੇ ਦੇ ਨਿਮਿਤ ਹੈ। ਲੰਗਰ ਦੀ ਸੇਵਾ ਕਰਾਉਂਦੇ ਹਾਂ, ਅੱਜ ਦਾ ਲੰਗਰ ਫਲਾਣੇ ਦੇ ਨਿਮਿਤ ਹੈ। ਜਿਹੜਾ ਇੱਕੋ ਹੀ ਕੰਮ ਵਾਸਤੇ ਆਵੇ ਉਹਨੂੰ ਆਖਿਆ ਜਾਂਦਾ ਨਿਮਿਤ ਅਵਤਾਰ। ਜਿਵੇਂ ਸਾਡੇ ਹਿੰਦੁਸਤਾਨ ਦੀ ਧਰਤੀ ਉੱਤੇ ਜਿੱਥੇ ਅਸੀਂ ਆਏ ਹਾਂ, ਉੱਥੇ ਇੱਕ ਅਵਤਾਰ ਆਇਆ ਜਿਹਦਾ ਨਾਂ ਹੈ ਨਰਸਿੰਘ ਅਵਤਾਰ। ਉਹਦਾ ਕੋਈ ਕੰਮ ਨਹੀਂ ਸੀ, ਨਾ ਉਹਨੇ ਪਹਿਲਾਂ ਕੋਈ ਕੰਮ ਕੀਤਾ, ਨਾ ਉਹਨੇ ਬਾਅਦ ਵਿੱਚ ਕੰਮ ਕੀਤਾ। ਉਹਦਾ ਇੱਕੋ ਹੀ ਕੰਮ ਸੀ, ਹਰਨਾਕਸ਼ ਨੂੰ ਮਾਰਨਾ, ਇੱਕੋ ਹੀ ਕੰਮ ਵਾਸਤੇ ਦੁਨੀਆਂ ਵਿੱਚ ਆਇਆ। ਅਤੇ ਤੀਜਾ ਅਵਤਾਰ ਹੈ ਅੰਸਾ ਅਵਤਾਰ। ਇਹ ਅੰਸਾ ਆਪਣੇ ਆਪ ਵਿੱਚ ਕੋਈ ਅਵਤਾਰ ਪੈਦਾ ਨਹੀਂ ਹੁੰਦਾ, ਇੱਕ ਆਮ ਮਨੁੱਖ ਹੁੰਦੇ, ਲੇਕਿਨ ਇੱਥੇ ਆ ਕੇ ਵਿੱਦਿਆ ਪੜ੍ਹਦੇ, ਤਾਲੀਮ ਹਾਸਲ ਕਰਦੇ, ਗਿਆਨ ਹਾਸਲ ਕਰਦੇ, ਉਸ ਵਸਤਾ 'ਤੇ ਪਹੁੰਚ ਜਾਂਦਾ ਜਿੱਥੇ ਲੋਕਾਂ ਦੀ ਸਹੂਲਤ ਵਾਸਤੇ ਅਨੇਕਾਂ ਉਪਕਰਨ ਪੈਦਾ ਕਰ ਦਿੰਦੇ, ਲੋਕ ਇਹਦੀ ਵੀ ਪੂਜਾ ਕਰਦੇ। ਇਹਨਾਂ ਨੂੰ ਆਖਿਆ ਜਾਂਦਾ ਅੰਸਾ। ਇਹਨਾਂ ਵਿੱਚ ਵਿਗਿਆਨੀ ਨੇ ਜਿਹੜੇ ਉਹ ਸਦਾ ਵਾਸਤੇ ਜੀਵਿਤ ਹੋ ਜਾਂਦੇ। ਚੌਥਾ ਅਵਤਾਰ ਹੈ ਅਵੰਸਾ ਅਵਤਾਰ। ਅਵੰਸਾ ਜਿਹੜਾ ਇਹਦਾ ਜਨਮ ਹੈ ਜਿਹੜਾ ਉਹ ਉਹਨਾਂ ਦੇ ਘਰ ਵਿੱਚ ਹੁੰਦਾ ਜਿਹਨਾਂ ਨੂੰ ਅਸੀਂ ਅਵਤਾਰ ਆਖਦੇ ਹਾਂ, ਉਹਨਾਂ ਦੀ ਵੰਸ਼ ਵਿੱਚ ਪੈਦਾ ਹੁੰਦੇ ਨੇ। ਇਹਦੀ ਮਿਸਾਲ ਹੈ ਗੁਰੂ ਨਾਨਕ ਦੇਵ ਮਹਾਰਾਜ ਦੇ ਦੋ ਪੁੱਤਰ ਨੇ, ਜਿਹਨਾਂ ਦਾ ਆਪਾਂ ਆਗਮਨ ਦਿਹਾੜਾ ਮਨਾ ਰਹੇ ਹਾਂ, ਅਵਤਾਰ ਦਿਹਾੜਾ। ਗੁਰੂ ਨਾਨਕ ਦੇਵ ਮਹਾਰਾਜ ਨੇ ਉਹਨਾਂ ਨੂੰ ਗੁਰਗੱਦੀ ਨਹੀਂ ਦਿੱਤੀ, ਲੇਕਿਨ ਲੋਕ ਉਹਨਾਂ ਦੀ ਵੀ ਪੂਜਾ ਕਰਦੇ ਨੇ। ਕਿਉਂ? ਕਿਉਂਕਿ ਗੁਰੂ ਨਾਨਕ ਦੀ ਵੰਸ਼ ਵਿੱਚ ਪੈਦਾ ਹੋਈ, ਉਹਨਾਂ ਦੀ ਅੰਸ਼ ਵਿੱਚ ਪੈਦਾ ਹੋਏ ਨੇ, ਅੱਜ ਵੀ ਉਹਨਾਂ ਦੀ ਪੂਜਾ ਹੁੰਦੀ। ਅਤੇ ਪੰਜਵਾਂ ਅਵਤਾਰ ਹੈ ਪੂਰਨ ਅਵਤਾਰ। ਪੂਰਨ ਕਹਿੰਦੇ ਨੇ ਜਿਹੜਾ ਕੁਝ ਗੁਣਾਂ ਵਿੱਚ ਪੂਰਾ ਹੋਵੇ, ਕੁਝ ਕਲਾਵਾਂ ਵਿੱਚ ਪੂਰਾ ਹੋਵੇ। ਇਹਨਾਂ ਵਿੱਚ 14 ਕਲਾ ਹੋ ਸਕਦੀਆਂ ਨੇ, 16 ਕਲਾ ਹੋ ਸਕਦੀਆਂ ਨੇ, 12 ਕਲਾ ਹੋ ਸਕਦੀਆਂ ਨੇ, ਲੇਕਿਨ ਇਹਦੀ ਇੱਕ ਹੱਦ ਹੈ, ਇਹਦੀ ਇੱਕ ਗਿਣਤੀ ਹੈ। ਅਤੇ ਜਿਹੜਾ ਲਾਸਟ ਅਵਤਾਰ ਹੈ ਗੁਰੂ ਨਾਨਕ ਦੇਵ ਮਹਾਰਾਜ ਉੱਤੇ ਜਿਹੜਾ ਸ਼ਬਦ ਢੁੱਕੇਗਾ ਉਹ ਹੈ ਗੁਰ ਅਵਤਾਰ। ਗੁਰ ਅਵਤਾਰ ਕੌਣ ਹੈ? ਜਦੋਂ ਅਕਾਲ ਪੁਰਖ ਆਪ ਇਸ ਧਰਤੀ ਉੱਤੇ ਮਨੁੱਖਾ ਜਨਮ ਧਾਰ ਕੇ ਆਉਂਦਾ, ਅਸੀਂ ਸ਼ਬਦ ਪੜ੍ਹਦੇ ਹਾਂ, ਆਪ ਨਾਰਾਇਣ ਕਲਾ ਤਾਰ ਜਗ ਮੇਂ
ਪਰ ਵਰਿਓ ਜਦੋਂ ਨਿਰੰਕਾਰ ਧਰਤੀ ਤੇ ਆਇਆ ਤੇ ਗੁਰੂ ਨਾਨਕ ਦੇਵ ਮਹਾਰਾਜ ਸੰਸਾਰ ਦੇ ਲੋਕਾਂ ਨੂੰ ਉਤਾਰਨ ਵਾਸਤੇ ਜਦੋਂ ਮਨੁੱਖਾ ਜਨਮ ਧਾਰਨ ਕਰਕੇ ਆਏ ਨੇ ਉਹਨਾਂ ਦੇ ਅਵਤਾਰ ਦੀ ਕਹਾਣੀ ਮੇਰੇ ਸਾਥੀ ਆਪ ਜੀ ਦੀ ਸੇਵਾ ਵਿੱਚ ਇਹੋ ਕਰਨਗੇ।

ਨਿਸ਼ਾਨੀ ਪਾਏ ਨਿਰੰਕਾਰ ਦੀ ਦੋਤ ਰੂਪ ਇਨਸਾਨੀ ਪਾਏ ਤਲਾਤਾ

0: ਦੀ ਧਰਤੀ ਦੇ ਆ ਭਾਗ ਜਗਾਏ ਨੇ ਤਲਵੰਡੀ ਦੀ ਧਰਤੀ ਦੇ ਆ ਭਾਗ ਜਗਾਏ ਨੇ
1: ਧੰਨ ਗੁਰੂ ਨਾਨਕ ਦੇਵ ਜਗਤ ਨੂੰ ਧਾਰਨ ਆਏ ਨੇ ਮਾਤ੍ਰਿਤਾ ਦੇ ਲਾਲ ਜਗਤ

ਉਤਰ ਦਰਗਾਹੋਂ ਨਾਮ ਦੀ ਲੈ ਕੇ ਵਸਿਆ ਗਿਆ ਏ ਤੁਰ ਦਰਗਾਹੋਂ ਨਾਮ ਦੀ ਲੈ ਕੇ ਵਸਿਆ ਗਿਆ ਏ ਸੋ ਖਿਆਤਿ

0: ਧੰਨ ਗੁਰੂ ਨਾਨਕ ਦੇ ਜਗਤ ਨੂੰ ਧੰਨ ਆਏ ਨੇ, ਮਾਤ ਤਵੇਰਾ ਜਗਤ ਨੂੰ ਧੰਨ ਆਏ ਨੇ, ਮਾਤ ਤਵੇਰਾ ਜਗਤ ਨੂੰ ਧੰਨ ਆਏ ਨੇ।
1: ਇੱਕ ਵਾਰੀ ਸਾਰੀ ਸਿੰਘ ਗੁਰੂ ਨਾਨਕ ਦੇਵ ਮਹਾਰਾਜ ਦੀ ਮਹਾਨ ਕਮਾਈ ਦਾ ਧਿਆਨ ਕਰਕੇ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇ ਗੁਰੂ ਨਾਨਕ ਦੇਵ ਮਹਾਰਾਜ ਨੇ ਦੁਨੀਆਂ ਨੂੰ ਤਾਰਿਆ ਕਿਵੇਂ, ਸੰਸਾਰ ਨੂੰ ਸਮੁੰਦਰ ਦੀ ਨਿਆਈ ਆਖਿਆ ਬਾਣੀ ਨੇ। ਇਸ ਸਮੁੰਦਰ ਵਿੱਚ ਅਸੀਂ ਡੁੱਬ ਰਹੇ ਹਾਂ, ਕਿਸ ਕਾਰਨ? ਕਿਉਂਕਿ ਸਾਡੇ ਮਨ ਵਿੱਚ ਪਾਪਾਂ ਦੀ ਬਹੁਤ ਵੱਡੀ ਮੈਲ ਇਕੱਠੀ ਹੋ ਚੁੱਕੀ ਹੈ, ਉਹ ਪਾਪਾਂ ਦਾ ਬੇੜਾ ਡੁੱਬਦਾ ਜਾ ਰਿਹਾ। ਗੁਰੂ ਨਾਨਕ ਦੇਵ ਮਹਾਰਾਜ ਨੇ ਉਹਨਾਂ ਪਾਪੀ ਲੋਕਾਂ ਨੂੰ ਤਾਰਨ ਵਾਸਤੇ ਇੱਕ ਮਾਧਿਅਮ ਦਿੱਤਾ, ਸ਼ਬਦ ਦਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸ਼ਬਦ ਦਾ ਸਰੂਪ ਹੈ। ਤੁਸੀਂ ਵਿਦਵਾਨ ਸੱਜਣ ਬੈਠੇ ਹੋ, ਇਹ ਤਾਂ ਨਹੀਂ ਕਿ ਗੁਰੂ ਨਾਨਕ ਦੇਵ ਮਹਾਰਾਜ ਤੋਂ ਪਹਿਲਾਂ ਰੱਬ ਨਹੀਂ ਸੀ, ਰੱਬ ਤੋਂ ਪਹਿਲਾਂ ਵੀ, ਕਿਉਂਕਿ ਅਸੀਂ ਸਾਰੇ ਰੱਬ ਦੇ ਪੁਜਾਰੀ ਹਾਂ, ਰੱਬ ਨੂੰ ਮੰਨਣ ਵਾਲੇ ਹਾਂ। ਲੇਕਿਨ ਗੁਰੂ ਨਾਨਕ ਦੇਵ ਮਹਾਰਾਜ ਨੇ ਜਿਸ ਤਰੀਕੇ ਨਾਲ ਰੱਬ ਦੀ ਗੱਲ ਕਰੀ, ਉਹ ਦੁਨੀਆਂ ਦੇ ਲੋਕਾਂ ਦਾ ਧਿਆਨ ਖਿੱਚਣ ਵਿੱਚ ਬਿਲਕੁਲ ਕਾਮਯਾਬ ਰਹੇ, ਅਤੇ ਉਸੇ ਸ਼ਬਦ ਨਾਲ, ਉਸੇ ਸੱਚ ਨਾਲ ਗੁਰੂ ਨਾਨਕ ਦੇਵ ਮਹਾਰਾਜ ਨੇ ਸਾਨੂੰ ਜੋੜ ਦਿੱਤਾ। ਹੁਣ ਜਦੋਂ ਅਸੀਂ ਰੱਬ ਦੀ ਗੱਲ ਕਰਦੇ ਹਾਂ, ਇਹਨੂੰ ਵੱਖ ਵੱਖ ਨਾਵਾਂ ਨਾਲ ਯਾਦ ਕੀਤਾ ਗਿਆ। ਅਸੀਂ ਵੱਖ ਵੱਖ ਧਾਰਮਿਕ ਗ੍ਰੰਥਾਂ ਦਾ ਅਧਿਐਨ ਕਰੋ, ਬਾਈਬਲ ਵਿੱਚ ਉਸ ਨੂੰ ਗੋਡ ਆਖਿਆ ਗਿਆ, ਗੀਤਾ ਵਿੱਚ ਉਸ ਨੂੰ ਓਮ ਆਖਿਆ ਗਿਆ, ਕੁਰਾਨ ਵਿੱਚ ਉਸ ਨੂੰ ਅੱਲਾਹ ਆਖਿਆ ਗਿਆ। ਤੇ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜ੍ਹਦੇ ਹਾਂ, ਇਹਦੀ ਜਿਹੜੀ ਸ਼ੁਰੂਆਤ ਹੈ ਉਹ ਇੱਕ ਓਂਕਾਰ ਤੋਂ ਹੈ। ਲੇਕਿਨ ਜਿਹੜਾ ਇੱਕ ਓਂਕਾਰ ਹੈ, ਇਹਨੂੰ ਸਮਝਣ ਤੋਂ ਪਹਿਲਾਂ ਸ਼ਬਦ ਪੜ੍ਹੋ। ਜਦੋਂ ਅਸੀਂ ਗੋਡ ਸ਼ਬਦ ਬੋਲਾਂਗੇ, ਇਹਦੇ ਲਈ ਅੰਗਰੇਜ਼ੀ ਦੇ ਤਿੰਨ ਸ਼ਬਦ ਵਰਤੇ ਜਾਂਦੇ ਨੇ, ਜੀ ਓ ਡੀ, ਗੋਡ ਬਣਦੇ। ਜਦੋਂ ਅਸੀਂ ਓਮ ਸ਼ਬਦ ਬੋਲਦੇ ਹਾਂ, ਇਹਨੂੰ ਵਿੱਚ ਤਿੰਨ ਮਾਤਰਾ ਲੱਗਦੀਆਂ ਨੇ ਸੰਸਕ੍ਰਿਤ ਦੀਆਂ, ਓ ਤੇ ਮਾਂ ਦਾ ਜੋੜ ਹੈ ਓਮ। ਜਦੋਂ ਅਸੀਂ ਮੁਸਲਮਾਨੀ ਸ਼ਰ੍ਹਾਂ ਦੇ ਵਿੱਚ ਆਉਂਦੇ ਹਾਂ, ਇਸਲਾਮ ਦੀ ਗੱਲ ਨੂੰ ਪ੍ਰਵਾਨ ਕਰਦੇ ਹਾਂ, ਤੇ ਅੱਲਾਹ ਕਹਿਣ ਵਾਸਤੇ ਸ਼ਬਦਾਂ ਦੀ ਲੋੜ ਪੈਂਦੀ ਹੈ। ਪਹਿਲਾ ਸ਼ਬਦ ਹੈ ਅਲਫ, ਉਸ ਤੋਂ ਬਾਅਦ ਅੱਗੇ ਕੀ ਨੇ ਉਹ ਜਾਣਦੇ ਨੇ ਜਿਹਨਾਂ ਨੇ ਫਾਰਸੀ ਪੜ੍ਹੀ ਹੈ ਜਾਂ ਉਰਦੂ ਪੜ੍ਹੇ, ਲੇਕਿਨ ਸ਼ਬਦਾਂ ਦਾ ਜੋੜ ਹੈ। ਪਰ ਗੁਰੂ ਨਾਨਕ ਦੇਵ ਮਹਾਰਾਜ ਨੇ ਜਦੋਂ ਰੱਬ ਦੀ ਗੱਲ ਕਰੀ ਨਾ, ਸਤਿਗੁਰੂ ਮਹਾਰਾਜ ਨੇ ਆਖਿਆ ਇੱਕ ਓਂਕਾਰ। ਲੇਕਿਨ ਜਿਹੜਾ ਇੱਕ ਓਂਕਾਰ ਆਖਿਆ, ਇਹ ਮਹਾਰਾਜ ਨੇ ਈੜੀ ਨੂੰ ਸਿਹਾਰੀ ਤੇ ਕੱਕਾ ਇੱਕ ਨਹੀਂ ਆਖਿਆ। ਹੁਣ ਜਦੋਂ ਅਸੀਂ ਬੋਲਾਂਗੇ, ਬੋਲਣ ਲਈ ਸਾਨੂੰ ਲੱਗੇਗਾ ਇੱਕ ਓਂਕਾਰ। ਜਿਵੇਂ ਗੋਡ ਬੋਲਦੇ ਹਾਂ, ਤਿੰਨ ਮਾਤਰਾ ਦਾ ਸ਼ਬਦ ਹੈ, ਓਮ ਬੋਲਦੇ ਹਾਂ, ਤਿੰਨ ਮਾਤਰਾ ਦਾ ਸ਼ਬਦ ਹੈ, ਅੱਲਾ ਬੋਲਦੇ ਹਾਂ, ਇਹਨੂੰ ਵੀ ਕੁਝ ਮਾਤਰਾ ਲੱਗਦੀਆਂ ਨੇ। ਪਰ ਜਦੋਂ ਅਸੀਂ ਇੱਕ ਓਂਕਾਰ ਕਹਿੰਦੇ ਹਾਂ, ਇਹ ਸੁਣਨ ਵਾਲਾ ਸ਼ਬਦ ਸਮਝ ਸਕਦਾ, ਜਿਹਨੇ ਨਹੀਂ ਪੜ੍ਹਿਆ ਸ਼ਬਦ ਨੂੰ, ਉਹ ਆਖੇਗਾ ਈੜੀ ਨੂੰ ਸਿਆਰੀ ਤੇ ਕੱਕਾ ਇੱਕ ਹੈ। ਲੇਕਿਨ ਗੁਰੂ ਨਾਨਕ ਦੇਵ ਮਹਾਰਾਜ ਨੇ ਇੱਥੇ ਈੜੀ ਨੂੰ ਸਿਆਰੀ ਤੇ ਕੱਕਾ ਇੱਕ ਨਹੀਂ, ਇੱਥੇ ਹਿਸਾਬ ਦਾ ਏਕਾ ਵਰਤਿਆ, ਮੈਥ ਦਾ ਵਨ ਵਰਤਿਆ ਸ਼ਬਦ। ਇਹ ਕਿਉਂ ਵਰਤਿਆ? ਇਹਦੇ ਬਹੁਤ ਜਦੋਂ ਗੰਭੀਰਤਾ ਨਾਲ ਇਹਦੇ ਕਾਰਨਾਂ ਨੂੰ ਲੱਭੋਗੇ, ਤੇ ਸਾਡੀ ਅਸਲੀਅਤ ਸਾਡੀਆਂ ਅੱਖਾਂ ਦੇ ਸਾਹਮਣੇ ਆ ਜਾਏ। ਕਿਉਂਕਿ ਦੁਨੀਆਂ ਵਿੱਚ ਜਦੋਂ ਵਿਦਵਾਨ ਆਉਂਦੇ ਨੇ, ਉਹ ਹਰ ਗੱਲ ਦੇ ਅਰਥ ਕਰਦੇ ਨੇ। ਅੱਜ ਅਸੀਂ ਗੁਰਬਾਣੀ ਦੇ ਅਰਥਾਂ ਨੂੰ ਸੁਣਦੇ ਹਾਂ, ਸਮਝਦੇ ਹਾਂ, ਵਿਚਾਰਦੇ ਹਾਂ, ਤੇ ਬਹੁਤ ਸਾਰਾ ਗਿਆਨ ਹਾਸਲ ਕਰਦੇ। ਪਰ ਜਿਹੜਾ ਰੱਬ ਹੈ ਨਾ, ਜਿਹਨੂੰ ਅਸੀਂ ਰੱਬ ਪ੍ਰਵਾਨ ਕਰਦੇ ਹਾਂ, ਰੱਬ ਜਾਣਨ ਵਾਲੀ ਸ਼ੈ ਨਹੀਂ, ਰੱਬ ਮਾਨਣ ਵਾਲੀ ਸ਼ੈ ਹੈ। ਜੇ ਮਾਣਿਆ ਜਾ ਸਕੀਏ, ਅਸੀਂ ਮਾਣ ਸਕੀਏ ਰੱਬ ਨੂੰ। ਵਾਹਿਗੁਰੂ ਹੈ ਜਿਹੜਾ, ਇਹਨੂੰ ਜਾਣਿਆ ਨਹੀਂ ਜਾ ਸਕਦਾ। ਕੋਈ ਆਖੇ ਮੈਂ ਵਾਹਿਗੁਰੂ ਨੂੰ ਜਾਣ ਲਵਾਂਗਾ, ਨਹੀਂ ਜਾਣਿਆ ਜਾ ਸਕਦਾ। ਤੇ ਜਿਹਦਾ ਜਾਣਿਆ, ਬਸ ਉਹ ਵਾਹਿਗੁਰੂ ਵਿੱਚ ਅਲੋਪ ਹੋ ਗਿਆ, ਭੇਦ ਹੋ ਗਿਆ। ਫਿਰ ਉਹਨਾਂ ਨੇ ਆਪਣੀ ਜ਼ੁਬਾਨ ਵਿੱਚੋਂ ਕੁਝ ਆਖਿਆ ਨਹੀਂ। ਉਹਨਾਂ ਦਾ ਵੇਖਣਾ ਵੀ ਧਾਰਮਿਕ, ਉਹਨਾਂ ਦਾ ਤੁਰਨਾ ਵੀ ਧਾਰਮਿਕ, ਉਹਨਾਂ ਦਾ ਤੱਕਣਾ ਵੀ ਧਾਰਮਿਕ, ਤੇ ਉਹਨਾਂ ਦੀ ਕਿਰਤ ਵੀ ਧਾਰਮਿਕ। ਜਦੋਂ ਉਸ ਅਵਸਥਾ 'ਤੇ ਆ ਜਾਏ, ਅਤੇ ਮੈਂ ਕਹਿ ਰਿਹਾ ਸਾਂ, ਵਿਦਵਾਨ ਜਦੋਂ ਗੋਡ ਦੇ ਅਰਥ ਕਰਦੇ ਨੇ, ਕਿਉਂਕਿ ਬੱਚੇ ਸਾਰੇ ਇੰਗਲਿਸ਼ ਪੜ੍ਹੇ ਹੋਏ, ਜਿਹੜੇ ਕੀਰਤਨ ਕਰ ਰਹੇ ਸਨ ਉਹਨਾਂ ਤੋਂ ਜਿਹੜੇ ਜੂਨੀਅਰ ਨੇ, ਉਹਨਾਂ ਨੂੰ ਵੇਖ ਕੇ ਮੈਨੂੰ ਹੋਰ ਵੀ ਪ੍ਰਸੰਨਤਾ ਹੈ, ਕਿਉਂਕਿ ਉਹਨਾਂ ਨੂੰ ਵੇਖ ਵੇਖ ਕੇ ਉਹਨਾਂ ਬੱਚਿਆਂ ਨੇ ਸਿੱਖੀ ਨਾਲ ਜੁੜਨ ਦਾ ਇੱਕ ਪ੍ਰਣ ਲਿਆ। ਮਹਾਰਾਜ ਚੜ੍ਹਦੀ ਕਲਾ ਬਖਸ਼ਿਸ਼ ਕਰੇ, ਮੈਂ ਮੁੜ ਮੁੜ ਕੇ ਭਾਵਿਤ ਹੋ ਰਿਹਾ। ਜਦੋਂ ਵਿਦਵਾਨ ਗੋਡ ਦੇ ਅਰਥ ਕਰਦੇ ਨੇ, ਉਹ ਜੀ ਦੇ ਅਰਥ ਹੋਰ ਕਰਦੇ ਨੇ, ਉਹ ਦੇ ਅਰਥ ਹੋਰ ਕਰਦੇ ਨੇ, ਅਤੇ ਜੀ ਦੇ ਅਰਥ ਹੋਰ ਕਰਦੇ ਨੇ, ਅਤੇ ਗੋਡ ਦੇ ਫਿਰ ਕਈ ਅਰਥ ਹੋ ਜਾਂਦੇ। ਜਦੋਂ ਵਿਦਵਾਨ ਓਮ ਦੇ ਅਰਥ ਕਰਦੇ ਨੇ, ਉਹ ਉਹਦੇ ਅਰਥ ਹੋਰ ਕਰਦੇ ਨੇ, ਅਤੇ ਮਾਂ ਦੇ ਅਰਥ ਹੋਰ ਕਰਦੇ ਨੇ, ਓਮ ਦੇ ਕਈ ਅਰਥ ਹੋ ਜਾਂਦੇ। ਉਹ ਵਿਦਵਾਨ ਜਦੋਂ ਅੱਲਾ ਦੇ ਅਰਥ ਕਰਦੇ ਨੇ, ਅਲਫ ਦੇ ਅਰਥ ਹੋਰ ਕਰਦੇ ਨੇ, ਅਤੇ ਪਿਛਲੇ ਅਲਫਾਜ਼ਾਂ ਦੇ ਅਰਥ ਹੋਰ ਕਰਦੇ ਨੇ। ਪਰ ਜਦੋਂ ਵੀ ਦੁਨੀਆਂ ਦੇ ਵਿਦਵਾਨ ਇੱਕ ਓਂਕਾਰ ਦੇ ਅਰਥ ਕਰਨ ਲੱਗਦੇ ਨੇ ਨਾ, ਅਤੇ ਹਿਸਾਬ ਦੇ ਏਕੇ ਦਾ ਕੋਈ ਦੂਜਾ ਅਰਥ ਹੋ ਨਹੀਂ ਸਕਦਾ। ਹਿਸਾਬ ਦੇ ਏਕੇ ਦਾ ਮਤਲਬ ਹੈ ਕੇਵਲ ਇੱਕ, ਅਤੇ ਇੱਕ ਹੈ ਉਹ ਪਰਮਾਤਮਾ, ਜਿਹਦਾ ਗਿਆਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ, ਗੁਰੂ ਨਾਨਕ ਦੇਵ ਮਹਾਰਾਜ ਅਤੇ ਉਹਨਾਂ ਦੇ ਬਾਅਦ ਵਿੱਚ ਨੇ ਜਿਹੜੇ ਗੁਰੂ ਸਾਹਿਬਾਨ ਸਾਰਿਆਂ ਨੇ ਪੜ੍ਹ ਦਿੱਤਾ। ਅਸੀਂ ਗੁਰੂ ਨਾਨਕ ਦੇਵ ਮਹਾਰਾਜ ਦਾ ਮਹਾਨ ਆਗਮਨ ਪੁਰਬ ਮਨਾ ਰਹੇ ਹਾਂ, ਅਵਤਾਰ ਦਿਹਾੜਾ, ਪ੍ਰਕਾਸ਼ ਦਿਵਸ ਮਨਾ ਰਹੇ ਹਾਂ। ਗੁਰੂ ਨਾਨਕ ਦੇਵ ਮਹਾਰਾਜ ਲਈ ਸ਼ਬਦ ਅਸੀਂ ਵਰਤਦੇ ਹਾਂ ਸ਼੍ਰੀ ਗੁਰੂ ਨਾਨਕ ਦੇਵ ਜੀ, ਸ਼੍ਰੀ ਗੁਰੂ। ਤੁਸੀਂ ਵਿਦਵਾਨ ਸੱਜਣ ਬੈਠੇ ਹੋ, ਸ੍ਰੀ ਗੁਰੂ ਕੌਣ ਹੁੰਦੇ? ਗੁਰੂ ਤੇ ਦੁਨੀਆਂ ਵਿੱਚ ਬਹੁਤ ਨੇ, ਅੱਜ ਕੱਲ੍ਹ ਪੜ੍ਹੋ ਥਾਂ ਥਾਂ ਤੇ ਹਰ ਬੰਦਾ ਆਪਣੇ ਨਾਲ ਗੁਰੂ ਲਗਾਈ ਜਾ ਰਹੇ ਤੇ ਧਰਮ ਦੀ ਵੰਡ ਇਸ ਤਰੀਕੇ ਨਾਲ ਕਰੀ ਗਈ ਹੈ। ਕੇਵਲ ਪਹਿਲਾਂ ਗੁਰੂ ਨਾਨਕ ਦੇਵ ਮਹਾਰਾਜ ਲਈ ਇਹ ਸ਼ਬਦ ਵਰਤਿਆ ਗਿਆ, ਪਰ ਅੱਜ ਜਾਣ ਬੁੱਝ ਕੇ ਲੋਕ ਆਪਣੇ ਨਾਂ ਨਾਲ ਇਹ ਸ਼ਬਦ ਵਰਤ ਰਹੇ ਨੇ। ਮੈਨੂੰ ਕੋਈ ਇਤਰਾਜ਼ ਨਹੀਂ, ਕਿਉਂਕਿ ਗੁਰੂ ਦੇ ਸ਼ਬਦੀ ਅਰਥ ਬਿਲਕੁਲ ਵੱਖਰੇ ਨੇ, ਭਿੰਨ ਨੇ। ਪਰ ਜਦੋਂ ਸੂਝਵਾਨ ਸੱਜਣ ਇਸ ਗੱਲ ਨੂੰ ਵਿਚਾਰਦੇ ਨੇ ਕਿ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਕੌਣ ਨੇ, ਸ੍ਰੀ ਗੁਰੂ ਕੌਣ ਹੁੰਦਾ? ਸ੍ਰੀ ਗੁਰੂ ਉਹ ਹੈ ਜਿਹੜਾ ਆਪਣੇ ਵਿੱਚੋਂ ਆਪਣੇ ਵਰਗੇ ਗੁਰੂ ਨੂੰ ਪੈਦਾ ਕਰ ਸਕੇ। ਦੁਨੀਆਂ ਦੇ ਬਾਕੀ ਗੁਰੂਆਂ ਨੂੰ ਪੜ੍ਹੋ, ਉਹਨਾਂ ਦੇ ਜੀਵਨ ਨੂੰ ਵੇਖੋ, ਉਹ ਆਪ 'ਚ ਬਹੁਤ ਵਿਦਵਾਨ ਹੋਣਗੇ, ਪਰ ਉਹਨਾਂ ਦੀ ਥਾਂ 'ਤੇ ਉਹਨਾਂ ਦੀ ਸੰਤਾਨ ਜਾਂ ਉਹਨਾਂ ਦੇ ਵਾਰਸ ਉਨੇ ਵਿਦਵਾਨ ਨਹੀਂ ਹੋਣਗੇ, ਡੇਰੇ ਚੱਲਦੇ ਰਹਿੰਦੇ। ਸ੍ਰੀ ਗੁਰੂ ਉਹਨੂੰ ਆਖਿਆ ਜਾਂਦਾ ਜਿਹੜਾ ਆਪਣੇ ਵਿੱਚੋਂ ਆਪਣੇ ਵਰਗਾ ਪੈਦਾ ਕਰਦਾ, ਅਤੇ ਗੁਰੂ ਨਾਨਕ ਦੇਵ ਮਹਾਰਾਜ ਨੇ ਆਪਣੇ ਵਿੱਚੋਂ ਆਪਣੇ ਵਰਗੇ ਪੈਦਾ ਕੀਤੇ ਭਾਈ ਲੈਣੇ, ਤੋਂ ਗੁਰੂ ਅੰਗਦ ਦੇਵ ਮਹਾਰਾਜ ਬਣਾ ਲਏ। ਅਤੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀਆਂ 10 ਜੋਤਾਂ 10 ਜਾਮਿਆਂ ਵਿੱਚ ਆਈਆਂ, ਅਤੇ ਅੱਜ ਉਹ ਜੋਤ ਹੈ ਜਿਹੜੀ ਉਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਪ੍ਰਕਾਸ਼ ਹੈ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜਿਹਨਾਂ ਦਾ ਅਵਤਾਰ ਦਿਹਾੜਾ ਬਣਾ ਲਿਆ। ਏਕ ਹੈ, ਅਨੇਕ ਹੈ, ਅਨੇਕ ਹੈ, ਫਿਰ ਏਕ ਹੈ। ਇੱਕ ਤੋਂ ਬਣਾ ਕੇ ਜਦੋਂ 10 ਗੁਰੂ ਸਾਹਿਬਾਨ ਆਏ, ਤੇ ਅੱਜ ਉਹ ਜੋਤ ਹੈ ਜਿਹੜੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਪ੍ਰਕਾਸ਼ ਹੈ, ਤੇ ਉਹਦੀ ਜਿਹੜੀ ਵਿਆਖਿਆ ਹੈ ਉਹ ਇੱਕ ਨਾਲ ਜੁੜਨ ਦੀ ਗੱਲ ਹੈ, ਪਰਮਾਤਮਾ ਨਾਲ ਜੁੜਨ ਦੀ ਗੱਲ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸ਼ਬਦ ਨਾਲ ਜੁੜਨ ਦੀ ਗੱਲ, ਗੁਰੂ ਨਾਨਕ ਦੇਵ ਮਹਾਰਾਜ ਦੇ ਪ੍ਰਚਾਰ ਦਾ ਕੰਮ ਸਮਾਂ ਹੁੰਦਾ ਜਾ ਰਿਹਾ। ਉਹਨਾਂ ਨੇ ਜਿਸ ਢੰਗ ਦਾ ਪ੍ਰਚਾਰ ਕੀਤਾ ਉਹ ਬੜਾ ਸਹਿਜ ਕੰਮ ਹੈ। ਉਹਨਾਂ ਨੇ ਬਹੁਤ ਵੱਡਾ ਕਾਫਲਾ ਨਹੀਂ ਜੋੜਿਆ, ਉਹ ਜਿੱਥੇ ਵੀ ਜਾਂਦੇ ਨੇ ਸਮਾਜ ਵਿੱਚ ਕੁਝ ਵਾਪਰਦਾ ਵੇਖਦੇ ਨੇ, ਬੜੇ ਸਹਿਜ ਨਾਲ ਇੱਕ ਗੱਲ ਕਰਦੇ ਨੇ ਤੇ ਉਹਨਾਂ ਦੀ ਗੱਲ ਦੁਨੀਆਂ ਦੇ ਲੋਕਾਂ ਉੱਤੇ ਪ੍ਰਭਾਵ ਛੱਡਦੀ, ਕਿਉਂਕਿ ਧਰਮ ਉਸ ਸਮੇਂ ਬਹੁਤ ਸਾਰੇ ਨੇ। ਜੇ ਆਪਾਂ ਤਿੰਨ ਧਰਮਾਂ ਦਾ ਤੁਲਨਾਤਮਕ ਅਧਿਐਨ ਕਰੀਏ, ਹਿੰਦੂ, ਮੁਸਲਮਾਨ ਅਤੇ ਸਿੱਖ, ਪ੍ਰਚਲਿਤ ਧਰਮ ਸਨ ਹਿੰਦੁਸਤਾਨ ਦੇ, ਜਿਸ ਧਰਤੀ ਉੱਤੇ ਗੁਰੂ ਨਾਨਕ ਦੇਵ ਮਹਾਰਾਜ ਨੇ ਅਵਤਾਰ ਧਾਰਨ ਕੀਤਾ, ਪ੍ਰਕਾਸ਼ ਹੋਇਆ ਮਹਾਰਾਜ। ਗੁਰੂ ਨਾਨਕ ਦੇਵ ਮਹਾਰਾਜ ਦੇ ਪ੍ਰਚਾਰ ਦਾ ਢੰਗ ਵੇਖੋ, ਅੱਜ ਗੁਰੂ ਨਾਨਕ ਦੇਵ ਮਹਾਰਾਜ ਨੂੰ ਘਰ ਵਿੱਚ ਜਨੇਊ ਪਾਇਆ ਜਾਵੇ, ਪੰਡਿਤ ਹਰਦਿਆਲ ਹੈ ਤਿਆਰ। ਮੈਂ ਬਹੁਤ ਵਿਸਥਾਰ ਵਿੱਚ ਨਾ ਜਾਵਾਂ, ਕਿਉਂਕਿ ਪੰਡਿਤ ਹਰਦਿਆਲ ਨੇ ਇਹ ਗੱਲ ਵਿਚਾਰ ਲਈ ਸੀ ਆਪਣੀ ਗਿਣਤੀ ਨਾਲ, ਆਪਣੀ ਕੈਲਕੂਲੇਸ਼ਨ ਨਾਲ, ਅੱਜ ਦੇ ਸ਼ਬਦਾਂ ਵਿੱਚ, ਕਿ ਰੱਬ ਧਰਤੀ ਉੱਤੇ ਆਇਆ। ਪੰਡਿਤ ਹਰਦਿਆਲ ਬੜਾ ਵਿਦਵਾਨ ਹੈ, ਉਹਨੇ ਵਿਚਾਰੀ ਇਹ ਗੱਲ ਦਾਈ ਦੌਲਤਾਂ ਕੋਲ ਪੁੱਛਿਆ, ਸਮਾਂ ਕਿਸ ਸਮੇਂ ਪੈਦਾ ਹੋਏ ਨੇ ਗੁਰੂ ਨਾਨਕ ਦੇਵ ਮਹਾਰਾਜ, ਤੇ ਨਿਸ਼ਚਾ ਕਰ ਲਿਆ। ਜਦੋਂ ਉਹਨੇ ਅੱਖਰਾਂ ਦੀ ਗਿਣਤੀ ਮਿਣਤੀ ਕੀਤੀ, ਹੈਰਾਨ ਹੋ ਗਿਆ, ਰੱਬ ਧਰਤੀ ਉੱਤੇ ਆਇਆ? ਅੱਜ ਤੱਕ ਰੱਬ ਧਰਤੀ 'ਤੇ ਨਹੀਂ ਆਇਆ, ਰੱਬ ਧਰਤੀ ਉੱਤੇ ਆਇਆ। ਅਤੇ ਕਹਿੰਦੇ ਨੇ ਪੰਡਿਤ ਹਰਦਿਆਲ ਮਹਿਤਾ ਕਾਲੂ ਜੀ ਕੋਲ ਪਹੁੰਚਿਆ, ਕਹਿਣ ਲੱਗਾ ਮੈਂ ਉਸ ਬੱਚੇ ਨੂੰ ਵੇਖਣ ਵਾਸਤੇ ਆਇਆ ਜਿਹੜਾ ਇਸ ਘਰ ਵਿੱਚ ਪੈਦਾ ਹੋਇਆ, ਰੱਬ ਪੈਦਾ ਹੋਇਆ, ਇਨਸਾਨੀ ਜਾਮਾ ਧਰ। ਅਤੇ ਗੁਰੂ ਨਾਨਕ ਦੇਵ ਮਹਾਰਾਜ ਦੇ ਦੀਦਾਰ ਕਰਦੇ ਆ ਸਾਰ, ਪੰਡਿਤ ਹਰਦਿਆਲ ਨੇ ਗੱਲ ਕਹਿ ਦਿੱਤੀ, ਹੈ ਤੇ ਸੱਚਮੁੱਚ ਰੱਬ, ਪਰ ਘਰਦਿਆਂ ਨੇ ਪਹਿਚਾਨਣਾ ਨਹੀਂ ਕਿ ਰੱਬ ਹੈ, ਘਰਦਿਆਂ ਦੀ ਸਮਝ ਵਿੱਚ ਨਹੀਂ ਆਉਣਾ ਕਿ ਗੁਰੂ ਨਾਨਕ ਰੱਬ ਹੈ। ਸੱਚਮੁੱਚ ਗੁਰੂ ਨਾਨਕ ਦੇਵ ਮਹਾਰਾਜ ਨੂੰ ਉਹਨਾਂ ਲੋਕਾਂ ਨੇ ਪਹਿਚਾਣਿਆ ਜਿਹੜੇ ਰੱਬ ਦੇ ਰਾਹ ਦੇ ਰਾਹੀ ਸਨ, ਅਤੇ ਉਹ ਪਹਿਚਾਣ ਸਕੇ ਨੇ, ਅੱਜ ਵੀ ਪਹਿਚਾਣ ਰਹੇ। ਅਤੇ ਉਹੀ ਪੰਡਿਤ ਹਰਦਿਆਲ ਅੱਜ ਇੱਕ ਦੁਨਿਆਵੀ ਕਿਰਿਆ ਕਰਨ ਵਾਸਤੇ, ਜਿਹਨੂੰ ਅਸੀਂ ਜਨੇਊ ਧਾਰਨਾ ਕਹਿੰਦੇ ਹਾਂ, ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਵਿੱਚ ਹੈ। 9 ਵਰਿਆਂ ਦੀ ਮਹਾਰਾਜ ਦੀ ਉਮਰ ਹੈ। ਸਤਿਗੁਰੂ ਮਹਾਰਾਜ ਨੂੰ ਆਖਣ ਲੱਗਾ, ਆਓ ਤੁਹਾਨੂੰ ਜਨੇਊ ਪਹਿਨਾ ਦੇ ਹਾਂ, ਜਿਵੇਂ ਅਸੀਂ ਦਸਤਾਰਬੰਦੀ ਕਰਦੇ ਹਾਂ। ਕਿਉਂਕਿ ਮੈਂ ਵੱਖ ਵੱਖ ਧਰਮਾਂ ਦਾ ਅਧਿਐਨ ਕਰਕੇ ਗੱਲ ਪੜ੍ਹੀ ਹੈ ਕਿ 9 ਸਾਲ ਤੋਂ ਪਹਿਲਾਂ ਇਹ ਧਾਰਮਿਕ ਰਸਮਾਂ ਹੋ ਜਾਂਦੀਆਂ ਨੇ। ਮੁਸਲਮਾਨਾਂ ਵਿੱਚ ਸੁਨਤ ਦੀ ਗੱਲ ਹੈ, ਹਿੰਦੂਆਂ ਵਿੱਚ ਜਨੇਊ ਦੀ ਗੱਲ ਹੈ, ਅਤੇ ਸਾਡੇ ਦਸਤਾਰਬੰਦੀ ਦੀ ਅਸੀਂ ਗੱਲ ਕਰਦੇ। ਇਹਦੇ ਕੁਝ ਕਾਰਨ ਨੇ, ਬੇਸਿਕਲੀ ਕਿਉਂ ਹੋ ਜਾਂਦੀਆਂ ਨੇ 9 ਸਾਲ ਤੋਂ ਪਹਿਲਾਂ ਕਿਉਂ ਹੋ ਜਾਂਦੀਆਂ ਨੇ, ਇਹਦੇ ਕੁਝ ਕਾਰਨ ਨੇ। ਅਤੇ ਪੰਡਿਤ ਹਰਦਿਆਲ ਕਹਿਣ ਲੱਗਾ, ਮੈਂ ਪਾ ਦੇਣਾ ਜਨੇਊ ਤੈਨੂੰ। ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ ਨੇ, ਪਾ ਦਿਓ। ਜਦੋਂ ਤਿਆਰੀ ਹੋਈ ਜਨੇਊ ਪਾਉਣ ਦੀ, ਗੁਰੂ ਬਾਬੇ ਨੇ ਅਜੀਬ ਬਚਨ ਕੀਤਾ, ਕਹਿਣ ਲੱਗਾ, ਪੰਡਿਤ ਜੀ ਜਨੇਊ ਪਾਉਣ ਨੂੰ ਤਿਆਰ ਹਾਂ, ਪਰ ਵਿਤਕਰਾ ਨਾ ਕਰੋ, ਮੇਰੀ ਭੈਣ ਮੈਥੋਂ ਵੱਡੀ ਹੈ, ਪਹਿਲਾਂ ਜਨੇਊ ਮੇਰੀ ਭੈਣ ਨੂੰ ਪਾਓ, ਕਿਉਂਕਿ ਨਾਨਕੀ ਉਮਰ ਵਿੱਚ ਮੇਰੇ ਵੱਡੀ ਹੈ, ਪਹਿਲਾਂ ਪੈਦਾ ਹੋਈ। ਇਹ ਜਨੇਊ ਧਰਮ ਦਾ ਧਾਰਨੀ ਪ੍ਰਤੀਕ ਹੈ, ਜਿਹੜਾ ਮੇਰੀ ਭੈਣ ਨੂੰ ਪਾ ਦਿਓ। ਅਤੇ ਪੰਡਿਤ ਹਰਦਿਆਲ ਕਹਿਣ ਲੱਗਾ, ਨਾਨਕ ਸਾਡਾ ਧਰਮ ਹਿੰਦੂ ਧਰਮ ਇਹ ਗੱਲ ਦੀ ਆਗਿਆ ਨਹੀਂ ਦਿੰਦਾ ਕਿ ਔਰਤ ਜਨੇਊ ਪਾ ਦਿਓ, ਭਾਵੇਂ ਕਿੰਨੀ ਪੂਜਾ ਕਰਨ ਵਾਲੀ ਹੈ, ਕਿੰਨੀ ਉੱਚੀ ਆਤਮਾ ਦੀ ਮਾਲਕ ਹੈ, ਪਰ ਹਿੰਦੂ ਧਰਮ ਵਿੱਚ ਔਰਤ ਜਨੇਊ ਨਹੀਂ ਪਾ ਸਕਦੀ, ਕੇਵਲ ਮਰਦ ਪਾਏ। ਪੰਡਿਤ ਹਰਦਿਆਲ ਕਹਿਣ ਲੱਗਾ, ਨਹੀਂ ਪਾਇਆ ਜਾਏਗਾ ਨਾਨਕੀ ਨੂੰ ਜਨੇਊ। ਅਤੇ ਮਹਾਰਾਜ ਕਹਿਣ ਲੱਗੇ ਨੇ, ਠੀਕ ਹੈ, ਜੇ ਤੁਹਾਡਾ ਧਰਮ ਔਰਤ ਨੂੰ ਜਨੇਊ ਪਾਉਣ ਦੀ ਆਗਿਆ ਨਹੀਂ ਦਿੰਦਾ, ਲੜਕੀ ਨੂੰ ਜਨੇਊ ਪਾਉਣ ਦੀ ਆਗਿਆ ਨਹੀਂ ਦਿੰਦਾ, ਮੇਰੀ ਭੈਣ ਨੂੰ ਜਨੇਊ ਨਹੀਂ ਪਾਉਣ ਦੀ ਆਗਿਆ ਦਿੰਦਾ, ਤੇ ਮੇਰੇ ਭਾਈ ਨੂੰ ਪਾ ਦਿਓ। ਹੈਰਾਨ ਹੋ ਕੇ ਪੰਡਿਤ ਹਰਦਿਆਲ ਕਹਿਣ ਲੱਗਾ, ਨਾਨਕ ਤੂੰ ਤੇ ਇਕੱਲਾ ਹੈ, ਤੇਰਾ ਤੇ ਤੂੰ ਭਾਈ ਹੈ। ਮਹਾਰਾਜ ਕਹਿੰਦੇ, ਮੇਰਾ ਭਾਈ ਹੈ। ਕੌਣ? ਸਤਿਗੁਰੂ ਕਹਿੰਦੇ ਮੇਰਾ ਭਾਈ ਹੈ ਮਰਦਾਨਾ। ਵੇਖੋ ਗੁਰੂ ਨਾਨਕ ਦੇਵ ਮਹਾਰਾਜ ਦੇ ਪ੍ਰਚਾਰ ਦਾ ਢੰਗ, ਇੱਕ ਮੁਸਲਮਾਨ ਨੂੰ ਆਪਣਾ ਭਾਈ ਕਹਿ ਰਹੇ, ਮੇਰਾ ਭਾਈ ਹੈ ਮਰਦਾਨਾ, ਫਿਰ ਮੇਰੇ ਭਾਈ ਨੂੰ ਜਨੇਊ ਪਾ ਦਿਓ। ਤੇ ਪੰਡਿਤ ਹਰਦਿਆਲ ਕਹਿਣ ਲੱਗਾ, ਨਾਨਕ ਕਿਉਂਕਿ ਇਹਦਾ ਜਨਮ ਮੁਸਲਮਾਨਾਂ ਦੇ ਘਰ ਵਿੱਚ ਹੋਇਆ, ਇਸ ਕਰਕੇ ਇਹਨੂੰ ਜਨੇਊ ਨਹੀਂ ਪਾਇਆ। ਤੇ ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ ਨੇ, ਫਿਰ ਪੰਡਿਤ ਜੀ ਜਿਹੜਾ ਜਨੇਊ ਮੈਨੂੰ ਤੇ ਮੇਰੀ ਭੈਣ ਨੂੰ ਵੰਡਦਾ, ਜਿਹੜਾ ਜਨੇਊ ਮੈਨੂੰ ਤੇ ਮੇਰੇ ਭਾਈ ਨੂੰ ਵੰਡਦਾ, ਸਾਡੇ ਵਿੱਚ ਵਿੱਥ ਪਾਉਂਦਾ, ਫੁੱਟ ਪਾਉਂਦਾ, ਉਹ ਧਰਮ ਮੈਨੂੰ ਪ੍ਰਵਾਨ ਨਹੀਂ, ਉਹ ਜਨੇਊ ਮੈਨੂੰ ਪ੍ਰਵਾਨ ਨਹੀਂ, ਮੈਂ ਨਹੀਂ ਪਾਉਂਦਾ। ਕਿਉਂਕਿ ਧਰਮ ਦਾ ਕੰਮ ਲੋਕਾਂ ਨੂੰ ਵੰਡਣਾ ਨਹੀਂ ਹੁੰਦਾ, ਧਰਮ ਦਾ ਕੰਮ ਲੋਕਾਂ ਵਿੱਚ ਵਿੱਥ ਪਾਉਣਾ ਨਹੀਂ ਹੁੰਦਾ, ਧਰਮ ਦਾ ਕੰਮ ਹੁੰਦਾ ਲੋਕਾਂ ਵਿੱਚ ਜੋੜਨਾ, ਲੋਕਾਂ ਨੂੰ ਜੋੜਨਾ। ਧਰਮ ਵੰਡਦਾ ਨਹੀਂ, ਧਰਮ ਜੋੜਦਾ ਹੈ। ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ ਨੇ, ਜਿਹੜਾ ਧਰਮ ਮੈਨੂੰ ਤੇ ਮੇਰੀ ਭੈਣ ਨੂੰ ਬਣਦਾ, ਜਿਹੜਾ ਧਰਮ ਮੈਨੂੰ ਤੇ ਮੇਰੇ ਭਾਈ ਨੂੰ ਬਣਦਾ, ਇਹ ਮੈਨੂੰ ਪ੍ਰਵਾਨ ਨਹੀਂ। ਤੇ ਗੁਰੂ ਨਾਨਕ ਦੇਵ ਮਹਾਰਾਜ ਨੇ ਜਿਹੜਾ ਸੰਦੇਸ਼ ਦਿੱਤਾ, ਉਹ ਆਖਰੀ ਕਵਿਤਾ ਮੇਰੇ ਸਾਥੀ ਦਰਸ਼ਨ ਸਿੰਘ ਵੱਲ ਮੁੱਲਾਪੁਰ ਸੁਖਨੰਦਰ ਸਿੰਘ ਸੁਮਣ ਮਾਣੂ ਕੇ ਅਤੇ ਸਰੰਗੀ ਮਾਸਟਰ ਚਮਕੌਰ ਸਿੰਘ ਜਲਾਲਾਬਾਦੀ ਆਪ ਦੇ ਸਾਹਮਣੇ ਕਿਉਂ ਕਰਨਾ।

ਆਏ ਵੇਟਣ ਦੁੱਖ ਸੰਸਾਰੇ ਗੁਰੂ ਨਾਨਕ ਸੁਮੇ ਪਿਆਰੇ ਆਏ ਵੇਟਣ ਦੁੱਖ ਸੰਸਾਰੇ ਅੰਮ੍ਰਿਤ ਦਾ ਮੀ ਵਰਸਾ ਕੇ ਸਰਸ਼ਾਤ ਪੇ ਦਿਲ ਹੋ ਗਏ ਸਤਿਗੁਰ ਦੇ ਦਰਸ਼ਨ ਪਾ ਕੇ ਗੁਰੂ ਨਾਨਕ ਸੁਮੇ ਪਿਆਰੇ

ਕੁੱਤਿਆਂ ਨੇ ਰਤਨ ਵਿਗਾੜਤਾ ਕਲੀਆਂ ਦੇ ਹਜੋਵਲ ਸਾੜਤਾ ਕਿਹਾ ਸੱਚ ਦੇ ਬਚਨ ਸੁਣਾ ਕੇ ਸਰਕਾਰ ਤਪੇ ਦਿਲ ਹੋ ਗਏ ਸਤਿਗੁਰ ਦੇ ਦਰਸ਼ਨ ਪਾ ਕੇ ਗੁਰੂ ਨਾਨਕ ਸੋ

ਭਰ ਗਏ ਰਸ ਮਿੱਠੇ ਅੰਮ੍ਰਿਤ ਭਰ ਗਏ ਨਾਕਾਂ ਦੀ ਜ਼ਹਿਰ ਗਵਾ ਕੇ ਸਰਚਾ ਤਪੇ ਦਿਲ ਹੋ ਗਏ ਸਤਿਗੁਰ ਦੇ ਦਰਸ਼ਨ ਪਾ ਕੇ ਗੁਰੂ ਨਾਨਕ ਸੋਮ

0: ਰਸਮਰੀ ਦਾ ਕੂੜੀਆਂ ਜੋ ਤਿਆਂ ਕੋ ਬੰਦਿਆ ਗਫਲਤਾ ਦੀ ਨੀਂਦਰਾ ਚੋ ਜਾਗੋ ਬੰਦਿਓ ਉਸ ਮਾਲਿਕ ਦੀ ਮਖਲੂਕ ਦੀ ਰੂਹ ਰੱਬ ਤੋਂ ਵਿਛੜੀ ਕੂਕ ਦੀ ਨਰਗਿਸ ਜੀ ਮੇਲ ਮਿਲਾ ਕੇ ਸੰਸਕਾਰ ਤਪੇ ਦਿਲ ਹੋ ਗਏ ਸਤਿਗੁਰ ਦੇ ਦਰਸ਼ਨ ਪਾ ਕੇ ਗੁਰੂ ਨਾਨਕ ਸੁਮੇ ਪਿਆਦੇ
1: ਕੇਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha at Williams Lake. Any comments and suggestions, please call
3: 250-392-3874. Sikh Omkar Satnam Kartapur Nirabho Nirvair Kalamur Ajuni Sevam ਗੁਰਪ੍ਰਸਾਦ ਹੇ ਪ੍ਰਾਣਨਾਥ ਗੋਵਿੰਦੇ ਕਿਰਪਾ ਨਿਧਾਨ ਜਗਤ ਗੁਰ ਹੇ ਸੰਸਾਰ ਤਾਪ ਹਰਣੇ ਕਰੁਣਾ ਮੈਂ ਸਭ ਦੁੱਖ ਹਰੋ ਹੇ ਕਰਨ ਜੋਗ ਦਿਆਲੇ ਦੀਨਾਨਾਥ ਮਾਇਆ ਕਰੋ ਸਰੀਰ ਸਵਸਥ ਕੀਣ ਸਮੈਂ ਸਿਮਰਨ ਤੁਨਾਨਕ ਰਾਮ ਦਾਮੋਦਰ ਮਾਧਵੇ। ਗੁਰੂ ਰੂਪ ਸਾਧਨ ਲਗੀਓ, ਕੁਛ ਸਮਾਂ ਗੁਰਬਾਣੀ ਵਿਚਾਰ ਆਪ ਜੀ ਦੇ ਸਮਕਸ਼ ਭੇਟ ਕਰਾਂ, ਪੇਸ਼ ਕਰ ਫਤਿਹ ਪ੍ਰਵਾਨ ਕਰਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਧਰਤੀ ਤੇ ਅਸੀਂ ਜੀ ਰਹੇ ਹਾਂ, ਇਸ ਧਰਤੀ ਤੇ ਗੁਰਬਾਣੀ ਅਨੁਸਾਰ ਜ਼ਿੰਦਗੀ ਜੀਵਨ ਤਿੰਨ ਤਰ੍ਹਾਂ ਦਾ, ਇਹਨੂੰ ਤਿੰਨ ਹਿੱਸਿਆਂ ਵਿੱਚ ਗੁਰਬਾਣੀ ਨੇ ਵੰਡਿਆ, ਪਸ਼ੂ ਮਨੁੱਖ ਦੇਵਤੇ। ਪਸ਼ੂ ਜੋ ਤਨ ਦੇ ਤਲ ਤੇ ਜੀ ਰਹੇ ਹਨ, ਮਨੁੱਖ ਜੋ ਮਨ ਦੇ ਤਲ ਤੇ ਜੀ ਰਹੇ, ਮਨੁੱਖ ਸ਼ਬਦ ਵੀ ਇੱਥੋਂ ਹੀ ਬਣਿਆ, ਜਿਹਦਾ ਮਨ ਕੰਮ ਕਰਦਾ, ਔਰ ਜੋ ਆਤਮਾ ਦੇ ਤਲ ਤੇ ਜੀ ਰਿਹਾ, ਤਨ ਮਨ ਦੋਹਾਂ ਤੋਂ ਉੱਚਾ ਚਲਾ ਗਿਆ, ਉਹਨੂੰ ਫਰਿਸ਼ਤਾ ਆਖਿਆ ਗਿਆ, ਉਹਨੂੰ ਦੇਵਤਾ ਆਖਿਆ ਗਿਆ। ਪਸ਼ੂ ਜੋ ਪਾਸ਼ ਦੇ ਵਿੱਚ ਪਛੜਿਆ ਹੋਇਆ, ਮਨ ਤੋਂ ਥੱਲੇ ਹੈ। ਦੇਵਤਾ ਜਿੱਥੇ ਦੇਵੇ ਸ਼ਕਤੀ ਦੀਵਾ ਜਲੇ ਹੈ, ਚਾਨਣਾ ਹੋ ਗਿਆ, ਇਹਨੂੰ ਇਸਲਾਮ ਕਹਿੰਦਾ। ਫਰਿਸ਼ਤੇ ਨੂਰ ਤੋਂ ਬਣੇ ਨੇ, ਫਰਿਸ਼ਤੇ ਨੂਰੀ ਨੇ। ਭਾਵ ਜੋ ਆਤਮਾ ਦੇ ਤਲ ਤੇ ਜੀ ਰਹੇ, ਮਨੁੱਖ ਮਨ ਦੇ ਤਲ ਤੇ ਜੀ ਰਹੇ। ਹੁਣ ਮੈਂ ਅਰਜ਼ ਕਰਾਂ, ਪਸ਼ੂ ਕਰੀਬਨ ਸੁਖੀ ਨੇ, ਦੁੱਖ ਨੂੰ ਮਹਿਸੂਸ ਕਰ ਸਕਣ, ਐਸਾ ਉਹਨਾਂ ਕੋਲ ਮਨ ਹੀ ਨਹੀਂ ਹੈ। ਫਿਰ ਉਹਨਾਂ ਦੇ ਉੱਤੇ ਸਮਾਜਿਕ, ਰਾਜਨੈਤਿਕ ਔਰ ਆਰਥਿਕ ਕਿਸੇ ਪ੍ਰਕਾਰ ਦੀਆਂ ਜ਼ਿੰਮੇਵਾਰੀਆਂ ਵੀ ਨਹੀਂ ਨੇ। ਇਸ ਵਾਸਤੇ ਪਸ਼ੂ ਤਣਾਅ ਰਹਿਤ ਹੁੰਦੇ ਨੇ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਪੰਛੀਆਂ ਬਾਰੇ ਤਿਲੰਗ ਰਾਗ ਦੇ ਵਿੱਚ ਬੜਾ ਸੁੰਦਰ ਸ਼ਬਦ ਉਚਾਰਨ ਕਰਦੇ ਨੇ। ਪਰਿੰਦੇ ਨਾ ਗਿਰੇ ਜ਼ਰ ਦਰਖਤ ਆਬ ਆਸ ਕਰ ਦੇਹੰਦ ਤੋਂ ਹੀ ਏਕ ਤੋਂ ਹੀ ਏਕ ਤੋਂ ਹੀ ਤਿਲੰਗ ਮੱਲਾ ਪਹਿਲਾ। ਮਹਾਰਾਜ ਕਹਿੰਦੇ ਨੇ ਸ਼ਾਮ ਨੂੰ ਪੰਛੀ ਆਪਣੇ ਆਲਣਿਆਂ ਦੇ ਵਿੱਚ ਆ ਰਹੇ ਨੇ, ਗੀਤ ਗਾਉਂਦੇ ਹੋਏ ਚਹਿਚਹਾਉਂਦੇ ਹੋਏ। ਹਾਲਾਂਕਿ ਇਹਨਾਂ ਪੰਛੀਆਂ ਕੋਲ ਕੱਲ੍ਹ ਵਾਸਤੇ ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ। ਪਰਿੰਦੇ ਨਾ ਗਿਰੇ ਜ਼ਰ, ਨਾ ਕੱਲ੍ਹ ਵਾਸਤੇ ਕੋਈ ਉਹਨਾਂ ਕੋਲ ਸੰਪਦਾ ਹੈ, ਨਾ ਦਾਣਾ ਦੁਣਕ ਹੈ, ਨਾ ਘੌਂਸਲੇ ਵਿੱਚ ਹੈ, ਨਾ ਉਹਨਾਂ ਦੇ ਕੋਲ ਹੈ। ਫਿਰ ਵੀ ਗੀਤ ਗਾਉਂਦੇ ਹੋਇਆਂ ਸ਼ਾਮ ਨੂੰ ਘੌਂਸਲਿਆਂ ਵਿੱਚ ਪਹੁੰਚੇ ਨੇ। ਰਾਤ ਦਾ ਪਹਿਲਾ ਪੈਰ ਸਮਾਪਤ ਹੋਇਆ, ਗੀਤ ਗਾਉਂਦਿਆਂ ਗਾਉਂਦਿਆਂ ਸੌਂ ਗਏ ਨੇ। ਰਾਤ ਦਾ ਚੌਥਾ ਪੈਰ ਜੈਸੇ ਆਰੰਭ ਹੋਇਆ, ਇਹ ਗੀਤ ਗਾਉਂਦਿਆਂ ਗਾਉਂਦਿਆਂ ਉੱਠ ਬੈਠਦੇ ਨੇ, ਚਹਿਚਹਾਉਂਦਿਆਂ ਉੱਠ ਬੈਠਦੇ ਨੇ। ਚਾਨਣਾ ਹੋ ਗਿਆ, ਪੂਰਾ ਪ੍ਰਕਾਸ਼ ਹੋ ਗਿਆ, ਗੀਤ ਗਾਉਂਦਿਆਂ ਹੋਇਆਂ ਘੌਂਸਲਿਆਂ ਚੋਂ ਨਿਕਲ ਪੈਂਦੇ ਨੇ। ਦਿਨ ਭਰ ਰਿਜ਼ਕ ਦੀ ਤਲਾਸ਼ ਕਰਦੇ ਨੇ, ਦਾਣਾ ਦੁਣਕਾ ਲੱਭਦੇ ਨੇ। ਫਿਰ ਸ਼ਾਮ ਨੂੰ ਆ ਰਹੇ ਨੇ ਗੀਤ ਗਾਉਂਦਿਆਂ। ਫਿਰ ਪਹਿਲਾ ਪੈਰ ਸਮਾਪਤ ਹੁੰਦਿਆਂ ਗੀਤ ਗਾਉਂਦਿਆਂ ਗਾਉਂਦਿਆਂ ਸੌਂ ਗਏ ਨੇ। ਫਿਰ ਰਾਤ ਦਾ ਚੌਥਾ ਪੈਰ ਆਰੰਭ ਹੁੰਦਿਆਂ ਪ੍ਰਭਾਤ ਹੁੰਦਿਆਂ ਉੱਠ ਬੈਠੇ ਨੇ ਗੀਤ ਗਾਉਂਦਿਆਂ ਗਾਉਂਦਿਆਂ। ਫਿਰ ਚਾਨਣਾ ਹੁੰਦਿਆਂ ਗੀਤ ਗਾਉਂਦਿਆਂ ਗਾਉਂਦਿਆਂ ਰਿਜ਼ਕ ਦੀ ਤਲਾਸ਼ ਵਿੱਚ ਨਿਕਲ ਪਏ ਨੇ। ਹਜ਼ਾਰਾਂ ਤਰ੍ਹਾਂ ਦੀਆਂ ਚਿੰਤਾਵਾਂ ਲੈ ਕੇ ਸ਼ਾਮ ਨੂੰ ਮਨੁੱਖ ਆਪਣੇ ਘਰ ਆਉਂਦਾ। ਹਜ਼ਾਰਾਂ ਤਰ੍ਹਾਂ ਦੇ ਗਮ ਲੈ ਕੇ ਰਾਤ ਨੂੰ ਸੌਂਦਾ। ਹਜ਼ਾਰਾਂ ਤਰ੍ਹਾਂ ਦੀਆਂ ਜ਼ਿੰਮੇਵਾਰੀਆਂ ਲੈ ਕੇ ਸਵੇਰੇ ਘਰੋਂ ਨਿਕਲਦਾ। ਫਿਰ ਬੇਸ਼ੁਮਾਰ ਤਰ੍ਹਾਂ ਦਾ ਤਣਾਅ ਲੈ ਕੇ ਸ਼ਾਮ ਨੂੰ ਫਿਰ ਘਰ ਵਾਪਸ ਆਉਂਦਾ ਹੈ। ਪੰਛੀਆਂ ਕੋਲ ਕੱਲ੍ਹ ਵਾਸਤੇ ਕੁਛ ਵੀ ਨਹੀਂ, ਬੇਸ਼ਤਰ ਮਨੁੱਖਾਂ ਕੋਲ ਇਤਨਾ ਹੈ ਕਿ ਉਹਨਾਂ ਦੀਆਂ ਸੱਤ ਪੀੜ੍ਹੀਆਂ ਵੀ ਖਾ ਲੈਣ, ਫਿਰ ਵੀ ਰੋਂਦੇ ਹੋਏ ਆਉਂਦੇ ਨੇ, ਗਮਗੀਨ ਹੋ ਕੇ ਸਵੇਰੇ ਉੱਠਦੇ ਨੇ ਔਰ ਤਰ੍ਹਾਂ ਤਰ੍ਹਾਂ ਦੀਆਂ ਚਿੰਤਾਵਾਂ ਲੈ ਕੇ ਘਰੋਂ ਨਿਕਲਦੇ ਨੇ। ਮਹਾਰਾਜ ਕਹਿੰਦੇ ਨੇ ਇਹਨਾਂ ਪੰਛੀਆਂ ਨੂੰ ਦੇਖ ਕੇ ਮੈਂ ਹੈਰਾਨ ਹਾਂ। ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਕਹਿੰਦੇ ਨੇ, ਹਾਂ ਬਲਹਾਰੀ ਤਿੰਨਾਂ ਪੰਛੀਆਂ ਜੰਗਲ ਜਿੰਨਾ ਵਾਸ, ਕੱਕਰ ਚੁਗਨ ਥਲ ਵਸਨ ਰੱਬ ਨਾ ਛੋੜਨ ਪਾਸ। ਪਸ਼ੂ ਕਰੀਬਨ ਕਰੀਬਨ ਸੁਖੀ ਨੇ, ਦੇਵਤੇ ਆਨੰਦਿਤ ਨੇ, ਦੁਖੀ ਕੇਵਲ ਮਨੁੱਖ ਹੈ, ਸਿਰਫ ਮਨੁੱਖ। ਔਰ ਜਿਤਨਾ ਸਿਆਣਾ ਮਨੁੱਖ ਹੈ ਉਤਨਾ ਹੀ ਜ਼ਿਆਦਾ ਦੁਖੀ ਹੈ। ਕਾਰਨ ਜੋ ਕੁਛ ਕੋਲ ਹੈ ਇਹਦੇ ਨਾਲ ਤੇ ਸੁੱਖ ਮਿਲਿਆ ਨਹੀਂ, ਸਿਰਫ ਲੋੜਾਂ ਦੀ ਪੂਰਤੀ ਹੈ। ਸੁੱਖ ਕਿਵੇਂ ਮਿਲਣਾ ਹੈ ਇਹਦਾ ਪਤਾ ਵੀ ਕੋਈ ਨਹੀਂ, ਤੋ ਦੁਖੀ ਕੇਵਲ ਮਨੁੱਖ ਹੈ। ਔਰ ਮੈਂ ਅਰਜ਼ ਕਰਾਂ, ਜਿਤਨਾ ਸਿਆਣਾ ਮਨੁੱਖ ਹੋਵੇਗਾ ਉਤਨਾ ਹੀ ਜ਼ਿਆਦਾ ਦੁਖੀ ਹੋਵੇਗਾ, ਜਿਤਨਾ ਅਚੇਤ ਅਤੇ ਮੂੜ ਮਨੁੱਖ ਹੋਵੇਗਾ ਉਤਨਾ ਦੁਖੀ ਘੱਟ ਹੋਵੇਗਾ। ਪਸ਼ੂ ਸੁੱਖ ਦੇ ਵਿੱਚ ਜੀ ਰਹੇ ਨੇ, ਦੇਵਤੇ ਆਨੰਦ ਦੇ ਵਿੱਚ ਜੀ ਰਹੇ ਨੇ, ਦੁੱਖ ਦੇ ਵਿੱਚ ਕੇਵਲ ਇਨਸਾਨ ਹੈ, ਮਨੁੱਖ ਹੈ।
4: पशु बोर भी नहीं आते, बेचैन भी नहीं आते, पशु पागल भी नहीं आते। हाँ, वो पशु जरूर पागल हो जाते ने जिन्हों विचारियों मनुखा के नाल रहना पैंदा है, ते मनुख उन्हां दी स्वतंत्रता विच बाधा खड़ी कर देंदा। वो कदी कदी पागल हो जाते ने, वरना पशु पागल भी नहीं आते। पशु सुख दे जी रहे ने, देवते आनंद दे जी रहे ने, दुखी केवल मनुख है, केवल इंसान है। महाराज तो इतने तक कहते ने, दुख किया पंडा खुलियां, सुख ना निकसे हो खोए। बड़े ध्यान नाल सरवण करना, हर बंदा दुखां दी पंड है और कुछ भी नहीं। जितने मनुख बैठे हो ने किधरे भी, बस सब दुखां दियां पंडा। दुख किया पंडा खुलियां, सुख ना निकसे हो खोए। महाराज कहते ने, एक एक पंड मैं खोल के वेखी है, सिवाए दुखां तो कुछ भी नहीं निकले। दूजे नु खोलन दा ढंग की है, किवें खोलोगे पंड? एक तरीका है, तुसी किसे नु अपना एक दुख सुनाओ, वो दुखां दी पंड खोल के रख देंदा, अपने सैकड़े दुख सुनांदा, थानू बोलन दा मौका ही नहीं देंदा। हकीकत है, इस वास्ते सियाणा मनुख अपना दुख किसे दे अगो नहीं खोलता। इस सियाणे मनुख की पहचान है, क्यों? उन्हों पता मैं अपना एक दुख सुनावांगे, सौ सुनाएगा, ये भी चुप नहीं करेगा। एक सुना के सौ दुख मैं होर सुना, अपने हिरदे का भार वधावा। सियाणा मनुख किसे कोल दुखां दी पंड नहीं खोलता। उस्ताद जौक होए ने, वो कहते ने, मेरे चेहरे से गम आशकारा नहीं है। कहिंदा मैं दुख नूं कदी मत्थे ते प्रगट नहीं आउण दित्ता। मेरे चेहरे से गम आशकारा नहीं है, पर ये न समझ के ये गम का मारा नहीं है। डूबने को तो डूबे हम भी, लेकिन पहले साहिल को हमने पुकारा नहीं है। डूबिया मैं भी हाँ, गोते मैं भी खा देने, पर जोग कहने ने मैं इस तरह रोया पिटिया नहीं, मैं डूब गया जी, मैं मर गया जी, मैं डूब गया जी। कहना क्यों रोवा, सारे ही डूबते पे, सारे ही डूबते। डुबद होयां दे अगों की डुबण दा रोना रोना। गुरु नानक देव जी महाराज कहते हैं, हम दे कांत हैं डुबे रहे, देखते हैं असी डुबे पैने दुखां दे। दुखी केवल मनुख है, और जितना सियाणा मनुख है उतना ज्यादा दुखी है। ये सियाणे मनुख की पहचान, जितना सियाणा होवेगा उतना दुखी होवेगा। एक होर नुक्ता भी सरवण कर लेना, परमात्मा की तरफ मनुख चलेगा किसों प्रेरणा लेके, कितों प्रेरणा लेगा? धार्मिक अनुभवी पुरुष कहते ने, 99% मनुख परमात्मा की प्रेरणा दुखां तो लैंदा है, दुख तो। अगर ये जीवन सुखमयी है तो फिर परमात्मा की कोई लोड़ भी नहीं है, फिर की लोड़ है चिंतन करन दी। जितना सियाणा मनुख होवेगा उतना उसनों दुख अनुभव होवेगा, दुख ही उसनों प्रेरेगा प्रभु चिंतन से। ये भी मैं अर्ज करा, संसारी लोड़ां दी पूर्ति हो गई, संसारिक सुख ते कई दफा रोक देंदे ने, ਇਹ ਸੰਸਾਰਿਕ ਸੁੱਖ ਮਹਾਤਮਾ ਬੁੱਧ ਕੋਲ ਬਹੁਤ ਜ਼ਿਆਦਾ ਸਨ। ਸਿਧਾਰਥ ਆਖਿਰ ਰਾਜੇ ਦਾ ਇਕਲੌਤਾ ਲੜਕਾ ਸੀ, ਐਸਾ ਕੀ ਕੁਝ ਸੀ ਜੋ ਉਹਦੇ ਕੋਲ ਨਹੀਂ ਸੀ। ਪਰ ਹਿਰਦਾ ਦੁੱਖ ਦੀ ਚੋਟ ਖਾ ਗਿਆ। ਇੱਕ ਦਿਨ ਇੱਕ ਬਿਮਾਰ ਨੂੰ ਦੇਖਿਆ, ਇੱਕ ਦਿਨ ਇੱਕ ਬੁੱਢੇ ਨੂੰ ਦੇਖਿਆ, ਇੱਕ ਦਿਨ ਇਸਨੇ ਇੱਕ ਲਾਸ਼ ਦੇਖ ਲਈ, ਹਿਰਦਾ ਚੋਟ ਖਾ ਗਿਆ। ਉਹਨੂੰ ਵੀ ਦਿਸ ਪਿਆ ਮੈਂ ਵੀ ਬਿਮਾਰ ਹੋ ਸਕਦਾ, ਮੈਂ ਵੀ ਬੁੱਢਾ ਹੋ ਸਕਦਾ, ਮੈਂ ਵੀ ਮਰਨਾ। ਦੁੱਖਾਂ ਵਿੱਚ ਚਰਮੌਰ ਦੁੱਖ ਮੌਤ। ਸਾਡੇ ਦੇਸ਼ ਦੇ ਰਿਸ਼ੀ ਮੁਨੀਆਂ ਨੇ ਤਿੰਨ ਹੀ ਦੁੱਖ ਮੰਨੇ ਨੇ, ਜਨਮ, ਬੁਢੇਪਾ ਤੇ ਮਰਨ। ਬਾਕੀ ਸਾਰੇ ਦੁੱਖ ਇਹਨਾਂ ਤਿੰਨ ਦੁੱਖਾਂ ਦੀ ਛਾਇਆ ਨੇ। ਪ੍ਰਥਮ ਕਿਹੜਾ ਦੁੱਖ? ਜਨਮ। ਦੂਸਰਾ ਬੁਢੇਪਾ। ਤੀਸਰਾ ਮਰਨ। ਭਗਤ ਜੈਦੇਵ ਜੀ ਦਾ ਪਤਾ ਹੈ ਬੜਾ ਕੀਮਤੀ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ, ਉਹ ਕਹਿੰਦੇ ਨਦਾਨੋਦ ਜਗ ਸਿਮਰਣੇ ਨ ਜਨਮ ਜਰਾਦ ਮਰਨ ਭਯੰ। ਨਹੀਂ ਹੁੰਦਾ ਜਿਹਦੇ ਸਿਮਰਨ ਕਰਨ ਨਾਲ ਜਨਮ ਦਾ ਦੁੱਖ, ਬੁਢੇਪੇ ਦਾ ਦੁੱਖ, ਮਰਨ ਦਾ ਦੁੱਖ। ਤਿੰਨ ਦੁੱਖ ਮੰਨੇ, ਬਾਕੀ ਸਾਰੇ ਦੁੱਖ ਇਹਨਾਂ ਤਿੰਨ ਦੁੱਖਾਂ ਦੀਆਂ ਛਾਇਆ ਨੇ। ਅਗਰ ਜਨਮ ਹੋ ਗਿਆ ਤਾਂ ਹੁਣ ਸਾਰੇ ਦੁੱਖ ਇਕੱਠੇ ਹੋਣਗੇ, ਬੁਢੇਪਾ ਵੀ ਹੋਵੇਗਾ, ਮਰਨਾ ਵੀ ਹੋਵੇਗਾ, ਹੋਰ ਹਜ਼ਾਰਾਂ ਦੁੱਖ ਇਕੱਠੇ ਹੋਣਗੇ। ਤਾਂ ਦੁੱਖਾਂ ਦਾ ਮੂਲ ਕਾਰਨ ਮੰਨਿਆ ਜਨਮ। ਉਹ ਮਨੁੱਖ ਸੁਪਨੇ 'ਚ ਵੀ ਕਦੀ ਧਾਰਮਿਕ ਨਹੀਂ ਹੋ ਸਕਦਾ ਜੋ ਜੀਵਨ ਭਰ ਜਨਮ ਦਿਨ ਮਨਾਉਂਦਾ ਅਤੇ ਜਨਮ ਨੂੰ ਖੁਸ਼ੀ ਮੰਨਦਾ, ਉਹ ਧਾਰਮਿਕ ਨਹੀਂ ਹੋ ਸਕਦਾ। ਪੱਛਮੀ ਸੱਭਿਅਤਾ ਦਾ ਅਸਰ ਹੈ, ਜਨਮ ਦੁੱਖ ਹੈ, ਜੀਵਨ ਦੁੱਖ ਹੈ, ਮਰਨ ਦੁੱਖ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪ੍ਰਵਾਨ ਕਰਦੇ ਨੇ, ਨਾਨਕ ਬੱਧਾ ਘਰ ਤਹਾਂ ਜਿੱਥੇ ਮਿਰਤ ਨਾ ਜਨਮ ਜਰਾ। ਅਸੀਂ ਆਪਣਾ ਘਰ ਉੱਥੇ ਬਣਾਇਆ ਜਿੱਥੇ ਜੰਮਣਾ ਕੋਈ ਨਹੀਂ, ਬੁਢੇਪਾ ਕੋਈ ਨਹੀਂ, ਮਰਨਾ ਵੀ ਕੋਈ ਨਹੀਂ। ਕਿ ਜੀਵਨ ਮਿਲਿਆ ਪਰਮ ਜੀਵਨ ਦੀ ਪ੍ਰਾਪਤੀ ਲਈ, ਇਹ ਜੀਵਨ ਮਿਲਿਆ ਉਸ ਜੀਵਨ ਦੀ ਪ੍ਰਾਪਤੀ ਲਈ ਜਿਸ ਜੀਵਨ ਵਿੱਚ ਜਨਮ ਮਰਨ ਬੁਢੇਪਾ ਨਹੀਂ ਹੈ, ਸਾਰੇ ਦੁੱਖ ਨਹੀਂ ਹੈ, ਇਸ ਜੀਵਨ ਦੇ ਤਹਿਤ। ਸਰੀਰ ਰੋਗਾਂ ਦੀ ਖਾਣ ਹੈ, ਮਨ ਸੋਗਾਂ ਦੀ ਖਾਣ ਹੈ। ਮਨ ਵਿੱਚ ਸੋਗ ਹੈ, ਤਨ ਵਿੱਚ ਰੋਗ ਨੇ। ਮੇਰੇ ਸਮੇਤ ਆਪ ਜਿਤਨੇ ਬੈਠੇ ਕਿਸੇ ਨੂੰ ਤੰਦਰੁਸਤ ਨਾ ਸਮਝ ਲੈਣਾ, ਗੁਰਬਾਣੀ ਨਹੀਂ ਮੰਨਦੀ। ਜੋ ਜੋ ਦੀਤੇ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਦਰਅਸਲ ਰੋਗੀ ਸਾਰੇ ਨੇ, ਜਿੰਨੇ ਚਿਰ ਤੱਕ ਰੋਗ ਪੀੜਾ ਨਾ ਬਣੇ ਅਸੀਂ ਰੋਗ ਨੂੰ ਰੋਗ ਮੰਨਦੇ ਹੀ ਨੇ। ਆਯੁਰਵੇਦ, ਯੂਨਾਨੀ ਸਿੱਧ, ਐਲੋਪੈਥੀ, ਹੋਮਿਓਪੈਥੀ, ਨੇਚਰਪੈਥੀ, ਪੀੜ ਦੁੱਖ ਨਾ ਬਣੇ, ਰੋਗ ਦੁੱਖ ਨਾ ਬਣੇ, ਰੋਗ ਪੀੜਾ ਨਾ ਬਣੇ, ਉਹ ਪੀੜਾ ਦਾ ਸਮਾਧਾਨ ਤੇ ਕਰਦੇ ਨੇ, ਰੋਗ ਦਾ ਨਹੀਂ। ਆਯੁਰਵੇਦ ਵੀ ਮੌਜੂਦ ਹੈ ਔਰ ਐਲੋਪੈਥੀ ਮੌਜੂਦ ਹੈ, ਹੋਮਿਓਪੈਥੀ ਮੌਜੂਦ ਹੈ, ਨੇਚਰਪੈਥੀ ਮੌਜੂਦ ਹੈ। ਮੈਡੀਕਲ ਸਟੋਰ ਦਵਾਈਆਂ ਨਾਲ ਭਰੇ ਪਏ ਨੇ, ਮਨੁੱਖਾਂ ਦੇ ਸਰੀਰ ਰੋਗਾਂ ਨਾਲ ਭਰੇ ਪਏ। ਜੋ ਜੋ ਦੇਸੇ ਸੋ ਸੋ ਰੋਗੀ, ਸਾਰੇ ਹੀ ਰੋਗੀ ਨੇ। ਰੋਗ ਦਿਖਾਈ ਦੇਵੇ ਭਾਵੇਂ ਨਾ ਦਿਖਾਈ ਦੇਵੇ, ਤਨ ਰੋਗੀ ਹੈ। ਔਰ ਰੋਗ ਵੱਧਦਿਆਂ ਵੱਧਦਿਆਂ ਇੱਕ ਦਿਨ ਬੁਢੇਪੇ ਵਿੱਚ ਪ੍ਰਗਟ ਹੋਏਗਾ, ਬੁਢੇਪਾ ਪ੍ਰਬਲ ਰੋਗ। ਔਰ ਰੋਗ ਵੱਧਦਿਆਂ ਵੱਧਦਿਆਂ ਇੱਕ ਦਿਨ ਮੌਤ ਦੇ ਵਿੱਚ ਪ੍ਰਗਟ ਹੋਵੇਗਾ, ਇਹ ਵੀ। ਅਗਰ ਅੰਦਰ ਰੋਗ ਨਹੀਂ ਹੈ ਤੇ ਮਨੁੱਖ ਬੁੱਢਾ ਕਿਸ ਤਰ੍ਹਾਂ ਹੋ ਜਾਂਦਾ, ਮਰ ਕਿਸ ਤਰ੍ਹਾਂ ਜਾਂਦਾ? ਰੋਗੀ ਤੇ ਵਧ ਰਿਹਾ, ਦਿਖਾਈ ਨਹੀਂ ਦੇ ਰਿਹਾ। ਤਨ ਰੋਗ ਹੈ, ਗੁਰੂ ਨਾਨਕ ਨਹੀਂ ਮੰਨਦੇ ਕਿ ਤਨ ਸਵਸਥ ਹੋ ਸਕਦਾ, ਰੋਗ ਤੇ ਮਨ ਸੋਗ ਹੈ, ਮਨ ਦੇ ਸੋਗ ਤੇ ਚਿੰਤਾਵਾਂ ਨੇ। ਜਿੱਥੇ ਸਾਰੇ ਤਨ ਰੋਗੀ ਨੇ ਉੱਥੇ ਸਤਿਗੁਰਾਂ ਦੀ ਬਾਣੀ ਕਹਿੰਦੀ ਸਾਰਿਆਂ ਦੇ ਮਨ ਵਿੱਚ ਚਿੰਤਾ ਹੈ, ਚਿੰਤਤ ਹੀ ਦੀਸੇ ਸਭ ਕੋ ਹੈ, ਸਾਰੇ ਹੀ ਚਿੰਤਾ ਤੁਰਨਾ। ਚਿੰਤਾ ਭਵਿੱਖ ਦੀ ਆਉਂਦੀ ਹੈ ਔਰ ਯਾਦਾਂ ਭੂਤਕਾਲ ਦੀਆਂ ਆਉਂਦੀਆਂ ਨੇ। ਤਨ ਨੂੰ ਭੱਜਣ ਦੌੜਨ ਵਾਸਤੇ ਅਸਥਾਨ ਚਾਹੀਦਾ, ਸਪੇਸ ਚਾਹੀਦਾ, ਮਨ ਨੂੰ ਭੱਜਣ ਦੌੜਨ ਵਾਸਤੇ ਸਮਾਂ ਚਾਹੀਦਾ, ਕਾਲ ਚਾਹੀਦਾ। ਦੇਸ਼ ਵਿੱਚ ਭਰਮਣ ਕਰਦਾ ਹੈ ਤਨ, ਕਾਲ ਵਿੱਚ ਭਰਮਣ ਕਰਦਾ ਹੈ ਮਨ। ਧਿਆਨ ਨਾਲ ਪਕੜਨਾ, ਮਨ ਨੂੰ ਜਗ੍ਹਾ ਨਹੀਂ ਚਾਹੀਦੀ, ਅਸਥਾਨ ਨਹੀਂ ਚਾਹੀਦਾ, ਮਨ ਤੇ ਸਮੇਂ ਵਿੱਚ ਭਟਕਦਾ। ਤਨ ਅਸਥਾਨ ਵਿੱਚ ਭਟਕਦਾ ਹੈ, ਤਨ ਨੂੰ ਕੰਮ ਕਰਨ ਵਾਸਤੇ ਜਗ੍ਹਾ ਚਾਹੀਦੀ, ਸਪੇਸ ਚਾਹੀਦਾ, ਦੇਸ਼ ਚਾਹੀਦਾ, ਸਥਾਨ ਚਾਹੀਦਾ, ਦੌੜਨ ਵਾਸਤੇ, ਭੱਜਣ ਵਾਸਤੇ, ਕੰਮ ਕਰਨ ਵਾਸਤੇ, ਬੈਠਣ ਵਾਸਤੇ, ਉੱਠਣ ਵਾਸਤੇ, ਸੌਣ ਵਾਸਤੇ ਜਗ੍ਹਾ ਚਾਹੀਦੀ ਹੈ। ਮਨ ਅਸਥਾਨ ਵਿੱਚ ਨਹੀਂ ਦੌੜਦਾ, ਮਨ ਸਮੇਂ ਵਿੱਚ ਦੌੜਦਾ। ਕਿਹੜੇ ਸਮੇਂ 'ਚ ਦੌੜਦਾ ਹੈ? ਦੋ ਸਮਿਆਂ ਦੇ। ਕਿਹੜੇ ਦੋ ਸਮੇਂ? ਉਂਝ ਸਮਾਂ ਇੱਕੋ ਹੀ ਹੈ। ਮਨੁੱਖ ਕਰਕੇ ਸਮੇਂ ਦੇ ਤਿੰਨ ਰੂਪ ਬਣ ਜਾਂਦੇ ਨੇ, ਬਹੁਤ, ਭਵਿਸ਼, ਵਰਤਮਾਨ, ਮਾਜ਼ੀ, ਹਾਲ, ਮੁਸਤਕਬਿਲ। ਉਂਝ ਸਮਾਂ ਕੇਵਲ ਸਮਾਂ ਇੱਕੋ ਹੀ ਹੈ। ਅਗਰ ਮੈਂ ਨਾ ਆਵਾਂ ਤਾਂ ਫਿਰ ਕੋਈ ਭੂਤਕਾਲ ਨਹੀਂ ਹੈ, ਕੋਈ ਭਵਿੱਖ ਨਹੀਂ ਹੈ, ਸਿਰਫ ਵਰਤਮਾਨ ਰਹਿ ਜਾਏਗਾ, ਜੋ ਹੈ ਸੋ ਹੈ। ਮਨੁੱਖ ਕਰਕੇ ਸਮੇਂ ਦਾ ਵਿਭਾਜਨ ਹੋ ਜਾਂਦਾ, ਸਮੇਂ ਦੇ ਤਿੰਨ ਰੂਪ ਬਣ ਜਾਂਦੇ। ਮਨ ਸਮੇਂ ਦੀਆਂ ਦੋ ਧਾਰਾਵਾਂ ਵਿੱਚ ਭਟਕਦਾ ਹੈ। ਕਿਹੜੀਆਂ? ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਵਿੱਚ, ਆਉਣ ਵਾਲੇ ਸਮੇਂ ਦੀ ਚਿੰਤਾ ਵਿੱਚ, ਜਾਂ ਤੇ ਮਨੁੱਖ

ਕੋਈ ਉਦੋਂ ਪ੍ਰਾਪਤ ਹੁੰਦਾ ਜਦੋਂ ਤੇਜ਼ੀ ਦੇ ਨਾਲ ਇਸਦੇ ਭੋਜਨ ਔਰ ਵਸਤਰ ਦੀ ਵਿਵਸਥਾ ਬਿਨਾਂ ਮੰਗਿਆਂ ਹੋ ਜਾਵੇ ਔਰ ਇਤਨੀ ਕਮਾਇਆ ਮਿਲ ਜਾਵੇ ਜੋ ਮੰਗਣੀ ਨਾ ਪਵੇ ਕਿਸੇ ਤੋਂ, ਯਤਨ ਨਾ ਕਰਨਾ ਪਵੇ, ਕਿਸੇ ਨੂੰ ਆਖਣਾ ਵੀ ਨਾ ਪਵੇ, ਆਪਣੇ ਆਪ ਛੁੱਟੇ ਮਿਲ ਜਾਵੇ। ਮਨੁੱਖ ਜਦ ਸਤਿਗੁਰੂ ਦੀ ਕਿਰਪਾ ਨਾਲ ਮਾਤਾ ਦੇ ਗਰਭ ਦੇ ਵਿੱਚ ਆਉਂਦਾ ਕਿ ਉਹ ਮਨੁੱਖ ਭਾਗਾਂ ਵਾਲਾ ਹੁੰਦਾ ਜਿਹਦੀ ਮਾਤਾ ਸਰਬ ਕਲਾ ਸੰਪੰਨ ਹੁੰਦੀ ਹੈ, ਜਿਸਦੇ ਤਨ ਤੇ ਵਸਤਰ ਬਹੁਤ ਚੰਗਾ ਹੁੰਦਾ ਤੇ ਜਿਹਦੇ ਕੁਦਰ ਵਿੱਚ ਭੋਜਨ ਬਹੁਤ ਵਧੀਆ ਮਿਲਦਾ। ਬੱਚੇ ਦਾ ਜਿਹੜਾ ਜਨਮ ਹੁੰਦਾ, ਜਨਮ ਦੇ ਦੌਰਾਨ ਬੱਚੇ ਨੇ ਜੋ ਭੋਜਨ ਕਰਨਾ ਹੈ ਉਹ ਮਾਤਾ ਦੇ ਭੋਜਨ ਰਾਹੀਂ ਹੀ ਉਸਨੂੰ ਮਿਲਦਾ ਮਿਲਦਾ ਤੇ ਭਾਗ ਦੇ ਅਨੁਸਾਰ ਹੀ ਹੈ। ਪਰ ਉਹ ਬੱਚੇ ਭਾਗਾਂ ਵਾਲੇ ਹਨ ਜਿਨ੍ਹਾਂ ਨੂੰ ਇਹੋ ਜਿਹੀ ਮਾਂ ਮਿਲੀ।

ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ ਮੰਤਰ ਦਾ ਜਾਪ ਕਰਦੇ ਹਾਂ ਤਦੋਂ ਸਾਡੇ ਮਨ ਵਿੱਚ ਅਗਿਆਨਤਾ ਦਾ ਨਾਸ ਹੁੰਦਾ। ਅਗਿਆਨਤਾ ਕਿਸ ਚੀਜ਼ ਦੀ ਹੈ? ਅਗਿਆਨਤਾ ਹੈ ਸੰਸਥਾ ਯੁਕਤ ਮਨ ਦੀ ਅਵਸਥਾ। ਮਨ ਸੰਸਥਾ ਵਿੱਚ ਹੁੰਦਾ ਹੈ, ਅਗਿਆਨਤਾ ਇਸ ਨੂੰ ਆਖੀ ਹੈ। ਮਨ ਸ਼ੱਕ ਵਿੱਚ ਹੁੰਦਾ, ਅੰਧੇਰੇ ਵਿੱਚ ਹੁੰਦਾ। ਮਨ ਨਹੀਂ ਜਾਣਦਾ ਉਹ ਆਤਮਾ ਹੈ, ਮਨ ਨਹੀਂ ਜਾਣਦਾ ਉਹ ਆਤਮ ਅਣਖ ਹੈ, ਮਨ ਨਹੀਂ ਜਾਣਦਾ ਉਹ ਆਤਮਾ ਨੂੰ ਮਿਲਣ ਵਾਸਤੇ ਆਇਆ। ਇਹੀ ਅਗਿਆਨਤਾ ਹੈ, ਇਹੀ ਅੰਧੇਰਾ ਹੈ। ਬਸ ਇਸ ਅਗਿਆਨਤਾ ਨੂੰ ਦੂਰ ਕਰਨ ਲਈ ਕੇਵਲ ਇੱਕ ਮਾਤਰ ਸਾਧਨ ਹੈ, ਵਾਹਿਗੁਰੂ ਜੀ ਕਿਰਪਾ ਕਰਕੇ ਸਾਨੂੰ ਮਨੁੱਖਾ ਜਨਮ ਦੇਣ, ਕਿਰਪਾ ਕਰਕੇ ਸਾਨੂੰ ਸਤਿਗੁਰਾਂ ਨਾਲ ਜੋੜ ਦੇਣ। ਅਸੀਂ ਸਤਿਗੁਰਾਂ ਦੀ ਕਿਰਪਾ ਨਾਲ ਵਾਹਿਗੁਰੂ ਨਾਮ ਜਪੀਏ। ਇਹ ਨਾਮ ਜਪਣ ਵਿੱਚ ਕਿਤਨੇ ਭਾਗਾਂ ਵਾਲੇ ਹੋਈਏ,

ਜਿਹੜੀ ਜਦੋਂ ਸਿਖਰ ਦਾ ਪੁਰਬ ਸਤਿਗੁਰੂ ਦੇ ਚਰਨਾਂ ਵਿੱਚ ਪਾ ਕੇ ਮੱਥਾ ਟੇਕਦੇ ਉਦੋਂ ਬਾਅਦ ਬੰਦੇ ਸਾਡੇ ਮਨੁੱਖ ਜੀਵਨ ਵਿੱਚ ਸਭ ਤੋਂ ਚੰਗਾ ਭੋਜਨ ਉਹ ਹੁੰਦਾ ਹੈ ਜੋ ਬਿਨਾਂ ਯਤਨ ਤੋਂ ਪਚ ਜਾਵੇ, ਬਿਨਾਂ ਮੰਗਿਆਂ ਮਿਲ ਜਾਵੇ, ਜਿਹਨੂੰ ਸਾਡੀਆਂ ਅੱਖਾਂ ਵੀ ਨਾ ਵੇਖਣ, ਮਨ ਤੋਂ ਮਨ ਤੱਕ ਸਿੱਧਾ ਭੋਜਨ ਮਿਲ ਜਾਵੇ। ਸੁਮਰਸ ਜੀਵਨ ਵਿੱਚ ਸਭ ਤੋਂ ਉੱਤਮ ਭੋਜਨ ਉਹ ਹੈ ਜੋ ਸਾਨੂੰ ਮਾਤਾ ਤੋਂ ਮਿਲੇ, ਦੁੱਧ ਦੇ ਰੂਪ ਵਿੱਚ ਮਿਲਦਾ ਹੈ, ਬਿਨਾਂ ਮੰਗਿਆਂ ਮਿਲਦਾ, ਬਿਨਾਂ ਯਤਨ ਪਚ ਜਾਂਦਾ। ਇਹ ਦੁੱਧ ਦਵਾਈ ਵੀ ਹੁੰਦਾ, ਪੂਰੀ ਤਾਕਤ ਰੱਖਦੇ ਬੱਚਾ ਇਸ ਦੁੱਧ ਉੱਤੇ ਡਿਵੈਲਪ ਹੁੰਦਾ, ਨਾ ਕੋਈ ਉਹਨੂੰ ਤਕਲੀਫ ਹੁੰਦੀ, ਉਧਰ ਪੂਰਤੀ ਪੂਰੀ ਹੁੰਦੀ। ਬੱਚੇ ਦੇ ਮਨ ਦੀ ਅਵਸਥਾ ਇਹ ਹੁੰਦੀ ਕਿ ਕੋਈ ਮੰਗ ਨਹੀਂ ਹੁੰਦੀ, ਕਿਸੇ ਤਰ੍ਹਾਂ ਦੀ ਵਾਸਨਾ ਨਹੀਂ ਹੁੰਦੀ। ਬੱਚੇ ਨੂੰ ਜਦੋਂ ਭੁੱਖ ਲੱਗਦੀ ਹੈ ਮਾਂ ਨੂੰ ਪਤਾ ਲੱਗ ਜਾਂਦਾ, ਮਾਂ ਉਸੇ ਵੇਲੇ ਆ ਕੇ ਬੱਚੇ ਨੂੰ ਆਪਣੀ ਗੋਦ ਵਿੱਚ ਬਿਠਾ ਕੇ ਉਹਨੂੰ ਦੁੱਧ ਦੇ ਦਿੰਦੀ। ਇਹ ਵਸਤੂ ਤਾਂ ਨਿਰੰਕਾਰ ਦੀ ਹੈ, ਜਿਵੇਂ ਨਿਰੰਕਾਰ ਅੱਖਾਂ ਨਾਲ ਵੇਖਿਆ ਨਹੀਂ ਨਾ ਜਾ ਸਕਦਾ, ਇਸੇ ਤਰ੍ਹਾਂ ਇਹ ਅੰਮ੍ਰਿਤ ਹੈ ਜੋ ਮਾਂ ਦੇ ਕੋਲੋਂ ਬੱਚੇ ਨੂੰ ਮਿਲਦਾ ਹੈ। ਨਾ ਇਸ ਨੂੰ ਮਾਂ ਦੀ ਅੱਖ ਵੇਖਦੀ ਹੈ, ਨਾ ਇਸ ਨੂੰ ਬੱਚੇ ਦੀ ਅੱਖ ਵੇਖ ਸਕਦੀ। ਜਿਸ ਅੰਮ੍ਰਿਤ ਨੂੰ ਅੱਖਾਂ ਨਾ ਵੇਖ ਸਕਣ ਉਹ ਅੰਮ੍ਰਿਤ ਲਾਸਾਨੀ ਹੁੰਦੇ, ਔਰ ਇਹ ਅੰਮ੍ਰਿਤ ਸਾਨੂੰ ਵੱਡਿਆਂ ਨੂੰ ਫਿਰ ਸਤਿਗੁਰਾਂ ਦੀ ਕਿਰਪਾ ਨਾਲ ਮਿਲਦਾ। ਜਦੋਂ ਅਸੀਂ ਵੱਡੇ ਬੱਚੇ ਹੋ ਜਾਂਦੇ, ਜਦੋਂ ਵਾਸਨਾ ਵਿੱਚ ਮਨ ਪ੍ਰਵਿਰਤ ਹੋ ਜਾਂਦਾ, ਜਦੋਂ ਮਾਇਆ ਦੇ ਲੋਭ ਵੱਧ ਜਾਂਦੇ, ਜਦੋਂ ਅਗਿਆਨਤਾ ਪ੍ਰਬਲ ਹੋ ਜਾਂਦੀ, ਜਦੋਂ ਅਸੀਂ ਵੱਡੇ ਵੱਡੇ ਸਿਆਣੇ ਸਿਆਣੇ ਆਪਣੇ ਆਪ ਨੂੰ ਸਮਝਣ ਲੱਗ ਪੈਂਦੇ, ਜਾਂ ਫਿਰ ਜਦੋਂ ਸਾਡੇ ਅੰਦਰ ਵਿਰਾਗ ਆਉਂਦਾ, ਅਸੀਂ ਸੋਚ ਕੇ ਬੜੇ ਪ੍ਰਸੰਨ ਹੁੰਦੇ ਹਾਂ ਕਿ ਜਦੋਂ ਅਸੀਂ ਬੱਚੇ ਸਾਂ ਕੌਣ ਤੱਕ ਪਾਲਕ ਸੀ, ਜਦੋਂ ਮੂੰਹ ਦੰਦ ਨਹੀਂ ਸਨ, ਕੈਸਾ ਭੋਜਨ ਮਿਲਿਆ, ਜਦੋਂ ਚਬਾਉਣ ਦੀ ਲੋੜ ਨਹੀਂ ਸੀ, ਆਪਣੇ ਆਪ ਮਿਲਿਆ, ਪੂਰਾ ਪੂਰਾ ਮਿਲਿਆ। ਬੱਚੇ ਦੇ ਮਨ ਵਿੱਚ ਜਿਤਨੀ ਜਗ੍ਹਾ ਹੁੰਦੀ ਉਤਨੇ ਦੁੱਧ ਪੀ ਕੇ ਆਪ ਪਰਾਂ ਹੋ ਜਾਂਦਾ, ਬੱਚਾ ਵੀ ਪਰਾਂ ਹੋ ਜਾਂਦਾ, ਮਾਂ ਵੀ ਪਰੇ ਹੋ ਜਾਂਦੀ, ਮਾਂ ਜਾਣਦੀ ਬੱਚਾ ਅਨੰਚਿਤ ਹੋ ਗਿਆ। ਬਸ ਐਸੀ ਹਾਲਤ ਵਿੱਚ ਹੋਣ ਲਈ ਸਤਿਗੁਰਾਂ ਦਾ ਪਹਿਲਾ ਅੰਮ੍ਰਿਤ ਬਾਣੀ ਹੈ। ਬਾਣੀ ਅੰਮ੍ਰਿਤ ਹੈ, ਬਾਣੀ ਨੂਰੀ ਇਲਮ ਦੀ ਹੈ। ਇਸ ਨੂਰੀ ਇਲਮ ਨੂੰ ਜਾਣਨ ਦੇ ਲਈ ਜ਼ਰੂਰੀ ਹੈ ਪਹਿਲਾਂ ਨੂਰ ਨਾਲ ਜੁੜਿਆ ਜਾਵੇ, ਪਹਿਲਾਂ ਵਾਹਿਗੁਰੂ ਜੀ ਨਾਲ ਜੁੜਿਆ ਜਾਵੇ, ਫਿਰ ਬਾਣੀ ਨੂੰ ਪੜ੍ਹਿਆ ਜਾਵੇ, ਫਿਰ ਬਾਣੀ ਨੂੰ ਗਾਇਆ ਜਾਵੇ, ਫਿਰ ਬਾਣੀ ਨੂੰ ਸੁਣਿਆ ਜਾਵੇ, ਫਿਰ ਬਾਣੀ ਨੂੰ ਵਿਚਾਰਿਆ ਜਾਵੇ। ਆਪ ਭਾਗਾਂ ਵਾਲੇ ਹੋ, ਆਪ ਅਭਿਆਸੀ ਹੋ, ਨਾਮ ਦੇ ਜਗਿਆਸੂ ਹੋ, ਭਜਨ ਕਰਨ ਵਾਲੇ ਹੋ, ਸੁਬਾਹ ਉੱਠਣ ਵਾਲੇ ਹੋ, ਸਨਾਨ ਕਰਦੇ ਹੋ, ਕਿਰਤਾਂ ਵਾਲੇ ਹੋ, ਆਪ ਭਾਗਾਂ ਵਾਲੇ ਹੋ। ਆਪ ਦਾ ਪੜ੍ਹਿਆ ਸੁਣਿਆ ਗਾਇਆ ਲੇਖੇ ਵਿੱਚ ਹੈ, ਜਿਹੜਾ ਵਾਹਿਗੁਰੂ ਦਾ ਸਿਮਰਨ ਨਾਮਾ ਕਰਦਾ ਹੋਵੇ ਉਹਦਾ ਪੜ੍ਹਿਆ ਸੁਣਿਆ ਲੇਖੇ ਵਿੱਚ ਨਹੀਂ ਹੁੰਦਾ। ਇਸੇ ਹੀ ਤਰ੍ਹਾਂ ਮਹਾਰਾਜ ਗੁਰੂ ਰਾਮਦਾਸ ਜੀ ਪਾਤਸ਼ਾਹ ਤੋਂ ਪੁੱਛਿਆ, ਹਜ਼ੂਰ ਸਾਨੂੰ ਕੀ ਕਰਨਾ ਬਣ ਗਿਆ। ਗੁਰੂ ਨਾਨਕ ਜੀ ਤੋਂ ਬਾਅਦ ਉੱਤਮ ਉਪਦੇਸ਼ ਪਿਆਰ ਵਾਲਾ ਗੁਰੂ ਰਾਮਦਾਸ ਜੀ ਨੇ ਦਿੱਤਾ।

ਵੈਸੇ ਤਾਂ ਭਾਰਤ ਵਰਸ਼ ਵਿੱਚ ਖਾਸ ਕਰਕੇ ਨੌਰਦਰਨ ਇੰਡੀਆ ਦੇ ਵਿੱਚ ਜਦੋਂ ਮਹਾਰਾਜੇ ਰਾਮ ਵਨਵਾਸ ਤੋਂ ਵਾਪਸ ਆਏ ਤਾਂ ਲੁਧਿਆਣੇ ਦੀ ਪਾਵਨ ਕੀਤੀ ਗਈ ਇੱਕ ਦੀਵੀ ਜਲਾਉਣ ਮਾਤਰ ਹੈ। ਸਿੱਖ ਸੰਸਥਾ ਵਿੱਚ ਗੁਰੂ ਹਰਗੋਬਿੰਦ ਸਾਹਿਬ ਨੂੰ ਗਵਾਲੀਅਰ ਕਿਲ੍ਹੇ 'ਚ ਕੈਦ ਕਰ ਰਿਹਾ ਸੀ ਜਹਾਂਗੀਰ ਨੇ। ਉਹ ਕੈਦ ਤੋਂ ਜਦੋਂ ਰਿਹਾਈ ਹੋਈ ਤਾਂ ਅੱਜ ਦੇ ਦਿਨ ਗੁਰੂ ਰਾਮਦਾਸ ਦੀ ਨਗਰੀ ਅੰਮ੍ਰਿਤਸਰ ਸਾਹਿਬ ਅਤੇ ਗੁਰੂ ਹਰਗੋਬਿੰਦ ਸਾਹਿਬ ਪੁੱਜੇ ਹਨ। ਸਿੱਖ ਇਸ ਖੁਸ਼ੀ ਵਿੱਚ ਦੀਪਾਵਲੀ ਕਰਦੇ ਹਨ, ਪਰ ਦੀਪਾਵਲੀ ਦਾ ਅਰਥ ਸਮਝ ਲਓ। ਮਹਾਤਮਾ ਬੁੱਧ ਨੇ ਬਹੁਤ ਸੁੰਦਰ ਫਰਮਾਇਆ, ਤੁਸੀਂ ਆਪਣੇ ਦੀਵੇ ਆਪ ਆਪਣੇ ਮਨ ਦਾ

ਮਨ ਵਿੱਚ ਵਾਸਨਾ, ਮਨ ਵਿੱਚ ਦੁਬਦਾ, ਮਨ ਵਿੱਚ ਅਗਿਆਨਤਾ ਜੋ ਸਾਡੇ ਕਲੇਸ਼ ਦਾ ਕਾਰਨ ਬਣਦੀ ਹੈ, ਅਸ਼ਾਂਤੀ ਦਾ ਕਾਰਨ ਬਣਦੀ ਹੈ, ਬੁੱਝ ਜਾਏਗਾ। ਜਦੋਂ ਦੀਵਾ ਜਗੇਗਾ ਫਿਰ ਕੀ ਹੋਏਗਾ? ਆਤਮਾ ਦਾ ਸੂਰਜ ਸਾਨੂੰ ਸਮਝ ਆਵੇਗਾ। ਮਨ ਜਾਣ ਲਵੇਗਾ ਮੈਂ ਆਤਮਾ, ਮਨ ਜਾਣ ਲਵੇਗਾ ਮੈਂ ਮਨ ਨਹੀਂ, ਤਨ ਨਹੀਂ, ਮੈਂ ਆਤਮਾ, ਮੈਂ ਨਿਜ ਸਰੂਪ ਵਿੱਚ ਸਥਿਤ ਹਾਂ, ਮੈਂ ਹੀ ਸੱਤ ਹਾਂ। ਮੇਰੀ ਨਾਮ ਮ੍ਰਿਤੂ ਹੋਣੀ ਹੈ, ਨਾਮ ਮ੍ਰਿਤੂ ਚਿੰਤਾ ਹੈ। ਚਿੰਤਾ ਡਰ ਤੋਂ ਪਰੇ ਜਿਹੜੀ ਅਵਸਥਾ ਹੈ ਉਹ ਬੜੀ ਆਨੰਦਦਾਇਕ ਹੈ, ਮਨ ਇਹ ਜਾਣ ਲਈ। ਇਸ ਲਈ ਅਸੀਂ ਆਪਣੇ ਮਨ ਦਾ ਦੀਵਾ ਜਗਾਉਣਾ ਹੈ। ਹੁਣ ਆਪਣੇ ਮਨ ਦਾ ਦੀਵਾ ਜਗਾਉਣ ਵਾਸਤੇ ਅਸੀਂ ਸਤਿਗੁਰਾਂ ਦੇ ਚਰਨਾਂ ਵਿੱਚ ਆਉਣਾ ਹੈ। ਸਤਿਗੁਰੂ ਜੋ ਦੀਵਾ ਜਗਾਉਣ ਲਈ ਪਹਿਲਾ ਉਪਦੇਸ਼ ਦਿੰਦੇ ਨੇ ਉਹ ਆਪ ਗੁਰੂ ਰਾਮਦਾਸ ਮਹਾਰਾਜ ਦੀ ਰਚਨਾ ਤੋਂ ਸਰਵਣ ਕਰੋ। ਹਜ਼ੂਰ ਵਚਨ ਕਹਿੰਦੇ ਨੇ, ਪਹਿਲਾ ਵਚਨ ਹਰ ਪੜ ਹੈ, ਮਨੁੱਖ ਤੂੰ ਵਾਹਿਗੁਰੂ ਨਾਮ ਪੜ੍ਹਨ ਵਾਸਤੇ ਆਇਆ, ਤੂੰ ਅਲਹਦੇ ਪੜ੍ਹਨ ਵਾਸਤੇ ਨਹੀਂ ਆਇਆ। ਗੁਰੂ ਨਾਨਕ ਨੂੰ ਅਲਹਦੇ ਪੜ੍ਹਾਉਣ ਵਾਸਤੇ, ਗੁਰੂ ਨਾਨਕ ਨੇ ਪਹਿਲਾਂ ਫਾਰਸੀ ਪੜ੍ਹੀ ਹੋਈ, ਫਾਰਸੀ ਅਰਬੀ ਔਰ ਉਰਦੂ ਦੀ ਜਿਹੜੀ ਅਲਫਾਬੈਟ ਹੈ ਉਹ ਅਲਹਦੇ ਹੈ। ਗੁਰੂ ਨਾਨਕ ਨੂੰ ਫਾਰਸੀ ਪੜ੍ਹਾਉਣ ਵਾਸਤੇ ਜਦੋਂ ਪਹਿਲਾਂ ਅਲਹਦੇ ਪੜ੍ਹਾਇਆ ਗਿਆ ਤੇ ਗੁਰੂ ਨਾਨਕ ਹਰੀ ਪੜ੍ਹਨ ਆਏ, ਉਹਨਾਂ ਫਾਰਸੀ ਦੇ ਜਿਹੜਾ ਟੀਚਰ ਸੀ ਉਸਨੂੰ ਕਿਹਾ ਇਸ ਅਲਹ ਦਾ ਅਰਥ ਦੱਸ ਕੀ। ਮੌਲਵੀ ਸਿਆਣਾ ਸੀ, ਉਹ ਮੰਨ ਗਿਆ ਤਾਂ ਮੈਂ ਨਹੀਂ ਜਾਣਦਾ ਇਸ ਅਲਹ ਦਾ ਅਰਥ ਕੀ ਹੁੰਦਾ, ਮੈਂ ਤਾਂ ਕੇਵਲ ਅਲਹਦੇ ਪੜ੍ਹਿਆ ਹੋਇਆ। ਹਜ਼ੂਰ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਨੇ, ਐ ਬੱਚਿਓ ਤੁਸੀਂ ਅਲਹਦੇ ਪੜ੍ਹਨ ਵਾਸਤੇ ਨਹੀਂ ਆਏ, ਤੁਸੀਂ ਹਰੀ ਪੜ੍ਹਨ ਵਾਸਤੇ ਆਏ, ਤੁਸੀਂ ਵਾਹਿਗੁਰੂ ਪੜ੍ਹਨ ਵਾਸਤੇ ਆਏ, ਤੁਸੀਂ ਰਾਮ ਨਾਮ ਪੜ੍ਹਨ ਵਾਸਤੇ ਆਏ ਹੋ, ਵਾਹਿਗੁਰੂ ਜੀ ਦਾ ਨਾਮ ਪੜ੍ਹਨ ਵਾਸਤੇ ਆਏ। ਇੱਥੇ ਇਹ ਨਾ ਸਮਝ ਲੈਣਾ ਕਿ ਅਸੀਂ ਸਮਾਜਿਕ ਤਾਲੀਮ ਨਹੀਂ ਲੈਣੀ, ਸਮਾਜਿਕ ਤਾਲੀਮ ਵੀ ਜ਼ਰੂਰੀ ਹੈ। ਸਮਾਜਿਕ ਤਾਲੀਮ ਨਾਲ ਹੀ ਅਸੀਂ ਇਹ ਗੁਰਬਾਣੀ ਨਾਲ ਜੁੜ ਸਕਦੇ ਹਾਂ, ਕਿਉਂਕਿ ਇਹ ਵੀ ਇੱਕ ਐਲਫਾਬੈਟ ਰਾਹੀਂ ਪੂਰੇ ਐੜਾ ਈੜੀ ਸੱਸਾ ਦੇ ਨਾਲ ਹੀ ਇਹ ਲਿਖੀ ਗਈ ਹੈ। ਇਹਨੂੰ ਗੁਰਮੁਖੀ ਕਹੀਦਾ, ਗੁਰਮੁਖੀ ਗੁਰੂ ਦੇ ਮੁਖ ਤੋਂ ਉਚਾਰੀ ਹੋਈ ਬਾਣੀ। ਇਹ ਪੜ੍ਹਾਂਗੇ ਫਿਰ ਹੀ ਤਾਂ ਅਸੀਂ ਗੁਰਬਾਣੀ ਦਾ ਕੁਛ ਪੜ੍ਹ ਸਕਾਂਗੇ, ਸੁਣ ਸਕਾਂਗੇ। ਪਰ ਇਹਨਾਂ ਅਕਸ਼ਰਾਂ ਤੋਂ ਉੱਤੇ ਜਿਹੜਾ ਅਰਥ ਹੈ ਨਾ, ਉਹ ਇਹ ਹੈ ਕਿ ਕਦੇ ਅਸੀਂ ਇਹ ਬਾਣੀ ਨਾ ਪੜ੍ਹਦੇ ਰਹੀਏ, ਅਸੀਂ ਊੜੇ ਦਾ ਅਰਥ ਵੀ ਜਾਣ ਲਈਏ। ਅਸੀਂ ਅਲਹਦੇ ਨਾ ਪੜ੍ਹਦੇ ਰਹੀਏ, ਊੜਾ ਐੜਾ ਹੀ ਨਾ ਪੜ੍ਹਦੇ ਰਹੀਏ, ਅਸੀਂ ਊੜੇ ਦਾ ਅਰਥ ਜਾਣ ਲਈ। ਊੜਾ ਲਿਖਿਆ ਆਪਣੇ ਵੇਖਿਆ ਹੋਣ, ਗੌਰ ਨਾਲ ਵੇਖਿਓ ਜੀ, ਮਹਾਰਾਜ ਨੇ ਬਾਣੀ ਤੋਂ ਪਹਿਲਾਂ ਇੱਕ ਪਾਇਆ, ਪਹਿਲਾਂ ਜ਼ੀਰੋ ਪਾਇਆ। ਈਸ਼ਵਰ ਜਿਹੜਾ ਹੈ ਉਹ ਗੋਲ ਹੈ, ਉਹਦਾ ਕੋਈ ਔਰ ਸ਼ੋਰ ਨਹੀਂ। ਫਿਰ ਦੱਸਿਆ ਕਿ ਈਸ਼ਵਰ ਇੱਕ ਹੈ, ਦੂਜਾ ਨਹੀਂ। ਫਿਰ ਦੱਸਿਆ ਈਸ਼ਵਰ ਤਿੰਨ ਗੁਣ ਹਨ, ਤਮੋ ਰਜੋ ਔਰ ਸਤੋ। ਸਤੋ ਗੁਣ ਉੱਪਰ ਦਾ ਹਿੱਸਾ ਖੋਲ ਦਿੱਤਾ ਗਿਆ, ਭਾਵ ਰਜੋ ਤਮੋ ਵਿੱਚ ਜੀਵ ਆਤਮਾ ਕੈਦ ਹੁੰਦੀ ਹੈ, ਸਰੀਰ ਵਿੱਚ ਹੁੰਦੀ ਹੈ। ਸਤੋ ਗੁਣ ਵਿੱਚ ਸਰੀਰ ਵਿੱਚ ਹੁੰਦੀ ਹੋਈ ਉਹ ਸੱਤ ਨੂੰ ਪਛਾਣ ਸਕਦੀ ਹੈ। ਤਾਂ ਤੇ ਅਸੀਂ ਯਤਨ ਕਰੀਏ ਕਿ ਰਜੋ ਔਰ ਤਮੋ ਔਗੁਣਾਂ ਨੂੰ ਛੱਡਦੇ ਹੋਏ ਵਾਹਿਗੁਰੂ ਨਾਮ ਜਪੀਏ। ਇਹ ਔਗੁਣ ਕਿਹੜੇ ਨੇ? ਵਾਸਨਾ, ਇੱਛਾਵਾਂ, ਦਵੇਸ਼, ਨਿੰਦਾ, ਚੁਗਲੀ, ਇਹ ਤਮੋ ਗੁਣ ਔਗੁਣ ਨੇ। ਇਹਨਾਂ ਨੂੰ ਛੱਡਦੇ ਹੋਏ ਅਸੀਂ ਵਾਹਿਗੁਰੂ ਨਾਮ ਜਪੀਏ, ਤਾਂ ਜੋ ਸਾਡੇ ਮਨ ਦਾ ਦੀਵਾ ਜਗ ਪਵੇ ਔਰ ਸਾਡੇ ਮਨ ਨੂੰ ਇਹ ਗਿਆਨ ਹੋ ਜਾਏ ਅਸੀਂ ਆਤਮਾ। ਤਾਂ ਕਿ ਹਜ਼ੂਰ ਗੁਰੂ ਰਾਮਦਾਸ ਜੀ ਕਹਿੰਦੇ ਨੇ, ਐ ਮਨੁੱਖ ਤੂੰ ਹਰ ਪੜ ਹੈ, ਤੇ ਜੇ ਤੂੰ ਲਿਖਣਾ ਚਾਹੁੰਦਾ ਹੈ ਤੇ ਹਰ ਲਿਖ। ਲਿਖਣ ਦੀ ਵੀ ਪੱਧਤੀ ਹੈ, ਤੁਹਾਡੇ ਪਾਸ ਸਮਾਂ ਹੈ, ਤੁਸੀਂ ਕਾਪੀ ਪੈਨਸਲ ਲੈ ਕੇ ਵਾਹਿਗੁਰੂ ਲਿਖੋ, ਇੱਕ ਪੰਨਾ ਲਿਖੋ, ਦੋ ਪੰਨੇ ਲਿਖੋ, ਦਸ ਪੰਨੇ ਲਿਖੋ, ਜ਼ਰੂਰ ਲਿਖਣੇ ਚਾਹੀਦੇ ਤੁਹਾਡੇ ਕੋਲ ਸਮਾਂ। ਜਿਹੜੇ ਰਿਟਾਇਰ ਹੋਏ ਨੇ ਜ਼ਰੂਰ ਲਿਖ।

ਮਨ ਉਸ ਪਾਸੇ ਜਾਂਦਾ ਤੇ ਕਦੀ ਨਾ ਕਦੀ ਉਹ ਮਨ ਤੇ ਵੀ ਲਿਖਿਆ ਜਾਂਦਾ। ਹਜ਼ੂਰ ਕਹਿੰਦੇ ਨੇ ਵਾਹਿਗੁਰੂ ਨਾਮ ਪੜ, ਵਾਹਿਗੁਰੂ ਨਾਮ ਲਿਖ, ਹਰ ਪੜ ਹਰ ਲਿਖ ਤੇ ਹਰ ਹੀ ਜਪ। ਜਪਣਾ ਦੋ ਤਰੀਕਿਆਂ ਦਾ ਹੁੰਦਾ, ਇੱਕ ਰਸਨਾ ਨਾਲ ਜਪਣਾ, ਇੱਕ ਮਨ ਨਾਲ ਜਪਣਾ। ਇੱਕ ਰਸਨਾ ਨਾਲ ਜਪਣਾ, ਇੱਕ ਮਨ ਨਾਲ ਜਪਣਾ। ਜਿਹੜਾ ਰਸਨਾ ਨਾਲ ਜਪਣਾ ਉਹ ਮਕੈਨੀਕਲੀ ਹੋ ਜਾਂਦਾ, ਜਿਸ ਤਰ੍ਹਾਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਹ ਮਕੈਨੀਕਲ ਹੈ। ਠੀਕ ਹੈ, ਤੇ ਜੇ ਇਸ ਨੂੰ ਸਵਾਦ ਨਾਲ ਜਪੀਏ

ਇਸ ਲਈ ਸੋਨਾ ਜਿਹੜਾ ਹੈ ਨਾ ਉਹ ਪਿਆਰ ਦਾ ਸੋਨਾ ਹੈ, ਕੁਛ ਦੇ ਜਾਵੇ ਤਾਂ ਵੀ ਠੀਕ, ਕੁਛ ਨਾ ਦੇਵੇ ਤਾਂ ਵੀ ਠੀਕ, ਉੱਥੇ ਆਪਣੇ ਪ੍ਰੀਤਮ ਦਾ ਗੁਣ ਗਾ ਰਿਹਾ ਇਹਨੂੰ ਗਾਉਣਾ ਚਾਹੀਦਾ। ਹਜ਼ੂਰ ਕਹਿੰਦੇ ਹਰ ਘਰ ਹਰ ਲਿਖ ਹਰ ਜਪ ਹਰ ਗਾਉਂ ਹਰ ਪਵਿੱਤਰ ਭਾਰ ਉਤਾਰ। ਇਹ ਮੇਰੇ ਬੱਚੇ ਜੇ ਤੂੰ ਇਸੇ ਤਰ੍ਹਾਂ ਕਰਦਾ ਰਹੇਗਾ ਨਾ ਤੇ ਫਿਰ ਭਾਵ ਸਾਗਰ ਤੋਂ ਪਾਰ ਉਤਰ ਜਾਏਗਾ। ਭਾਵ ਤੈਨੂੰ ਇਹ ਗਿਆਨ ਹੋ ਜਾਏਗਾ ਤੂੰ ਆਤਮਾ ਹੈ, ਤੇਰੇ ਮਨ ਦਾ ਦੀਵਾ ਜਗ ਜਾਏ, ਤੇਰੇ ਮਨ ਦਾ ਦੀਵਾ ਜਗ ਜਾਏਗਾ। ਦੀਵਾਲੀ ਕੇਵਲ ਇੱਕ ਰਾਤ ਹੀ ਨਹੀਂ ਹੁੰਦੀ, ਚੱਲ ਰੋਜ਼ ਹੁੰਦੀ, ਔਰ ਦੀਵਾਲੀ ਦੀਵੇ ਜਗਾਉਣ ਨਾਲ ਨਹੀਂ ਪੂਰਨ ਹੁੰਦੀ, ਮਨ ਦੇ ਦੀਵੇ ਜਗਾਉਣ ਨਾਲ। ਇਸ ਲਈ ਮਨ ਦਾ ਦੀਵਾ ਜਗਾਓ, ਮਨ ਦੀ ਸ਼ਰਧਾ ਦੇ ਫੁੱਲ ਰੱਖੋ, ਟੁੱਟੇ ਹੋਏ ਫੁੱਲ ਨਾ ਰੱਖੋ। ਉੱਥੇ ਵਿਚਾਰੇ ਟੁੱਟ ਗਏ ਨੇ, ਮੁਰਝਾ ਗਏ, ਬਦਬੂਦਾਰ ਨੇ, ਤੁਸੀਂ ਆਪਣੇ ਖੁਸ਼ਬੂਦਾਰ ਫੁੱਲ ਰੱਖੋ। ਉਹ ਕਿਹੜਾ? ਸ਼ਰਧਾ। ਸ਼ਰਧਾ ਦੇ ਫੁੱਲ ਗੁਰੂ ਨਾਨਕ ਨੂੰ ਚੜਾਓ ਤਾਂ ਜੋ ਤੁਸੀਂ ਖੁਸ਼ਬੂਦਾਰ ਹੋ ਜਾਓ, ਪਿਆਰ ਵਾਲੇ ਹੋ। ਮਨ ਬਚਨ ਹਿਰਦੇ ਧਿਆਏ, ਮਨਸਾ ਵਾਚਾ ਕਰਨਾ। ਮਨ ਤੋਂ ਬੁਰਾ ਨਾ ਸੋਚੋ, ਆਪਣੀ ਲੈਂਗੁਏਜ ਤੋਂ ਬੁਰਾ ਨਾ ਕਰੋ, ਔਰ ਨਾ ਹੀ ਸਰੀਰ ਦੇ ਕਿਸੇ ਅੰਦਰੇ ਨਾਲ ਬੁਰਾ ਸੋਚੋ। ਇਸ ਹਾਲਤ ਵਿੱਚ ਤੁਸੀਂ ਵਾਹਿਗੁਰੂ ਵਾਹਿਗੁਰੂ ਜਪੋ। ਭਾਵ ਵਾਹਿਗੁਰੂ ਜਪਣ ਵਾਲਿਆਂ ਨੂੰ ਇਹ ਸਮਝਾਇਆ ਗਿਆ ਕਿ ਇੱਕ ਤਾਂ ਤੁਸੀਂ ਪ੍ਰੇਮ ਨਾਲ ਜਪੋ, ਇੱਕ ਸਰੀਰ ਮਨ ਔਰ ਵਚਨ ਇਹਨੂੰ ਸੋਧ ਕੇ ਜਪੋ, ਤਾਂ ਫਿਰ ਕੀ ਹੋਏਗਾ? ਮਨ ਬਚਨ ਹਿਰਦੇ ਧਿਆਏ ਹਰ ਹੋਏ ਸੰਤੁਸ਼ਟ। ਮਨ ਵਿੱਚ ਸੰਤੋਖ ਰੱਖਿਓ। ਗੁਰੂ ਬਾਬਾ ਦੇ ਦੇਵੇ ਤੰਗ, ਸਤ ਨਾ ਦੇਵੇ ਤੰਗ, ਖੱਦਰ ਦੇ ਦੇਵੇ ਉਹਨੂੰ ਵੀ ਪਹਿਨ ਲਿਓ, ਰੇਸ਼ਮ ਦੇ ਦੇਵੇ ਉਹਨੂੰ ਵੀ ਪਹਿਨ ਲਿਓ, ਗਰੀਬੀ ਦੇ ਦੇਵੇ ਉਹ ਵੀ ਹੰਡਾ ਲਿਓ, ਰਾਜ ਦੇ ਦੇਵੇ ਉਹ ਵੀ ਹੰਡਾ ਲਿਓ, ਲੋਹਾ ਪੈਨ ਨੂੰ ਦੇ ਦੇਵੇ ਉਹ ਪਹਿਨ ਦਿਓ, ਸੋਨਾ ਪੈਨ ਨੂੰ ਦੇਵੇ, ਹੀਰੇ ਪੈਨ ਨੂੰ ਦੇਵੇ ਉਹ ਵੀ ਪਹਿਨ ਦਿਓ। ਇਹ ਰਾਜ ਯੋਗ ਹੈ, ਜੋ ਕੁਝ ਗੁਰੂ ਦੇਵੇ ਉਹਨੂੰ ਪਹਿਨ ਲਿਓ, ਜੇ ਗੁਰੂ ਨਾ ਦੇਵੇ ਤੇ ਪਹਿਨਣ ਦੀ ਇੱਛਾ ਨਾ ਕਰੋ, ਇਹਨੂੰ ਸੰਤੁਸ਼ਟ ਹੋਣਾ ਪੈਂਦਾ। ਜੇ ਗੁਰੂ ਨਾ ਦੇਵੇ, ਕੁਛ ਨਾ ਮਿਲੇ, ਫਿਰ ਇੱਛਾ ਨਾ ਕਰਨਾ, ਭਾਵ ਇੱਛਾ ਨਾ ਕਰਨ ਦਾ ਹੀ ਨਾਂ ਸੰਤੋਖੀ ਹੋਣਾ। ਉਹਦਾ ਸੰਤੋਖ ਦੀ ਕੋਈ ਹੱਦ ਨਹੀਂ ਹੁੰਦੀ, ਮਨ ਕਦੇ ਸੰਤੋਖ ਨਹੀਂ ਕਰਦਾ, ਨਾ ਦਸ ਤੇ, ਨਾ ਸੌ ਤੇ, ਨਾ ਹਜ਼ਾਰ ਤੇ, ਨਾ ਲੱਖ ਤੇ, ਨਾ ਪਰਮ ਲੱਖ ਤੇ, ਕਦੇ ਸੰਤੋਖ ਨਹੀਂ ਕਰਦਾ। ਮਨ ਸੰਤੋਖ ਕਦੋਂ ਕਰਦਾ? ਮਨ ਉਦੋਂ ਸੰਤੋਖ ਕਰਦਾ ਜਦੋਂ ਇੱਛਾ ਤੋਂ ਰਹਿਤ ਹੋ ਜਾਂਦਾ। ਇੱਛਾ ਤੋਂ ਰਹਿਤ, ਇੱਛਾ ਤੋਂ ਰਹਿਤ ਕਰਨ ਵਾਲਾ ਕੌਣ ਹੈ? ਪੂਰਨ ਸਤਿਗੁਰੂ। ਤੇ ਹੋਣ ਵਾਲਾ ਕੌਣ ਹੈ? ਸਿੱਖ। ਹੋਵੇਗਾ ਕਦੋਂ? ਜਦੋਂ ਸਤਿਗੁਰਾਂ ਦੇ ਦਿੱਤੇ ਹੋਏ ਮਾਰਗ ਅਨੁਸਾਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੇਗਾ। ਹਜ਼ੂਰ ਕਹਿੰਦੇ ਨੇ ਮਨ ਬਚਨ ਹਿਰਦੇ ਧਿਆਏ, ਮਨ ਵਚਨ ਬੋਲੀ ਨੂੰ ਕਹਿੰਦੇ ਨੇ ਤੇ ਮਨ ਕਰਕੇ, ਬੋਲਣ ਕਰਕੇ ਤੇ ਇੰਦਰਿਆਂ ਕਰਕੇ, ਸਰੀਰ ਕਰਕੇ ਆਪਣੇ ਆਪ ਨੂੰ ਸ਼ੁੱਧ ਰੱਖਣਾ ਤੇ ਇਹ ਮੰਨ ਕੇ ਚੱਲਣਾ ਕਿ ਇਹ ਵਾਹਿਗੁਰੂ ਦੀ ਇਮਾਨਤ, ਜ਼ਬਾਨ ਵੀ, ਮਨ ਵੀ, ਕੰਨ ਵੀ, ਇਹ ਵਾਹਿਗੁਰੂ ਜੀ ਦੀ ਇਮਾਨਤ ਹੈ। ਇਹ ਵਾਹਿਗੁਰੂ ਦਾ ਧਿਆਨ ਕਰਨਾ ਖਿਆਲ ਰੱਖਣਾ। ਵਾਹਿਗੁਰੂ ਦਾ ਧਿਆਨ ਕੀਤਾ ਹੀ ਨਹੀਂ ਜਾ ਸਕਦਾ, ਕਦੇ ਹੋ ਵੀ ਨਹੀਂ ਸਕਦਾ, ਮੰਨਿਆ ਜਾ ਸਕਦਾ ਹੈ। ਇਹ ਕੰਨ ਵਾਹਿਗੁਰੂ ਦਾ, ਮਨ ਵਾਹਿਗੁਰੂ ਦਾ, ਬੁੱਧੀ ਵਾਹਿਗੁਰੂ ਦੀ, ਅੱਖਾਂ ਵਾਹਿਗੁਰੂ ਦੀਆਂ, ਕੰਨ ਵਾਹਿਗੁਰੂ ਦੇ, ਅਕਲ ਵਾਹਿਗੁਰੂ ਦੀ, ਬੱਚੇ ਵਾਹਿਗੁਰੂ ਦੇ, ਮੰਨ ਕੇ ਚੱਲਿਆ ਜਾ ਸਕਦਾ ਹੈ। ਇਸ ਲਈ ਮੰਨ ਕੇ ਚੱਲੋ ਕਿ ਇਹ ਤਨ ਵੀ ਵਾਹਿਗੁਰੂ ਦਾ, ਮਨ ਵੀ ਵਾਹਿਗੁਰੂ ਦਾ। ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਓ ਮੇਰੇ। ਫਿਰ ਕੀ ਹੋਏਗਾ? ਕਿ ਮਨ ਬਚਨ ਹਿਰਦੇ ਧਿਆਏ ਹਰ ਹੋਏ ਸੰਤੁਸ਼ਟ। ਇਹ ਜ਼ਰੂਰੀ ਹੈ, ਮਨ ਦੀ ਇੱਛਾ ਨਾ ਹੋ ਪਾਏ, ਕੋਈ ਇੱਛਾ ਨਾ ਕਰੋ। ਬਿਨ ਤੋਂ ਦੋਹਰ ਜੇ ਮੰਗਣਾ ਫਿਰ ਦੁੱਖਾਂ ਤੇ ਦੁੱਖ ਦੇ ਹੋ ਨਾਮ ਸੰਤੋਖੀ। ਇਹ ਪਾਣ ਇਉਂ ਹੋ ਜਾ, ਹਰ ਨਾਮ ਮੁਰਾਰੀ, ਵਾਹਿਗੁਰੂ ਜੀ ਦਾ ਨਾਮ ਹਿਰਦੇ ਵਿੱਚ ਪ੍ਰਗਟ ਹੋ ਜਾ। ਮਨ ਜਪੀਏ ਹਰ ਜਗਦੀਸ, ਤਾਂ ਕਿ ਹੈ ਮਨ ਸਰਵ ਸ਼ਕਤੀਮਾਨ ਕਰਤਾ ਪੁਰਖ ਵਾਹਿਗੁਰੂ, ਜੋ ਸਰਵ ਵਿਆਪਕ ਹੈ, ਸਰਵ ਸ਼ਕਤੀਮਾਨ ਹੈ,
सर्व नहीं है, कोई रहने वाला है, तेरे मन के कर्म जानता है, उसका कुछ सिमरन है। अति सिमरन लोग आज करते हैं, अति समझते हैं।

ਪਿਆਰ ਨਾਲ ਹੁੰਦੇ। ਬੱਚਾ ਸੁੱਤੇ ਮਾਂ ਦੀ ਯਾਦ ਕਰੇ, ਮਾਂ ਸੁੱਤੇ ਹੀ ਬੱਚੇ ਦਾ ਖਿਆਲ ਰੱਖਦੀ, ਮਾਂ ਨੂੰ ਕੋਈ ਉਪਦੇਸ਼ ਥੋੜਾ ਦਿੰਦਾ। ਮਾਂ ਜਿਹੜੀ ਹੈ ਉਹਨੂੰ ਟੀਚਿੰਗ ਕੋਈ ਗੁਰਦੁਆਰੇ ਚੋਂ ਥੋੜੀ ਮਿਲਦੀ ਹੈ, ਕਿਸੇ ਉਸਤਾਦ ਕੋਲੋਂ ਥੋੜੀ ਮਿਲਦੀ ਹੈ, ਨਹੀਂ। ਮਾਂ ਨੂੰ ਟੀਚਿੰਗ ਆਪ ਵਾਹਿਗੁਰੂ ਦਿੰਦਾ, ਮਾਂ ਦੇ ਵਿੱਚ ਤੋਂ ਆਪ ਬੈਠਾ। ਬੱਚੇ ਨੂੰ ਜਦੋਂ ਪ੍ਰਕਿਰਤੀ ਵਿੱਚ ਲਿਆ

ਪਹਿਲਾਂ ਬੁੱਧੀ ਨਾਲ ਜੁੜੋ ਫਿਰ ਆਤਮਾ ਨਾਲ ਜੁੜਿਆ ਜਾਂਦਾ। ਬੁੱਧੀ ਵਿਚਾਰ ਵਿਚਾਰ ਅੱਛੇ ਰੱਖੋ। ਕੋਈ ਬੱਚਾ ਨਹੀਂ ਚਾਹੁੰਦਾ ਮੇਰੀ ਮਾਂ ਗੰਦੀ ਹੋਵੇ, ਕੋਈ ਬੱਚਾ ਨਹੀਂ ਚਾਹੁੰਦਾ ਮੇਰੀ ਮਾਂ ਚੋਰ ਹੋਵੇ। ਜਿਹੜਾ ਬੰਦਾ ਚੋਰੀ ਕਰਦਾ ਨਾ, ਤੁਹਾਡੀ ਮਾਂ ਚੋਰੀ ਤਾਂ ਹੁੰਦੀ ਹੈ। ਕੋਈ ਬੱਚਾ ਨਹੀਂ ਚਾਹੁੰਦਾ ਮੇਰੀ ਮਾਂ ਚੋਰ ਹੋਵੇ, ਮੇਰੀ ਮਾਂ ਗੰਦੀ ਹੋਵੇ। ਸਾਰੇ ਬੱਚੇ ਚਾਹੁੰਦੇ ਨੇ ਮੇਰੀ ਮਾਂ ਸੋਹਣੀ ਹੋਵੇ, ਚੰਗੀ ਹੋਵੇ। ਤਾਂ ਕਿ ਆਪਣੀ ਬੁੱਧੀ ਨੂੰ ਸਾਫ਼ ਰੱਖੋ, ਗੰਦੇ ਵਿਚਾਰ ਮਨ ਚ ਨਾ ਰੱਖਿਓ। ਹਜ਼ੂਰ ਕਹਿੰਦੇ ਨੇ ਇਵੇਂ ਵਾਹਿਗੁਰੂ ਨਾਮ ਜਪਿਆ ਜਾ ਸਕੇ। ਮਨ ਜਪੀਏ ਹਰ ਜਗਦੀਸ਼ ਮਿਲ ਸੰਗਤ ਸਾਧੂ ਮੀ। ਆਪਣੇ ਮਿੱਤਰਾਂ ਦੀ, ਆਪਣੇ ਭਰਾਵਾਂ ਦੀ ਸੰਗਤ ਵਿੱਚ ਬੈਠੇ। ਕੌਣ ਸਾਡੇ ਭਰਾ ਨੇ? ਸੋ ਸਿੱਖ ਸਖਾ ਬੰਧਕ ਪਰ ਪਾਈ ਜੋ ਗੁਰਕੇ ਪਾਣੀ ਆਉਂਦੇ, ਆਪਣੇ ਪਾਣੀ ਚੱਲੇ ਪਾਈ ਵਿੱਚ ਛੋਟਾ ਖਾ। ਸੋ ਸਿੱਖ ਸਖਾ ਬੰਧਕ ਪਰ ਪਾਈ ਜੋ ਆਪਣੇ ਜੋ ਗੁਰਕੇ ਪਾਣੀ ਵਿੱਚ ਆਪਣੇ ਭਾਣੇ ਚੱਲੇ ਪਾਈ ਵਿਛੜ ਚੋਟਾ ਕਰੋ। ਸਾਡਾ ਭਰਾ ਕੌਣ ਹੈ? ਸਾਡਾ ਮਿੱਤਰ ਕੌਣ ਹੈ ਜੋ ਸਾਡਾ ਭਲਾ ਮਨਾਉ? ਸਾਡਾ ਮਿੱਤਰ ਹੈ ਜੋ ਗੁਰੂ ਦਾ ਮਿੱਤਰ ਹੈ, ਜੋ ਗੁਰੂ ਕਾ ਸਿੱਖ ਹੈ, ਜੋ ਗੁਰੂ ਕਾ ਪਿਆਰਾ ਹੈ, ਸਾਡਾ ਭਲਾ ਮਨਾਉਂਦਾ। ਜਰਾ ਸੋਚਿਓ ਜੇ ਸਾਡਾ ਭਲਾ ਕੌਣ ਮਨਾਉਂਦਾ? ਮੈਂ ਜਦੋਂ ਸੋਚਿਆ ਨਾ ਕਿ ਮੇਰਾ ਭਲਾ ਕੌਣ ਮਨਾਉਂਦਾ ਹੈ, ਕਿ ਮੈਂ ਆਪਣੇ ਪਿਤਾ ਦੇ ਨਜ਼ਦੀਕ ਰਿਹਾ ਸਾਰੀ ਉਮਰ ਬਾਅਦ। ਮੇਰੇ ਪਿਤਾ ਜੀ ਬਹੁਤ ਚੰਗੇ ਸੁਭਾਅ ਸਨ, ਮੈਨੂੰ ਤਾਲੀਮ ਉਹਨਾਂ ਨੇ ਦਿੱਤੀ, ਮੈਂ ਸਦਾ ਸਦਾ ਉਹਨਾਂ ਦਾ ਆਦਰ ਕੀਤਾ। ਉਪਰੰਤ ਇਸ ਤੋਂ ਮੈਨੂੰ ਆਤਮਾ ਦਾ ਦਾਨ ਸੰਤ ਜੀ ਮਹਾਰਾਜ ਦਿੱਤਾ, ਮੈਂ ਉਹਨਾਂ ਦਾ ਬੜਾ ਆਦਰ ਕਰ। ਇਹ ਦੋ ਪੁਰਸ਼ ਮੇਰੀ ਜ਼ਿੰਦਗੀ ਚੋਂ ਭੁੱਲਦੇ ਹੀ ਨਹੀਂ, ਪਰ ਜਦੋਂ ਮੈਂ ਇਕੱਲਾ ਹੋ ਗਿਆ, ਜਦੋਂ ਮੈਂ ਇਕੱਲਾ ਹੋ ਗਿਆ ਉਦੋਂ ਮੈਂ ਸੋਚਿਆ ਕਿ ਨਾ ਮੇਰਾ ਪਿਤਾ ਕੋਲੇ ਰਿਹਾ, ਨਾ ਮੇਰੇ ਸੰਤ ਕੋਲੇ ਰਹੇ, ਨਾ ਮੇਰਾ ਪਿਤਾ ਕੋਲ ਰਿਹਾ, ਨਾ ਮੇਰੇ ਸੰਤ ਕੋਲ ਰਹੇ। ਹੁਣ ਪਿਆਰ ਕੀ ਹੋਏ? ਮੈਂ ਕਿੱਥੇ ਹਾਂ? ਕੌਣ ਮੇਰਾ ਹੈ? ਉਸ ਵੇਲੇ ਮੈਨੂੰ ਪਤਾ ਲੱਗਾ ਗੁਰੂ ਪਿਆਰ ਮੇਰਾ। ਜਿਹੜਾ ਗੁਰਦੇਵ ਮੇਰੇ ਸੰਤ ਸਤਿਗੁਰੂ ਨੇ ਮੈਨੂੰ ਪਿਆਰ ਦਿੱਤਾ ਨਾ, ਉਹ ਪਿਆਰ ਅੱਜ ਵੀ ਮੇਰੇ ਕੋਲ ਹੈ। ਉਸ ਪਿਆਰ ਦੇ ਸਦਕੇ ਮੈਂ ਤੁਹਾਡੇ ਚਰਨਾਂ ਚ ਬੈਠਾ। ਉਹ ਪਿਆਰ ਦਾ ਨੂਰ ਇਤਨਾ ਬਖਸ਼ ਹੈ, ਇਤਨਾ ਮਿੱਠਾ, ਮੈਂ ਦੱਸ ਨਹੀਂ ਸਕਦਾ। ਦੇਖੋ ਪਿਓ ਵੀ ਚਲਿਆ ਗਿਆ, ਸੰਤ ਵੀ ਚਲੇ ਗਏ, ਮਾਂ ਵੀ ਚਲੀ ਗਈ, ਕੁਝ ਭਰਾ ਵੀ ਚਲੇ ਗਏ, ਕੁਝ ਜਾਣ ਨੂੰ ਤਿਆਰ ਬੈਠੇ, ਮੈਂ ਵੀ ਚਲੀਆਂ ਜਾਣਾ ਹੈ। ਨਿਰਸੰਦੇਹ ਮੈਂ ਵੀ ਚਲੀਆਂ ਜਾਣਾ ਹੈ, ਪਰ ਮੇਰੇ ਜਾਣ ਵਿੱਚ ਉਹਨਾਂ ਦੇ ਜਾਣ ਵਿੱਚ ਫਰਕ ਹੈ। ਉੱਥੇ ਜਾਣਗੇ ਕਰਮ ਦੇ ਅਧੀਨ ਮੈਂ ਜਾਵਾਂਗਾ ਗੁਰੂ ਦੀ ਆਗਿਆ। ਉਹ ਤਾਂ ਕਿਸੇ ਹੋਰ ਜੋ ਚਲੇ ਗਏ ਹੋਣਗੇ, ਮੈਂ ਜਾਵਾਂਗਾ ਸਤਿਗੁਰਾਂ ਦੇ ਕਰਮ। ਇੱਕ ਫਰਕ ਹੈ ਜਾਣ ਦਾ। ਇਸ ਲਈ ਮੇਰੇ ਕੋਲ ਕੌਣ ਹੈ? ਮੇਰੇ ਕੋਲ ਇਸ ਲਈ ਗੁਰੂ ਦਾ ਪਿਆਰ ਹੈ, ਗੁਰੂ ਨਾਨਕ ਦੀ ਬਾਣੀ ਦਾ ਪਿਆਰ। ਗੁਰੂ ਨਾਨਕ ਦੀ ਬਾਣੀ ਦੀ ਮੈਂ ਕਥਾ ਕਰਦਾ, ਗੁਰੂ ਨਾਨਕ ਦੀ ਬਾਣੀ ਪੜ੍ਹਦਾ, ਗੁਰੂ ਨਾਨਕ ਦੀ ਬਾਣੀ ਪੜ੍ਹਾਉਂਦਾ, ਗੁਰੂ ਨਾਨਕ ਦੀ ਬਾਣੀ ਤੋਂ ਆਪ ਨਾਲ ਵਚਨ ਸਾਂਝਾ ਕਰਦਾ। ਮੇਰੇ ਮਨ ਚ ਹੈ ਗੁਰੂ ਨਾਨਕ ਦਾ ਪਿਆਰ, ਗੁਰੂ ਨਾਨਕ ਦੀ ਬਾਣੀ ਦਾ ਪਿਆਰ। ਬਾਣੀ ਸਤਿਗੁਰੂ ਮੇਰੇ ਹਿਰਦੇ ਚ ਵਸਦੇ ਹੋਏ, ਜਿਹੜੇ ਮੇਰੇ ਸਖਾ ਨੇ, ਭਾਈ ਨੇ, ਮੈਨੂੰ ਅਸੀਸ ਦਿੰਦੇ ਨੇ। ਸੋ ਇਹ ਸਖਾ ਜੇ ਇਹ ਭਾਈ ਦੁਨੀਆਂ ਵਿੱਚ ਕੋਈ ਭਾਈ ਤੁਹਾਡਾ ਆਪਣਾ ਨਹੀਂ, ਕੋਈ ਪਿਤਾ ਆਪਣਾ ਨਹੀਂ, ਕੋਈ ਮਾਂ ਆਪਣੀ ਨਹੀਂ, ਕੋਈ ਪਤਨੀ ਆਪਣੀ ਨਹੀਂ, ਕੋਈ ਪੁੱਤਰ ਆਪਣਾ ਨਹੀਂ। ਇਹ ਸਭ ਰਿਸ਼ਤੇ ਪੈਸੇ ਮਤਲਬ ਦੇ। ਇੱਕ ਬਿਨਾਂ ਮਤਲਬ ਤੋਂ ਜੇ ਪਿਆਰ ਦੇਣ ਵਾਲਾ ਹੈ ਤਾਂ ਉਹ ਗੁਰੂ, ਗੁਰੂ ਗੁਰੂ ਦਾ ਪਿਆਰ, ਉਹ ਗੁਰੂ ਦਾ ਪਿਆਰ ਹੈ। ਤਾਂ ਕਿ ਇਸ ਗੁਰੂ ਨਾਨਕ ਦੇ ਪਿਆਰ ਨੂੰ ਪ੍ਰਾਪਤ ਕਰੋ, ਇਹ ਪ੍ਰਸਤਾਵ ਗੁਰੂ ਦਾ ਪ੍ਰਸਾਦ। ਹਜ਼ੂਰ ਕਹਿੰਦੇ ਨੇ ਮਨ ਜਪੀਏ ਹਰ ਜਗਦੀਸ਼ ਮਿਲ ਸੰਗਤ ਸਾਧੂ ਮੀ। ਹਜ਼ੂਰ ਕਹਿੰਦੇ ਨੇ ਇਕੱਲੇ ਜਾਪ ਨਾ ਕਰਿਓ। ਬੜਿਆਂ ਸਾਧਾਂ ਨੇ ਇਕੱਲੇ ਜਾਪ ਕੀਤਾ, ਪਹਾੜਾਂ ਚ ਰਹਿ ਕੇ, ਜੰਗਲਾਂ ਚ ਰਹਿ ਕੇ, ਪੱਤੇ ਖਾ ਕੇ, ਛਿੱਲਾਂ ਖਾ ਕੇ, ਭੁੱਖੇ ਪਿਆਸੇ ਰਹਿ ਕੇ, ਵਾਲ ਵਧਾ ਕੇ, ਬੜਿਆਂ ਨੇ ਜਾਪ ਕੀਤਾ, ਪਰ ਏਦਾਂ ਚ ਰੱਬ ਨੂੰ ਨਹੀਂ ਮਿਲਦਾ। ਰੱਬ ਮਿਲਦਾ ਪਿਆਰਿਆਂ ਦੀ ਸੰਗਤ ਵਿੱਚ। ਤਾਂ ਕਿ ਗੁਰੂ ਨਾਨਕ ਨੇ ਸੰਗਤ ਬਣਾਈ। ਸੰਗਤ ਦਾ ਅਨੁਭਵ ਤੁਸੀਂ ਕਰ ਹੀ ਰਹੇ ਹੋ,
ਥੋੜਾ ਥੋੜਾ ਕਰਦੇ ਹੋ, ਦੂਜੇ ਬਹੁਤ ਨੇ। ਮੈਂ ਤੇ ਬਹੁਤ ਕਰ ਰਿਹਾ ਪਰ ਤੁਸੀਂ ਥੋੜਾ ਥੋੜਾ ਕਰਦੇ ਹੋ। ਜਿੱਦਾਂ ਪਾਣੀ ਵਿੱਚ ਪਾਣੀ ਹੁੰਦਾ, ਸਿੱਖਾਂ ਵਿੱਚ ਕੋਈ ਸਿੱਖ ਹੁੰਦਾ, ਪਿਆਰਿਆਂ ਵਿੱਚ ਕੋਈ ਪਿਆਰਾ ਹੁੰਦਾ, ਰਾਣੀਆਂ ਵਿੱਚ ਕੋਈ ਪੱਟ ਰਾਣੀ ਹੁੰਦੀ, ਇੱਦਾਂ ਹੀ ਬਾਣੀ ਵਿੱਚ ਬਾਣੀ ਹੁੰਦੀ। ਉਹਨੂੰ ਗੁਰ ਮੰਤਰ ਚਾਹੀਦਾ ਔਰ ਗੁਰ ਮੰਤਰ ਵਿੱਚ ਇੱਕ ਅੰਮ੍ਰਿਤ ਹੁੰਦਾ ਜਿਹਨੂੰ ਆਤਮਾ ਕਹੇ। ਵਾਹਿਗੁਰੂ ਦਾ ਜਾਪ ਆਤਮਾ ਤੱਕ ਤੁਹਾਨੂੰ ਪਹੁੰਚਾ ਦੇਵੇਗਾ। ਜੇ ਤੁਸੀਂ ਇਉਂ ਜਿਵੇਂ ਸਤਿਗੁਰੂ ਜੀ ਫਰਮਾ ਰਹੇ ਨੇ ਪਿਆਰ ਨਾਲ ਵਾਹਿਗੁਰੂ ਵਾਹਿਗੁਰੂ ਜਪੋ, ਸਦਾ ਆਨੰਦ ਹੋਵੇ ਦਿਨ ਰਾਤੀ ਹਰ ਕੀਰਤਨ ਕਰ ਬਨਵਾਰੀ। ਹਜ਼ੂਰ ਕਹਿੰਦੇ ਨੇ ਵਾਹਿਗੁਰੂ ਜਪੋਗੇ ਸਦਾ ਆਨੰਦ ਰਹੋ, ਦਿਨ ਰਾਤ ਆਨੰਦ ਬਣਿਆ ਰਹੇ, ਦੁੱਖ ਸੁੱਖ ਤੋਂ ਪਰੇ ਰਹੋਗੇ, ਚਿੰਤਾ ਡਰ ਤੋਂ ਪਰੇ ਰਹੋਗੇ, ਸਦਾ ਆਨੰਦ ਰਹੋ। ਜੋ ਸਦਾ ਆਨੰਦ ਵਰਤਣਾ ਸ਼ੁਰੂ ਹੋਵੇ ਨਾ, ਸਮਝਣਾ ਹੁਣ ਮਨ ਦਾ ਦੀਵਾ ਜਗ ਰਿਹਾ ਹੈ, ਮਨ ਦਾ ਦੀਵਾ ਜਗ ਰਿਹਾ। ਸਦਾ ਆਨੰਦ ਹੋਵੇ ਦਿਨ ਰਾਤੀ ਹਰ ਕੀਰਤ ਕਰ ਬਨਵਾਰੀ। ਪਹਿਲਾਂ ਵਾਹਿਗੁਰੂ ਨਾਮ ਜਪ, ਦਿਨ ਔਰ ਰਾਤ ਜਪ, ਫਿਰ ਜੇ ਸਮਾਂ ਮਿਲ ਜਾਵੇ ਤੇ ਫਿਰ ਕੀਰਤਨ ਵੀ ਕਰਿਓ, ਉਸ ਪ੍ਰਭੂ ਦੀ ਕੀਰਤ ਕਰਿਓ ਜੀ, ਕਰਕੇ ਵੇਖਿਓ ਜੀ ਕਿੰਨਾ ਆਨੰਦ ਆਉਂਦਾ। ਇੱਕ ਸ਼ਬਦ ਵੀ ਪੜੋਗੇ ਨਾ ਤੇ ਬਹੁਤ ਆਨੰਦ ਆਵੇਗਾ। ਹੁਣ ਤੇ ਸਤਸੰਗ ਮੈਂ ਕਹਿ ਨਹੀਂ ਸਕਦਾ, ਮੈਂ ਭਾਈ ਸਾਹਿਬ ਭਾਈ ਰਣਜੀਤ ਸਿੰਘ ਉਹਨਾਂ ਨੂੰ ਕੁਮਾਰ ਅਤੇ ਸ਼ਬਦ ਪੜ੍ਹਦਿਆਂ ਦੇਖਿਆ, ਇੱਕ ਸ਼ਬਦ ਪੜ੍ਹਦੇ ਸਰ ਖੋ ਜਾਂਦੇ ਸੀ। ਪੂਰੀ ਪੂਰੀ ਰਾਤ ਕੀਰਤਨ ਹੁੰਦਾ ਸੀ ਪਰ ਉਹ ਇੱਕ ਸ਼ਬਦ ਪੜ੍ਹਦੇ ਸਨ ਤੇ ਉਸ ਤੋਂ ਉਪਰੰਤ ਸਾਰੀ ਰਾਤ ਵਾਹਿਗੁਰੂ ਨਾਮ ਵਿੱਚ ਖੋ ਜਾਂਦੇ ਸੀ, ਬੈਠੇ ਅੰਮ੍ਰਿਤ ਹੋਏ ਉੱਠਦੇ, ਇਤਨੇ ਆਨੰਦ ਵਿੱਚ ਹੋ ਜਾਂਦੇ। ਹੈ ਹਜ਼ੂਰ ਦਾ ਹੁਕਮ, ਵਾਹਿਗੁਰੂ ਨਾਮ ਜਪੋ, ਵਾਹਿਗੁਰੂ ਨਾਮ ਲਿਖੋ, ਵਾਹਿਗੁਰੂ ਨਾਮ ਗਾਓ, ਵਾਹਿਗੁਰੂ ਨਾਮ ਮਨ ਵਿੱਚ ਲਿਆਓ, ਮਨੁੱਖਾ ਵਾਚਾ ਕਰਨਾ ਸ਼ੁੱਧ ਹੋ ਕੇ ਮਨ ਔਰ ਤਨ ਨੂੰ ਵਾਹਿਗੁਰੂ ਦੀ ਅਮਾਨਤ ਸਮਝੋ, ਇਉਂ ਧਿਆਨ ਕਰੋ ਤੇ ਫਿਰ ਸੰਗਤ ਵਿੱਚ ਬੈਠ ਕੇ ਵਾਹਿਗੁਰੂ ਵਾਹਿਗੁਰੂ ਜਪੋ। ਕੱਲੇ ਵੀ ਜਪੋ, ਘਰ ਵੀ ਤੁਸਾਂ ਕੀ ਕਰਨਾ। ਸੰਗਤ ਸਾਧੂ ਦਾ ਅੰਤਰੀਮ ਅਰਥ ਹੁੰਦਾ ਸਤਿਗੁਰੂ, ਸਾਧੂ ਦਾ ਅਰਥ ਹੈ ਸਤਿਗੁਰੂ। ਸਤਿਗੁਰੂ ਹੀ ਮਿੱਤਰ ਹੈ, ਸਤਿਗੁਰੂ ਹੀ ਭਾਈ ਹੈ, ਸਤਿਗੁਰੂ ਹੀ ਗਿਆਨ ਹੈ, ਸਤਿਗੁਰੂ ਹੀ ਬਾਣੀ ਹੈ, ਸਤਿਗੁਰੂ ਹੀ ਨੂਰ ਹੈ, ਸਤਿਗੁਰੂ ਹੀ ਚਾਨਣ ਹੈ, ਸਤਿਗੁਰੂ ਹੀ ਨਮੋ ਸੂਰਜ ਸੂਰਜ ਹੈ, ਨਮੋ ਚੰਦਰ ਚੰਦਰ ਹੈ। ਸਤਿਗੁਰੂ ਜੀ ਕੋਣਾ ਚੰਦਰਮਾ ਦਾ ਮੰਬਾ ਹੈ, ਸਤਿਗੁਰੂ ਕੋਣਾ ਸੂਰਜਾਂ ਦਾ ਸੂਰਜ ਹੈ। ਇਸ ਲਈ ਸਤਿਗੁਰੂ ਨੂੰ ਨਮਨ ਕਰੋ ਔਰ ਸਤਿਗੁਰੂ ਦੀ ਆਗਿਆ ਵਿੱਚ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬੋਲਣਾ ਸਿੱਖ ਜਾਓ। ਇਹ ਕੀਰਤ ਕਰਨੀ ਹੈ, ਇਹ ਉਸਤਤ ਹੈ, ਰਹਾਓ ਹਰ ਹਰ ਕਰੀ ਦ੍ਰਿਸ਼ਟ ਸਭ ਪਾਇਓ। ਸਤਿਗੁਰੂ ਜੀ ਕਹਿੰਦੇ ਨੇ ਜਦੋਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਰੋਗੇ ਨਾ, ਬੋਲੋਗੇ ਨਾ, ਫਿਰ ਦ੍ਰਿਸ਼ਟੀ ਹੋਵੇਗੀ, ਦ੍ਰਿਸ਼ਟੀ ਦਾ ਅਰਥ ਹੈ ਨੇਰ ਹੋਵੇਗੀ। ਸੌ ਨਜ਼ਰ ਘਰ ਦੇਖੇ ਸੌ ਦਿਨ ਦੇਖੇ, ਕੋਈ ਤੁਹਾਡੇ ਵੱਲ ਵੇਖੇਗਾ ਕਿ ਕੋਈ ਮੇਰਾ ਬੱਚਾ ਮੇਰੇ ਹੀ ਘਰ ਅੱਗੇ ਪੁਕਾਰ ਰਿਹਾ, ਮੈਨੂੰ ਬੁਲਾ ਰਿਹਾ। ਜਦੋਂ ਅਸੀਂ ਪਿਆਰ ਨਾਲ ਕਹਿੰਦੇ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਮੇਰੀ ਸਮਝ ਵਿੱਚ ਤਾਂ ਆਉਂਦਾ ਧੰਨ ਗੁਰੂ ਨਾਨਕ ਤੋਂ ਤੁਸੀਂ ਵਾਹਿਗੁਰੂ ਕਹੋ ਤੇ ਜ਼ਿਆਦਾ ਬਿਹਤਰ ਹੈ। ਗੁਰੂ ਨਾਨਕ ਕਿਹਾ, ਗੁਰੂ ਨਾਨਕ ਦਾ ਸਰੂਪ ਸਾਹਮਣੇ ਆਉਂਦਾ, ਵਾਹਿਗੁਰੂ ਕਿਹਾ, ਵਾਹਿਗੁਰੂ ਦਾ ਸਰੂਪ ਸਾਹਮਣੇ ਆਵੇਗਾ। ਐਕਚੁਲੀ ਵਾਹਿਗੁਰੂ ਵਿੱਚ ਗੁਰੂ ਨਾਨਕ ਸਮਾਏ ਹੋਏ ਨੇ, ਇਸ ਲਈ ਗੁਰੂ ਨਾਨਕ ਦਾ ਦਰਸ਼ਨ ਵੀ ਹੋਵੇਗਾ, ਵਾਹਿਗੁਰੂ ਦਾ ਵੀ ਹੋਵੇਗਾ। ਇਸ ਲਈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਤੇ ਜਦੋਂ ਵਾਹਿਗੁਰੂ ਵਾਹਿਗੁਰੂ ਜਪੋਗੇ ਕਦੀ ਤਾਂ ਉਹ ਵਾਹਿਗੁਰੂ ਅਰਦਾਸ ਬੇਨਤੀ ਸੁਣੇਗਾ ਤੇ ਬੁਲਾਏਗਾ ਆਪਣੇ ਪਾਸ, ਦਰਵਾਜ਼ਾ ਖੋਲੇਗਾ, ਬੁਲਾਏਗਾ ਕਿ ਕੌਣ ਬੱਚਾ ਮੇਰੇ ਘਰ ਤੇ ਬੈਠਾ, ਮੇਰਾ ਨਾਮ ਪੁਕਾਰ। ਵਾਹਿਗੁਰੂ ਜੀ ਬੋਲੇ ਤਾਂ ਨਹੀਂ, ਵਾਹਿਗੁਰੂ ਜੀ ਵਿਰੋਧੀ ਤਾਂ ਨਹੀਂ, ਵਾਹਿਗੁਰੂ ਜੀ ਕੋਈ ਪੁਸਤਕ ਦੇ ਭੁੱਖੇ ਤਾਂ ਨਹੀਂ ਹੈ,
ਵਾਹਿਗੁਰੂ ਜੀ ਕੁਝ ਨਿਬੜੇ ਹੋਏ ਤਾਂ ਨਹੀਂ ਹਨ, ਅਸੀਂ ਉਹਨਾਂ ਨੂੰ ਧੋ ਦਿਆਂਗੇ ਜਲ ਨਾਲ ਜਾਂ ਮੁਕਟ ਲਾ ਦਿਆਂਗੇ। ਵਾਹਿਗੁਰੂ ਸੋਨੇ ਦੀ ਚਾਂਦੀ ਦੀ ਹੀਰਿਆਂ ਦੀ ਕੋਈ ਲੋੜ ਤਾਂ ਨਹੀਂ ਹੈ, ਅਸੀਂ ਸੋਨਾ ਚਾਂਦੀ ਮੁਕਟ ਲੈਂਦੇ ਫਿਰਦੇ ਹਾਂ ਤੇ ਵਾਹਿਗੁਰੂ ਭੁੱਖਾ ਤੋੜਾ ਇਹਨਾਂ ਉਹਦੇ ਕੋਲ ਤਾਂ ਇੱਕ ਮਿੱਟੀ। ਵਾਹਿਗੁਰੂ ਜੀ ਨੂੰ ਕਿਸ ਚੀਜ਼ ਦੀ ਲੋੜ ਹੈ? ਸਿਰਫ ਤੁਹਾਡੇ ਪ੍ਰੇਮ ਦੀ ਸਾਥ ਤੋਂ ਸੁਣਦੇ ਹੋ ਸਦੈ ਜਿਹਨੂੰ ਪ੍ਰੇਮ ਕੀ ਹੋਵੇ। ਪ੍ਰੇਮ ਨਾਲ ਵਾਹਿਗੁਰੂ ਕਹਿਣਾ ਸਿੱਖ ਲਵੋ, ਵਾਹਿਗੁਰੂ ਜੀ ਜ਼ਰੂਰ ਬੇਨਤੀ ਨੂੰ ਸੁਣਨਗੇ, ਦਰਵਾਜ਼ਾ ਖੋਲਣਗੇ, ਦੀਵਾ ਜਗ ਜਾਏਗਾ, ਪਰਮ ਗੋਲ ਵਿੱਚ ਬੈਠ ਕੇ ਆਨੰਦ ਮਾਣੇ ਜਗ ਕਰੇ ਮੇਰੇ ਮਨ ਆਨੰਦ ਮਰਨੇ ਕੇ ਪਾਈਏ ਪੂਰਨ ਪਰਮ ਆਨੰਦ ਹਰ ਹਰ ਕਰਮੀ ਦ੍ਰਿਸ਼ ਸਭ ਪਾਇਓ ਸੌ ਨਜ਼ਰ ਕਰ ਦੇਖੇ ਸੌ ਦੇਖੇਗਾ ਕਿ ਮੇਰਾ ਬੱਚਾ ਬੈਠਾ ਮੇਰੇ ਦਰ ਤੇ ਮੇਰੀ ਯਾਦ ਵਿੱਚ ਚੜ੍ਹ ਸਕੇ। ਹਰ ਹਰ ਕਰੀ ਦ੍ਰਿਸ਼ ਸਭ ਪਾਇਓ ਮਨ ਉਦਮ ਜਦੋਂ ਨਜ਼ਰ ਕਰਦੇ ਨੇ ਨਾ ਤੇ ਉਦਮ ਦਾ ਅਰਥ ਹੁੰਦਾ ਚਾਓ, ਕੋਸ਼ਿਸ਼ ਨਹੀਂ ਹੁੰਦੀ, ਕੋਸ਼ਿਸ਼ ਦਾ ਅਰਥ ਹੋਰ ਹੈ, ਕੋਸ਼ਿਸ਼ ਅੱਖੀ ਕਰਨੀ ਹੈ, ਚਾਓ ਉਸਨੇ ਦੇਣਾ, ਕੋਸ਼ਿਸ਼ ਅੱਖੀ ਕਰਨੀ ਉਦਮ ਕਰਿੰਦਿਆਂ ਦੀ ਉਸ ਕਮਾਉਣ ਦੀਆਂ ਸੁਪੁਰਜ ਯਤਨ ਅੱਖੀ ਕਰਨਾ ਹੈ। ਪਰ ਮਨ ਵਿੱਚ ਜਿਹੜਾ ਚਾਓ ਦਾ ਪੈਦਾ ਹੋਣਾ ਨਾ, ਚਾਓ ਖੁਸ਼ੀ ਭਲਾ ਦਿਨ ਰਾਤ ਚਾਓ ਨਾਲ ਜਪਣਾ ਜਿਹੜਾ ਨਾ ਉਹ ਵਾਹਿਗੁਰੂ ਜੀ ਆਪ ਦਿੰਦੇ ਨੇ। ਇਸ ਲਈ ਹਜ਼ੂਰ ਕਹਿੰਦੇ ਹਰੀ ਹਰੀ ਕਰੀ ਦ੍ਰਿਸ਼ਟ ਸਭ ਪਾਇਓ ਮਨ ਉਦਮ, ਵਾਹਿਗੁਰੂ ਦੇ ਜਪਣ ਦਾ ਮਨ ਵਿੱਚ ਚਾਉ ਪੈਦਾ ਹੋ ਗਿਆ। ਹਰ ਹਰ ਨਾਮ ਜਪਿਓ ਗਤ ਪਈ ਹਮਾਰੀ, ਹਰੀ ਹਰੀ ਨਾਮ ਜਪਿਆ ਇਸਦਾ ਅਸੀਂ ਮੁਕਤ ਭਾਵ ਨੂੰ ਪ੍ਰਾਪਤ ਹੋ ਗਏ। ਗੁਰੂ ਰਾਮਦਾਸ ਮਹਾਰਾਜ ਜੀ ਇਹ ਫਰਮਾਉਂਦੇ ਨੇ, ਜਨ ਨਾਨਕ ਕੀ ਪਤ ਰਾਖ ਮੇਰੇ ਸਵਾਮੀ, ਹਰ ਆਇਓ ਪਾਇਓ ਹੈ ਸ਼ਰਨ ਤੁਮਾਰੀ। ਤਾਂ ਕਿ ਅਸੀਂ ਬੱਚੇ ਵਾਹਿਗੁਰੂ ਜੀ ਆਪ ਦੀ ਸ਼ਰਨ ਵਿੱਚ ਆਏ ਪਏ ਹਾਂ, ਤੁਸੀਂ ਸਾਡੀ ਪੱਤ ਰੱਖੋ, ਤੁਸੀਂ ਸਾਡੀ ਲਾਜ ਰੱਖੋ। ਪੱਤ ਕਿਵੇਂ ਰਹਿੰਦੀ ਹੈ? ਕੱਪੜੇ ਨਾਲ। ਪੱਤ ਕਿਵੇਂ ਰਹਿੰਦੀ? ਭੋਜਨ ਨਾਲ। ਪੱਤ ਕਿਵੇਂ ਰਹਿੰਦੀ? ਪੈਸੇ ਨਾਲ। ਪੱਤ ਕਿਵੇਂ ਰਹਿੰਦੀ ਹੈ? ਨਾਮ ਨਾਲ। ਜਿੱਥੋਂ ਤੱਕ ਸਰੀਰ ਦਾ ਸੰਬੰਧ ਹੈ ਨਾ, ਪੱਤ ਭੋਜਨ ਨਾਲ, ਮਾਇਆ ਨਾਲ, ਕੱਪੜੇ ਨਾਲ ਰਹਿੰਦੀ ਹੈ। ਇਹ ਹੋਣਾ ਜ਼ਰੂਰੀ ਹੈ। ਤਨ ਤੇ ਕੱਪੜਾ ਹੋਵੇ, ਅੰਦਰ ਭੋਜਨ ਹੋਵੇ, ਲੈਣ ਦੇਣ ਸਾਫ਼ ਹੋਵੇ, ਪੱਤ ਰਹਿੰਦੀ ਹੈ। ਪਰ ਜਿੱਥੇ ਅਸੀਂ ਜਾਣਾ ਹੈ ਨਾ, ਜਿੱਥੇ ਹਿਸਾਬ ਹੋਣਾ ਹੈ, ਨਿੱਕੀ ਨਿੱਕੀ ਕਰਮ ਦਾ ਜਿੱਥੇ ਹਿਸਾਬ ਹੋਣਾ ਹੈ, ਦਿਨ ਰਾਤ ਜੋ ਅਸੀਂ ਖੇਡ ਖੇਡੇ ਹਾਂ ਉਹਦਾ ਜਿੱਥੇ ਹਿਸਾਬ ਹੋਣਾ ਹੈ ਨਾ, ਉੱਥੇ ਪੱਤ ਕਿੱਦਾਂ ਰਹਿਣੀ? ਕੇਵਲ ਵਾਹਿਗੁਰੂ ਵਾਹਿਗੁਰੂ ਜਪਿਆ ਹੋਵੇਗਾ ਤਾਂ ਪੱਤ ਰਹੇਗੀ। ਇਸ ਲਈ ਸ਼ਰਨ ਜਾਣਾ ਦਾ ਅਰਥ ਹੈ ਵਾਹਿਗੁਰੂ ਨਾਮ ਜਪਣਾ। ਡੋਂਟ ਥਿੰਕ ਕਿ ਅਸੀਂ ਹੁਣ ਸ਼ਰਨ ਵਿੱਚ ਆ ਰਹੇ ਹਾਂ। ਇਹ ਸ਼ਰਨ ਆਉਣ ਦਾ ਇੱਕ ਤਰੀਕਾ ਦੱਸਿਆ ਜਾ ਰਿਹਾ। ਅਸੀਂ ਡੋਂਟ ਸ਼ਰਨ, ਅਸੀਂ ਨਾ ਇਹ ਸਮਝ ਲੈਣਾ ਕਿ ਅਸੀਂ ਸ਼ਰਨ ਵਿੱਚ ਆ ਗਏ। ਹਾਂ, ਇੱਕ ਜਣਾ ਸ਼ਰਨ ਵਿੱਚ ਆ ਗਿਆ ਜਿਸ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਗੁਰੂ ਰਾਮਦਾਸ ਮਹਾਰਾਜ ਦਾ ਦਰਸ਼ਨ ਹੋ ਰਿਹਾ ਹੋਵੇ ਨਾ, ਉਹ ਸ਼ਰਨ ਵਿੱਚ ਆ ਗਏ। ਜੇ ਤੁਹਾਡੇ ਵਿੱਚੋਂ ਕੋਈ ਐਸਾ ਬੈਠਾ ਹੈ ਜਿਹਨੂੰ ਇਸ ਵੇਲੇ ਗੁਰੂ ਰਾਮਦਾਸ ਮਹਾਰਾਜ ਦਾ ਦਰਸ਼ਨ ਹੋ ਰਿਹਾ ਹੋਵੇ ਤਾਂ ਉਹ ਸ਼ਰਨ ਵਿੱਚ ਆ ਗਏ। ਪਰ ਸਭ ਦੀ ਇੱਕ ਹਾਲਤ ਐਸੀ ਨਹੀਂ ਹੁੰਦੀ। ਹਾਂ, ਸ਼ਰਨ ਆਉਣ ਦਾ ਇੱਕ ਉਪਦੇਸ਼ ਮਿਲਿਆ ਹੈ। ਭਾਗਾਂ ਵਾਲੇ ਹਾਂ ਅਸੀਂ, ਸਾਨੂੰ ਕਿਸੇ ਨੇ ਦੱਸਿਆ ਹੈ ਕਿ ਸ਼ਰਨ ਕਿੱਦਾਂ ਜਾਣੀ, ਇਹ ਦੀਵਾ ਕਿੱਦਾਂ ਜਗਾਉਣਾ ਹੈ, ਸਾਨੂੰ ਇਹ ਦੱਸਿਆ। ਅੰਧੇਰਾ ਕਿੱਦਾਂ ਮੁੱਕਣਾ ਹੈ, ਸਾਨੂੰ ਇਹ ਦੱਸਿਆ। ਅੱਛਾ, ਤੁਸੀਂ ਜਾਣਦੇ ਹੋ ਜੇ ਅੰਧੇਰੇ ਨੂੰ ਕਹੀਏ ਤੂੰ ਬਾਹਰ ਨਿਕਲ ਜਾ, ਬਾਹਰ ਨਿਕਲ ਜਾ, ਬਾਹਰ ਨਿਕਲ ਜਾ, ਉਹ ਜਾਂਦਾ ਹੈ? ਹਨੇਰੇ ਵਿੱਚ ਬੈਠੇ ਰਹੀਏ, ਹਨੇਰੇ ਨੂੰ ਬਾਹਰ ਕੱਢਦੇ ਰਹੀਏ, ਕੋਸ਼ਿਸ਼ ਕਿੰਨੀ ਕਰੀਏ, ਹਨੇਰਾ ਬਾਹਰ ਨਹੀਂ ਜਾਂਦਾ। ਤੇ ਜੇ ਇਸ ਕੰਮ ਕਰੀਏ, ਦੀਵਾ ਜਗਾ ਦਈਏ, ਹਨੇਰੇ ਨੂੰ ਨਾ ਕਹਿਣਾ ਬਾਹਰ ਚਲਿਆ ਜਾ, ਉਹਨੇ ਆਪੇ ਚਲੇ ਜਾਣਾ ਵਿਚਾਰ। ਹਨੇਰੇ ਨੂੰ ਕਹਿਣਾ ਨਹੀਂ ਪਏਗਾ। ਇਸ ਲਈ ਸੌ ਹੱਥ ਰਸਤਾ ਸਿਰੇ ਤੇ ਗੰਢ, ਇਹ ਹੈ ਕਿ ਰਾਮ ਨਾਮ ਜਪੋ, ਵਾਹਿਗੁਰੂ ਦਾ ਨਾਮ ਜਪੋ। ਇਹ ਸਭ ਤੋਂ ਉੱਤਮ ਕਰਮ ਹੈ। ਹੋਰ ਕੁਝ ਕਰੋ ਜਾਂ ਨਾ ਕਰੋ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਜਪੋ। ਵਚਨ ਨੂੰ ਫਿਰ ਸੁਣ ਲਵੋ,
ਸਨਾਤਨੀ ਮਹੱਲਾ ਚੌਥਾ ਹਰ ਪੜ ਹਰ ਲਿਖ ਹਰ ਜਪ ਹਰ ਗਾਉ ਹਰ ਪਵ ਜਲ ਭਾਰ ਉਤਾਰੇ ਮਨ ਬਚਨ ਹਿਰਦੇ ਧਿਆਏ ਹਰ ਹੋਏ ਸੰਤੁਸ਼ਟ ਸ਼ਿਵ ਪਣ ਹਰ ਨਾਮ ਮੁਰਾਰੇ ਮਨ ਜਪੀਏ ਹਰ ਜਗਦੀ ਮਿਲ ਸੰਗਤ ਸਾਧੂ ਲੀ ਸਦਾ ਆਨੰਦ ਹੋਵੇ ਦਿਨ ਰਾਤੀ ਹਰ ਕੀਰਤ ਕਰ ਬਨਵਾਰੀ ਰਹਾਉ ਹਰ ਹਰ ਕਰੀ ਲਿਸ ਤਬ ਪਇਓ ਮਨ ਉਦਮ ਹਰ ਹਰ ਨਾਮ ਜਪਿਓ ਗਤ ਪਈ ਹਮਾਰੀ ਜਨ ਨਾਨਕ ਕੀ ਪਾਤ ਰਾਖ ਮੇਰੇ ਸਵਾਮੀ ਹਰ ਆਇਓ ਪਰਿਓ ਹੈ ਸਰਨ ਤੁਮਾਰੀ ਹਰ ਆਏ ਪਰਿਓ ਹੈ ਸਰਨ ਤੁਮਾਰੀ ਜਿੱਥੇ ਤੁਸੀਂ ਬੈਠੇ ਹੋ ਇਹ ਉਹ ਡਰ ਹੈ ਜੇ ਅਸੀਂ ਇਸ ਡਰ ਤੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੀਏ ਤਾਂ ਸਤਿਗੁਰਾਂ ਦਾ ਦਰਸ਼ਨ ਹੋ ਸਕਦਾ ਹੈ ਹਨੇਰਾ ਦੂਰ ਹੋ ਸਕਦਾ ਸਦਾ ਸਦਾ ਦੀਵਾਲੀ ਹੋ ਸਕਦੀ ਵਾਹਿਗੁਰੂ ਜੀ ਕਾ

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੇਵੰ ਗੁਰਪ੍ਰਸਾਦ ਹੇ ਪ੍ਰਾਣਨਾਥ ਗੋਬਿੰਦੇ ਕਿਰਪਾ ਨਿਧਾਨ ਜਗਤ ਗੁਰੋ ਹੇ ਸੰਸਾਰ ਤਾਪ ਹਰਣੇ करुणा में सब दुख हरो हे करुण जोग दयाल दीनानाथ माया करो ਸਰੀਰ ਤਵਸੁਖੀਣ ਸਮੈ ਸਿਮਰਨ ਤੁਨਾਨਿਕ ਰਾਮ ਦਾਮੋਦਰ ਮਾਧਵੇ
3: ਗੁਰੂ ਰੂਪ ਸਾਧ ਸੰਗ ਜੀਓ ਕੁਛ ਸਮਾਂ ਗੁਰਬਾਣੀ ਵਿਚਾਰ ਆਪ ਜੀ ਦੇ ਸਮਕਸ਼ ਭੇਟ ਕਰਾਂ ਪੇਸ਼ਕਰ ਫਤਿਹ ਪ੍ਰਵਾਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਧਰਤੀ ਤੇ ਅਸੀਂ ਜੀ ਰਹੇ ਹਾਂ ਇਸ ਧਰਤੀ ਤੇ ਗੁਰਬਾਣੀ ਅਨੁਸਾਰ ਜ਼ਿੰਦਗੀ ਜੀਵਨ ਤਿੰਨ ਤਰ੍ਹਾਂ ਦਾ ਇਹਨੂੰ ਤਿੰਨ ਹਿੱਸਿਆਂ ਵਿੱਚ ਗੁਰਬਾਣੀ ਨੇ ਵੰਡਿਆ ਪਸ਼ੂ ਮਨੁਸ਼ ਦੇਵਤੇ ਪਸ਼ੂ ਜੋ ਤਨ ਦੇ ਤਲ ਤੇ ਜੀ ਰਹੇ ਨੇ ਮਨੁਸ਼ ਜੋ ਮਨ ਦੇ ਤਲ ਤੇ ਜੀ ਰਿਹਾ ਮਨੁਸ਼ ਸ਼ਬਦ ਵੀ ਇੱਥੋਂ ਹੀ ਬਣਿਆ ਜਿਹਦਾ ਮਨ ਕੰਮ ਕਰਦਾ ਔਰ ਜੋ ਆਤਮਾ ਦੇ ਤਲ ਤੇ ਜੀ ਰਿਹਾ ਤਨ ਮਨ ਦੋਹਾਂ ਤੋਂ ਉੱਚਾ ਚੜਾ ਗਿਆ ਉਹਨੂੰ ਫਰਿਸ਼ਤਾ ਆਖਿਆ ਗਿਆ ਉਹਨੂੰ ਦੇਵਤਾ ਆਖਿਆ ਗਿਆ ਪਸ਼ੂ ਜੋ ਪਾਸ਼ ਦੇ ਪਛੜਿਆ ਹੋਇਆ ਮਨ ਤੋਂ ਥੱਲੇ ਹੈ ਦੇਵਤਾ ਜਿੱਥੇ ਦਿਵੇ ਸ਼ਕਤੀ ਦੀਵਾ ਜਲੇ ਹੈ ਚਾਨਣਾ ਹੋ ਗਿਆ ਇਹਨੂੰ ਇਸਲਾਮ ਕਹਿੰਦਾ ਫਰਿਸ਼ਤੇ ਨੂਰ ਤੋਂ ਬਣੇ ਨੇ ਫਰਿਸ਼ਤੇ ਨੂਰੀ ਨੇ ਭਾਵ ਜੋ ਆਤਮਾ ਦੇ ਤਲ ਤੇ ਜੀ ਰਹੇ ਮਨੁਸ਼ ਮਨ ਦੇ ਤਲ ਤੇ ਜੀ ਰਹੇ ਹੁਣ ਮੈਂ ਅਰਜ਼ ਕਰਾਂ ਪਸ਼ੂ ਕਰੀਬਨ ਕਰੀਬਨ ਸੁਖੀ ਨੇ ਦੁੱਖ ਨੂੰ ਮਹਿਸੂਸ ਕਰ ਸਕਣ ਐਸਾ ਉਹਨਾਂ ਕੋਲ ਮਨ ਹੀ ਨਹੀਂ ਹੈ پھر انہاں دے تے سماجک راجنیتک اور آرتھک کسے پرکار دیاں ذمہ واریاں بھی نہیں لے. اس واسطے پشو تناؤ رہت ہوں گے. دھن گرو نانک دیو جی مہاراج تے پنچیاں بارے تلنگ راگ وچ ایک بڑا سندر شبد اچارن کردے نے. پرندے نہ گرے زر درخت آب آس کر دہند تو ہی ایک تو ہی ایک تو ہی. تلنگ ملا پہلا مہاراج کہندے نے شام نو پنچھی اپنے آلڑیاں دے وچ آ رہے نے گیت گاندے ہوئے چہچہاندے ہوئے. حالانکہ انہاں پنچھیاں کول کل واسطے کچھ بھی نہیں ہے, کچھ بھی نہیں. پرندے نہ گرے زر نہ کل واسطے کوئی انہاں کول سمپدا ہے, نہ دانا دونک ہے, نہ گھونسلے وچ ہے, نہ انہاں دے کول ہے. پھر بھی گیت گاندے ہویا شام نو گھونسلیاں وچ پہنچے نے. رات دا پہلا پیر سماپت ہویا ہے, گیت گاندیاں گاندیاں سو گئے نے. رات دا چوتھا پیر جیسے آرمبھ ہویا یہ گیت گاندیاں گاندیاں اٹھ بیٹھتے ہیں, چہچہاندیاں اٹھ بیٹھتے ہیں. چاننا ہو گیا, پورا پرکاش ہو گیا, گیت گاندیا ہوا گھونسلیا چو نکل پیندے نے. دن بھر رزق دی تلاش کرتے ہیں, دانا دونکا لگتے ہیں. پھر شام نو آ رہے نے گیت گاندیا. پھر پہلا پیر سماپت ہوندیا گیت گاندیا گاندیا سو گئے نے. پھر رات دا چوتھا پیر آرمب ہوندیا پروات ہوندیا اٹھ بیٹھے نے گیت گاندیا گاندیا. پھر چاننا ہوندیا گیت گاندیا گاندیا رزق دی تلاش وچ نکل پئے نے. ہزاراں طرح دیاں چنتاواں لے کے شام نو منک اپنے گھر آؤں. ہزاراں طرح دے غم لے کے رات نو سوں. ہزاراں طرح دیاں ذمہ واریاں لے کے سویرے گھروں نکل رہے. پھر بے شمار طرح دا تناؤ لے کے شام نو پھر گھر واپس آؤں. پنچھیاں کول کل واسطے کچھ بھی نہیں, بیشتر منکھاں کول اتنا ہے کہ انہاں دیاں ست پیڑیاں بھی کھا لین پھر بھی روندے ہوئے آؤں. دے غمگین ہو کے سویرے اٹھتے ہیں اور طرح طرح دیاں چنتاواں لے کے گھروں نکلتے ہیں. مہاراج کہندے نے انہاں پنچھیاں نو دیکھ کے میں حیران ہوں. گرو ارجن دیو جی مہاراج بھی کہندے نے ہوں بلہاری تنا پنچھیاں جنگل جنا آواز ککر چگن تھل وسن رب نہ چھوڑن پاس. پشو کریبن کریبن سکھی نے, دیوتے آنندت نے, دکھی کیول منک ہے, صرف منک. اور جتنا سیاڑا منک ہے اتنا ہی زیادہ دکھی ہے. کارن جو کچھ کول ہے ایدے نال تے سکھ ملیا نہیں, صرف لوڑاں دی پورتی ہے. سکھ کیویں ملنا ہے ایدا پتا بھی کوئی نہیں, تو دکھی کیول منک ہے. اور میں عرض کراں جتنا سیاڑا منک ہوئے گا اتنا ہی زیادہ دکھی ہوئے گا, جتنا اچیت تے موڑ منک ہوئے گا اتنا دکھی کٹ ہوئے گا. پشو سکھ دے چ جی رہے نے, دیوتے آنند دے چ جی رہے نے, دکھ دے چ کیول انسان ہے, منک ہے. پشو بور بھی نہیں آتے, बेचैन भी नहीं आते, पशु पागल भी नहीं आते। हाँ, वो पशु जरूर पागल हो जाते ने जिन्हों विचारियां नू मनुखां दे नाल रहना पैंदा ते मनुख उन्हां दी स्वतंत्रता विच बाधा खड़ी कर देंदा। वो कदी कदी पागल हो जाते ने, वरना पशु पागल भी नहीं आते। पशु सुख दे जी रहे ने, देवते आनंद दे जी रहे ने, दुखी केवल मनुख है, केवल इंसान है। महाराज तो इतने तक कहते ने, दुख किया पंडा खुलियां, सुख ना निकसे हो खोए। बड़े ध्यान नाल सरवण करना, हर बंदा दुखां दी पंड है और कुछ भी नहीं। जितने मनुख बैठे हो ने किधरे भी, बस सब दुखां दियां पंडा। दुख किया पंडा खुलियां, सुख ना निकसे हो खोए। महाराज कहते ने, एक एक पंड मैं खोल के वेखी है, सिवाए दुखां तो कुछ भी नहीं निकलेगा। दूजे नु खोलन दा ढंग की है, किवें खोलोगे पंड? एक तरीका है, तुसी किसे नु अपना एक दुख सुनाओ, वो दुखां दी पंड खोल के रख देंदा, अपने सैकड़े दुख सुनांदा, थानू बोलन दा मौका ही नहीं देंदा। हकीकत इस वास्ते सियाणा मनुख अपना दुख किसे दे अगो नहीं खोलता। इस सियाणे मनुख की पहचान है, क्यों? उन्हों पता है, मैं अपना एक दुख सुनावांगे, सौ सुनाएगा, ये भी चुप नहीं करेगा। एक सुना के सौ दुख मैं होर सुना, अपने हिरदे का भार वधावा। सियाणा मनुख किसे कोल दुखां दी पंड नहीं खोलता। उस्ताद जौक होए ने, वो कहते ने, मेरे चेहरे से गम आशकारा नहीं है। कहिंदा मैं दुख नू कदी मत्थे ते प्रगट नहीं आउण दिता। मेरे चेहरे से गम आशकारा नहीं है, पर ये न समझ के ये गम का मारा नहीं है। डूबने को तो डूबे हम भी, लेकिन पहले साहिल को हमने पुकारा नहीं है। डूबिया मैं भी हाँ, गोते मैं भी खा देने, पर जोग कहने ने मैं इस तरह रोया पिटिया नहीं, मैं डूब गया जी, मैं मर गया जी, मैं डूब गया जी। कहना क्यों रोवा, सारे डूबदे पे, सारे डूबदे। डुबद्या दे अगों की डुबण का रोना रोना। गुरु नानक देव जी महाराज कहते हैं, हम देखांत हैं डुबे दे। देखते हैं अस डुबे पैने दुखां दे। दुखी केवल मनुख है, और जितना स्याणा मनुख है उतना ज्यादा दुखी है। ये स्याणे मनुख की पहचान, जितना स्याणा होगा उतना दुखी होवेगा। एक होर नुक्ता भी सरवण कर लेना, परमात्मा की तरफ मनुख चलेगा किसों प्रेरणा लेके, किसों प्रेरणा लेगा? धार्मिक अनुभवी पुरुष कहते हैं, 99% मनुख परमात्मा की प्रेरणा दुखां तो लैंदा है, दुख तो। अगर ये जीवन सुखमई है तो फिर परमात्मा की कोई लोड़ भी नहीं है, फिर की लोड़ है चिंतन करन दी। जितना सियाणा मनुख होवेगा उतना उसनों दुख अनुभव होवेगा। दुख ही उसनों प्रेरेगा प्रभु चिंतन ते। ये भी मैं अर्ज करा, संसारी लोड़ां दी पूर्ति हो गई, संसारिक सुख ते कई दफा रोक देंदे ने। ये संसारिक सुख महात्मा बुद्ध कोल बहुत ज्यादा सन, सिद्धार्थ آخر راجے دا اکلوتا لڑکا سی، ایسا کی کچھ سی جو دے کل نہیں سی، پر ہردا دکھ دی چوٹ کھا گیا۔ ایک دن ایک بیمار نو دیکھیا، ایک دن ایک بڈھے نو دیکھیا، ایک دن اس نے ایک لاش دیکھ لی، ہردا چوٹ کھا گیا۔ انہوں بھی دس پیا میں بھی بیمار ہو سکتا، میں بھی بڈھا ہو سکتا، میں بھی مرنا ہے۔ دکھان وچ سرمور دکھ موت، ساڈے دیش دے رشی منیا نے تین ہی دکھ منے نے، جنم، بڈھےپا تے مرن۔ باقی سارے دکھ انہاں تین دکھاں دی چھایا نے۔ پرتھم کیڑا دکھ؟ جنم۔ دوسرا بڈھےپا۔ تیسرا مرن۔ بھگت جے دیو جی دا پدا ہے بڑا قیمتی، گرو گرنتھ صاحب جی مہاراج دے، او کہندے ندا نود جس سمرنے نہ جنم جراد مرن بھیم۔ نہیں ہوندا جے دے سمرن کرن نال جنم دا دکھ، بڈھےپے دا دکھ، مرن دا دکھ۔ تین دکھ منے، باقی سارے دکھ انہ تین دکھان دیا چھایا نے۔ اگر جنم ہو گیا تو ان سارے دکھ کٹھے ہون گے، بڈھےپا بھی ہوے گا، مرنا بھی ہوے گا، اور ہزاراں دکھ کٹھے ہون گے۔ تو دکھان دا مول کارن منے جنم۔ او منک سپنے چ بھی کدی دھارمک نہیں ہو سکدا جو جیون بھر جنم دن مناندا ہے تے جنم نو خوشی مند ہے، وہ دھارمک نہیں ہو سکتا۔ پشچمی سبھیتا دا اثر ہے، جنم دکھ ہے، جیون دکھ ہے، مرن دکھ ہے۔ دھن گرو نانک دیو جی مہاراج فرمان کردے نے، نانک بدھا گھر تہاں جتھے مرت نہ جنم جرا۔ اسی اپنا گھر اتھے بنایا ہے جتھے جمنا کوئی نہیں، بڈھےپا کوئی نہیں، مرنا بھی کوئی نہیں۔ یہ جیون ملے ہے پرم جیون دی پراپتی لئی، یہ جیون ملے ہے اس جیون دی پراپتی لئی جس جیون دے جنم مرن بڈھےپا نہیں ہے، سارے دکھ نہیں ہے۔ اس جیون دے پہن شریر روگاں دی کھان ہے، من سوگاں دی کھان ہے، من دے چ سوگ ہے، تن دے چ روگ نے۔ میرے سمیت آپ جتنے بیٹھے کسی نو تندرست نہ سمجھ لینا، گربانی نہیں بنتی۔ جو جو دیتے سو سو روگی، روگ رہت میرا ست گرو جوگی۔ دراصل روگی سارے نے، جنہیں چر تک روگ پیڑا نہ بنے اسی روگ نو

ਹੋਰ ਦਵਾਈਆਂ ਨਾਲ ਭਰੇ ਪਏ ਨੇ, ਮਨੁੱਖਾਂ ਦੇ ਸਰੀਰ ਰੋਗਾਂ ਨਾਲ ਭਰੇ। ਜੋ ਜੋ ਦੀਸੇ ਸੋ ਸੋ ਰੋਗੀ, ਸਾਰੇ ਹੀ ਰੋਗੀ ਨੇ। ਰੋਗ ਦਿਖਾਈ ਦੇਵੇ ਭਾਵੇਂ ਨਾ ਦਿਖਾਈ ਦੇਵੇ, ਤਨ ਰੋਗੀ ਹੈ। ਔਰ ਰੋਗ ਵੱਧਦਿਆਂ ਵੱਧਦਿਆਂ ਇੱਕ ਦਿਨ ਬੁਢੇਪੇ ਵਿੱਚ ਪ੍ਰਗਟ ਹੋਏਗਾ, ਬੁਢੇਪਾ ਪ੍ਰਬਲ ਰੋਗ। ਔਰ ਰੋਗ ਵੱਧਦਿਆਂ ਵੱਧਦਿਆਂ ਇੱਕ ਦਿਨ ਮੌਤ ਦੇ ਵਿੱਚ ਪ੍ਰਗਟ ਹੋਵੇਗਾ, ਇਹ ਵੀ ਰੋਗ। ਅਗਰ ਅੰਦਰ ਰੋਗ ਨਹੀਂ ਹੈ ਤਾਂ ਮਨੁੱਖ ਬੁੱਢਾ ਕਿਸ ਤਰ੍ਹਾਂ ਹੋ ਜਾਂਦਾ ਹੈ, ਮਰ ਕਿਸ ਤਰ੍ਹਾਂ ਜਾਂਦਾ ਹੈ? ਰੋਗ ਹੀ ਤਾਂ ਵੱਧ ਰਿਹਾ, ਦਿਖਾਈ ਨਹੀਂ ਦੇ ਰਿਹਾ। ਤਨ ਰੋਗ ਹੈ। ਗੁਰੂ ਨਾਨਕ ਨਹੀਂ ਮੰਨਦੇ ਕਿ ਤਨ ਸਵਸਥ ਹੋ ਸਕਦਾ ਹੈ, ਰੋਗ ਤੇ ਮਨ ਸੋਗ ਹੈ। ਮਨ ਦੇ ਸੋਗ ਤੇ ਚਿੰਤਾਵਾਂ ਨੇ। ਜਿੱਥੇ ਸਾਰੇ ਤਨ ਰੋਗੀ ਨੇ ਉੱਥੇ ਸਤਿਗੁਰਾਂ ਦੀ ਬਾਣੀ ਕਹਿੰਦੀ ਹੈ ਸਾਰਿਆਂ ਦੇ ਮਨ ਵਿੱਚ ਚਿੰਤਾ ਹੈ। ਚਿੰਤਤ ਹੀ ਦੀਸੇ ਸਭ ਕੋ ਹੈ, ਸਾਰੇ ਹੀ ਚਿੰਤਾ ਤੁਰਨਾ। ਚਿੰਤਾ ਭਵਿੱਖ ਦੀ ਆਉਂਦੀ ਹੈ ਔਰ ਯਾਦਾਂ ਭੂਤਕਾਲ ਦੀਆਂ ਆਉਂਦੀਆਂ ਨੇ। ਤਨ ਨੂੰ ਭੱਜਣ ਦੌੜਨ ਵਾਸਤੇ ਅਸਥਾਨ ਚਾਹੀਦਾ, ਸਪੇਸ ਚਾਹੀਦਾ। ਮਨ ਨੂੰ ਭੱਜਣ ਦੌੜਨ ਵਾਸਤੇ ਸਮਾਂ ਚਾਹੀਦਾ, ਕਾਲ ਚਾਹੀਦਾ। ਦੇਸ਼ ਵਿੱਚ ਭਰਮਣ ਕਰਦਾ ਹੈ ਤਨ, ਕਾਲ ਵਿੱਚ ਭਰਮਣ ਕਰਦਾ ਹੈ ਮਨ। ਧਿਆਨ ਨਾਲ ਪਕੜਨਾ, ਮਨ ਨੂੰ ਜਗ੍ਹਾ ਨਹੀਂ ਚਾਹੀਦੀ, ਅਸਥਾਨ ਨਹੀਂ ਚਾਹੀਦਾ। ਮਨ ਤੇ ਸਮੇਂ ਵਿੱਚ ਭਟਕਦਾ ਹੈ, ਤਨ ਅਸਥਾਨ ਵਿੱਚ ਭਟਕਦਾ ਹੈ। ਤਨ ਨੂੰ ਕੰਮ ਕਰਨ ਵਾਸਤੇ ਜਗ੍ਹਾ ਚਾਹੀਦੀ, ਸਪੇਸ ਚਾਹੀਦਾ, ਦੇਸ਼ ਚਾਹੀਦਾ, ਸਥਾਨ ਚਾਹੀਦਾ। ਦੌੜਨ ਵਾਸਤੇ, ਭੱਜਣ ਵਾਸਤੇ, ਕੰਮ ਕਰਨ ਵਾਸਤੇ, ਬੈਠਣ ਵਾਸਤੇ, ਉੱਠਣ ਵਾਸਤੇ, ਸੌਣ ਵਾਸਤੇ ਜਗ੍ਹਾ ਚਾਹੀਦੀ ਹੈ। ਮਨ ਅਸਥਾਨ ਵਿੱਚ ਨਹੀਂ ਦੌੜਦਾ, ਮਨ ਸਮੇਂ ਵਿੱਚ ਦੌੜਦਾ। ਕਿਹੜੇ ਸਮੇਂ 'ਚ ਦੌੜਦਾ ਹੈ? ਦੋ ਸਮਿਆਂ ਵਿੱਚ। ਕਿਹੜੇ ਦੋ ਸਮੇਂ? ਉਂਝ ਸਮਾਂ ਇੱਕੋ ਹੀ ਹੈ। ਮਨੁੱਖ ਕਰਕੇ ਸਮੇਂ ਦੇ ਤਿੰਨ ਰੂਪ ਬਣ ਜਾਂਦੇ ਨੇ, ਬਹੁਤ, ਭਵਿੱਖ, ਵਰਤਮਾਨ, ਮਾਜ਼ੀ, ਹਾਲ, ਮੁਸਤਕਬਿਲ। ਉਂਝ ਸਮਾਂ ਕੇਵਲ ਸਮਾਂ ਇੱਕੋ ਹੀ ਹੈ। ਅਗਰ ਮੈਂ ਨਾ ਆਵਾਂ ਤਾਂ ਫਿਰ ਕੋਈ ਭੂਤਕਾਲ ਨਹੀਂ ਹੈ, ਕੋਈ ਭਵਿੱਖ ਨਹੀਂ ਹੈ, ਸਿਰਫ ਵਰਤਮਾਨ ਰਹਿ ਜਾਏਗਾ, ਜੋ ਹੈ ਸੋ ਹੈ। ਮਨੁੱਖ ਕਰਕੇ ਸਮੇਂ ਦਾ ਵਿਭਾਜਨ ਹੋ ਜਾਂਦਾ, ਸਮੇਂ ਦੇ ਤਿੰਨ ਰੂਪ ਬਣ ਜਾਂਦੇ। ਮਨ ਸਮੇਂ ਦੀਆਂ ਦੋ ਧਾਰਾਵਾਂ ਵਿੱਚ ਭਟਕਦਾ ਹੈ। ਕਿਹੜੀਆਂ? ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਵਿੱਚ, ਆਉਣ ਵਾਲੇ ਸਮੇਂ ਦੀ ਚਿੰਤਾ ਵਿੱਚ। ਜਾਂ ਤਾਂ ਮਨੁੱਖ ਯਾਦਾਂ ਵਿੱਚ ਬੈਠਾ ਹੁੰਦਾ ਗੁਜ਼ਰੇ ਹੋਏ ਸਮੇਂ ਦੀ, ਆਉਣ ਵਾਲੇ ਸਮੇਂ ਦੀ ਚਿੰਤਾ ਵਿੱਚ ਬੈਠਾ ਹੁੰਦਾ। ਹਰ ਮਨੁੱਖ, ਹਰ ਮਨ ਸੋਗ ਦੇ ਵਿੱਚ ਹੈ। ਯਾਦਾਂ ਵਿੱਚ ਕੀ ਆਉਂਦਾ? ਕਿਹੜੀ ਗੱਲ ਯਾਦ ਕਰਦਾ? ਯਾਦਾਂ ਵਿੱਚ ਦੁੱਖ ਸੁੱਖ ਆਉਂਦਾ, ਹੋਰ ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ। ਕੁਛ ਮਿਲਿਆ ਸੀ ਜਿਹਦੇ ਨਾਲ ਵਕਤੀ ਸੁੱਖ ਮਿਲਿਆ ਸੀ, ਯਾਦ ਆਉਂਦਾ, ਫਿਰ ਉਹ ਚਲਾ ਗਿਆ, ਵਿਛੜ ਗਿਆ। ਸਮੇਂ ਵਿੱਚ, ਕਾਲ ਵਿੱਚ ਜੋ ਕੁਛ ਵੀ ਮਿਲਦਾ ਹੈ ਵਿਛੜਦਾ। ਇਹ ਤਨ ਹੀ ਮਿਲਿਆ ਤੇ ਨਹੀਂ ਰਹੇਗਾ, ਬਾਕੀ ਕੀ ਰਹਿਣਾ? ਇਸ ਵਾਸਤੇ ਜੀਵਨ ਨੂੰ ਯਾਤਰਾ ਵੀ ਮੰਨਦੇ ਨੇ। ਯਾਤਰਾ ਵਿੱਚ ਕੀ ਆਉਂਦਾ? ਇੱਕ ਪੜਾਓ ਆਇਆ ਗਿਆ, ਦੂਜਾ ਪੜਾਓ ਆਇਆ ਗਿਆ, ਤੀਜਾ ਪੜਾਓ ਆਇਆ ਗਿਆ। ਜੀਵਨ ਭਰ ਕੀ ਆਉਂਦਾ? ਮਿਲਣਾ ਵਿਛੜਨਾ, ਮਿਲਣਾ ਵਿਛੜਨਾ, ਮਿਲਣਾ ਵਿਛੜਨਾ। ਕੁਛ ਮਨ ਭਾਵ ਦਾ ਮਿਲਿਆ ਸੀ, ਮਿਲ ਕੇ ਖੁਸ਼ੀ ਹੋਈ ਸੀ, ਯਾਦ ਆਉਂਦੀ ਹੈ, ਫਿਰ ਵਿਛੜ ਗਿਆ। ਕਿਉਂਕਿ ਸਮੇਂ ਵਿੱਚ ਜੋ ਕੁਛ ਵੀ ਮਿਲਦਾ ਸਦੀ ਵੀ ਨਹੀਂ ਹੈ, ਕਾਲ ਵਿੱਚ ਜੋ ਕੁਛ ਵੀ ਮਿਲਦਾ ਕਾਲ ਖਾ ਜਾਂਦਾ, ਕਾਲ ਮਿਟਾ ਦਿੰਦਾ, ਸਮਾਂ ਮਿਟਾ ਦਿੰਦਾ। ਸਦੀ ਵੀ ਕੁਛ ਵੀ ਨਹੀਂ ਹੈ, ਮਿਲਦਾ ਵਿਛੜਦਾ। ਕੁਛ ਮਨ ਭਾਵ ਦਾ ਮਿਲਿਆ ਸੀ, ਮਿਲ ਕੇ ਬੜੀ ਖੁਸ਼ੀ ਹੋਈ ਸੀ, ਯਾਦ ਆਉਂਦੀ ਹੈ, ਫਿਰ ਵਿਛੜ ਗਿਆ।

0: ਵਿਛੜ ਕੇ ਬੜੀ ਚੋਟ ਲੱਗੀ, ਦੁੱਖ ਹੋਇਆ। ਯਾਦ ਆਉਂਦਾ ਮਨੁੱਖ ਦੁੱਖ ਸੁੱਖ ਦੀਆਂ ਯਾਦਾਂ 'ਚ ਬੈਠਾ ਹੁੰਦਾ, ਔਰ ਕੁਛ ਵੀ ਨਹੀਂ। ਫਿਰ ਮਨ ਚਲਾ ਜਾਂਦਾ ਭਵਿਸ਼ ਦੀ ਚਿੰਤਾ 'ਚ। ਚਿੰਤਾ ਕਿਹੜੀ ਗੱਲ ਦੀ? ਹੁਣ ਜੋ ਕੁਛ ਕੋਲ ਹੈ ਕਿਧਰੇ ਵਿਛੜ ਨਾ ਜਾਵੇ। ਹੁਣ ਮੈਂ ਜੋ ਕੁਛ ਚਾਹੁੰਦਾ ਐਸਾ ਨਾ ਹੋਵੇ ਕਿਧਰੇ ਨਾ ਮਿਲੇ। ਚਿੰਤਾ ਮਨੁੱਖ ਦੁੱਖ ਸੁੱਖ ਦੀਆਂ ਯਾਦਾਂ ਦੇ 'ਚ ਬੈਠਾ। ਅੱਖਾਂ ਦੱਸ ਦਿੰਦੀਆਂ, ਚਿਹਰਾ ਦੱਸ ਦਿੰਦਾ। ਮਨੁੱਖ ਭਵਿਸ਼ ਦੀ ਚਿੰਤਾ ਦੇ 'ਚ ਬੈਠਾ, ਮੱਥਾ ਦੱਸ ਦਿੰਦਾ। ਠੀਕ ਹੈ, ਪਾਠ ਕਰਦਾ ਪਿਆ ਹੋਵੇ, ਸਿਆਣੇ ਨੇ ਕਹਿ ਦੇਣਾ ਚਿੰਤਾ 'ਚ ਬੈਠਾ। ਠੀਕ ਹੈ, ਮੰਦਿਰ ਮਸਜਿਦ ਗੁਰਦੁਆਰੇ ਬੈਠਾ ਹੋਵੇ, ਸਿਆਣੇ ਮਨੁੱਖ ਨੇ ਦੱਸ ਦੇਣਾ ਦੁੱਖ ਦੁੱਖ ਸੁੱਖ ਦੀਆਂ ਯਾਦਾਂ ਦੇ 'ਚ ਬੈਠਾ। ਔਰ ਕੁਛ ਵੀ, ਕੁਛ ਵੀ। ਮਨ ਵਰਤਮਾਨ ਦੇ 'ਚ ਆਉਂਦਾ ਹੀ ਨਹੀਂ, ਮਨ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਦੇ 'ਚ ਆਉਂਦਾ, ਮਨ ਆਉਣ ਵਾਲੇ ਸਮੇਂ ਦੀ ਚਿੰਤਾ ਦੇ 'ਚ ਆਉਂਦਾ। ਇਸ ਸੰਬੰਧ 'ਚ ਅਕਸਰ ਮੈਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਸਲੋਕ ਯਾਦ ਆ ਜਾਂਦਾ, ਆਪ ਨੂੰ ਸਰਵਨ ਕਰਾਵਾਂ। ਸਤਿਗੁਰੂ ਕਹਿੰਦੇ ਨੇ, ਚਿੰਤਾ ਤਾਂ ਕੀ ਦੀਏ ਜੋ ਅਨਹੋਣੀ ਹੋਵੇ। ਜੇਕਰ ਅਨਹੋਣੀ ਹੁੰਦੀ ਹੋਵੇ ਤਾਂ ਕਰੋ, ਇਹ ਕਹਿ ਰਹੇ ਨੇ ਸਤਿਗੁਰੂ। ਚਿੰਤਾ ਤਾਂ ਕੀ ਜੀਏ ਜੋ ਅਨਹੋਣੀ ਹੋਵੇ। ਇਹ ਮਾਰਗ ਸੰਸਾਰ ਕੋ ਨਾਨਕ ਫਿਰ ਨਹੀਂ ਕੋਏ। ਚਿੰਤਾ ਦੇ ਮੂਲ ਦੋ ਕਾਰਨ ਮੈਂ ਫਿਰ ਬਿਆਨ ਕਰਾਂ। ਪਹਿਲਾ, ਕਮ ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ ਹੁੰਦਾ ਜਗਤ ਨਾਲ ਹੋਵੇ ਪਿਆ। ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ, ਪਰ ਅੰਦਰ ਚਿੰਤਾ ਬਣੀ ਹੋਈ ਹੈ ਕਿਧਰੇ ਹੋ ਨਾ ਜਾਏ, ਹੋ ਨਾ ਜਾਏ। ਆਪ ਸਿਆਣੇ ਉਮੀਦ ਦੀ ਗੱਲ ਪਕੜੇ ਚ ਆਈ। ਕਬੀਰ ਕਹਿੰਦੇ ਨੇ, ਪਾਰੋ ਸੀ ਕਿ ਜੋ ਹੋਆ ਤੂੰ ਆਪਣੇ ਵੀ। ਕਿਹੜੇ ਚੱਕਰਾਂ 'ਚ ਪਿਆ? ਜੋ ਦੂਜੇ ਨਾਲ ਹੋਇਆ ਤੇਰੇ ਨਾਲ ਵੀ ਹੋਵੇਗਾ, ਤੇਰੇ ਨਾਲ ਵੀ ਹੋਵੇਗਾ। ਕਮ ਸੇ ਕਮ ਮੇਰੇ ਨਾਲ ਐਸਾ ਨਹੀਂ ਆਉਣਾ ਚਾਹੀਦਾ। ਦੂਜਾ ਬੁੱਢਾ ਹੋਇਆ ਮੈਂ ਨਾ ਆਵਾਂ। ਦੂਜੇ ਦੀ ਅਰਥੀ ਨਿਕਲੀ ਹੈ, ਮੇਰੀ ਨਾ ਨਿਕਲੇ। ਕਬੀਰ ਕਹਿੰਦੇ, ਮੇਰੇ ਕੋਲ ਪੁੱਛ, ਪਾਰੋ ਸੀ ਕਿ ਜੋ ਹੋਆ ਤੂੰ ਆਪਣੇ ਵੀ। ਕਿਹੜੇ ਚੱਕਰਾਂ 'ਚ ਪਏ? ਜੋ ਦੂਜੇ ਨਾਲ ਹੋਇਆ ਉਹੀ ਤੇਰੇ ਨਾਲ ਹੋਣਾ, ਉਹੀ ਤੇਰੇ ਨਾਲ। ਪਹਿਲਾ ਚਿੰਤਾ ਦਾ ਕਾਰਨ, ਕਮ ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ। ਅੰਦਰ ਚਿੰਤਾ ਬਣੀ ਹੋਈ ਕਿਧਰੇ ਹੋ ਨਾ ਜਾਏ, ਹੋ ਨਾ ਜਾਏ। ਦੂਸਰਾ ਚਿੰਤਾ ਦਾ ਕਾਰਨ, ਐਸਾ ਹੋਣਾ ਚਾਹੀਦਾ, ਮੈਂ ਚਾਹੁੰਦਾ, ਮੇਰੀ ਇੱਛਾ, ਮੇਰੀ ਕਾਮਨਾ ਹੈ, ਐਸਾ ਹੋਣਾ ਚਾਹੀਦਾ। ਪਰ ਅੰਦਰ ਚਿੰਤਾ ਸ਼ਾਇਦ ਨਾ ਹੋਵੇ, ਨਾ ਹੋਵੇ। ਐਸਾ ਚਾਹੁੰਦਾ ਮੈਂ, ਐਸਾ ਹੋਣਾ ਚਾਹੀਦਾ, ਅੰਦਰ ਚਿੰਤਾ ਹੈ, ਪਤਾ ਨਾ ਹੋਵੇ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ, ਜੋ ਹੁੰਦਾ ਉਹ ਹੁੰਦਾ, ਜੋ ਨਹੀਂ ਆਉਂਦਾ ਉਹ ਨਹੀਂ ਆਉਂਦਾ। ਅਨਹੋਣੀ ਕਿਸੇ ਨਾਲ ਨਹੀਂ ਆਉਂਦੀ, ਹੋਣੀ ਹੁੰਦੀ ਹੈ, ਚਿੰਤਾ ਕਿਉਂ ਕਰਦਾ? ਗੱਲ ਇਤਨੀ ਹੈ, ਚਿੰਤਾ ਤਾਂ ਕੀਜੀਏ ਜੋ ਅਨਹੋਣੀ ਹੋਏ। ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਦਿਨ ਹੋਇਆ ਹੈ, ਹੋਣਾ ਹੀ ਸੀ। ਰਾਤ ਹੋਈ ਹੈ, ਆਉਣੀ ਸੀ। ਹੋਰ ਸੁਣ ਲਓ, ਜਨਮ ਹੋਇਆ ਹੈ, ਹੋਣਾ ਹੀ ਸੀ। ਮਰਨ ਹੋਇਆ ਹੈ, ਹੋਣਾ ਹੀ ਸੀ। ਸੁੱਖ ਮਿਲਿਆ ਹੈ, ਮਿਲਣਾ ਹੀ ਸੀ। ਦੁੱਖ ਮਿਲਿਆ ਹੈ, ਮਿਲਣਾ ਹੀ ਸੀ। ਹੁਣ ਮੈਂ ਅਰਜ਼ ਕਰਾਂ, ਪਰਮਾਤਮਾ ਦੇ ਮਾਰਗ 'ਤੇ ਮਨੁੱਖ ਪਰਮਾਤਮਾ ਦੇ ਗਿਆਨ ਕਰਕੇ ਨਹੀਂ ਚੱਲਦਾ। ਬੜਾ ਇਹ ਜ਼ਰੂਰੀ ਨੁਕਤਾ ਅਗਰ ਤੁਹਾਡੀ ਸਮਝ 'ਚ ਆ ਗਿਆ ਤਾਂ ਧਰਮ ਦੀ ਬਹੁਤ ਬਾਰੀਕ ਗੱਲ ਤੁਹਾਡੀ ਪਕੜ ਦੇ 'ਚ ਆ ਜਾਏਗੀ। परमात्मा दे ज्ञान करके कोई परमात्मा दे मार्ग ते नहीं चलता। क्यों? परमात्मा ते परमात्मा दा ज्ञान दोवें कट्ठे मिलते ने। ए नहीं, ज्ञान अज मिलिया ते भगवान कल मिलेगा, भगवान अज मिलिया ते ज्ञान उसका कल मिलेगा, इस तरह नहीं है। ब्रह्म ब्रह्म दा ज्ञान दोवें कट्ठे मिलते हैं। कोई मनुख ए आखे धुप ते निकली है, चानना ते बड़ा है, पर कमाल दी गल है सूरज ते निकलिया ही नहीं। सूरज नु दिनकर कहने ने, सूरज निकलिया तो दिन भी निकले, तो दिनकर है। एक इस तरह हो सकता है सूरज निकलिया ते दिन नहीं है? कोई ये आखे दिन ते बड़ा उज्जल है, दिन ते हो गया, चानना ते बड़ा है, पर कमाल है सूरज ते निकलिया ही नहीं, उदय ही नहीं होया। या कोई इंज आखे सूरज ते सिर ते खड़ा है, पर कमाल दी गल चानना ते है ही कोई नहीं, दिन ते है ही कोई नहीं। सूरज है तो दिन भी है, दिन है तो सूरज ही है, भगवान है तो ज्ञान भी है, ज्ञान है तो भगवान भी है, दोवें इकट्ठे प्रगट होने लगे, पीछे नहीं आते। उम्मीद गल पकड़ दे चाहिए होवे। ज्ञान करके कोई भगवान दे मार्ग ते नहीं चलता। ज्ञान ते भगवान ते दोवें इकट्ठे मिलते ने। अक्षरी ज्ञान जो मैं थोनू कथा सुना रहे हैं, इन अनुभवी ज्ञान ना समझ लेना। अक्षरी ज्ञान ये जिंदगी चलती तो है, बदलती कोई नहीं, फिर भी मैं थोड़े जहाँ इशारे मिल जाते हैं, थोड़े जहाँ इशारे मिल जाते। किसी वक्त खुलासा कर देंगा, अनुभवी ज्ञान ते अक्षरी ज्ञान दे जमीन आसमान का फर्क है। अक्षरी ज्ञान बारों पढ़ पढ़ के इकट्ठा किया होता है, अनुभवी ज्ञान साधना करके अंदर तो बाहर प्रगट हो। अक्षरी ज्ञान हौज का पानी है, बारों पानी इकट्ठा करके हौज दे इकट्ठा किया है, टंकी भरी है। अनुभवी ज्ञान इस तरह है जिमें पहाड़ का सीना चीर के झरना निकलिया है, निर्मल धारा, वो जीवन नु बदल के रख देता है। क्यों? वो ज्ञान भगवान नु प्रगट कर देता है। भगवान नु की प्रगट करता है? इंसान नु ही भगवान बना देता है, मनुख ही रब की मूर्ति हो जाता है। तो जे ज्ञान करके मनुख भगवान दे मार्ग ते नहीं चलता तो प्रेरणा कित्थों मिलती है? प्रेरणा दुख तो मिलती है, मौत तो मिलती है, और किसे तो नहीं। इस वास्ते गुरु नानक देव जी महाराज कहते हैं, परमात्मा नू तू बाद विच कबूल कर, मरना पहले कबूल कर। पहला मरण कबूल, जीवन की छड़ आस, ओए सबन की रेन का तो आओ हमारे पास। जिन्हों अपना काल कबूल नहीं, अकाल नाल जुड़ नहीं सकता। जिन्हों अपना अंत नहीं दिखाई देता, उसनों बेअंत भी नहीं दिखाई देगा। बेअंत दे दर्शन उसनों आते हैं जिसनों पहले अपना अंत दिखाई देता है। अकाल विच ओ लीन आता है जिन्हों पहले अपना काल दिखाई देता है। मैं अर्ज करा, कोई निकटवर्ती संबंधी अजीज अकार जिस दिन चलाना कर जाता है, मनुख शमशान विच बैठा होता है, वह मौत निकटवर्ती की आती है, हिरदे नू निर्मल कर देती है। ना हिरदे च उस वक्त लोभ आता है, ना क्रोध आता है, ना वासना आती है, ना अहंकार आता, बैराग ही बैराग आता है शमशान घाट दे। पर यह बैराग सिर्फ वक्त ही आता है। दूजे की मौत ने बैराग पैदा कर दिता है, हिरदे नू शुद्ध कर दिता है। तो जी किधरे अपनी मौत दिखाई दे, अपने बस अपना अंत दिखाई देंदिया बेअंत की झलक मिल जाती है। अपना काल दिखाई देंदिया अकाल नाल सुरत जुड़ती है। मनुख दुख तो प्रेरणा लैंदा है, मौत तो प्रेरणा लैंदा है, और किसे तो नहीं। भी मैं अर्ज करते हैं, इस वास्ते दुनिया के पहले अवतारी पुरुष ने धन गुरु नानक देव जी महाराज जो कहने ने, दुख दारू सुख रोग भय। जब सुख रोग बन जान, सुख हंकारी बना देवे, सुख आयास बना देवे, सुख आलसी बना देवे, ਫਿਰ ਦੁੱਖ ਹੀ ਬੰਦੇ ਨੂੰ ਸੁਚੇਤ ਕਰਦਾ, ਹੋਰ ਕੁਛ ਨਹੀਂ, ਹੋਰ ਕੁਛ ਨਹੀਂ। ਕਥਾ ਕੀਰਤਨ ਨਾਲ ਨਹੀਂ ਸੁਚੇਤ ਹੁੰਦਾ। ਮੰਦਰ ਮਸਜਿਦ ਗੁਰਦੁਆਰਿਆਂ ਦੇ ਧੂੰਆਂਧਾਰ ਸਤਸੰਗ ਹੋ ਰਹੇ ਨੇ, ਲੇਕਿਨ ਮਨੁੱਖ ਦੀ ਤਰਜ਼ੇ ਜ਼ਿੰਦਗੀ ਵੀ ਦਿਖਾਈ ਦੇ ਰਹੀ ਹੈ, ਕੁਛ ਵੀ ਨਹੀਂ। ਪ੍ਰੇਰਨਾ ਮੌਤ ਤੋਂ ਮਿਲਦੀ ਹੈ। ਗੁਰੂ ਵੀ ਕਹਿ ਰਹੇ ਨੇ, ਪਹਿਲਾਂ ਮਰਨ ਕਬੋ ਜੀਵਨ ਕੀ ਖੜਾਸ। ਤੋ ਖੈਰ ਮੈਂ ਅਰਜ਼ ਕਰ ਰਿਹਾ ਸੀ, ਇਸ ਜ਼ਮੀਨ ਦੇ ਉੱਤੇ ਤਿੰਨ ਤਰ੍ਹਾਂ ਦੀ ਜ਼ਿੰਦਗੀ ਹੈ, ਪਸ਼ੂ, ਮਨੁੱਖ, ਦੇਵਤੇ। ਪਸ਼ੂ ਕੇਵਲ ਪਸ਼ੂ ਨੇ, ਦੇਵਤਾ ਕੇਵਲ ਦੇਵਤਾ ਹੈ। ਪਸ਼ੂ ਸੁੱਖ ਦੇ ਵਿੱਚ ਜੀ ਰਹੇ ਨੇ, ਦੇਵਤੇ ਆਨੰਦ ਦੇ ਜੀ ਰਹੇ ਨੇ। ਮਨੁੱਖ ਦੇ ਵਿੱਚ ਤਿੰਨੇ ਹੀ ਸੰਭਾਵਨਾਵਾਂ ਛੁਪੀਆਂ ਹੋਈਆਂ ਨੇ। ਮਨੁੱਖ ਪਸ਼ੂ ਦੀ ਤਰ੍ਹਾਂ ਜੀ ਸਕਦਾ ਹੈ, ਮਨੁੱਖ ਮਨੁੱਖ ਦੀ ਤਰ੍ਹਾਂ ਜੀ ਸਕਦਾ ਹੈ, ਮਨੁੱਖ ਦੇਵਤੇ ਦੀ ਤਰ੍ਹਾਂ ਜੀ ਸਕਦਾ। ਇਸ ਵਾਸਤੇ ਕਈ ਦਫ਼ਾ ਅਸੀਂ ਕਹਿੰਦੇ ਹਾਂ ਇਹ ਮਨੁੱਖ ਨਹੀਂ ਹੈ, ਪਸ਼ੂ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿ ਰਹੇ ਨੇ, ਕਰਤੂਤ ਪਸ਼ੂ ਕੀ ਮਾਨਸ ਜਾ। ਔਰ ਐਸਾ ਵੀ ਅਸੀਂ ਕਹਿ ਦਿੰਦੇ ਹਾਂ ਇਹ ਮਨੁੱਖ ਨਹੀਂ ਹੈ, ਇਹ ਤੇ ਦੇਵਤਾ ਹੈ, ਇਹ ਤੇ ਫਰਿਸ਼ਤਾ ਹੈ। ਮਨੁੱਖ ਪਸ਼ੂ ਦੀ ਤਰ੍ਹਾਂ ਵੀ ਜੀ ਸਕਦਾ ਹੈ, ਮਨੁੱਖਤਾ ਤੋਂ ਥੱਲੇ ਵੀ ਗਿਰ ਸਕਦਾ ਹੈ। ਮਨੁੱਖ ਦੇਵਤਾ ਦੀ ਤਰ੍ਹਾਂ ਵੀ ਜੀ ਸਕਦਾ ਹੈ, ਮਨੁੱਖਤਾ ਤੋਂ ਉੱਪਰ ਵੀ ਉੱਠ ਸਕਦਾ ਹੈ। ਮਨੁੱਖ ਰੁਕਿਆ ਵੀ ਰਹਿ ਸਕਦਾ ਹੈ, ਮਨੁੱਖ ਮਨੁੱਖ ਦੀ ਤਰ੍ਹਾਂ ਵੀ ਜੀ ਸਕਦਾ ਹੈ। ਇਰਾਨੀ ਸੂਫੀ ਸੰਤ ਸਾਦੀ ਕਹਿੰਦੇ ਨੇ, ਅਗਰ ਇਨਸਾਨ ਭਗਵਾਨ ਦੀ ਤਰ੍ਹਾਂ ਨਹੀਂ ਜੀ ਸਕਿਆ, ਤਾਂ ਕਮ ਸੇ ਕਮ ਇਨਸਾਨ ਇਨਸਾਨ ਦੀ ਤਰ੍ਹਾਂ ਤੇ ਜੀਵੇ। ਇਨਸਾਨ ਰਾਹ ਇਨਸਾਨੀਅਤ ਲਾਜ਼ਮ ਅਸਤ, ਉਦ ਗਰਬੂ ਨਵਾਸ਼ਦ ਹੈਜ਼ਮ ਅਸਤ। ਕਹਿੰਦਾ ਇਨਸਾਨ ਦੇ ਅੰਦਰ ਇਨਸਾਨੀਅਤ ਲਾਜ਼ਮੀ ਚਾਹੀਦੀ ਹੈ। ਅਗਰ ਖੁਸ਼ਬੂ ਹੀ ਨਹੀਂ ਹੈ ਤੇ ਚੰਦਨ ਨੂੰ ਚੰਦਨ ਕਹਿਣ ਦੀ ਕੀ ਲੋੜ ਹੈ, ਤੇ ਲੱਕੜ ਹੈ। ਅਗਰ ਇਨਸਾਨੀਅਤ ਹੀ ਨਹੀਂ ਹੈ ਤੇ ਇਨਸਾਨ ਨੂੰ ਇਨਸਾਨ ਕਹਿਣ ਦੀ ਲੋੜ ਕੀ ਹੈ, ਹੈਵਾਨ ਹੈ, ਹੈਵਾਨ ਹੈ। ਇਸਲਾਮ ਨੇ ਵੀ ਤਿੰਨ ਤਰ੍ਹਾਂ ਦੀ ਜ਼ਿੰਦਗੀ ਮੰਨੀ ਹੈ, ਹੈਵਾਨ, ਇਨਸਾਨ, ਫਰਿਸ਼ਤੇ। ਸਾਡੇ ਦੇਸ਼ ਦੇ ਵਿੱਚ ਵੀ ਤਿੰਨ ਤਰ੍ਹਾਂ ਦੀ ਜ਼ਿੰਦਗੀ ਮੰਨਦੇ ਨੇ, ਪਸ਼ੂ, ਮਨੁੱਖ, ਦੇਵਤੇ। ਮਨੁੱਖ ਤੇ ਅਸੀਂ ਹੋ ਗਏ ਹਾਂ। ਲੰਬੀ ਚੌੜੀ ਯਾਤਰਾ ਗੁਰਬਾਣੀ ਦੱਸਦੀ ਹੈ, ਮਨੁੱਖ ਤੇ ਅਸੀਂ ਹੋ ਗਏ, ਮੌਕਾ ਸਾਨੂੰ ਮਿਲ ਗਿਆ। ਇਹਨੂੰ ਇੱਕ ਹੋਰ ਰੂਪ ਦੇ ਵਿੱਚ ਵੀ ਬਿਆਨ ਕਰਦੇ ਨੇ, ਪਸ਼ੂ ਕੋਲ ਤਨ ਤੇ ਹੈ, ਵਿਕਸਿਤ ਮਨ ਨਹੀਂ ਹੈ। ਕੁਛ ਰੂਹਾਂ, ਪਵਿੱਤਰ ਰੂਹਾਂ, ਉਹਨਾਂ ਕੋਲ ਮਨ ਤੇ ਹੈ, ਤਨ ਨਹੀਂ ਹੈ। ਉਹਨਾਂ ਨੂੰ ਵੀ ਦੇਵਤਾ ਕਹਿੰਦੇ, ਉਹਨਾਂ ਨੂੰ ਵੀ ਫਰਿਸ਼ਤਾ ਕਹਿੰਦੇ। ਕੁਛ ਰੂਹਾਂ ਜੋ ਚੰਗੀਆਂ ਨੇ ਉਹਨਾਂ ਨੂੰ ਫਰਿਸ਼ਤਾ ਦੇਵਤਾ ਕਹਿ ਦਿੰਦੇ ਨੇ, ਜੋ ਮਾੜੀਆਂ ਨੇ ਉਹਨਾਂ ਨੂੰ ਭੂਤ ਪ੍ਰੇਤ ਕਹਿ ਦਿੰਦੇ ਨੇ। ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾ। ਜਿਸ ਤੇ ਮਨੁੱਖਾਂ ਦੇ ਕੁਝ ਚੰਗੇ ਮਨੁੱਖ ਨੇ, ਕੁਝ ਮਾੜੇ ਨੇ, ਉਹ ਰੂਹਾਂ ਵੀ ਇਸ ਤਰ੍ਹਾਂ ਦੀਆਂ ਨੇ। ਮਾਂ ਬਾਪ ਦਾ ਜੀਵਨ ਚੰਗਾ ਹੋਵੇ, ਸਮਾਜਿਕ ਜੀਵਨ ਚੰਗਾ ਹੋਵੇ, ਚੰਗੀਆਂ ਰੂਹਾਂ ਦੇ ਜਨਮ ਦੇ ਕਾਰਨ ਬਣ ਜਾਂਦੇ। ਸਮਾਜਿਕ ਜ਼ਿੰਦਗੀ ਬੜੀ ਭ੍ਰਸ਼ਟ ਹੋਵੇ ਤਾਂ ਭ੍ਰਸ਼ਟ ਰੂਹਾਂ ਦਾ ਜਨਮ ਹੁੰਦਾ, ਇਸ ਤਰ੍ਹਾਂ ਹੁੰਦਾ। ਮਾਂ ਦੇ ਸੰਸਕਾਰਾਂ ਨਾਲ ਰੂਹਾਂ ਦੇ ਸੰਸਕਾਰ ਮੇਲ ਖਾਣ, ਜਨਮ ਹੁੰਦਾ। ਪਸ਼ੂ ਕੋਲ ਤਨ ਹੈ, ਮਨ ਨਹੀਂ ਹੈ। ਦੇਵਤੇ ਕੋਲ ਵਿਕਸਿਤ ਮਨ ਤੇ ਹੈ, ਸਾਰੇ ਸੰਸਕਾਰ ਉਹਦੇ ਕੋਲ ਮੌਜੂਦ ਨੇ, ਗਿਆਨ ਹੈ। ਲੇਕਿਨ ਮੰਜ਼ਿਲ ਦੀ ਪੂਰਤੀ, ਪ੍ਰਭੂ ਵਿੱਚ ਲੀਨ ਹੋ ਸਕੇ, ਜਿਹੜੀ ਸਾਧਨਾ ਰਹਿ ਗਈ ਹੈ ਉਹਦੇ ਵਾਸਤੇ ਤਨ ਚਾਹੀਦਾ, ਨਹੀਂ ਹੈ। ਦੇਵਤੇ ਕੋਲ ਮਨ ਹੈ, ਤਨ ਨਹੀਂ ਹੈ। ਕੇਵਲ ਮਨੁੱਖ ਹੈ, ਇਹਦੇ ਕੋਲ ਤਨ ਵੀ ਹੈ, ਮਨ ਵੀ ਹੈ। ਈਸ਼ਵਰ ਦੇ ਵਿੱਚ ਲੀਨ ਹੋਣ ਦਾ ਮੌਕਾ ਨਾ ਪਸ਼ੂ ਕੋਲ ਹੈ, ਨਾ ਦੇਵਤੇ ਕੋਲ ਹੈ, ਕੇਵਲ ਮਨੁੱਖ ਕੋਲ ਹੈ। ਬਈ ਪ੍ਰਾਪਤ ਮਾਨੁਖ ਦੇ ਹੋਰੀਆ, ਗੋਬਿੰਦ ਮਿਲਣ ਕੀ ਇਹ ਤੇਰੀ, ਇਹੀ ਤੇਰੀ ਅਵਸਰ, ਇਹੀ ਤੇਰੀ ਵਾਰ, ਘਟ ਭੀਤਰ ਤੂੰ ਦੇਖ ਵਿਚਾਰ। ਦੁਨੀਆ ਭਰ ਦੇ ਅਵਤਾਰੀ ਪੁਰਸ਼ ਮਨੁੱਖ ਨੂੰ ਸਮਝਾਉਣ ਵਾਸਤੇ ਆਏ ਨੇ, ਕਿਧਰੇ ਪਿੱਛੇ ਨਾ ਮੁੜ ਜਾਏ। ਪਾਣੀ ਨਿਵਾਣ ਦੀ ਤਰਫ ਆਪਣੇ ਆਪ ਜਾਂਦਾ ਹੈ, ਪਰ ਚੜਾਈਆਂ ਤੇ ਚਾੜਨਾ ਹੋਵੇ ਤਾਂ ਪ੍ਰੈਸ਼ਰ ਦੇਣਾ ਪਏਗਾ, ਉਂਝ ਨਹੀਂ। ਜ਼ਿੰਦਗੀ ਨਿਵਾਣ ਦੀ ਤਰਫ, ਪਸ਼ੂਆਂ ਦੀ ਤਰਫ ਆਪਣੇ ਆਪ ਜਾਂਦੀ ਹੈ। ਮਨੁੱਖ ਆਪਣੇ ਆਪ ਹੀ ਲੋਭੀ ਬਣ ਜਾਂਦਾ ਹੈ, ਕ੍ਰੋਧੀ ਬਣ ਜਾਂਦਾ ਹੈ, ਕਾਮੀ ਬਣ ਜਾਂਦਾ, ਹੰਕਾਰੀ ਬਣ ਜਾਂਦਾ ਹੈ। ਕੋਈ ਕਿਤਾਬਾਂ ਪੜ੍ਹਨ ਦੀ ਲੋੜ ਨਹੀਂ, ਕੋਈ ਫਿਲਸਫਾ ਪੜ੍ਹਨ ਦੀ ਲੋੜ ਨਹੀਂ, ਕੋਈ ਕਥਾ ਕਹਾਣੀਆਂ ਪੜ੍ਹਨ ਦੀ ਤੇ ਸੁਣਨ ਦੀ ਲੋੜ ਨਹੀਂ। ਮਨੁੱਖ ਆਪਣੇ ਆਪ ਹੀ ਹੰਕਾਰੀ ਹੋ ਜਾਂਦਾ, ਪਾਣੀ ਨਿਵਾਣ ਦੀ ਤਰਫ ਆਪਣੇ ਆਪ ਜਾਂਦਾ ਹੈ। ਪਾਣੀ ਬੁਲੰਦੀਆਂ ਤੇ ਜਾ ਸਕੇ ਪ੍ਰੈਸ਼ਰ ਚਾਹੀਦਾ। ਮਨੁੱਖ ਆਪਣੇ ਆਪ ਸੰਤ ਨਹੀਂ ਬਣ ਸਕਦਾ, ਭਗਤ ਨਹੀਂ ਬਣ ਸਕਦਾ, ਬ੍ਰਹਮ ਗਿਆਨੀ ਨਹੀਂ ਬਣ ਸਕਦਾ। ਸਤਸੰਗ ਦਾ ਸਹਾਰਾ ਚਾਹੀਦਾ ਹੈ, ਅਵਤਾਰਾਂ ਦਾ ਕਲਾਮ ਬਾਣੀ ਚਾਹੀਦੀ ਹੈ, ਕਥਾ ਕੀਰਤਨ ਦੀ ਸਾਧਨਾ ਚਾਹੀਦੀ ਹੈ, ਅੰਮ੍ਰਿਤ ਵੇਲੇ ਦਾ ਉੱਠਣਾ ਤੇ ਜਪ, ਇਹ ਸਾਰੇ ਸਾਧਨ ਚਾਹੀਦੇ ਨੇ, ਤਾਂ ਮਨੁੱਖ ਦੀ ਜ਼ਿੰਦਗੀ ਬੁਲੰਦੀਆਂ ਨੂੰ ਛੂਵੇਗੀ। ਅਜੋਕੇ ਸਮੇਂ ਵਿੱਚ ਇਹ ਖਿਆਲ ਹੀ ਦੁਨੀਆਂ 'ਚ ਹਟਦਾ ਜਾ ਰਿਹਾ। ਇਹ ਵੀ ਮੈਂ ਇਸ ਤਰ੍ਹਾਂ ਰੋਜ਼ ਰੋਜ਼ ਸੰਸਾਰ ਬੁਰਾ ਹੁੰਦਾ ਜਾ ਰਿਹਾ, ਬੁਰਾ ਹੁੰਦਾ। ਪਤਾ ਹੈ ਕਾਰਨ? ਦੋ ਨੁਕਤੇ ਬਿਆਨ ਕਰਾਂ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਪ੍ਰਭ ਕੀ ਉਸਤਤ ਕਰੋ ਸੰਤ ਮੇ, ਸਾਵਧਾਨ ਏਕਾਗਰ ਚੇ। ਬੜੀ ਸਾਵਧਾਨ ਹੈ, ਬੜੀ ਇਕਾਗਰਤਾ ਚਾਹੀਦੀ, ਪ੍ਰਭੂ ਦੀ ਉਸਤਤ ਕਰੋ। ਹੁਣ ਜਿਸ ਕਰਮ ਦੇ ਵਿੱਚ ਪੂਰਾ ਮਨ ਨਾ ਆਵੇ ਉਹਦੇ ਸੰਸਕਾਰ ਨਹੀਂ ਬਣਦੇ, ਇਹ ਹਕੀਕਤ ਹੈ। ਪੂਰਾ ਮਨ ਨਾ ਆਵੇ ਉਹਦਾ ਗਿਆਨ ਵੀ ਨਹੀਂ ਮਿਲਦਾ। ਔਰ ਧਿਆਨ ਤੇ ਗਿਆਨ ਦੋਵੇਂ ਇਕੱਠੇ ਜੁੜੇ ਹੋਏ ਨੇ, ਇਹ ਨੁਕਤਾ ਮੈਂ ਤੁਹਾਡੇ ਸਾਹਮਣੇ ਰੱਖਾਂ। ਬਿਨਾਂ ਧਿਆਨ ਦੀ ਇਕਾਗਰਤਾ ਤੋਂ ਕਿਸੇ ਵੀ ਵਸਤੂ ਦਾ ਗਿਆਨ ਹਾਸਲ ਕਰਨਾ ਬੜਾ ਔਖਾ ਹੈ, ਔਖਾ। ਇਹ ਦੋ ਨੁਕਤੇ ਬੜੇ ਧਿਆਨ ਨਾਲ ਸੁਣਨਾ, ਅਭਿਆਸੀ ਸੱਜਣਾ ਦੇ ਕੰਮ ਆਉਣਗੇ। ਨਵੀਂ ਨਵੀਂ ਸਾਈਕਲ ਚਲਾਉਣੀ ਸਿੱਖਣੀ ਹੈ, ਬੜਾ ਧਿਆਨ ਹੈ, ਬੜੀ ਇਕਾਗਰਤਾ। ਕਿਉਂ? ਅਗਰ ਇਕਾਗਰਤਾ ਭੰਗ ਹੋ ਗਈ ਤਾਂ ਸਾਈਕਲ ਵੀ ਗਈ ਤੇ ਸਾਈਕਲ ਚਲਾਉਣ ਵਾਲਾ ਵੀ ਗਿਆ, ਲੱਤਾਂ ਬਾਹਾਂ ਟੁੱਟਣਗੀਆਂ। ਇਕਾਗਰਤਾ ਹੈ, ਸਾਵਧਾਨੀ ਹੈ। ਜੈਸੇ ਜੈਸੇ ਧਿਆਨ ਦੀ ਇਕਾਗਰਤਾ ਗਿਆਨ ਬਣ ਜਾਂਦੀ ਹੈ, ਸਾਈਕਲ ਚਲਾਉਣਾ ਆ ਜਾਂਦਾ, ਧਿਆਨ ਬਿਖਰ ਜਾਂਦਾ। ਫਿਰ ਤੇ ਹੁਣ ਦੂਜੇ ਨਾਲ ਗੱਪਾਂ ਮਾਰਦੇ ਆ, ਸਾਈਕਲ ਚਲਾ ਰਿਹਾ। ਨਵਾਂ ਨਵਾਂ ਸਕੂਟਰ ਚਲਾਉਣਾ ਸਿੱਖਣਾ, ਬੜੀ ਧਿਆਨ ਦੀ ਇਕਾਗਰਤਾ। ਉਹਨੂੰ ਪਤਾ ਹੈ ਇਕਾਗਰਤਾ ਮੇਰੀ ਭੰਗ ਹੋ ਗਈ ਤੇ ਸਕੂਟਰ ਵੀ ਗਿਆ ਤੇ ਮੈਂ ਵੀ ਗਿਆ, ਮੇਰੀ ਵੀ ਖੈਰ ਕੋਈ ਨਹੀਂ। ਬੜੀ ਇਕਾਗਰਤਾ ਹੈ, ਬੜੇ ਧਿਆਨ ਦਾ ਟਿਕਾਓ ਹੈ। ਸਹਿਜੇ ਸਹਿਜੇ ਅਭਿਆਸ ਕਰਦਿਆਂ ਕਰਦਿਆਂ ਧਿਆਨ ਗਿਆਨ ਬਣ ਗਿਆ, ਸਕੂਟਰ ਚਲਾਉਣਾ ਆ ਗਿਆ, ਹੁਣ ਧਿਆਨ ਬਿਖਰ ਗਿਆ। ਹੁਣ ਤੇ ਨਾਲ ਪਿੱਛੇ ਬੈਠੇ ਨਾਲ ਗੱਪਾਂ ਮਾਰਦਾ ਵੀ ਚਲਾਈ ਜਾ ਰਿਹਾ, ਧਿਆਨ ਬਿਖਰ ਗਿਆ। ਗਿਆਨ ਦੇ ਮਿਲਦਿਆਂ ਧਿਆਨ ਬਿਖਰ ਜਾਂਦਾ। ਨਵੀਂ ਨਵੀਂ ਕਾਰ ਚਲਾਉਣੀ ਸਿੱਖਣੀ ਹੈ, ਬੜੀ ਇਕਾਗਰਤਾ। ਕਿਸੇ ਗੁਰੂ ਪੀਰ ਪੈਗੰਬਰ ਨੂੰ ਆਖਣ ਦੀ ਲੋੜ ਨਹੀਂ, ਬਈ ਇਕਾਗਰਤਾ, ਧਿਆਨ ਜੋੜੋ। ਧਿਆਨ ਆਪੇ ਹੀ ਜੋੜਦਾ ਹੈ, ਕਿਉਂਕਿ ਖਤਰਾ ਹੈ, ਖਤਰਾ ਹੈ, ਡਰ ਹੈ। ਉਹਨੂੰ ਪਤਾ ਜੇ ਧਿਆਨ ਨਾ ਹੋਇਆ ਤੇ ਕਾਰ ਵੀ ਗਈ ਤੇ ਮੈਂ ਵੀ ਗਿਆ। ਤੋ ਬੜੀ ਧਿਆਨ ਦੀ ਇਕਾਗਰਤਾ ਹੈ। ਸਹਿਜੇ ਸਹਿਜੇ ਧਿਆਨ ਗਿਆਨ ਬਣ ਗਿਆ, ਕਾਰ ਚਲਾਉਣਾ ਆ ਗਿਆ। ਹੁਣ ਤੇ ਟੇਪ ਸੁਣਦਾ ਹੋਇਆ ਜਾ ਰਿਹਾ, ਨਾਲ ਫਰੰਟ ਸੀਟ ਤੇ ਦੂਜਾ ਬੈਠਾ, ਉਹਦੇ ਨਾਲ ਗੱਪਾਂ ਮਾਰਦਾ ਹੋਇਆ ਕਾਰ ਚਲਾ ਰਿਹਾ, ਧਿਆਨ ਬਿਖਰ ਗਿਆ। ਕਿਉਂ? ਧਿਆਨ ਗਿਆਨ ਬਣ ਗਿਆ, ਕਾਰ ਚਲਾਉਣਾ ਆ ਗਿਆ। ਅਗਰ ਇੱਕ ਦਫਾ ਪ੍ਰਭੂ ਨਾਮ ਦੇ ਵਿੱਚ ਧਿਆਨ ਜੁੜ ਜਾਏ, ਧਿਆਨ ਕਦੀ ਬਿਖਰਦਾ ਨਹੀਂ। ਕਿਉਂ? ਗਿਆਨ ਕਦੀ ਪੂਰਾ ਨਹੀਂ ਆਉਂਦਾ, ਪਰਮਾਤਮਾ ਅਸੀਮ ਹੈ। ਔਰ ਇਸ ਸੀਮਤ ਜ਼ਿੰਦਗੀ ਵਿੱਚ ਉਸ ਅਸੀਮ ਨੂੰ ਪੂਰਨ ਤੌਰ ਤੇ ਜਾਣਨਾ ਔਖਾ ਹੈ। ਤਾਂ ਗਿਆਨ ਰੋਜ਼ ਰੋਜ਼ ਵੱਧਦਾ ਜਾ ਰਿਹਾ, ਧਿਆਨ ਹਟਦਾ ਹੀ ਨਹੀਂ। ਅਮੀਰ ਗੱਲ ਪਕੜਦੇ ਚਾਹੀਏ ਹੋਵੇਗੀ। ਜਗਤ ਦੇ ਕਿਸੇ ਵੀ ਕੰਮ ਦੇ ਚ ਧਿਆਨ ਜੋੜੀਏ, ਧਿਆਨ ਜਦ ਗਿਆਨ ਬਣ ਜਾਂਦਾ ਧਿਆਨ ਬਿਖਰ ਜਾਂਦਾ। ਪ੍ਰਭੂ ਨਾਮ ਦੇ ਚ ਧਿਆਨ ਜੁੜਿਆ ਕਦੀ ਬਿਖਰਦਾ ਨਹੀਂ, ਕਦੀ ਵੀ ਨਹੀਂ। ਕਾਰਨ ਗਿਆਨ ਕਦੀ ਪੂਰਾ ਹੁੰਦਾ ਹੀ ਨਹੀਂ, ਹੁੰਦਾ ਹੀ ਨਹੀਂ। ਮੈਂ ਦੇਖ ਕੇ ਹੈਰਾਨ ਹਾਂ, ਕੋਈ 50 ਟੀਕੇ ਨੇ ਜਪਜੀ ਸਾਹਿਬ ਦੇ, ਇੱਕ ਟੀਕਾ ਦੂਜੇ ਨਾਲ ਮੇਲ ਨਹੀਂ ਖਾਂਦਾ। ਨਿਰਮਲਿਆਂ ਦਾ ਟੀਕਾ ਹੈ, ਉਦਾਸੀਆਂ ਦਾ ਟੀਕਾ ਹੈ, ਸੰਪਰਦਾਇਆਂ ਦਾ ਟੀਕਾ ਹੈ, ਫਿਰ ਫਰੀਦਕੋਟੀਆਂ ਦਾ ਟੀਕਾ ਹੈ। ਮਹਾਰਾਜਾ ਫਰੀਦਕੋਟ ਨੇ 13-14 ਗਿਆਨੀਆਂ ਤੋਂ ਕਰਵਾਇਆ ਸੀ। ਫਿਰ ਪ੍ਰਿੰਸੀਪਲ ਸਾਹਿਬ ਸਿੰਘ ਨੇ, ਭਾਈ ਵੀਰ ਸਿੰਘ ਨੇ, ਔਰ ਇਸ ਤੋਂ ਇਲਾਵਾ ਸੰਤ ਵਿਨੋਬਾ ਭਾਵੇ ਨੇ ਵੀ ਜਪਜੀ ਸਾਹਿਬ ਦਾ ਟੀਕਾ ਕੀਤਾ, ਆਚਾਰੀਆ ਰਜਨੀਸ਼ ਨੇ ਵੀ ਕੀਤਾ, ਸਵਾਮੀ ਕ੍ਰਿਸ਼ਨਾਨੰਦ ਨੇ ਵੀ ਕੀਤਾ। ਮੇਰੇ ਦੇਖੇ 50 ਟੀਕੇ ਨੇ। 5 ਸਾਲ ਮਿਹਨਤ ਕਰਕੇ 16 ਪੌੜੀਆਂ ਤੱਕ ਮੈਂ ਟੀਕਾ ਅਤੇ ਵਿਆਖਿਆ ਲਿਖਿਆ ਸੀ, ਤਿਉਂ ਦੀ ਤਿਉਂ ਪਈ ਹੈ ਜੇ, ਅੱਗੇ ਚੱਲ ਨਹੀਂ ਸਕੇ। ਉਹ 50 ਟੀਕੇ ਆਪਸ ਦੇ ਚ ਮੇਲ ਨਹੀਂ ਖਾਂਦੇ, ਇੱਕ ਵੀ ਮੇਲ ਨਹੀਂ। ਉਦਾਸੀਆਂ ਦਾ ਟੀਕਾ ਨਿਰਮਲਿਆਂ ਨਾਲ ਮੇਲ ਨਹੀਂ ਖਾਂਦਾ, ਨਿਰਮਲਿਆਂ ਦਾ ਟੀਕਾ ਫਰੀਦਕੋਟੀਆਂ ਨਾਲ ਮੇਲ ਨਹੀਂ ਖਾਂਦਾ, ਅਤੇ ਫਰੀਦਕੋਟੀਆਂ ਦਾ ਟੀਕਾ ਭਾਈ ਵੀਰ ਸਿੰਘ ਨਾਲ ਮੇਲ ਨਹੀਂ ਖਾਂਦਾ, ਭਾਈ ਵੀਰ ਸਿੰਘ ਦਾ ਟੀਕਾ ਪ੍ਰਿੰਸੀਪਲ ਸਾਹਿਬ ਸਿੰਘ ਨਾਲ ਮੇਲ ਨਹੀਂ ਖਾਂਦਾ। ਸਭ ਅਲੱਗ ਅਲੱਗ ਨੇ। ਥੋੜ੍ਹਾ ਜਿਹਾ ਤਾਰਕਿਕ ਮਨੁੱਖ ਇਹ ਆਖੇਗਾ ਇਹਨਾਂ ਸਾਰਿਆਂ 'ਚ ਇੱਕ ਠੀਕ ਹੋ ਸਕਦਾ ਸਾਰੇ ਨੇ, ਕਿਉਂਕਿ ਸਾਰਿਆਂ ਦੇ ਅਰਥ ਹੋਰ ਹੋਰ ਨੇ, ਵਿਆਖਿਆ ਹੋਰ ਹੋਰ ਨੇ। ਇੱਕ ਠੀਕ ਹੋ ਸਕਦਾ, ਬਾਕੀ ਸਾਰੇ ਗਲਤ ਨੇ। ਆਪਣੀ ਤਰਕ ਬੁੱਧੀ ਕਰਕੇ ਵੀ 25 ਸਾਲ ਪਹਿਲੇ ਮੈਂ ਵੀ ਐਸਾ ਸੋਚਦਾ ਸੀ ਕਿ ਸਾਰੇ ਠੀਕ ਨਹੀਂ ਹੋ ਸਕਦੇ, ਕੋਈ ਇੱਕ ਠੀਕ ਹੋਵੇਗਾ। ਆਖਿਰ ਸਹਿਜੇ ਸਹਿਜੇ ਗੱਲ ਪਕੜਦੇ ਚਾਹੀ, ਸਾਰੇ ਹੀ ਠੀਕ ਨੇ, ਸਾਰੇ ਠੀਕ ਨੇ। ਜਿਸ ਦਾ ਜਿਤਨਾ ਗਹਿਰਾ ਧਿਆਨ ਗਿਆ ਉਹਦੇ ਕੋਲ ਉਤਨਾ ਗਿਆਨ ਹੈ, ਅਤੇ ਗਿਆਨ ਦੀ ਕੋਈ ਸੀਮਾ ਨਹੀਂ। ਆਪ ਆਪਣੀ ਬੁੱਧ ਹੈ ਜੇ ਸੀ, ਵਰਣਤ ਭਿੰਨ ਭਿੰਨ ਤੋਏ ਤੇ ਸੀ, ਸਾਰੇ ਠੀਕ ਨੇ, ਇੱਕ ਵੀ ਗਲਤ ਨੇ। ਸਾਰਿਆਂ ਕੋਲ ਸਾਗਰ ਦਾ ਜਲ ਹੈ, ਕੋਈ ਲੋਟਾ ਭਰ ਕੇ ਲਿਆਇਆ, ਕੋਈ ਬਾਲਟੀ ਭਰ ਕੇ ਲਿਆਇਆ, ਕੋਈ ਡੋਲ ਭਰ ਕੇ ਲਿਆਇਆ, ਕੋਈ ਗਾਗਰ ਭਰ ਕੇ ਲਿਆਇਆ, ਕਿਹਦੇ ਕੋਲ ਕੌਲੀ ਹੈ ਛੋਟੀ ਹੈ, ਤੇ ਸਾਰਿਆਂ ਕੋਲ ਸਾਰੇ ਹੀ ਠੀਕ ਨੇ, ਇੱਕ ਵੀ ਜੋ ਹੈ ਗਲਤ ਨੇ। ਧਿਆਨ ਜੈਸੇ ਪ੍ਰਭੂ ਦੇ ਨਾਮ ਵਿੱਚ ਜੁੜਦਾ ਹੈ, ਧਿਆਨ ਫਿਰ ਹਟਦਾ ਹੀ ਨਹੀਂ। ਕਬੀਰ ਕਹਿੰਦੇ ਨੇ, ਬਿਸਰਤ ਨਾ ਹੀ ਮਨ ਤੇ ਹਰੀ ਭੁੱਲਦਾ ਹੀ ਨਹੀਂ। ਹਰ ਵਕਤ ਉਸੇ 'ਚ ਧਿਆਨ ਰਹਿੰਦਾ, ਬਿਸਰਤ ਨਹੀਂ ਨਹੀਂ ਭੁੱਲਦਾ, ਸਾਨੂੰ ਯਾਦ ਵੀ ਨਹੀਂ ਆਉਂਦਾ। ਆਖਿਰ ਸਾਨੂੰ ਇਹੀ ਆਖਿਆ ਗਿਆ ਨਾ, ਯਾਦ ਕਰੋ। ਸਾਰੇ ਦੁਨੀਆਂ ਦੇ ਅਵਤਾਰਾਂ ਨੇ, ਪੈਗੰਬਰਾਂ ਨੇ ਇੱਕ ਜ਼ਬਾਨ ਹੋ ਕੇ ਆਖਿਆ, ਯਾਦ ਕਰੋ, ਚੇਤੇ ਕਰੋ, ਸਿਮਰਨ ਕਰੋ। ਉਰਦੂ 'ਚ ਕਹਿੰਦੇ ਨੇ ਯਾਦ ਕਰੋ, ਪੰਜਾਬੀ 'ਚ ਕਹਿੰਦੇ ਨੇ ਚੇਤੇ ਕਰੋ, ਸੰਸਕ੍ਰਿਤ ਦੇ 'ਚ ਕਹਿੰਦੇ ਨੇ ਸਿਮਰਨ ਕਰੋ। ਕਿਹਦਾ ਸਿਮਰਨ ਕਰੀਏ, ਕਿਹਨੂੰ ਯਾਦ ਕਰੀਏ ਜਿਹਨੂੰ ਭੁੱਲ ਗਿਆ, ਭੁੱਲ ਗਿਆ। ਅਸੀਂ ਈਸ਼ਵਰ ਨੂੰ ਗਵਾਇਆ ਨਹੀਂ, ਗਵਾ ਨਹੀਂ ਸਕਦੇ, ਬੁਲਾਇਆ ਹੈ, ਬੁਲਾ ਸਕਦੇ, ਭੁੱਲ ਗਏ, ਭੁੱਲ ਗਏ। ਔਰ ਜੈਸੇ ਈਸ਼ਵਰ ਭੁੱਲੇ, ਸਾਰੇ ਦੁੱਖਾਂ ਦਾ ਜਨਮ ਆਉਂਦਾ, ਇਹ ਵੀ ਮੈਂ ਕਰਾਂ। ਸਾਰੇ ਗੁਣ ਮਨੁੱਖ ਦੇ ਗਲ ਜਾਂਦੇ ਨੇ। ਮਨ ਏਕ ਨਚੇਤਸ ਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ। ਈਸ਼ਵਰ ਨੂੰ ਭੁਲਾ ਕੇ ਕੋਈ ਗੁਣਵਾਨ ਨਹੀਂ ਹੋ ਸਕਦਾ। ਅਗਰ ਉਹਦੇ ਕੋਲ ਗੁਣ ਹੈ ਨਾ ਵੀ ਦਿਖਾਈ ਦਿੰਦੇ ਨੇ, ਉਹ ਸਿਰਫ ਕਾਗਜ਼ੀ ਫੁੱਲ ਹੋਣਗੇ, ਔਰ ਕੁਛ ਵੀ ਨਹੀਂ ਹੋਵੇਗਾ। ਇਹ ਵੀ ਮਹਿਸੂਸ ਕਰਦੇ ਹਾਂ। ਤੁਧ ਚਿਤ ਆਏ ਮਹਾ ਆਨੰਦਾ, ਜਿਸ ਵਿਸਰੇ ਸੋ ਮਰ ਜਾਏ ਜੀ। ਉਹਦੀ ਯਾਦ ਮਹਾ ਆਨੰਦ ਨੂੰ ਜਨਮ ਦਿੰਦੀ ਹੈ, ਉਹਨੂੰ ਭੁੱਲ ਜਾਣ ਨਾਲ ਸਾਰੇ ਆਨੰਦ ਮਰ ਜਾਂਦੇ ਨੇ, ਸਾਰੇ ਸੁੱਖ ਮਰ ਜਾਂਦੇ। ਉਹਦੀ ਯਾਦ ਆਪਣੀ ਯਾਦ ਭੁਲਾ ਦੇਣੀ ਹੈ, ਤਾਂ ਆਪਣੇ ਵਿੱਚ ਤੇ ਦੁੱਖ ਹੈ, ਰੋਗ ਹੈ, ਸੋਗ ਹੈ, ਇਹ ਸਭ ਖਤਮ ਹੋ ਜਾਂਦਾ, ਕਿਉਂਕਿ ਯਾਦਾਂ 'ਚ ਨਹੀਂ ਆਉਂਦਾ। ਕਹਿੰਦੇ ਨਾ, ਰੋਗ ਮਿਟ ਗਏ, ਸੋਗ ਮਿਟ ਗਏ, ਮਰਨਾ ਮਿਟ ਗਿਆ। ਤਨ ਦੇ ਤਲ 'ਤੇ ਨਾ ਮਰਨਾ ਮਿਟਦਾ, ਨਾ ਰੋਗ ਮਿਟਦਾ। ਮਨ ਦੇ ਤਲ ਤੇ ਨਾ ਚਿੰਤਾਵਾਂ ਮਿਲਦੀਆਂ ਨਾ ਸੋਗ ਮਿਟਦਾ ਹੈ। ਬੜੇ ਧਿਆਨ ਨਾਲ ਸੁਣ ਲੈਣਾ। ਪਰ ਪਰਮਾਤਮਾ ਦੀ ਯਾਦ ਵਿੱਚ ਪਰਮਾਤਮਾ ਹੀ ਰਹਿ ਜਾਂਦਾ, ਆਪਣੀ ਯਾਦ ਤੇ ਰਹਿੰਦੀ ਨਹੀਂ, ਗੱਲ ਖਤਮ। ਤੋ ਰੋਗ ਵੀ ਮਿਟ ਗਿਆ, ਸੋਗ ਵੀ ਮਿਟ ਗਿਆ, ਮਰਨਾ ਵੀ ਮਿਟ ਗਿਆ, ਪਰਮਾਤਮਾ ਹੀ ਪਰਮਾਤਮਾ, ਈਸ਼ਵਰ ਹੀ ਈਸ਼ਵਰ। ਥੋੜ੍ਹੇ ਜਿਹੜੇ ਅਭਿਆਸੀ ਹੋਣਗੇ ਜ਼ਰੂਰ ਉਹਨਾਂ ਦੀ ਗੱਲ ਪਕੜ ਵਿੱਚ ਆ ਜਾਏਗੀ। ਤੁਧ ਚਿਤ ਆਏ ਮਹਾ ਆਨੰਦਾ, ਜਿਸ ਵਿਸਰੇ ਸੌ ਮਰ ਜਾਏ ਜੀ। ਭਾਈ ਸਾਹਿਬ ਭਾਈ ਨੰਦ ਲਾਲ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 52 ਕਵੀਆਂ ਵਿੱਚੋਂ ਸਿਰਮੌਰ ਕਵੀ ਔਰ ਆਤਮ ਰਸਕ ਭਾਈ ਸਾਹਿਬ ਭਾਈ ਨੰਦ ਲਾਲ, ਉਹਨਾਂ ਨੇ ਆਪਣੀ ਬਾਣੀ 'ਚ ਦੋ ਸਵਾਲ ਕੀਤੇ ਨੇ ਔਰ ਦੋ ਸਵਾਲਾਂ ਦਾ ਜਵਾਬ ਵੀ ਖੁਦ ਆਪ ਹੀ ਥੱਲੇ ਲਿਖਿਆ ਹੈ। ਗਮ 'ਚ ਬਾਸ਼ਦ, ਗਮ ਕੀ ਹੈ, ਦੁੱਖ ਕੀ ਹੈ? ਤੁਸੀਂ ਸੋਚੋਗੇ ਇਹ ਵੀ ਕੋਈ ਸਵਾਲ ਹੈ, ਹਰ ਮਨੁੱਖ ਨੂੰ ਪਤਾ ਹੈ ਦੁੱਖ ਕੀ ਹੈ। ਹਰ ਮਨੁੱਖ ਨੂੰ ਇਹ ਤਾਂ ਪਤਾ ਹੈ ਦੁੱਖ ਹੈ, ਹਰ ਮਨੁੱਖ ਨੂੰ ਇਹ ਨਹੀਂ ਪਤਾ ਦੁੱਖ ਕਿਉਂ ਹੈ, ਦੁੱਖ ਕਿਉਂ ਹੈ। ਗਮ 'ਚ ਬਾਸ਼ਦ, ਗਮ ਕੀ ਹੈ? ਫਿਰ ਕਹਿੰਦੇ ਨੇ ਚੀਜ਼ ਤੋਂ ਸ਼ਾਦੀ, ਸ਼ਾਦੀ ਲਵ ਸਾਡੇ ਦੇਸ਼ ਦੇ ਆਨੰਦ ਕਾਰਜ ਵਿਵਾਹ ਵਾਸਤੇ ਵਰਤਦੇ ਨੇ, ਜਦਕਿ ਇਰਾਨ ਵਿੱਚ ਇਹ ਵਿਵਾਹ ਵਾਸਤੇ ਨਹੀਂ ਹੈ। ਵਿਵਾਹ ਵਾਸਤੇ ਉਹਨਾਂ ਕੋਲ ਦੂਜਾ ਸ਼ਬਦ ਹੈ ਨਿਕਾਹ, ਇਸ ਘਰ ਵਿੱਚ ਨਿਕਾਹ ਹੈ। ਸ਼ਾਦੀ ਦਾ ਅਰਥ ਹੈ ਖੁਸ਼ੀ, ਈ ਦਿਲ ਸ਼ਾਦ ਅਸ, ਇਹ ਦਿਲ ਬੜਾ ਖੁਸ਼ ਹੈ, ਈ ਦਿਲ ਨਾ ਸ਼ਾਦ ਅਸ, ਇਹ ਨਾ ਸ਼ਾਦ ਹੈ, ਖੁਸ਼ ਨਹੀਂ ਹੈ। ਈ ਖਾਨਾ ਹੈ ਸ਼ਾਦੀ ਅਸ, ਇਸ ਘਰ ਵਿੱਚ ਬੜੀ ਖੁਸ਼ੀ ਹੈ। ਸ਼ਾਦ ਦਾ ਅਰਥ ਖੁਸ਼, ਸ਼ਾਦੀ ਦੇ ਅਰਥ ਖੁਸ਼ੀ ਹੈ, ਆਨੰਦ ਕਾਰਜ ਨਹੀਂ ਹੈ। ਆਨੰਦ ਕਾਰਜ ਵਿਵਾਹ ਵਾਸਤੇ ਉਹਨਾਂ ਕੋਲ ਦੂਜਾ ਸ਼ਬਦ ਹੈ ਨਿਕਾਹ। ਪਰ ਸਾਡੇ ਦੇਸ਼ ਵਿੱਚ ਮੁਗਲਾਂ ਦੇ ਲੰਬੇ ਦੌਰ ਹਕੂਮਤ ਨੇ ਇਹ ਅਲਫਾਜ਼ ਤੇ ਸਾਨੂੰ ਦੇ ਦਿੱਤੇ, ਪਰ ਚਲਦੇ ਚਲਦੇ ਅਲਫਾਜ਼ ਆਪਣੇ ਅਰਥ ਬਦਲ ਗਏ ਨੇ। ਨੰਦ ਲਾਲ ਪਿੱਛੋਂ ਗਜ਼ਨੀ ਤੋਂ ਆਏ ਸਨ, ਅਫਗਾਨਿਸਤਾਨ ਦੇ ਸਨ, ਮਾਦਰੀ ਜ਼ਬਾਨ ਵੀ ਪਰਸ਼ੀਅਨ ਸੀ। ਉਹ ਆਪਣੇ ਅੰਦਾਜ਼ ਵਿੱਚ ਕਹਿੰਦੇ ਨੇ ਚੀਸ਼ ਤੇ ਸ਼ਾਦੀ, ਖੁਸ਼ੀ ਕੀ ਹੈ? ਗਮ 'ਚ ਬਾਸ਼ਦ, ਗਮ ਕੀ ਹੈ? ਭਾਈ ਸਾਹਿਬ ਆਪ ਹੀ ਦੱਸਦੇ ਨੇ, ਥੱਲੇ ਆਪ ਹੀ ਲਿਖਦੇ ਨੇ। ਗਮ 'ਚ ਬਾਸ਼ਦ, ਗਫਲਤ ਅਜ ਯਾਦੇ ਖੁਦਾ, ਸਿਰਫ ਪਰਮਾਤਮਾ ਨੂੰ ਭੁੱਲ ਜਾਣਾ ਹੀ ਦੁੱਖ ਹੈ, ਹੋਰ ਕੋਈ ਦੁੱਖ ਨਹੀਂ। ਔਰ ਇਹ ਇੱਕੋ ਹੀ ਦੁੱਖ ਸਾਰੇ ਦੁੱਖਾਂ ਨੂੰ ਜਨਮ ਦਿੰਦਾ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋ। ਇਹ ਇੱਕੋ ਹੀ ਦੁੱਖ ਸਾਰੇ ਦੁੱਖਾਂ ਨੂੰ ਜਨਮ ਦਿੰਦਾ ਹੈ। ਗਮ 'ਚ ਬਾਸ਼ਦ, ਗਫਲਤ ਅਜ ਯਾਦੇ ਖੁਦਾ, ਚੀਸ਼ ਸ਼ਾਦੀ ਯਾਦ ਆਂਬਾ ਮੁਨਤਿਹਾ, ਉਹ ਜੋ ਲਾ ਇੰਤਿਹਾ ਪਰਮਾਤਮਾ ਹੈ ਉਹਦੀ ਯਾਦ ਹੀ ਮਹਾ ਆਨੰਦ ਹੈ, ਸੁੱਖ ਹੈ, ਉਹਨੂੰ ਭੁੱਲ ਜਾਣਾ ਹੀ ਮਹਾ ਦੁੱਖ ਹੈ। ਦੁਨੀਆਂ ਭਰ ਦੇ ਅਵਤਾਰੀ ਪੁਰਸ਼ਾਂ ਨੇ ਕਿਹਾ ਯਾਦ ਕਰੋ, ਚੇਤੇ ਕਰੋ, ਸਿਮਰਨ ਕਰੋ। ਮਨ ਉਹਦਾ ਸਿਮਰਨ ਕਰਦਾ ਹੈ, ਮਨ ਜਿਸ ਤੋਂ ਪ੍ਰਭਾਵਿਤ ਹੋਵੇ, ਮਨ ਉਸਦੀ ਮੰਗ ਕਰਦਾ ਹੈ, ਮਨ ਜਿਸ ਤੋਂ ਪ੍ਰਭਾਵਿਤ ਹੋਵੇ। ਮਨੁੱਖ ਉਸੇ ਦੀ ਪ੍ਰਾਪਤੀ ਵਾਸਤੇ ਸਮਾਂ ਕੱਢਦਾ ਹੈ ਜਿਸ ਤੋਂ ਪ੍ਰਭਾਵਿਤ ਹੋਵੇ। ਮਨ ਜਿਸ ਤੋਂ ਪ੍ਰਭਾਵਿਤ ਨਹੀਂ, ਮਨ ਨਹੀਂ ਯਾਦ ਕਰਦਾ। ਮਨ ਜਿਸ ਤੋਂ ਪ੍ਰਭਾਵਿਤ ਨਹੀਂ, ਮਨ ਉਸਦੀ ਮੰਗ ਵੀ ਨਹੀਂ ਕਰਦਾ। ਮਨ ਜਿਸ ਤੋਂ ਪ੍ਰਭਾਵਿਤ ਨਹੀਂ, ਉਹਦੀ ਪ੍ਰਾਪਤੀ ਵਾਸਤੇ ਸਮਾਂ ਕੱਢਣ ਦੀ ਕੀ ਲੋੜ ਹੈ? 24 ਘੰਟੇ ਮਨੁੱਖ ਧਨ ਵਾਸਤੇ ਸਮਾਂ ਕੱਢ ਸਕਦਾ ਹੈ, 24 ਘੰਟਿਆਂ 'ਚ 1 ਘੰਟਾ ਵੀ ਪ੍ਰਭੂ ਵਾਸਤੇ ਨਹੀਂ ਹੈ। ਮਨੁੱਖ ਸੰਸਾਰ ਦੇ ਪ੍ਰਭਾਵ ਹੇਠ ਜੀ ਰਿਹਾ, ਨਿਰੰਕਾਰ ਦੇ ਪ੍ਰਭਾਵ ਹੇਠ ਨਹੀਂ। ਪਰਿਵਾਰ ਦੇ ਪ੍ਰਭਾਵ ਹੇਠ ਜੀ ਰਿਹਾ, ਕਰਤਾਰ ਦੇ ਪ੍ਰਭਾਵ ਹੇਠ ਨਹੀਂ। ਦੇਖੋ, ਪਰਿਵਾਰ ਨੂੰ ਯਾਦ ਕਰਨਾ ਹੋਵੇ ਕਿ ਵਾਜਾ ਵਜਾਉਣ ਦੀ ਲੋੜ ਹੈ, ਤਬਲਾ ਖੜਕਾਉਣ ਦੀ ਲੋੜ ਹੈ, ਜਾਂ ਮੈਨੂੰ ਇਹ ਕਥਾ ਦੀ ਲੋੜ ਹੈ, ਫਿਲਸਫਾ ਗੋਟਣ ਦੀ ਲੋੜ ਹੈ, ਪਰਿਵਾਰ ਦੀ ਯਾਦ ਤੇ ਆਪੇ ਆਉਂਦੀ। ਮਿੱਤਰ ਦੀ ਯਾਦ, ਪੁੱਤਰ ਦੀ ਯਾਦ, ਪਤੀ ਦੀ ਯਾਦ, ਪਤਨੀ ਦੀ ਯਾਦ, ਭਰਾਵਾਂ ਦੀ ਯਾਦ ਤੇ ਆਪੇ ਆਉਂਦੀ ਹੈ, ਕੋਈ ਵਾਜਾ ਵਜਾਉਣ ਦੀ ਲੋੜ ਨਹੀਂ। ਕੋਈ ਫਿਲਸਫਾ ਗੋਟਣ ਦੀ ਲੋੜ ਨਹੀਂ। ਧਨ ਸੰਪਦਾ ਦੀ ਯਾਦ ਆਪਣੇ ਆਪ ਆਉਂਦੀ ਹੈ, ਕਿਸੇ ਕੋਲ ਪ੍ਰੇਰਨਾ ਲੈਣ ਦੀ ਲੋੜ ਨਹੀਂ। ਪਰ ਪਰਮਾਤਮਾ ਦੀ ਯਾਦ, ਉਹ ਯਾਦ ਆਵੇ, ਪਾਠ ਕਰੋ, ਪੂਜਾ ਕਰੋ, ਮੰਦਰ ਮਸਜਿਦ ਗੁਰਦੁਆਰੇ ਜਾਓ, ਕੀਰਤਨ ਸੁਣੋ, ਕੀਰਤਨ ਕਰੋ, ਕਥਾ ਸੁਣੋ, ਕਥਾ ਕਰੋ। ਪਰ ਮੈਂ ਇੱਕ ਗੱਲ ਦਾਅਵੇ ਨਾਲ ਕਹਿੰਦਾ ਹਾਂ, ਇਹ ਸਭ ਕੁਝ ਕਰਦਿਆਂ ਵੀ ਉਹ ਯਾਦ ਨਹੀਂ ਆਉਂਦਾ, ਨਹੀਂ ਆਉਂਦਾ। ਮਨ ਜਿਸ ਤੋਂ ਪ੍ਰਭਾਵਿਤ ਨਹੀਂ, ਮਨ ਉਸ ਨੂੰ ਯਾਦ ਨਹੀਂ ਕਰਦਾ। ਮਨ ਜਿਸ ਤੋਂ ਪ੍ਰਭਾਵਿਤ ਨਹੀਂ, ਮਨ ਉਸਦੀ ਮੰਗ ਵੀ ਨਹੀਂ ਕਰਦਾ। ਮਨ ਜਿਸ ਤੋਂ ਪ੍ਰਭਾਵਿਤ ਨਹੀਂ, ਉਹਦੇ ਲਈ ਮਨੁੱਖ ਕੋਲ ਕੋਈ ਸਮਾਂ ਨਹੀਂ ਹੈ, ਕੋਈ ਵਕਤ ਨਹੀਂ। ਇਹ ਸਤਸੰਗ, ਇਹ ਕਥਾ ਕੀਰਤਨ, ਇਹ ਗੁਰਬਾਣੀ ਵਿਚਾਰ, ਇਹ ਸਤਿਗੁਰੂ ਦੇ ਅਗੰਮੀ ਸ਼ਬਦ ਮੈਜ਼ ਇਸ ਵਾਸਤੇ ਨੇ, ਕਿਧਰੇ ਸੁਣਦਿਆਂ ਸੁਣਦਿਆਂ ਮਨ ਪਰਮਾਤਮਾ ਤੋਂ ਪ੍ਰਭਾਵਿਤ ਹੋ ਜਾਏ। ਸਤਸੰਗ ਕੀਤਾ ਆ ਉਸ ਦਿਨ ਸਫਲ ਸਮਝ ਲਓ ਜਿਸ ਦਿਨ ਮਨ ਪਰਮਾਤਮਾ ਤੋਂ ਪ੍ਰਭਾਵਿਤ ਹੋ ਜਾਏ। ਜਿੰਨੇ ਚਿਰ ਤੱਕ ਪ੍ਰਭਾਵਿਤ ਨਹੀਂ ਹੋਇਆ, ਸਤਸੰਗੀ ਹੋਣ ਦਾ ਇਹ ਯਤਨ ਤੇ ਕਰਦਾ ਪਿਆ, ਸਤ ਨਾਲ ਸੰਗ ਨਹੀਂ ਹੋਇਆ। ਸਤਸੰਗ ਕਹਿੰਦੇ ਨਾ, ਸਤ ਤੇ ਪਰਮਾਤਮਾ ਹੈ, ਉਹਦੇ ਨਾਲ ਸੰਗ ਹੋ ਜਾਏ ਤੇ ਸਤਸੰਗੀ। 10,000 ਮਨੁੱਖ ਕਿਧਰੇ ਮੰਦਰ ਮਸਜਿਦ ਗੁਰਦੁਆਰੇ ਬੈਠੇ ਹਨ, ਕਹਿ ਸਕਦੇ ਹਾਂ ਕੋਈ ਕਦ ਸਤਸੰਗੀ ਹੋਵੇਗਾ। ਬਾਕੀ ਸਤਸੰਗੀ ਹੋਣ ਦਾ ਯਤਨ ਪੈ ਕਰਦਾ, ਕੋਸ਼ਿਸ਼ ਪੈ ਕਰਦਾ। ਸਤਸੰਗੀ ਹੋਣਾ ਕੋਈ ਬੱਚਿਆਂ ਦੀ ਖੇਲ ਨਹੀਂ ਹੈ, ਇਹ ਵੀ ਨਹੀਂ। ਸਤ ਨਾਲ ਸੰਗ ਹੋ ਗਿਆ, ਪਰਮਾਤਮਾ ਨਾਲ ਸੰਗ ਹੋ ਗਿਆ। ਇਹ ਮਾੜੇ ਮੋਟੇ ਕਿਧਰੇ ਮਨਿਸਟਰ ਚੌਧਰੀ ਨਾਲ ਬੰਦੇ ਦਾ ਸੰਗ ਹੋ ਜਾਏ ਤੇ ਬੰਦੇ ਦੇ ਪੈਰ ਜ਼ਮੀਨ ਤੇ ਨਹੀਂ ਟਿਕਦੇ। ਉਹ ਸਤ ਜੋ ਮਹਾਂਸ਼ਕਤੀ ਹੈ, ਜਗਤ ਦਾ ਕਰਤਾ ਹੈ, ਉਹਦੇ ਨਾਲ ਸੰਗ ਹੋ ਜਾਏ, ਮਨੁੱਖ ਤੇ ਮਾਲਾ ਮਾਲ ਹੋ ਜਾਂਦਾ। ਸਤਸੰਗੀ ਰੋਜ਼ ਰੋਜ਼ ਸਤਸੰਗ ਦੇ ਵਿੱਚ ਆਉਣਾ ਹੈ ਤੇ ਸਤ ਦੀ ਗੱਲ ਸੁਣਨੀ ਹੈ, ਕੀਰਤਨ ਰਾਹੀਂ, ਕਥਾ ਰਾਹੀਂ ਪਾਠ ਕਰਨਾ, ਜਪ ਕਰਨਾ, ਤਾਂ ਕਿ ਕਿਸੇ ਦਿਨ ਮਨ ਸਤ ਤੋਂ ਪ੍ਰਭਾਵਿਤ ਹੋ ਜਾਏ। ਜਿਸ ਦਿਨ ਪ੍ਰਭਾਵਿਤ ਹੋ ਗਿਆ, ਤਾਂ ਕਬੀਰ ਕਹਿੰਦੇ ਨੇ, ਵਿਸਰਤ ਨਾਹੀਂ ਮਨ ਤੇ ਹਰੀ, ਅਬ ਇਹ ਪ੍ਰੀਤ ਮਹਾਂ ਪਰਬਲ ਬਈ, ਵਿਖਮ ਨਾ ਜਾਏ ਜਰੀ। ਹੁਣ ਇਤਨੀ ਪ੍ਰਬਲ ਪ੍ਰੀਤ ਪੈਦਾ ਹੋ ਗਈ ਹੈ, ਪ੍ਰਭੂ ਬੋਲਦਾ ਹੀ ਨਹੀਂ। ਮਨੁੱਖ ਨੇ ਪ੍ਰਭੂ ਨੂੰ ਭੁਲਾਇਆ ਹੈ, ਗਵਾਇਆ ਨਹੀਂ, ਗਵਾ ਨਹੀਂ ਸਕਦਾ। ਕਿਉਂ? ਜਨਮ ਜੀਵਨ ਮਰਨ ਸਭ ਪਰਮਾਤਮਾ ਦੇ ਚੇਤੇ ਵਿਆਪਕ ਹੈ, ਉਹਤੇ ਇੱਕ ਸ਼ਕਤੀ ਹੈ। ਇਹਦੇ ਉੱਤੇ ਜਿਹੜਾ ਮੈਂ ਇੱਕ ਉਦਾਹਰਣ ਦੇਣ ਆਉਂਦਾ, ਉਹ ਵੀ ਦੇ ਦਿਆਂ, ਛੇਤੀ ਸਮਾਪਤੀ ਕਰੀਏ। ਇੱਕ ਮੱਛਲੀ ਆਪਣੇ ਜਨਮ ਅਸਥਾਨ ਤੋਂ ਹਜ਼ਾਰਾਂ ਮੀਲ ਦੂਰ ਜਾ ਸਕਦੀ ਹੈ, ਅਕਸਰ ਹਜ਼ਾਰਾਂ ਮੀਲ ਦੂਰ ਚਲੀ ਜਾਂਦੀ ਹੈ। ਇੱਕ ਮੱਛਲੀ ਆਪਣੇ ਪਰਿਵਾਰ ਤੋਂ ਹਜ਼ਾਰਾਂ ਮੀਲ ਦੂਰ ਜਾ ਸਕਦੀ ਹੈ, ਔਰ ਅਕਸਰ ਵਾਕਈ ਉਹ ਹਜ਼ਾਰਾਂ ਮੀਲ ਦੂਰ ਚਲੀ ਜਾਂਦੀ ਹੈ। ਇੱਕ ਮੱਛਲੀ ਆਪਣੇ ਇਲਾਕੇ ਤੋਂ ਬਹੁਤ ਦੂਰ ਜਾ ਸਕਦੀ ਹੈ, ਔਰ ਅਕਸਰ ਬਹੁਤ ਦੂਰ ਚਲੀ ਜਾਂਦੀ ਹੈ। ਲੱਖ ਵੀ ਯਤਨ ਕਰੇ, ਮੱਛਲੀ ਪਾਣੀ ਤੋਂ ਦੂਰ ਨਹੀਂ ਜਾ ਸਕਦੀ। ਜਿੱਥੇ ਜਾਏਗੀ ਪਾਣੀ ਤੇ ਹੈ, ਭਾਵੇਂ ਪ੍ਰਸ਼ਾਂਤ ਮਹਾਂਸਾਗਰ 'ਚ ਹੋਵੇ, ਭਾਵੇਂ ਹਿੰਦ ਮਹਾਂਸਾਗਰ ਦੇ 'ਚ ਹੋਵੇ, ਭਾਵੇਂ ਅਰਬ ਦੀ ਖਾੜੀ ਦੇ 'ਚ ਹੋਵੇ, ਅਤੇ ਭਾਵੇਂ ਐਟਲਾਂਟਿਕ ਦੇ 'ਚ ਹੋਵੇ, ਸਾਗਰ ਤੇ ਸਾਰਾ ਇੱਕੋ ਹੀ ਹੈ। ਦੂਰ ਜਾ ਸਕਦੀ ਹੈ, ਪਾਣੀ ਤੋਂ ਦੂਰ ਨਹੀਂ ਜਾ ਸਕਦੀ, ਪਰਿਵਾਰ ਤੋਂ ਦੂਰ ਜਾ ਸਕਦੀ ਹੈ, ਜਨਮ ਅਸਥਾਨ ਤੋਂ ਦੂਰ ਜਾ ਸਕਦੀ ਹੈ, ਆਪਣੇ ਇਲਾਕੇ ਤੋਂ ਦੂਰ ਜਾ ਸਕਦੀ ਹੈ, ਸਾਗਰ ਤੋਂ ਦੂਰ ਨਹੀਂ ਜਾ ਸਕਦੀ। ਮਨੁੱਖ ਇਹ ਵੀ ਆਪਣੇ ਵਤਨ ਤੋਂ ਦੂਰ ਜਾ ਸਕਦਾ ਹੈ, ਔਰ ਬੇਸ਼ਤਰ ਕਈ ਲੋਕ ਆਪਣੇ ਵਤਨ ਤੋਂ ਬਹੁਤ ਦੂਰ ਚਲੇ ਜਾਂਦੇ ਹੈ। ਇੱਕ ਮਨੁੱਖ ਆਪਣੇ ਜਨਮ ਅਸਥਾਨ ਤੋਂ ਬਹੁਤ ਦੂਰ ਜਾ ਸਕਦਾ ਹੈ, ਔਰ ਅਕਸਰ ਕਈ ਚਲੇ ਜਾਂਦੇ ਹੈ। ਇੱਕ ਮਨੁੱਖ ਆਪਣੇ ਪਰਿਵਾਰ ਤੋਂ ਬਹੁਤ ਦੂਰ ਜਾ ਸਕਦਾ ਹੈ, ਔਰ ਕਈ ਚਲੇ ਜਾਂਦੇ ਨੇ। ਲੱਖ ਵੀ ਯਤਨ ਕਰੇ, ਮਨੁੱਖ ਨਿਰੰਕਾਰ ਤੋਂ ਦੂਰ ਨਹੀਂ ਜਾ ਸਕਦਾ। ਉਸੇ ਦੇ ਵਿੱਚ ਜੀਵਨ ਮਰਨ ਹੈ, ਜਨਮ ਹੈ। ਜਿਵੇਂ ਮੱਛਲੀ ਦਾ ਜਨਮ ਜੀਵਨ ਮਰਨ ਸਾਗਰ ਦੇ 'ਚ ਹੈ, ਸਭ ਕੁਝ ਤੇ ਪਰਮਾਤਮਾ ਦੇ 'ਚ ਹੈ। ਉਸਨੂੰ ਗਵਾਇਆ ਨਹੀਂ, ਭੁਲਾਇਆ ਹੈ। ਭੁਲਿਆ ਕਿਉਂ ਹੈ? ਦਿਖਾਈ ਨਹੀਂ ਦਿੰਦਾ। ਦਿਖਾਈ ਕਿਉਂ ਨਹੀਂ ਦਿੰਦਾ? ਦੂਰੀ ਹੋਣ ਕਰਕੇ ਨਹੀਂ, ਦਿਖਾਈ ਇਸ ਵਾਸਤੇ ਨਹੀਂ ਦਿੰਦਾ, ਨੇੜੇ ਨਹੀਂ ਹੈ। ਬਹੁਤ ਨੇੜੇ ਹੈ। ਦੂਰ ਹੋਵੇ ਤੇ ਸ਼ਾਇਦ ਦੂਰਬੀਨ ਨਾਲ ਵੇਖ ਲਈਏ, ਬਹੁਤ ਨੇੜੇ ਹੈ। ਜੈਸੇ ਮੈਂ ਅੱਖਾਂ ਦੇ ਉੱਤੇ ਤਸਵੀਰ ਰੱਖ ਲਵਾਂ, ਨਹੀਂ ਦੇਖ ਸਕਾਂਗਾ। ਦੇਖਣ ਵਾਸਤੇ ਕੁਝ ਦੂਰੀ ਚਾਹੀਦੀ ਹੈ। ਜੈਸੇ ਮੈਂ ਅੱਖਾਂ ਦੇ ਉੱਤੇ ਕਿਤਾਬ ਰੱਖ ਲਵਾਂ, ਅੱਖਰ ਨਹੀਂ ਦਿਖਾਈ ਦੇਣਗੇ। ਅੱਖਰ ਦਿਸਣ ਕੋਈ ਥੋੜ੍ਹੀ ਦੂਰੀ ਚਾਹੀਦੀ ਹੈ। ਅੱਖ ਦੇ 'ਚ ਕੋਈ ਰੜਕ ਪੈ ਜਾਂਦੀ ਹੈ, ਅਸੀਂ ਦੂਸਰੇ ਨੂੰ ਕਹਿੰਦੇ ਹਾਂ, ਜ਼ਰਾ ਦੇਖ ਮੇਰੀ ਅੱਖ ਦੇ 'ਚ ਕੀ ਪੈ ਗਿਆ, ਹੱਦ ਹੋ ਗਈ। ਅੱਖਾਂ ਸੂਰਜ ਚੰਦ ਤਾਰਿਆਂ ਨੂੰ ਦੇਖਦੀਆਂ, ਪਹਾੜਾਂ ਨੂੰ ਦੇਖਦੀਆਂ, ਮਨੁੱਖਾਂ ਦੀ ਭੀੜ ਨੂੰ ਦੇਖਦੀਆਂ। ਇੱਕ ਨਿੱਕੀ ਜਿਹੀ ਰੜਕ ਅੱਖ ਦੇ 'ਚ ਪੈ ਗਈ ਹੈ, ਅੱਖ ਨੂੰ ਨਹੀਂ ਦਿਖਾਈ ਦਿੰਦੀ। ਕਿਉਂ? ਬਹੁਤ ਨੇੜੇ, ਬਹੁਤ ਨੇੜੇ, ਬਹੁਤ ਨੇੜੇ। ਅੱਖ ਦੇ 'ਚ ਰੜਕ ਪੈ ਗਈ ਹੈ, ਅੱਖ ਦੇਖਣ ਦੇ 'ਚ ਅਸਮਰਥ ਹੈ। ਅਤੇ ਜਿਹੜਾ ਅੱਖਾਂ ਦੇ ਵਿੱਚ ਹੀ ਰਮਿਆ ਹੋਇਆ, ਰੋਮ ਰੋਮ ਦੇ 'ਚ ਰਮਿਆ ਹੋਇਆ, ਇਹ ਅੱਖਾਂ ਉਸ ਨੂੰ ਕਿਸ ਤਰ੍ਹਾਂ ਵੇਖਣਗੇ? ਇਸ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਨਾਨਕ ਸੇ ਅੱਖਣੀਆਂ ਬੇਅੰਨ ਜਿਹਨੇ ਦਿਸੰਦੋ ਮਾਂ ਪੀਰੀ, ਉਹਨੂੰ ਅਨੁਭਵ ਕੀਤਾ ਜਾ ਸਕਦਾ ਹੈ। ਭਾਈ ਸਾਹਿਬ ਭਾਈ ਨੰਦ ਲਾਲ ਨੇ ਇਹ ਅਨੁਭਵ ਦੀ ਅੱਖ ਹੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਮੰਗ ਕੀਤੀ ਸੀ। ਯਾ ਇਲਾਹੀ ਚਸ਼ਮੇ ਬੀਨਾ ਏ ਬੀਰੇ, ਇਹਨੂੰ ਤੀਜੀ ਅੱਖ ਵੀ ਕਹਿੰਦੇ ਨੇ, ਤੀਜਾ ਨੇਤਰ। ਸਾਡੇ ਹਿੰਦੂ ਵੀਰ ਇੱਥੇ ਵਿਚਕਾਰ ਤਿਲਕ ਲੈਂਦੇ ਨੇ, ਕਹਿੰਦੇ ਅਨੁਭਵ ਨੇਚਰ ਇੱਥੇ ਹੀ ਹੈ, ਇੱਥੇ ਹੀ ਪ੍ਰਕਾਸ਼ ਹੁੰਦਾ। ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ, ਯਾ ਇਲਾਹੀ ਚਸ਼ਮੇ ਬੀਨਾ ਏ ਬੀਰੇ, ਹੇ ਮੇਰੇ ਇਲਾਹੀ, ਹੇ ਮੇਰੇ ਗੁਰੂ, ਉਹ ਅੱਖਾਂ ਦੇ ਜਿਹਦੇ ਨਾਲ ਤੂੰ ਦਿਖਾਈ ਦੇਣਾ, ਮੈਂ ਤੈਨੂੰ ਵੇਖ ਸਕਾਂ। ਕਿਆ ਗੁਰੂ ਗੋਬਿੰਦ ਸਿੰਘ ਉਸਨੂੰ ਦਿਖਾਈ ਨਹੀਂ ਦਿੰਦੇ ਸਨ? ਦਿਖਾਈ ਦਿੰਦੇ ਸਨ, ਪਰ ਗੁਰੂ ਗੋਬਿੰਦ ਸਿੰਘ ਜੀ ਕੀ ਨੇ, ਕੀ ਨੂਰ ਨੇ, ਕੀ ਚਾਨਣ ਨੇ, ਇਹਨੂੰ ਵੇਖਣ ਵਾਸਤੇ ਤੇ ਅਨੁਭਵ ਦੀ ਅੱਖ ਚਾਹੀਦੀ। ਇਹਨਾਂ ਅੱਖਾਂ ਨਾਲ ਖੇਡ ਨਹੀਂ ਬਣਦੀ। ਯਾ ਇਲਾਹੀ ਚਸ਼ਮੇ ਬੀਨਾ ਏ ਬਿਦੇ, ਦਰ ਸ਼ਰਮ ਅਜ ਇਸ਼ਕੇ ਸੌਦਾ ਏ ਬਿਦੇ, ਮੇਰੇ ਸਿਰ ਵਿੱਚ ਉਹ ਪਿਆਰ ਦੇ ਕਿ ਇੱਕ ਦਫ਼ਾ ਦੁਨੀਆ ਕਹਿ ਦੇ ਨੰਦ ਲਾਲ ਪਾਗਲ ਹੋ ਗਿਆ, ਸੁਦਾਈ ਹੋ ਗਿਆ। ਮਹਾਰਾਜ, ਅਜੇ ਲੋਕੀ ਮੈਨੂੰ ਗਿਆਨੀ ਕਹਿੰਦੇ ਨੇ, ਕਵੀ ਕਹਿੰਦੇ ਨੇ, ਸ਼ਾਇਰ ਕਹਿੰਦੇ ਨੇ, ਮੈਨੂੰ ਕਿਸੇ ਨੇ ਪਾਗਲ ਨਹੀਂ ਆਖਿਆ। ਕਾਰਨ, ਪਾਗਲ ਅਕਲ ਤੋਂ ਥੱਲੇ ਜੀਵਦਾ, ਸਮਾਜ ਤੋਂ ਥੱਲੇ ਜੀਵਦਾ, ਸਮਾਜ ਉਸ 'ਤੇ ਤਰਸ ਵੀ ਖਾਂਦਾ। ਸੰਤ ਤੇ ਭਗਤ ਅਕਲ ਤੋਂ ਉੱਪਰ ਉੱਠਦਾ, ਸਮਾਜ ਤੋਂ ਉੱਪਰ ਉੱਠ ਜਾਂਦਾ, ਉਹ ਵੀ ਸਮਾਜ ਦੇ ਤਲ 'ਤੇ ਨਹੀਂ ਜੀਂਦਾ। ਭਗਤਾਂ ਅਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਇਹਦੇ ਨਾਲ ਸਮਾਜ ਨੂੰ ਜ਼ਰਾ ਚੋਟ ਲੱਗਦੀ ਹੈ, ਹੰਕਾਰ ਨੂੰ ਚੋਟ ਲੱਗਦੀ ਹੈ ਸਮਾਜ ਦੇ। ਤੋ ਇੱਕ ਸਮਾਜ ਕਤਈ ਇਤਨਾ ਪਾਗਲ ਦਾ ਵਿਰੋਧੀ ਨਹੀਂ ਆਉਂਦਾ ਜਿਤਨਾ ਸੰਤ ਦਾ ਵਿਰੋਧੀ ਆਉਂਦਾ। ਚੋਟੀ ਦੇ ਸੰਤ ਸਿੰਘਾਸਣਾਂ 'ਤੇ ਨਹੀਂ ਨੇ, ਉਹ 'ਤੇ ਤੱਤੀ ਤਵੀ 'ਤੇ ਨੇ, ਜਾਂ ਸੂਲੀ 'ਤੇ ਲਟਕੇ ਹੋਏ ਨੇ, ਜਾਂ ਜ਼ਹਿਰ ਦਾ ਪਿਆਲਾ ਪੀ ਰਹੇ ਨੇ, ਜਾਂ ਦੀਵਾਰਾਂ ਦੇ ਚਿਣੇ ਜਾ ਰਹੇ ਨੇ, ਜਾਂ ਦਿੱਲੀ ਦੇ ਚਾਂਦਨੀ ਚੌਂਕ ਦੇ 'ਚ ਆਪਣਾ ਗਲਾ ਕਟਵਾ ਰਹੇ ਨੇ। ਸਮਾਜ ਨੇ ਕਬੂਲ ਨਹੀਂ ਕੀਤਾ। ਸੰਤ ਜੋ ਸਮਾਜ ਤੋਂ ਉੱਪਰ ਉੱਠ ਗਿਆ, ਭਗਤਾਂ ਅਤੇ ਸੰਸਾਰੀਆਂ ਜੋੜ ਕਦੇ ਨਾ ਆਇਆ, ਅਕਲ ਤੋਂ ਉੱਪਰ ਉੱਠ ਗਿਆ। ਜ਼ੌਕ ਇਸ ਨੂੰ ਕਹਿੰਦੇ ਨੇ, ਸਰਹੱਦ ਅਕਲ ਸੇ ਗੁਜ਼ਰੇ ਤਬ ਪਹੁੰਚੇ। ਕਹਿੰਦਾ ਅਕਲ ਦੀ ਸਰਹੱਦ ਟੱਪ ਕੇ ਜਦ ਮੈਂ ਅੱਗੇ ਗਿਆ ਤਾਂ ਰੱਬ ਦੇ ਦਰ ਤੱਕ ਪਹੁੰਚਿਆ। ਇਹਨੂੰ ਡਾਕਟਰ ਮੁਹੰਮਦ ਇਕਬਾਲ ਬੜੇ ਆਲਮਾਨਾ ਢੰਗ ਨਾਲ ਬਿਆਨ ਕਰਦਾ, ਤੇਰੇ ਸੀਨੇ ਮੈਂ ਦਮ ਹੈ ਦਿਲ ਨਹੀਂ ਹੈ, ਤੇਰਾ ਦਮ ਗਰਮ ਯੇ ਮਹਿਫਿਲ ਨਹੀਂ ਹੈ, ਨਿਕਲ ਜਾ ਅਕਲ ਸੇ ਆਗੇ ਕੇ ਯੇ ਨੂਰ ਚਿਰਾਗੇ ਰਾਹ ਹੈ ਮੰਜ਼ਿਲ ਨਹੀਂ ਹੈ। ਇਹ ਅਕਲ ਦਾ ਦੀਵਾ ਸਿਰਫ ਰਸਤੇ ਦਾ ਚਾਨਣਾ ਤੇ ਹੈ, ਮੰਜ਼ਿਲ ਨਹੀਂ ਹੈ, ਅੱਗੇ ਲੰਘ, ਅੱਗੇ ਲੰਘ। ਔਰ ਇਹਨੂੰ ਅਮੀਰ ਮਿਨਾਈ ਬੜੇ ਆਲਮਾਨਾ ਢੰਗ ਨਾਲ ਆਪਣਾ ਢੰਗ ਨਾਲ ਬਿਆਨ ਕਰਦਾ, ਕਹਿੰਦਾ ਕਿੱਥੇ ਪਤਾ ਪੁੱਛੇ ਮੰਜ਼ਿਲੇ ਜਾਣਾ, ਐ ਖੁਦਾ ਮੈਂ ਤੇਰਾ ਪਤਾ ਕਿਸ ਕੋਲ ਪੁੱਛਾਂ, ਕੌਣ ਦੱਸੇ? ਕਿੱਥੇ ਪਤਾ ਪੁੱਛੇ ਮੰਜ਼ਿਲੇ ਜਾਣਾ, ਜਿਸ ਕੋ ਖਬਰ ਸੀ ਤੇਰੀ ਵੋ ਬੇਖਬਰ ਮਿਲਾ। ਜਿਹਦੇ ਕੋਲ ਤੇਰੀ ਖਬਰ ਸੀ ਉਹ ਤੇ ਕੁਝ ਕਹਿਣ ਜੋਗਾ ਨਹੀਂ ਸੀ ਤੇ ਜਿਹੜੇ ਬਹੁਤਾ ਕਹਿੰਦੇ ਪਏ ਇਹਨਾਂ ਕੋਲ ਖਬਰ ਹੈ ਕੋਈ ਨਹੀਂ ਹੈ ਕੋਈ ਜਿਸ ਕੋ ਖਬਰ ਸੀ ਤੇਰੀ ਉਹ ਬੇਖਬਰ ਮੇਰਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਜਗਤ ਨੇ ਜੋ ਕੁਛ ਕਿਹਾ ਉਹ ਆਪ ਕਹਿੰਦੇ ਨੇ ਕੋਈ ਕਹੇ ਭੂਤ ਨਾ ਕੋ ਕਹੇ ਬੇਦਾਲ ਕੋਈ ਕਹੇ ਆਦਮੀ ਨਾਨਕ ਵਿਚਾਰਾ ਪਾਇਆ ਦੀਵਾਨਾ ਸ਼ਾਲਕਾ ਨਾਨਕ ਬਹੁਰਾਨਾ ਸਾਰੇ ਕਹਿੰਦੇ ਪਏ ਨੇ ਤੇ ਪਾਗਲ ਹੋ ਗਏ
1: ਕੇਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ singhsabha2@gmail.com ਇੱਕ ਵਾਰ ਫਿਰ ਨੋਟ ਕਰੋ ਜੀ singhsabha2@gmail.com
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.
4: Hak gur miliye kukh gai pethi kukh na jaye dukh lagai kar kar firai agai duni milai sajai ਅੰਦਰ ਸਹਿਜ ਨਾ ਆਇਓ ਸਹਿਜੇ ਹੀ ਲੈ ਖਾਏ ਮਨ ਹੱਥ ਜਿੱਤੇ ਮੰਗਣਾ ਲੈਣਾ ਦੁੱਖ ਮਨਾਏ ਇਸ ਪੇਖੇ ਥਾਵੋ ਗਿਰਹੋ ਪਲਾ ਜਿੱਥੋਂ ਕੋ ਵਰਸਾਏ ਸਬਜ਼ ਰਤੇ ਤਿਨਾ

ਸਾਰ ਮੂਰਖ ਆਪ ਗਣਾਏਂਦੇ ਮਰ ਜੰਮੇ ਹੋਏ ਕੁਆਰ ਨਾਨਕ ਰਤਨਾ ਸੋਲ ਹੈ ਜਿਸ ਗੁਰਮੁਖ ਲਗੈ ਪਿਆਰ ਸਦਾ ਸਦਾ ਨਾਮ ਉਚਰੈ ਹਰ ਨਾਮੋ ਨਿਤ ਵਿਵਹਾਰ ਕਿਰਪਾ ਕਰੇ ਜੇ ਆਪਣੀ ਤਾਂ ਹਰ ਰੱਖਾ ਉਰਧਾਰ।

ਜੈ ਕਰਮ ਕਮਾਏ ਨਾਨਕ ਮਨ ਮੁਖ ਜੀਂਦਿਆਂ ਮੋਏ ਹਰ ਵਿਸਰਿਆ ਦੁਖ ਪਾਏ ਔੜੀ ਜਿਸ ਅੰਤਰ ਹਿਰਦਾ ਸੁਧ ਹੈ ਇਸ ਜਨ ਤੋਂ ਸਭ ਨਮਸਕਾਰੀ ਜਿਸ

ਪਸਾਰੀ ਸਭ ਆਤਮ ਰਾਮ ਪਸਾਰਿਆ ਗੁਰ ਬੁੱਧ ਵਿਚਾਰੀ ਸਲੋਕ ਮਹਿਲਾ ਤੀਜਾ ਬਿਨ ਸਤਿਗੁਰ ਸੇਵੇ ਜੀ ਕੇ ਵੰਦਨਾ ਵਿੱਚ ਹੋ ਮੈਂ ਕਰਮ ਕਮਾਏ ਬਿਨ ਸਤਿਗੁਰ ਸੇਵੇ ਠੋਰ ਨਾ ਪਾਵੇ ਮਰ ਜੰਮੇ ਆਵੇ ਜਾਏ ਬਿਨ ਸਤਿਗੁਰ ਸੇਵੇ ਸਿੱਕਾ ਬੋਲਣਾ ਨਾਮ ਨਵਸੈ ਮਨ ਮਾਹੇ ਨਾਨਕ ਬਿਨ ਸਤਿਗੁਰ ਸੇਵੇ

ਜਿਤ ਸਾਹਿਬ ਸੇਤੀ ਪਤਰ ਹੈ ਪੌੜੀ। ਹਰ ਇੱਕੋ ਦਾਤਾ ਸੇਵੀ ਹੈ, ਹਰ ਇੱਕ ਪਿਆਈ ਹੈ, ਹਰ ਇੱਕੋ ਦਾਤਾ ਮੰਗੀ ਹੈ, ਮਨ ਸਿੰਧਿਆ ਪਾਈ ਹੈ। ਜੇ ਦੂਜੇ ਪਾਸੋਂ ਮੰਗੀ ਹੈ ਤਾਂ ਲਾਜ ਮਰਾਈ ਹੈ, ਜਿਨ ਸੇਵਿਆ ਤਿਨ ਫਲ ਪਾਇਆ, ਤਿਸ ਜਨ ਕੀ ਸਭ ਭੁੱਖ ਗਵਾਈ ਹੈ। ਨਾਨਕ ਤਿਨ ਵਿੱਚੋਂ ਵਾਰਿਆ, ਜਿਨ ਆਂਦੇ ਹਿਰਦੇ।

ਤੀਜਾ ਸੁਣ ਸਿੱਖਿਆ ਸਾਧ ਨਾ ਆਇਓ ਜਿੱਤਰ ਗੁਰਮੁਖ ਸ਼ਬਦ ਨਾ ਲਾਗੈ ਸਤਿਗੁਰ ਸੇਵਿਆ ਨਾਮ ਮਨ ਵਸੈ ਵਿੱਚੋਂ ਪਰਮ ਪਉ ਪਾਦੈ ਜਿਹਾ ਸਤਿਗੁਰ ਨੂੰ ਜਾਣੈ ਤੇਹੋ ਹੋਵੈ ਤਾਂ ਸਤਿ ਨਾਮ ਲਿਵ ਲਾਗੈ ਨਾਨਕ ਨਾਮ ਮਿਲੈ।

ਹਰ ਨਾਮ ਲੈ ਜਾਵੇ ਗੁਰਸਿੱਖਾਂ ਕੇ ਮੁਖ ਉਜਲੇ ਹਰ ਦਰਗਹਿ ਪਾਵੇ ਗੁਰ ਸਤਿਗੁਰ ਬੋਹਲ ਹਰ ਨਾਮ ਕਾ ਵੱਡ ਪਾਗੀ ਸਿੱਖ ਗੁਣ ਸਾਂਝ ਕਰਾਵੇ ਤਿੰਨਾਂ ਗੁਰਸਿੱਖਾਂ ਤੋਂ ਹੋ ਵਾਰਿਆ ਜੋ ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੇ ਲੋਕ ਮਹਿਲਾ ਤੀਜਾ ਨਾਨਕ ਨਾਮ ਨਿਦਾਨ ਹੈ ਗੁਰਮੁਖ ਪਾਇਆ ਜਾਏ ਮਨ ਮੁਖ ਕਰ ਹੋਂਦੀ ਵਤ ਨਾ ਜਾਣਨੀ ਅੰਦੇ ਪੋ ਕੇ ਮੂਹੇ ਗਿਲ ਲਾਏ ਮਹਿਲਾ ਤੀਜਾ ਕੰਚਨ ਕਾਇਆ ਨਿਰਮਲੀ ਜੋ ਸਚ ਨਾਮ ਸਚ ਲਾਗੀ ਨਿਰਮਲ ਜੋਤ ਨਿਰੰਜਨ ਪਾਇਆ ਗੁਰਮੁਖ ਪਰਮ ਪੋ ਪਾਗੀ ਨਾਨਕ ਗੁਰਮੁਖ ਸਦਾ ਸੁਖ ਪਾਵੇ ਅੰਦਿਨ ਹਰ ਬੈਰਾਗੀ ਪੌੜੀ ਤੇ ਗੁਰਸਿੱਖ ਤਨ ਤਨ ਹੈ ਜਿਨੀ ਗੁਰ ਉਪਦੇਸ਼ ਸੁਣਿਆ ਹਰ ਕੰਨੀ ਗੁਰ ਸਤਿਗੁਰ ਨਾਮ

ਕਹਿ ਕਲਵਾਇਆ। ਹਰ ਨਾਵੇ ਕੀ ਵਡਿਆਈ ਕਰਮ ਪ੍ਰਾਪਤ ਹੋਵੇ। ਗੁਰਮੁਖ ਵਿਰਲੇ ਕਿਨੇ ਕਿਹਾਇਆ, ਸਲੋਕ ਮਹਿਲਾ ਤੀਜਾ। ਬਿਨ ਸਤਿਗੁਰ ਸੇਵੇ ਜਗਤ ਮੋਆ, ਬਿਰਲਾ ਜਨਮ ਗਵਾਏ। ਦੂਜੇ ਪਾਏ ਅਤ ਦੁਖ ਲੱਗਾ, ਮਰ ਜੰਮੇ ਆਵੇ ਜਾਏ। ਜਿਸਤਾ ਅੰਦਰ ਵਾਸ ਹੈ, ਫਿਰ ਜੂਨੀ ਪਾਏ। ਨਾਨਕ ਬਿਨ ਨਾਵੇ ਜਮ ਮਾਰਤੀ, ਅੰਤ ਦਇਆ ਪਛਤਾਏ ਮਹਿਲਾ ਤੀਜਾ। ਇਸ ਜਗ ਮੈਂ ਪੁਰਖ ਏਕ ਹੈ, ਹੋਰ ਸਗਲੀ ਨਾਲ ਸਵਾਈ। ਸਭ ਕਟ ਭੋਗ ਵੈ ਅਲਿਪਤ ਰਹੇ, ਅਲਖ ਨਾ ਲਖਣਾ ਜਾਏ। ਪੂਰੇ ਗੁਰ ਵੇਖਾ ਲਿਆ, ਸਭ ਦੇ ਤੋ ਜੀ ਪਾਈ। ਪੁਰਖੇ ਸੇਵੈ ਤੇ ਪੁਰਖ ਹੋਵੇ, ਜਿਨੀ ਹੋਮੈ ਸਬਦ ਜਲਾਈ। ਇਸ ਕਾ ਤਰੀਕ ਕੋ ਨਹੀਂ, ਨਾ ਕੋ ਕੰਟਕ ਵੈਰਾਈ। ਨਿਚਲ ਰਾਜ ਹੈ ਸਦਾ ਤਿਸਕੇਰਾ, ਨਾ ਆਵੇ ਨਾ ਜਾਈ। ਅੰਨ ਦਿਨ ਸੇਵਕ ਸੇਵਾ ਕਰੇ, ਹਰ ਸੱਚੇ ਕੇ ਗੁਣ ਗਾਈ। ਨਾਨਕ ਵੇਖ ਵਿਗਸਿਆ, ਹਰ ਸੱਚੇ ਕੀ ਵਡਿਆਈ। ਪੌੜੀ ਜਿਨ ਕੈ ਹਰ ਨਾਮ ਵਸਿਆ, ਸਦ ਹਿਰਦੈ ਹਰ ਨਾਮੋ ਤਿਨ ਕੋ ਰਾਖਣ ਹਾਰਾ। ਹਰ ਨਾਮ ਪਿਤਾ, ਹਰ ਨਾਮੋ ਮਾਤਾ, ਹਰ ਨਾਮ ਸਿਖਾਏ ਮਿੱਤਰ ਹਮਾਰਾ। ਹਰ ਨਾਵੇ ਨਾਲ ਗੱਲਾਂ, ਹਰ ਨਾਵੇ ਨਾਲ ਮਸਲਤ। ਹਰ ਨਾਮ ਹਮਾਰੀ ਕਰਦਾ ਨਿਸਾਰਾ, ਹਰ ਨਾਮ ਹਮਾਰੀ ਸੰਗਤ ਅਤ ਪਿਆਰੀ। ਹਰ ਨਾਮ ਕੁਲ, ਹਰ ਨਾਮ ਪਰਵਾਰਾ। ਜਨ ਨਾਨਕ ਕਉ ਹਰ ਨਾਮ, ਹਰ ਗੁਰ ਦੀਆ। ਹਰ ਹਲਤ ਪਲਤ ਸਦਾ ਕਰੇ ਨਿਸਾਰਾ, ਲੋਕ ਮਹਿਲਾ ਤੀਜਾ। ਜਿਨ ਕੋ ਸਤਿਗੁਰ ਪੇਟਿਆ, ਤੇ ਹਰ ਕੀਰਤ ਸਦਾ ਸਮਾਹੇ। ਅਚਿੰਤ ਹਰ ਨਾਮ ਸੁਣ ਕੇ ਮਨ ਵਸਿਆ, ਸੱਚੇ ਸਬਦ ਸਮਾਏ। ਕੁਲ ਉਧਾਰੇ ਆਪਣਾ, ਮੋਖ ਪਦਵੀ ਆਪੇ ਪਾਹੇ। ਪਾਰ ਬ੍ਰਹਮ ਤਿਨ ਕੋ ਸੰਤੁਸ਼ਟ ਭਇਆ, ਜੋ ਗੁਰ ਚਰਨੀ ਜਨ

ਸਾਰ ਨਾਨਕ ਜਿਨ ਕੋ ਨਜ਼ਰ ਕਰੇ ਤੇ ਗੁਰਮੁਖ ਲੰਘੇ ਪਾਰ ਮਹਿਲਾ ਤੀਜਾ ਇੱਕੋ ਸਤਿਗੁਰ ਜਾਗਤਾ ਹੋਰ ਜਗ ਸੂਤਾ ਮੋਹਿ ਪਿਆਸ ਸਤਿਗੁਰ ਸੇਵਨ ਜਾਗਨ ਤੇ ਜੋ ਰੱਖੇ ਸਚ ਨਾਮ ਗੁਣਤਾਤ ਮਨਮੁਖ ਅੰਧ ਨਾ ਚੇਤਨੀ ਜਨਮ ਮਰ ਹੋਏ ਬਿਨਾਸ ਨਾਨਕ ਗੁਰਮੁਖ ਤਿੰਨੀ ਨਾਮ ਤੇ ਆਇਆ ਜਿਨ ਤੋਂ ਸੁਰ ਪੂਰਬ ਲਿਖਿਆਤ ਕੌੜੀ ਹਰ ਨਾਮ ਹਮਾਰਾ ਭੋਜਨ ਸ਼ਕਤੀ ਪ੍ਰਕਾਰ ਜਿਤ ਖਾਇਰ ਹਮ ਕੋ ਤ੍ਰਿਪਦ ਭਈ ਹਰ ਨਾਮ ਹਮਾਰਾ ਪਹਿਨਣ ਜਿਤ ਫਿਰ ਨੰਗੇ ਨਾ ਹੋਵੇ ਹੋਰ ਪਹਿਨਣ ਕੀ ਹਮਾਰੀ ਸਰਦ ਗਈ ਹਰ ਨਾਮ ਹਮਾਰਾ ਵਣਜ ਹਰ ਨਾਮ ਵਪਾਰ ਹਰ ਨਾਮ ਹੈ ਕੀ ਹਮ ਕੋ ਸਤਿਗੁਰ ਕਾਰ ਸੁਨੇ ਦੀ ਹਰ ਨਾਮ ਹੈ ਤਾਂ ਹਮ ਲੇਖਾ ਲਿਖਿਆ ਸਭ ਜਮ ਕੀ ਅਗਲੀ ਕਾਣ ਗਈ ਹਰ ਕਾ ਨਾਮ ਗੁਰਮੁਖੀ ਨੇ ਵਿਰਲੇ ਚ ਆਇਆ ਜਿਨ ਕੋ ਤੁਰ ਕਰਮ ਪ੍ਰਾਪਤ ਲਿਖਤ ਪਈ ਸਲੋਕ ਮਹਿਲਾ ਤੀਜਾ ਜਗਤ ਅਗਿਆਨੀ ਅੰਧ ਹੈ ਦੂਜੇ ਪਾਏ ਕਰਮ ਕਮਾਏ ਦੂਜੇ ਪਾਏ ਦੇਖੇ ਕਰਮ ਕਰੇ ਦੁੱਖ ਲੱਗੇ ਤਨ ਧਾਰੇ ਗੁਰ ਪ੍ਰਸਾਦੀ ਸੁਖ ਉਪਜੈ ਜਾਂ ਗੁਰ ਕਾ ਸ਼ਬਦ ਕਮਾਏ।

ਗਿਆਨ ਹਰ ਰਤਨ ਹੈ ਮੁਕਤ ਕਰਾਵਣ ਹਾਰਾ ਨਾਨਕ ਜਿਸਨੂੰ ਨਦਰ ਕਰੇ ਸੋ ਪਾਏ ਸੋ ਹੋਵੇ ਦਰਸ ਚਿਆਰਾ ਪੌੜੀ ਤਨ ਤਨ ਤੋ ਗੁਰ ਸਿੱਖੀ ਹੈ ਜੋ ਸਤਿਗੁਰ ਚਰਣੀ ਜਾਏ ਪਿਆ ਤਨ ਤਨ ਤੋ ਗੁਰ ਸਿੱਖੀ ਹੈ ਜਿਨ ਹਰ ਨਾਮਾ ਮੁਖ ਰਾਮ ਕਿਆ ਤਨ ਤਨ ਤੋ ਗੁਰ ਸਿੱਖੀ ਹੈ ਜਿਸ ਹਰ ਨਾਮ ਸੁਣੇ ਮਨ ਆਨੰਦ ਭਇਆ ਤਨ ਤਨ ਤੋ ਗੁਰ ਸਿੱਖੀ ਹੈ ਜਿਨ ਸਤਿਗੁਰ ਸੇਵਾ ਕਰ ਹਰ ਨਾਮ ਲਿਆ ਇਸ ਗੁਰ ਸਿੱਖ ਕੋ ਹੋ ਸਦਾ ਨਮਸਕਾਰੀ ਜੋ ਗੁਰ ਕਹਿ ਪਾਣੇ ਗੁਰ ਸਿੱਖ ਚੱਲਿਆ ਰੂਪ ਮਹਿਲਾ ਤੀਜਾ ਮਨ ਹਟਕੇ ਨਾ ਪਾਇਓ ਸਭ ਥੱਕੇ ਕਰਮ ਕਮਾਏ ਮਨ ਹਟ ਤੇਸ ਕਰ ਪਰਮ ਦੇ ਦੁੱਖ ਪਾਇਆ ਦੂਜੇ ਪਾਏ ਰਿਜ ਸਿੱਧ ਸਭ ਮੋਹ ਹੈ ਨਾਮ ਨਾ ਵਸੇ ਮਨ ਆਏ ਗੁਰ ਸੇਵਾ ਤੇ ਮਨ ਨਿਰਮਲ ਹੋਵੇ ਅਗਿਆਨ ਅੰਧੇਰਾ ਜਾਏ ਨਾਮ ਰਤਨ

ਨਾਨਕ ਕਿਰਤ ਪਾਇਆ ਕਮਾਵਣਾ, ਕੋਈ ਨਾ ਮਿਲ ਤਨਹਾਰ ਪੌੜੀ। ਤਨ ਤਨ ਸਤਪੁਰਖ ਸਤਿਗੁਰੂ ਹਮਾਰਾ, ਜਿਤ ਮਿਲਿਆ ਹਮਕੋ ਸਾਥ ਆਈ। ਤਨ ਤਨ ਸਤਪੁਰਖ ਸਤਿਗੁਰੂ ਹਮਾਰਾ, ਜਿਤ ਮਿਲਿਆ ਹਮ ਹਰ ਭਗਤ ਪਾਏ। ਤਨ ਤਨ ਹਰ ਭਗਤ ਸਤਿਗੁਰੂ ਹਮਾਰਾ।

ਨਹੀਂ ਤਿੰਨ ਨੱਕ ਨੱਥਾ ਪਾਏ ਜੇ ਮਨ ਜਾਣੇ ਸੁਨਿਆ ਕਾਹੇ ਮਿੱਠਾ ਕਾਹੇ ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ ਜੇ ਗੁਣ ਹੋਣ ਤਾਂ ਕੱਟੀਅਨ ਤੇ ਪਾਈ ਤੇ ਵੀਰ ਅੱਗੇ ਗਏ ਨਾ ਮੰਨੀਅਨ ਮਾਰ ਕੱਢੋ ਵੇ ਪੀਰ ਸੂਰਤ ਮਹਿਲਾ ਪਹਿਲਾ ਕਰ ਪਹਿਲਾ ਮਨ ਹਾਲੀ ਕਿਰਸਾਣੀ ਕਰਨੀ ਧਰਮ ਪਾਣੀ ਤਨ ਸੇਤ ਨਾਮ ਬੀਜ ਸੰਤੋਖ ਸੁਹਾਗਾ ਰਖ ਗਰੀਬੀ ਵੇਤ ਪਾਓ ਕਰਮ ਕਰ ਜਮਤੀ।

ਸਚ ਨਾਮ ਕਰ ਵੱਤ ਤੁਰਤ ਸੋਚ ਕਰ ਪਾਂਡ ਸਾਲ ਕਿਸਨੋ ਰੱਖ ਵਣ ਜਾ ਰਿਹਾ ਕਿਉਂ ਵਣਜ ਕਰ ਲੈ ਲਾਹਾ ਮਨ ਹੱਥ ਸੁਣ ਸਾਸ ਸੌਦਾਗਰੀ ਸਤ ਕੋੜੇ ਲੈ ਚੱਲ ਖਰਚ ਬਨ ਚੰਗਿਆਈਆਂ ਮਤ ਮਨ ਜਾਣੇ ਕੱਲ ਨਿਰੰਕਾਰ ਕੇ ਦੇਸ਼ ਜਾਏ ਤਾਂ ਸੁਖ ਲੈ ਮਹਿਲ ਲਾਏ ਚਿੱਤਰ ਚਾਤਰੀ ਮਨ ਨਾਮ ਕਰ ਕੰਮ ਬਨ

ਕੋਜ ਵਿਡਾਣਾ ਜਲ ਥਲ ਮਈਲ ਪਰਪੁਰ ਲੀਣਾ ਆਪੇ ਸਰਬ ਸਮਾਣਾ ਰਹਾਉ ਜੈ ਜੈ ਦੇਖਾਂ ਤੈ ਜੋ ਤੁਮਾਰੀ ਤੇਰਾ ਰੂਪ ਕਿਨੇਹਾ ਇਸਤ ਰੂਪ ਫਿਰੈ ਪ੍ਰਸੰਨਾ ਕੋਈ ਨਾ ਕਿਸੀ ਜੇਹਾ ਅੰਡਰ ਜੇਰਜ ਪੁੱਤ।

ਧਾਰੀ ਸਤਿਗੁਰ ਸੇਵ ਸਦਾ ਸੁਖ ਪਾਇਆ ਹਰ ਰਾਖਿਆ ਉਰਧਾਰੀ ਇਹ ਮਨੁਆ ਦਹਿਜ ਤਾਮਦਾ ਦੂਜੇ ਪਾਏ ਖੁਆਇਆ ਮਨਮੁਖ ਮੁਗਧ ਹਰ ਨਾਮ ਨਾ ਚੇਤੈ ਬਿਰਸਾ ਜਨਮ ਗਵਾਇਆ ਸਤਿਗੁਰ ਪੇਕੇ ਤਾਂ ਨਾਉ ਪਾਏ ਹਉ ਮੈਂ ਮੋਹ ਚੁਕਾਇਆ ਹਰ ਜਨ ਸਾਚੇ ਸਾਚ ਕਮਾਵੈ ਗੁਰ ਕੈ ਸਬਦ ਵਿਚਾਰੀ ਆਪੇ ਮੇਲ ਲਏ ਪ੍ਰਭ ਸਾਚੈ ਸਾਚ ਰੱਖਿਆ ਉਧਾਰੀ ਨਾਨਕ ਨਾ ਹੋ ਗਤ ਮਤ ਪਾਈ ਇਹਾ ਰਾਸਾ ਮਾਰੀ ਪੁਰਸ ਮਹਿਲਾ ਤੀਜਾ ਭਗਤ ਖਜਾਨਾ ਭਗਤਨ ਕੋ ਦੀਆ ਨਾਉ ਹਰ ਤਨ ਸਚ ਹੋਏ ਅਫੁੱਟ ਨਾਮ ਤਨ ਕਦੇ ਨਿਪੁੱਟੈ ਨਾਹੀ ਕਿਨੇ ਨਾ ਕੀਮਤ ਹੋਏ ਨਾਮ ਤਨ ਮੁਖ ਉਜਲੇ ਹੋਏ ਹਰ ਪਾਇਆ ਸਚ ਹੋਏ ਮਨ ਮੇਰੇ ਗੁਰ ਸਬਦੀ ਹਰ ਪਾਇਆ ਜਾਏ ਬਿਨ ਸਬਦੈ ਜਗ

ਗੁਰਮੁਖ ਹੋਵੇ ਸੋ ਨਾਮ ਧਿਆਵੇ, ਸਦਾ ਹਰ ਨਾਮ ਧਮਾਲ, ਸੱਚੀ ਬਾਣੀ ਹਰ ਗੁਣ ਗਾਵੇ, ਨਦਰੀ ਨਦਰ ਨਿਹਾਲ, ਸਤਿਗੁਰ ਗਿਆਨ ਸਦਾ ਕਟ ਚਾਨਣ, ਅਮਰ ਸਿਰ ਬਾਦਸ਼ਾਹ ਹਨ ਦਿਨ ਭਗਤ।

ਨਤੀਜਾ ਸੋ ਕਿਛ ਸਖਾ ਬੰਦਪ ਹੈ ਪਾਈ ਜੇ ਗੁਰ ਕੇ ਪਾਣੇ ਵਿੱਚ ਆਵੇ ਆਪਣੇ ਪਾਣੇ ਜੋ ਚੱਲੇ ਪਾਈ ਵਿਚਰ ਝੋਟਾ ਖਾਵੇ ਬਿਨ ਸਤਿਗੁਰ ਤੂੰ ਕਦੇ ਨਾ ਪਾਵੇ ਪਾਈ ਫਿਰ ਸਿਰ ਪਛੋਤਾਵੇ ਹਰ ਕੇ ਦਾਸ ਸੁਹੇਲੇ ਭਾਈ ਜਨਮ ਜਨਮ ਕੇ ਕਿਲ ਵਿੱਚ ਦੁੱਖ ਕਾਟੇ ਆਪੇ ਮੇਲ ਮਿਲਾਈ ਰਹਾਓ ਇਹ ਕੁਟੰਬ ਸਭ ਜੀ ਕੇ ਬੰਧਨ ਪਾਈ ਪਰਮ ਪੁਲਾ ਸੰਸਾਰਾ ਬਿਨ ਗੁਰ ਬੰਧਨ ਟੂਟੈ ਨਾਹੀ ਗੁਰਮੁਖ ਮੋਖ ਦੁਆਰਾ ਕਰਮ ਕਰੇ ਗੁਰ ਸ਼ਬਦ ਨਾ ਪਛਾਣੇ।

ਤਨ ਰਾਤਾ ਅਨਹਦ ਸ਼ਬਦ ਵਜਾਇਆ, ਤਨ ਮਨ ਨਿਰਮਲ ਨਿਰਮਲ ਬਾਣੀ ਸੱਚੇ ਸੱਚ ਸਮਾਇਆ। ਰਾਮ ਨਾਮ ਕੀ ਜਗ ਕੋਈ ਨਾ ਪੂਜੈ, ਗੁਰਮੁਖ ਹਿਰਦੈ ਸਮਾਈ, ਗੁਰਮੁਖ ਹੋਵੈ ਸੋ ਮਗ ਪਛਾਣੈ, ਹਰ ਰਸ ਰਤਨ ਰਸਾਈ, ਜਪ ਤਪ ਸੰਜਮ ਸਭ ਗੁਰ ਤੇ ਹੋਵੈ, ਹਿਰਦੈ ਨਾਮ ਵਸਾਈ, ਨਾਨਕ

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਪ੍ਰੀਤਮ ਦੇ ਪ੍ਰੇਮ ਦਾ ਬਾਣ ਵੱਜਣ ਨਾਲ ਉਸਦੇ ਵਿਛੋੜੇ ਦੀ ਪੀੜਾ ਦੇ ਅਹਿਸਾਸ ਨਾਲ ਮਿਲਾਪ ਲਈ ਉਪਰਾਲਾ ਪ੍ਰਭੂ ਦੇ ਹਰੀ ਦੇ ਮਿਲਣ ਲਈ ਧੂੜ ਸ਼ੁਰੂ ਹੋ ਗਈ। ਤੀਰਥਾਂ ਤੇ ਗਿਆ, ਮੰਦਰਾਂ ਸ਼ਿਵ ਦੁਆਲਿਆਂ ਠਾਕੁਰ ਦੁਆਰਿਆਂ ਵਿੱਚ ਪੁੱਜਿਆ, ਉੱਚੇ ਪਹਾੜਾਂ ਦੀਆਂ ਚੋਟੀਆਂ ਤੇ ਗਿਆ, ਗੁਫਾਵਾਂ ਦੀਆਂ ਗਹਿਰਾਈਆਂ ਵਿੱਚ ਢੂੰਡਿਆ ਕਿਤੋਂ ਰੱਬ ਮਿਲ ਜਾਏ। ਜੋਗੀ ਕੇ ਘਰ ਜੁਗਤ ਦਿਖਾਈ, ਤਿੱਤ ਕਾਰਨ ਕੰਨ ਮੁੰਦਰਾ ਪਾਈ, ਜੋਗੀਆਂ ਕੋਲੋਂ ਪਤਾ ਲੱਗਾ ਖੌਰੇ ਮਿਲ ਜਾਏ, ਕੰਨਾਂ ਵਿੱਚ ਮੁੰਦਰਾ, ਬੜਾ ਕੁਝ ਕੀਤਾ ਤੇਰੇ ਮਿਲਾਪ ਲਈ, ਬੜੀ ਢੂੰਡ ਕੀਤੀ, ਪਰ ਜਦੋਂ ਗੁਰਮੁਖ ਅਵਸਥਾ, ਗੁਰੂ ਦੀ ਅਗਵਾਈ ਵਾਲੀ ਅਵਸਥਾ, ਗੁਰੂ ਦੇ ਉਪਦੇਸ਼ ਦੇ ਅਧੀਨ ਜੀਵਨ ਸ਼ੁਰੂ ਹੋਇਆ, ਹੁਣ ਗੁਰੂ ਨੇ ਸਮਝਾ ਦਿੱਤਾ ਭਲੇ ਆ, ਬਾਹਰ ਕਿਉਂ ਢੂੰਡਣਾ। ਇੱਕ ਆਇਆ ਜਿਹਨੂੰ ਮਿੱਟੀ ਦਾ ਪੁਤਲਾ ਆਖ ਰਹੇ ਹਾਂ, ਸਮਝ ਰਹੇ ਹਾਂ, ਇਸ ਕਾਇਆ ਦੇ ਅੰਦਰ ਕੋਈ ਸੱਚ ਵੀ ਵਸਦਾ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਆਖਿਆ, ਸਾਧੋ ਇਹ ਤਨ ਮਿੱਥਿਆ ਜਾਣੋ, ਪਰ ਇੱਕ ਖਿਆਲ ਕਰਿਓ, ਯਾ ਭੀਤਰ ਜੋ ਰਾਮ ਬਸਤ ਹੈ, ਅੰਦਰ ਵਸਦਾ। ਜਦੋਂ ਮੈਨੂੰ ਅੰਦਰੋਂ ਰੱਬ ਦਿਸਿਆ, ਹੁਣ ਮੈਨੂੰ ਇਹ ਕਾਇਆ ਵੀ ਪਿਆਰੀ ਲੱਗਣ ਲੱਗ ਪਈ, ਕਾਇਆ ਵੀ ਪਿਆਰੀ ਲੱਗਣ। ਇੱਕ ਵਾਰ ਸ਼ਬਦ ਦਾ ਮੁਕਾਬਲਤਨ ਤੁਹਾਡੇ ਸਾਹਮਣੇ ਵਿਚਾਰ ਰੱਖਿਆ ਸੀ ਕਿ ਇੱਕ ਪਾਸੇ ਬਾਬਾ ਕਬੀਰ ਜੀ ਨੇ ਆਖ ਦਿੱਤਾ, ਬਾਬਾ ਅਬ ਨਾ ਬਸੋ ਇਹ ਗਾਓ, ਮੈਂ ਸਰੀਰ ਦੇ ਕਾਇਆ ਦੇ ਗਾਓ ਨਗਰੀ ਵਿੱਚ ਨਹੀਂ ਰਹਿਣਾ। ਬੜਾ ਪ੍ਰਚਲਿਤ ਸ਼ਬਦ, ਅਬ ਨਾ ਬਸੋ ਇਹ ਗਾਓ, ਨਹੀਂ ਰਹਿਣਾ ਚਾਹੀਦਾ। ਤੇ ਗੁਰੂ ਨਾਨਕ ਨੇ ਜਵਾਬ ਦਿੱਤਾ, ਕਹਿਣ ਲੱਗੇ, ਬਾਬਾ ਜੇ ਵਸਾਂ ਸੱਚ ਗਾਵਾਂ, ਬਿਲਕੁਲ ਮੁਕਾਬਲਤਨ ਉਹ ਕਹਿਣ ਲੱਗੇ, ਮੈਂ ਇਸ ਦੇਹ ਤੋਂ ਨਫ਼ਰਤ ਨਹੀਂ ਕਰਦਾ, ਇਹਦੇ ਵਿੱਚ ਮੇਰਾ ਰੱਬ ਰਹਿੰਦਾ, ਜਿੱਥੇ ਰੱਬ ਰਹਿੰਦਾ ਮੈਂ ਭਲਾ ਉਹਦੇ ਤੋਂ ਨਫ਼ਰਤ ਕਿਵੇਂ ਕਰਾਂ। ਕਹਿਣ ਲੱਗੇ, ਮੈਨੂੰ ਅੰਦਰੋਂ ਮਿਲ ਗਿਆ, ਮਿਲਣ ਦਾ ਸਾਧ ਨਹੀਂ ਹੈ, ਕਿਉਂਕਿ ਸਾਰੇ ਉਪਰਾਲੇ ਸਾਰੀ ਘਾਲਣਾ ਦੇ ਕਰਕੇ ਹੀ ਹੋਣੀ ਹੈ। ਇਸੇ ਲਈ ਗੁਰੂ ਨੇ ਬਾਣੀ ਚੱਕ ਦਿੱਤਾ ਨਾ, ਕਹਿਣ ਲੱਗੇ

ਇਸ ਲਈ ਮੈਨੂੰ ਹੁਣ ਇਹਦੇ ਮਾੜੀ ਨਹੀਂ ਲੱਗਦੀ ਬਲਕਿ ਕੰਚਨ ਕਾਇਆ ਕੋਟ ਗੜ ਲੱਗਦੀ ਕਿਉਂਕਿ ਇਹਦੇ ਵਿੱਚੋਂ ਹੀ ਮੈਨੂੰ ਹਰੀ ਸਿੱਧ ਹੋਇਆ ਇਹਦੇ ਵਿੱਚੋਂ ਹੀ ਮੈਨੂੰ ਪਰਮਾਤਮਾ ਮਿਲਿਆ ਮੈਨੂੰ ਬਾਹਰ ਢੂੰਡਣ ਦੀ ਲੋੜ ਨਹੀਂ ਪਈ ਮੇਰੇ ਗੁਰੂ ਨੇ ਮੈਨੂੰ ਅੰਦਰੋਂ ਦਿਖਾ ਦਿੱਤਾ ਕੰਚਨ ਕਾਇਆ ਕੋਟ ਗੜ ਵਿੱਚ ਹਰ ਹਰ ਸਿੱਧਾ ਸਿੱਧਾ ਦਾ ਸਿੱਧ ਕਰ ਲੈਣਾ ਪ੍ਰਾਪਤ ਕਰ ਰਹੇ ਕਹਿਣ ਲੱਗੇ ਮੇਰੇ ਲਈ ਸਭ ਤੋਂ ਕੀਮਤੀ ਪਦਾਰਥ ਮੇਰਾ ਪ੍ਰਭੂ ਹੈ ਹਰ ਹਰ ਹੀਰਾ ਰਤਨ ਹੈ ਜਿਹੜਾ ਮੇਰੇ ਮਨ ਤਨ ਵਿੱਚ ਪਰੋਇਆ ਗਿਆ ਵੱਡੇ ਭਾਗਾਂ ਨਾਲ ਨਸੀਬ ਹੋਇਆ ਮੈਂ ਹੁਣ ਉਸ ਦੇ ਪ੍ਰੇਮ ਦੇ ਰੰਗ ਰਸ ਵਿੱਚ ਗੁੰਮਿਆ ਗਿਆ ਖਿੱਚ ਗਿਆ ਵੱਡੇ ਗੁਰਭਾਗੀ ਹਰ ਪਾਇਆ ਸੱਜੂ ਕਹਿੰਦੇ ਨੇ ਹਰ ਹਰ ਹੀਰਾ ਰਤਨ ਹੈ ਮੇਰਾ ਮਨ ਤਨ ਵਿਧਾ ਤੁਰਭਾਗ ਵੱਡੇ ਹਰ ਪਾਇਆ ਨਾਨਕ ਰਸ ਗੁੱਧਾ ਹੁਣ ਉਹਦੇ ਰਸ ਵਿੱਚ ਉਹਦੇ ਰੰਗ ਵਿੱਚ ਭਿੱਜ ਗਿਆ ਇਸ ਲਈ ਮੈਨੂੰ ਕਿਸੇ ਹੋਰ ਦੀ ਲੀਲਾ ਦੀ ਲੋੜ ਨਹੀਂ ਮੈਂ ਉਸੇ ਰਾਮ ਦੀ ਉਸੇ ਪ੍ਰਭੂ ਦੀ ਉਸੇ ਇੱਕ ਅਕਾਲ ਪੁਰਖ ਦੀ ਲੀਲਾ ਦੇਖੀ ਹੈ ਹੁਣ ਉਹਦੇ ਵਿੱਚ ਮੈਨੂੰ ਪ੍ਰਭੂ ਦੇ ਚੱਲੋ ਐਸੇ ਰੁਕਣਾ ਚਾਹੁੰਦਾ ਖਿਆਲ ਕਰਿਓ ਮਨ ਦੀ ਗੱਲ ਤੁਹਾਡੇ ਨਾਲ ਸਾਂਝੀ ਕਰ ਲਵਾਂ ਆਰੰਭ ਵਿੱਚ ਕੱਲ ਵੀ ਰਾਤ ਅਰਜ਼ ਕੀਤੀ ਸੀ ਕਿ ਮੇਰੀ ਭਾਵਨਾ ਕਿਸੇ ਦਾ ਦਿਲ ਦੁਖਾਉਣਾ ਨਹੀਂ ਲੇਕਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਕੰਸੈਪਟ ਮੈਂ ਇਸ ਲਈ ਛੁਪਾਵਾਂ ਕਿ ਕੋਈ ਨਾਰਾਜ਼ ਹੋ ਜਾਏਗਾ ਕਿਸੇ ਨੂੰ ਚੰਗਾ ਲੱਗਣਾ ਨਹੀਂ ਲੱਗਣਾ ਐਸਾ ਮੇਰੇ ਕੋਲੋਂ ਨਹੀਂ ਹੋ ਸਕਦਾ ਬੜਾ ਸਪਸ਼ਟ ਹਾਂ ਕੋਈ ਆਪਣੀ ਮਨ ਦੀ ਗੱਲ ਕਰਾਂ ਆਪਣੀ ਮਨ ਦੀ ਬਣਾਵਟ ਕਰਾਂ ਤਾਂ ਗੁਨਾਹਗਾਰ ਲੇਕਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤੁਸੀਂ ਗੁਰਬਾਣੀ ਕੰਸੈਪਟ ਦੇ ਅਰਥ ਸਮਝਣਾ ਵਿਚਾਰਾਂ ਕਰਨਾ ਸਤਿਗੁਰੂ ਦੇ ਘਰ ਦਾ ਸਭ ਤੋਂ ਵੱਡਾ ਕੰਸੈਪਟ ਇਹ ਹੈ ਕਿ ਅਵਤਾਰਵਾਦ ਵਿੱਚੋਂ ਕੱਢ ਕੇ ਗੁਰੂ ਨੇ ਇੱਕ ਨਿਰੰਕਾਰ ਨਾਲ ਜੋੜਿਆ ਭਲਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਮੱਥਾ ਟੇਕਣ ਵਾਲੇ ਆ ਕਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਆਰੰਭ ਵੀ ਦੇਖ ਲੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਬਾਅਦ ਵਿੱਚ ਸ਼ੁਰੂ ਹੋਈ ਹੈ ਪਹਿਲਾਂ ਏਕਾ ਪਾਇਆ ਗੁਰੂ ਤੇ ਬਾਰ ਬਾਰ ਸਮਝਾ ਰਿਹਾ ਏਕੋ ਜਪ ਏਕੋ ਸਲਾਹ ਏਕ ਸਿਮਰ ਏਕੋ ਮਨ ਏਕ ਗੁਣ ਗਾਓ ਅਨੰਤ ਮਨ ਤਨ ਜਾਪ ਏਕ ਭਗਵੰਤ ਅਖੀਰ ਤੇ ਵੀ ਆਖਿਰ ਤਾਂ ਇਸ ਪੌੜੀ ਦੇ ਗੁਰਪ੍ਰਸਾਦ ਨਾਨਕ ਇੱਕ ਜਾਤਾ ਗੁਰੂ ਦੀ ਰਹਿਮਤ ਇਹ ਹੋਏ ਕਿ ਉਹਨੇ ਮੈਨੂੰ ਇੱਕ ਬੁਝਾ ਦਿੱਤਾ ਦਿਖਾ ਦਿੱਤਾ ਤੂੰ ਕੇਵਲ ਇੱਕ ਦਾ ਪੁਜਾਰੀ ਹੈ ਤੇਰਾ ਗੁਰੂ ਵੀ ਇੱਕ ਹੈ ਤੇਰਾ ਸ਼ਬਦ ਵੀ ਇੱਕ ਹੈ ਤੇਰੀ ਵਿਚਾਰ ਵੀ ਇੱਕ ਹੈ ਗੁਰਮੁਖ ਦਾ ਕੰਸੈਪਟ ਅਵਤਾਰਵਾਦ ਦੇ ਵੱਡੇ ਜੰਜਾਲ ਵਿੱਚੋਂ ਕੱਢ ਕੇ ਇੱਕ ਨਾਲ ਜੋੜੀ ਸੰਸਾਰ ਅਵਤਾਰਵਾਦ ਦੇ ਵੱਡੇ ਜੰਜਾਲ ਵਿੱਚ ਜੀਵਨ ਗ੍ਰਸਿਆ ਹੋਇਆ ਫਟ ਫਟਾ ਰਿਹਾ ਗੁਰੂ ਨੇ ਆਖਿਆ ਇੱਕ ਨਾਲ ਹੀ ਜੋੜਨਾ ਇਹਨੂੰ ਕੱਢਣਾ ਬਸ ਗੁਰਮਤ ਦਾ ਕੰਸੈਪਟ ਹੈ ਲੇਕਿਨ ਕਈ ਵਾਰ ਇਹ ਗੱਲ ਹਰਿਕ ਨੂੰ ਰਾਸ ਨਹੀਂ ਆਉਂਦੀ ਮੈਂ ਚਾਹੁੰਦਾ ਜਿਹਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਸਿਦਕ ਹੈ ਨਾ ਉਹ ਇੱਕ ਨੂੰ ਜ਼ਰੂਰ ਸਮਝੇ ਜ਼ਰੂਰ ਗੁਰੂ ਨੇ ਇਸੇ ਵੀ ਆਖ ਦਿੱਤਾ ਮਨਮੁਖ ਭੂਲੀ ਬਹੁਤ ਹੀ ਰਾਈ ਜਿਹੜੇ ਇੱਕ ਨੂੰ ਛੱਡ ਕੇ ਬਹੁਤਿਆਂ ਦੇ ਮਗਰ ਲੱਗਦੇ ਨੇ ਉਹ ਮਨਮੁਖ ਗੁਰੂ ਨੇ ਫੈਸਲਾ ਕੀਤਾ ਮਨਮੁਖ ਭੂਲੀ ਬਹੁਤ ਹੀ ਉਹਨਾਂ ਬਹੁਤੇ ਰਾਹਾਂ ਵਿੱਚੋਂ ਕੱਢ ਕੇ ਇੱਕ ਰੱਬ ਦੇ ਗੁਰਮਤ ਗਾਦੀ ਰਾਹ ਤੇ ਤੋਰਨਾ ਗੁਰੂ ਦਾ ਕੰਮ ਇਹਨੂੰ ਸਮਝ ਇੱਥੇ ਵੀ ਗੁਰੂ ਨੇ ਕਿਸੇ ਲਿਹਾਜ਼ ਮੁਲਾ ਦੇ ਵਿੱਚ ਪੈ ਕੇ ਕੋਈ ਗੱਲ ਛੁਪਾਈ ਨਹੀਂ ਸੰਸਾਰ ਭਟਕ ਗਿਆ ਇੱਕ ਨਹੀਂ ਦੋ ਨਹੀਂ ਪਤਾ ਨਹੀਂ ਕਿੰਨੇ ਕੁ ਰਾਮ ਕਿੰਨੇ ਕੁ ਭਗਵਾਨ ਪੈਦਾ ਹੋ ਗਏ ਸਨ ਕਿੰਨੇ ਪੈਦਾ ਹੋ ਗਏ ਸਨ
ਭਾਈ ਸਾਹਿਬ ਵਿਚਾਰ ਕਰ ਰਹੇ ਸਨ ਗੁਰਬਾਣੀ ਦੀ, ਉਹਨਾਂ ਨੇ ਵੀ ਇਹ ਲਫ਼ਜ਼ ਵਰਤੇ ਸਨ ਕਿ ਸਾਰੇ ਰੋਗੀ ਸਨ। ਵਿਸ਼ਨ ਬ੍ਰਹਮਾ ਵਿਸ਼ਨ ਮਹੇਸ਼ ਤ੍ਰੈਗੁਣ ਵਿੱਚ ਰੋਗੀ, ਇਹ ਵੀ ਰੋਗੀ ਸਨ। ਹਉਮੈ ਵਿੱਚ ਕਾਰ ਕਮਾਏ ਫੱਗੂ ਨੇ ਬਾਣੀ ਵਿੱਚ ਉਹ ਗੱਲ ਆਖੀ, ਕਹਿਣ ਲੱਗੇ ਕਿਸੇ ਰੋਗੀ ਕੋਲੋਂ ਤੁਸੀਂ ਅਰੋਗ ਕਿਵੇਂ ਹੋ ਸਕਦੇ ਹੋ। ਇਸ ਲਈ ਅਵਤਾਰਵਾਦੀ ਜੋ ਨਿਕਲਣਾ ਸੀ, ਜਿਹਨਾਂ ਲੋਕਾਂ ਨੂੰ ਅਵਤਾਰਵਾਦ ਪਸੰਦ ਆਉਂਦਾ, ਨੇ ਪਤਾ ਕਿਉਂ ਪਸੰਦ ਆਉਂਦਾ, ਉਹ ਇੱਕ ਰੱਬ ਨਹੀਂ ਚਾਹੁੰਦੇ, ਉਹ ਇੱਕ ਭਗਵਾਨ ਨਹੀਂ ਚਾਹੁੰਦੇ। ਮਨੁੱਖ ਦੀ ਬਿਰਤੀ ਬਣ ਗਈ ਜਿਵੇਂ ਕਰਤਰ ਹੈ, ਅੱਜ ਵੀ ਮਨੁੱਖ ਐਸੀ ਦੁਕਾਨ ਤੇ ਜਾਣਾ ਚਾਹੁੰਦਾ ਜਿੱਥੇ ਬਹੁਤ ਹੀ ਵਰਾਇਟੀ ਹੋਵੇ, ਐਸੇ ਸਟੋਰ ਤੇ ਜਾਣਾ ਚਾਹੁੰਦਾ ਬਹੁਤ ਹੀ ਗੁਰਜਾਣਾ, ਤੇ ਉਹਨੇ ਇੱਕੋ ਹੀ ਕੱਪੜਾ ਪਰ ਜਾਂਦਾ ਉਸ ਸਟੋਰ ਤੇ ਜਿੱਥੇ ਵਰਾਇਟੀ ਬਹੁਤ। ਉਹਦਾ ਮਤਲਬ ਹੁੰਦਾ ਕਿ ਮੈਂ ਆਪਣੀ ਚੋਣ ਕਰ ਸਕਾਂ, ਮਰਜ਼ੀ ਰੱਖ ਸਕਾਂ, ਤੇ ਦੁਕਾਨਦਾਰ ਵੀ ਉਹਦੀ ਇਸ ਆਦਤ ਨੂੰ ਖਸਰਤ ਨੂੰ ਸਮਝ ਗਿਆ, ਉਹ ਵੀ ਇਹ ਨਹੀਂ ਵੇਖਦਾ ਇਹਨੇ ਇੱਕ ਕੱਪੜਾ ਲੈਣਾ, ਉਹ ਥਾਨ ਕੱਢੀ ਜਾਂਦਾ ਢੇਰ ਲਾਈ ਜਾਂਦਾ, ਥਾਨ ਕੱਢੀ ਜਾਂਦਾ ਢੇਰ ਲਾਈ ਜਾਂਦਾ, ਕੋਈ ਤਾਂ ਪਸੰਦ ਆਏਗਾ, ਪਸੰਦ ਵੀ ਆਪਣੀ ਆਪਣੀ। ਹੁਣ ਮਨੁੱਖ ਦੁਨੀਆਦਾਰੀ ਵਿੱਚ ਅਗੇ ਬਹੁਤ ਹੀ ਵਰਾਇਟੀ ਵਾਲੀ ਦੁਕਾਨ ਤੇ ਜਾਣ ਦੀ ਗੱਲ ਕਰਦਾ ਕਰਦਾ, ਹੁਣ ਗੁਰੂ ਵੀ ਚਾਹੁੰਦਾ ਇਹੋ ਜਿਹਾ ਹੋਵੇ ਜਿਹੜਾ ਮੇਰੇ ਸਾਹਮਣੇ ਭਗਵਾਨ ਦੀ ਬਹੁਤ ਹੀ ਵਰਾਇਟੀ ਲੈ ਰਹੇ, ਭਗਵਾਨਾਂ ਦੀਆਂ ਲਾਈਨਾਂ ਲਾ ਦੇ, ਮੈਨੂੰ ਜਿਹੜਾ ਭਗਵਾਨ ਪਸੰਦ ਹੋਵੇ ਮੈਂ ਉਸੇ ਦੀ ਪੂਜਾ ਸ਼ੁਰੂ ਕਰਾਂ। ਬਹੁਤੇ ਡੇਰੇਦਾਰਾਂ ਨੇ ਬਿਲਕੁਲ ਉਸ ਦੁਕਾਨਦਾਰ ਨੂੰ ਇਹ ਗੱਲ ਸਮਝ ਲਈ ਇਸ ਸੰਸਾਰ ਦੀ, ਇਸ ਲਈ ਜਦੋਂ ਉੱਥੇ ਕੋਈ ਜਾਂਦਾ ਨਾ ਉਹ ਬਹੁਤ ਸਾਰੇ ਭਗਵਾਨਾਂ ਦੀ ਲਿਸਟਾਂ ਤੇ ਰੱਖ ਦਿੰਦੇ, ਸਾਰਿਆਂ ਦੀਆਂ ਤਾਰੀਫਾਂ ਕਰੀ ਜਾਂਦੇ, ਫਿਰ ਮਨੁੱਖ ਉਹਨਾਂ ਨੂੰ ਪਸੰਦ ਕਰਦਾ, ਕਹਿੰਦਾ ਤੂੰ ਕਿਸੇ ਨਾਲ ਜੁੜ ਜਾ ਮੈਨੂੰ ਕੋਈ ਫਰਕ ਨਹੀਂ, ਸਿਰਫ ਗਾਹਕ ਮੇਰੀ ਦੁਕਾਨਦਾਰ ਹੈ। ਇਹ ਵਾਰ ਦੁਕਾਨਦਾਰ ਦੀ ਹੁੰਦੀ ਹੈ, ਦੁਕਾਨਦਾਰ ਵੀ ਤਾਂ ਕਰਦਾ ਨਾ, ਕਹਿੰਦੇ ਗਾਹਕ ਮੁੜੇ ਨਾ, ਇਸ ਲਈ ਵਰਾਇਟੀ ਬਹੁਤ ਚਾਹੀਦੀ। ਅੱਜ ਦੇ ਕੁਝ ਅਸਥਾਨਾਂ ਡੇਰੇਦਾਰਾਂ ਦੇ ਵੀ ਇਹੀ ਕੰਮ ਹੈ, ਉਹ ਕਹਿੰਦੇ ਕੋਈ ਕਿਸੇ ਨੂੰ ਪੂਜੀ ਜਾਏ ਸਾਨੂੰ ਕੀ ਫਰਕ ਪੈ, ਜਿਹੜੀ ਕਿਸੇ ਨੂੰ ਪਸੰਦ ਆਉਂਦਾ ਉਹਦੇ ਭਗਵਾਨ ਨੂੰ ਪੂਜੀ ਜਾ, ਮੈਨੂੰ ਸਿਰਫ ਗਾਹਕ ਮੇਰੀ ਦੁਕਾਨਦਾਰ ਹੈ। ਉੱਥੋਂ ਉਹ ਆਦਤਾਂ ਬਣ ਜਾਂਦੀਆਂ, ਨਤੀਜਾ ਨਿਕਲਦਾ ਜਦੋਂ ਗੁਰੂ ਬਾਕੀ ਸਾਰੀ ਵਰਾਇਟੀ ਲਪੇਟ ਕੇ ਰੱਖ ਦਿੰਦਾ ਤੇ ਇੱਕ ਵੀ ਗੱਲ ਕਰਦਾ ਉਹਨੂੰ ਚੁੱਕਦੀ ਦੁਖੀ ਹੁੰਦਾ, ਪਰੇਸ਼ਾਨ ਹੋ ਜਾਂਦਾ, ਮੇਰੀ ਚੁਆਇਸ ਤਾਂ ਖਤਮ ਹੋ ਗਈ, ਮੇਰੀ ਚੁਆਇਸ ਤਾਂ ਖਤਮ ਹੋ ਗਈ। ਹੁਣ ਗੁਰੂ ਆਖਦਾ ਤੇਰੀ ਚੁਆਇਸ ਨੇ ਤਾਂ ਹੁਣ ਤੱਕ ਬਰਬਾਦ ਕੀਤਾ, ਤੂੰ ਤੇ ਸਿੱਖ ਹੀ ਉਦੋਂ ਬਣੇਗਾ ਜਦੋਂ ਆਪਣੀ ਚੁਆਇਸ ਛੱਡੇਗਾ। ਗੁਰੂ ਕਹਿੰਦੇ ਨੇ ਸੋ ਸਿੱਖ ਸਖਾ ਬੰਦਪ ਹੈ ਭਾਈ।

ਬਾਰੇ ਵਿੱਚੋਂ ਪੇਸ਼ ਹੋਇਆ। ਉੱਥੇ ਆ ਕੇ ਉਹਨੇ ਆਪਣੇ ਬਚਾਓ ਦਾ ਕੋਈ ਤਰੀਕਾ ਸਮਝਿਆ, ਕਹਿੰਦਾ ਜੀ ਮੈਂ ਤਾਂ ਸਿੱਖ ਹੀ ਨਹੀਂ। ਹਾਲਾਂਕਿ ਸਿੱਖ ਸਰੂਪ ਵਿੱਚ ਹੁਣ ਉਹਦਾ ਡੇਰਾ ਸਮੇਟਿਆ ਗਿਆ, ਸਿੰਘਾਂ ਨੇ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਪੁਲਿਸ ਦੇ ਨੂੰ ਅਗਾਹ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਉੱਥੋਂ ਲੈ ਕੇ ਆਏ ਕਿ ਅਸੀਂ ਇਹ ਬੇਅਦਬੀ ਨਹੀਂ ਬਰਦਾਸ਼ਤ ਕਰ ਸਕਦੇ। ਹੁਣ ਤੁਸੀਂ ਅੰਦਾਜ਼ਾ ਲਗਾਓ ਅੱਜ ਦੇ ਪੜ੍ਹੇ ਲਿਖੇ ਯੁੱਗ ਅੰਦਰ ਇੱਕ ਐਸੇ ਡਿਵੈਲਪ ਦੇਸ਼ ਵਿੱਚ ਜ਼ਰਖੇਜ਼ ਬੁੱਧੀ ਦੇ ਜਿੱਥੇ ਲੋਕ ਅਸੀਂ ਕਹਿੰਦੇ ਹਾਂ ਵਸਦੇ ਨੇ, ਉੱਥੇ ਵੀ ਇਹ ਕੁਝ ਹੋਇਆ ਹੈ। ਇਹ ਪੁਰਾਣੀ ਗੱਲ ਨਹੀਂ, ਸਿਰਫ 4 ਮਹੀਨੇ ਪਹਿਲਾਂ ਹੋਇਆ ਹੈ। ਇਹਦਾ ਮਤਲਬ ਮਨੁੱਖ ਰੱਬ ਦੇ ਭਗਵਾਨ ਦੇ ਨਾਮ ਥੱਲੇ ਬੜੀ ਜਲਦੀ ਭੁਲੇਖਾ ਖਾ ਜਾਂਦਾ, ਆਪਣੀ ਮਰਜ਼ੀ ਦਾ ਭਗਵਾਨ ਚਾਹੁੰਦਾ ਹੈ, ਆਪਣੀ ਮਰਜ਼ੀ ਦਾ ਰੱਬ ਚਾਹੁੰਦਾ ਹੈ। ਇਸੇ ਲਈ ਦੁਨੀਆਂ ਦੇ ਲੋਕਾਂ ਨੇ ਵੱਖ ਵੱਖ ਵਰਾਇਟੀਆਂ, ਦੁਕਾਨਦਾਰਾਂ ਨੇ ਵੱਖ ਵੱਖ ਵਰਾਇਟੀਆਂ, ਡੇਰੇਦਾਰਾਂ ਨੇ ਵੱਖ ਵੱਖ ਵਰਾਇਟੀਆਂ ਬਣਾਈਆਂ। ਮੇਰੇ ਗਾਹਕ ਕੋਈ ਮੇਰੇ ਤੋਂ ਨਾ ਮੁੜੇ, ਜਿਸ ਭਗਵਾਨ ਨੂੰ ਮਰਜ਼ੀ ਖਰੀਦ ਕੇ ਲੈ ਜਾਏ, ਮੈਨੂੰ ਕੋਈ ਤਰ੍ਹਾਂ ਨਹੀਂ। ਜਦੋਂ ਉਹਨਾਂ ਦੇ ਸਾਹਮਣੇ ਬਾਕੀ ਸਾਰੀ ਵਰਾਇਟੀ ਸਮੇਟ ਕੇ ਗੁਰੂ ਨਾਨਕ ਇੱਕ ਰੱਬ ਦੀ ਗੱਲ ਕਰਦਾ, ਕਈ ਵਾਰ ਉਹਨਾਂ ਕੋਈ ਬਰਦਾਸ਼ਤ ਨਹੀਂ ਹੁੰਦਾ, ਸਾਡੀ ਤੇ ਚੋਇਸ ਪਸੰਦ ਹੀ ਖਤਮ ਹੋ ਗਈ, ਕਿਉਂਕਿ ਗੁਰੂ ਨਾਨਕ ਤਾਂ ਇੱਕ ਰੱਬ ਦੀ ਗੱਲ ਕਰਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਆਰੰਭ ਹੀ ਇਹ ਕਿ ਤੂੰ ਹੈ, ਬਾਰ ਬਾਰ ਇੱਕ ਗੱਲ ਆਖ ਰਿਹਾ ਕਿ ਮੈਂ ਉਸ ਰੱਬ ਨੂੰ ਪੂਜਣਾ। ਕਿਸ ਰੱਬ ਨੂੰ ਕਹਿਣ ਲੱਗੇ? ਖੋਜਤ ਖੋਜਤ ਮੈਂ ਫਿਰਾਂ, ਖੋਜੋ ਬਣ ਥਾਨ, ਅਥਲ ਅਛੇਦ ਅਭੇਦ ਪ੍ਰਭ, ਐਸੇ ਭਗਵਾਨ। ਮੇਰਾ ਸੰਬੰਧ ਕੇਵਲ ਐਸੇ ਭਗਵਾਨ ਹੈ। ਮਨੁੱਖ ਕੀ ਟੇਕ ਬਿਰਸੀ ਸਭ ਜਾਣ, ਦੇਵਨ ਕੋ ਇੱਕ ਹੈ ਭਗਵਾਨ। ਗੁਰੂ ਇੱਕ ਰੱਬ ਨਾਲ ਜੋੜਨਾ ਚਾਹੁੰਦਾ। ਇਸ ਲਈ ਜੇ ਕੋਈ ਗੱਲ ਗੁਰੂ ਨਾਨਕ ਦੀ ਕਿਸੇ ਨੂੰ ਗੁਰੂ ਦੇ ਇੱਕ ਨਾਲ ਜੋੜਨ ਦੀ ਗੱਲ ਕਿਸੇ ਨੂੰ ਨਾ ਪਸੰਦ ਹੋਵੇ, ਉਹ ਨਾ ਸੁਣੇ, ਉਹਦੀ ਮਰਜ਼ੀ ਹੈ। ਪਰ ਨਾਰਾਜ਼ਗੀ ਨਾ ਕਰੇ, ਮੈਂ ਤੇ ਗੁਰੂ ਦੀ ਗੱਲ ਕਹੀ ਹੋਈ ਕਹਿ ਰਹੀ, ਕੇਵਲ ਦੁਹਰਾ ਰਿਹਾ, ਆਪਣੇ ਮਨੋਂ ਕੁਛ ਨਹੀਂ ਕਹਿ ਰਿਹਾ। ਅੱਜ ਦਾ ਸਲੋਕ ਵੀ ਇਸ ਗੱਲ ਦੀ ਪ੍ਰੇਰਨਾ ਦਿੰਦਾ ਹੈ। ਗੁਰੂ ਕਹਿੰਦੇ ਨੇ

ਵੱਡੇ ਬਾਬਾ ਨਾਲ ਹਰੀ ਮੈਨੂੰ ਗੁਰੂ ਨੇ ਅੰਦਰੋਂ ਹੀ ਮਿਲਾ ਦਿੱਤਾ। ਹੁਣ ਮੈਂ ਉਸਦੇ ਪ੍ਰੇਮ ਰੰਗ ਵਿੱਚ ਰਸ ਵਿੱਚ ਭਿੱਜ ਗਿਆ। ਪੈਨਲਟੀ ਫ੍ਰੀ ਜਦੋਂ ਭਿੱਜ ਜਾਏ ਨਾ ਅੰਦਰ ਪ੍ਰਵੇਸ਼ ਕਰ ਜਾਏ ਅੱਖਾਂ ਦੇ, ਫਿਰ ਹਰ ਪਾਸੇ ਦਿਸਦਾ। ਇਹ ਲੱਗੇ ਹੁਣ ਇਹ ਗੱਲ ਹੈ ਕਿ ਮੈਨੂੰ ਇਹ ਸਾਰੀ ਕਾਇਨਾਤ ਸਾਰਾ ਬ੍ਰਹਿਮੰਡ ਉਸ ਪ੍ਰਭੂ ਦੀ ਲੀਲਾ ਦਿਸਦੀ। ਲਓ ਇੱਥੇ ਰੁਕਣਾ ਚਾਹੀਦਾ। ਕਹਿਣ ਲੱਗੇ ਮੈਂ ਕਿਸੇ ਰਾਮ ਲੀਲਾ ਨੂੰ ਇਸ ਲਈ ਪ੍ਰਵਾਨ ਨਹੀਂ ਕਰਦਾ, ਕਿਸੇ ਕ੍ਰਿਸ਼ਨ ਲੀਲਾ ਨੂੰ ਇਸ ਲਈ ਪ੍ਰਵਾਨ ਨਹੀਂ ਕਰਦਾ ਕਿਉਂਕਿ ਮੈਂ ਪ੍ਰਭੂ ਦੀ ਲੀਲਾ ਦੇਖ ਰਿਹਾ। ਇਹ ਸਾਰਾ ਬ੍ਰਹਿਮੰਡ ਉਹਦੀ ਲੀਲਾ, ਜੋ ਕੁਝ ਵਰਤ ਰਿਹਾ ਸਭ ਉਹਦੀ ਲੀਲਾ। ਬਲਕਿ ਕਹਿਣ ਲੱਗੇ ਮੈਂ ਤੇ ਹੈਰਾਨ ਹਾਂ, ਜਦੋਂ ਮੈਂ ਇਹ ਪ੍ਰਭੂ ਦੀ ਲੀਲਾ ਵੇਖਣਾ ਤੇ ਰਾਮ ਰਾਜਾ ਰਾਮ ਤੇ ਰਾਜਾ ਕ੍ਰਿਸ਼ਨ ਦੇ ਜਿਹੜੇ ਵੱਡੇ ਵਡੇਰੇ ਨੇ ਅੰਸ਼ ਬੰਸ਼ ਜਿਹੜੇ ਆਰੰਭ ਵਿੱਚ ਨੇ ਉਹ ਉਹਦੀ ਲੀਲਾ ਵਿੱਚ ਸ਼ਾਮਿਲ ਨੇ। ਰਾਮ ਲੀਲਾ ਤੇ ਕ੍ਰਿਸ਼ਨ ਲੀਲਾ ਤੇ ਭਰੋਸਾ ਰੱਖਣ ਵਾਲਿਓ, ਗੁਰੂ ਕਹਿੰਦਾ ਹੈ ਮੈਂ ਜਦੋਂ ਰੱਬ ਦੀ ਲੀਲਾ ਵੇਖਣਾ ਤੇ ਉਹਦੀ ਲੀਲਾ ਖੇਡ ਵਿੱਚ ਇੱਕ ਪਾਤਰ ਨੇ, ਉਹ ਪਾਤਰ ਨੇ ਜਿਹੜੇ ਭਗਵਾਨ ਰਾਮ ਆਖਣ ਵਾਲੇ ਹੋ, ਕ੍ਰਿਸ਼ਨ ਭਗਵਾਨ ਆਖਣ ਵਾਲੇ ਹੋ, ਉਹ ਪਾਤਰ ਬੈਠੇ ਨੇ ਜਿਹੜੇ ਇਹਨਾਂ ਦੇ ਅੰਸ਼ ਵੰਸ਼ ਵੱਡੇ ਵੱਡੇ ਵਡੇਰੇ। ਗੁਰੂ ਕਹਿਣ ਲੱਗੇ ਜਦੋਂ ਮੈਂ ਉਹ ਲੀਲਾ ਦੇਖਣਾ, ਕੀ ਦੇਖਣਾ? ਬ੍ਰਹਿਮੰਡ।

ਉੱਥੇ ਵੀ ਕੱਲ੍ਹ ਤੁਕ ਆਈ ਸੀ ਪਿਛਲੇ ਸਟ੍ਰੋਕ ਵਿੱਚ ਲੱਖ ਟੱਕਿਆਂ ਤੇ ਮੁੰਦਰੇ ਲੱਖ ਟੱਕਿਆਂ ਤੇ ਹਾਰ ਇੱਥੇ ਵੀ ਕਹਿਣ ਲੱਗੇ ਰੱਬ ਦੀ ਲੀਲਾ ਵਿੱਚ ਪ੍ਰਭੂ ਲੀਲਾ ਵਿੱਚ ਉਸ ਰਾਮ ਰਵੇ ਹੋਏ ਰਾਮ ਦੀ ਲੀਲਾ ਵਿੱਚ ਵੀ ਕੁਝ ਹੈ ਸ਼ਾਮਲ ਲੱਖੀ ਮੈਂ ਜਾਈ ਨਾਨਕ ਲੀਲਾ ਕਹਿਣ ਲੱਗੇ ਘੜੀਆਂ

ਕਹਿਣ ਲੱਗੇ ਉਹ ਗਿਆਨ ਵਿਹੂਣੇ ਲੋਕ ਪ੍ਰਭੂ ਨੂੰ ਨਾ ਪਛਾਣ ਕੇ ਪ੍ਰਭੂ ਦੀ ਲੀਲਾ ਨੂੰ ਨਾ ਜਾਣ ਕੇ ਆ ਛੋਟੀਆਂ ਛੋਟੀਆਂ ਲੀਲਾ ਵਿੱਚ ਆਪਣੀ ਕਿਸਮ ਦੇ ਨਾਟਕ ਕਰ ਰਹੇ ਨੇ। ਗੁਰੂ ਕਹਿੰਦੇ ਨੇ ਉਹ ਕਿਵੇਂ ਵਾਇਨ ਚੇਲੇ ਨੱਚਣ ਗੋਰੇ ਰਾਸ ਪਾਉਣ ਵਾਲੇ ਕੀ ਨੇ? ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਆਖਿਆ ਚੇਲੇ ਸਾਜ਼ ਵਜਾਏਂਦੇ ਨੱਚਣ ਗੁਰੂ ਬਹੁਤ ਮੇਰੇ ਭਾਈ। ਰਾਸ ਪਾਉਣ ਵਾਲੇ ਵੀ ਜਿਹੜੇ ਨੇ ਉੱਥੇ ਕੀ ਹੈ ਵਾਇਨ ਚੇਲੇ ਵਾਜੇ ਵਜਾਉਂਦੇ ਨੇ, ਢੋਲਕੀਆਂ ਵਜਾਉਂਦੇ ਨੇ, ਛੈਣੇ ਵਜਾਉਂਦੇ ਨੇ, ਤੇ ਜਿਹੜੇ ਉਹਨਾਂ ਦੇ ਆਗੂ ਹੁੰਦੇ ਨੇ ਉਹ ਨੱਚਦੇ ਨੇ ਗੀਤ ਗਾਉਂਦੇ ਨੇ। ਵਾਇਨ ਚੇਲੇ ਨੱਚਣ ਗੁਰ ਪੈਰ ਹਲਾਇਨ ਫੇਰਨ ਸਿਰ ਫਿਰ ਮਾਰਦੇ ਨੇ ਪੈਰਾਂ ਨਾਲ ਨਾਚ ਕਰਦੇ ਨੇ। ਉਹ ਧਰਤੀ ਤੇ ਜਦੋਂ ਨਾਚ ਕਰਦੇ ਨੇ ਧਰਤੀ ਦੀ ਮਿੱਟੀ ਉੱਡਦੀ ਹੈ ਤੇ ਉਹਨਾਂ ਦੇ ਸੀਸ ਵਿੱਚ ਪੈਂਦੀ। ਇਹ ਹੈ ਸੰਸਾਰਕ ਲੀਲਾ ਜਿਹੜੀ ਮੇਲਿਆਂ ਤੇ ਖੇਡੀ ਜਾ ਰਹੀ। ਖਿਆਲ ਗੁਰੂ ਦਾ ਮਤ ਸਮਝਿਓ, ਮੈਂ ਕੋਈ ਆਪਣਾ ਖਿਆਲ ਦੇ ਰਿਹਾ, ਗੁਰੂ ਸਮਝਾਉਣ ਦੇ ਲਈ ਇੱਕ ਤਰੀਕਾ ਵਸੀਲਾ ਵਰਤ ਰਹੇ ਨੇ।

ਉਹਨਾਂ ਕੋਲ ਕੋਈ ਪੁੱਛੇ ਵੀ ਜਿਹੜੇ ਇਹ ਲੀਲਾ ਖੇਡਦੇ ਨੇ ਨਾ ਉਹਨਾਂ ਨੂੰ ਵੀ ਕੋਈ ਸ਼ਰਧਾ ਨਹੀਂ ਹੁੰਦੀ, ਨਾ ਰਾਮ ਤੇ ਨਾ ਕ੍ਰਿਸ਼ਨ ਕੋਈ ਨਹੀਂ ਹੁੰਦਾ। ਉਹ ਵੀ ਉਹਦਾ ਰੂਪ ਉਹਦਾ ਨਾਟਕ ਹੀ ਖੇਡ, ਜੇ ਉਹਨਾਂ ਨੂੰ ਸ਼ਰਧਾ ਹੋਵੇ ਤੇ ਆਪਣੇ ਅੰਦਰ ਚਾਹਤ ਪਾਣ ਤੇ ਦੇਖਣ ਤੂੰ ਕੀ ਹੈ, ਤੇਰੇ ਜੀਵਨ ਤੇਰੀ ਕਿਰਿਆ ਕੀ ਹੈ, ਕਹਿੰਦੇ ਨੇ ਬਿਲਕੁਲ ਨਹੀਂ। ਰੋਟੀਆਂ ਖਾਣ ਪੂਰੇ ਤਾਲ, ਉਹਨਾਂ ਨੂੰ ਵੀ ਪਤਾ ਸਾਡੀ ਰੋਜ਼ੀ ਦਾ ਸਵਾਦ, ਤੇ ਨਾਟਕ ਖੇਡਾਂਗੇ ਕੁਝ ਮਿਲੇਗਾ। ਤੇ ਨਾਟਕਕਾਰ ਵੀ ਕਿਸੇ ਰੇੜੀ ਬਣਾਉਣ ਵਾਲੇ ਨੂੰ ਸ਼ਾਮ ਨੂੰ ਕਹਿੰਦਾ ਰਾਤ ਨੂੰ 50 ਰੁਪਏ ਲੈ ਲਈ ਮੇਰੇ ਇਸ ਖੇਡ ਵਿੱਚ ਲੀਲਾ ਵਿੱਚ ਆ ਪਾਤਰ ਬਣ ਕੇ।

ਉਹਨੂੰ ਕੌਣ ਬੁੱਝੇ? ਉਹਨੂੰ ਇੱਕ ਨਾਟਕਕਾਰ ਕਿਵੇਂ ਅਸਲੀਅਤ ਨੂੰ ਜਾਣੇ? ਗੁਰੂ ਨੇ ਬਾਣੀ ਵਿੱਚ ਖਿਆਲ ਦਿੱਤਾ, ਜੇ ਥਾਵੇਂ ਸਤਗੁਰੂ ਨੇ ਬਾਣੀ ਵਿੱਚ ਰੱਖਿਆ, ਕਹਿਣ ਲੱਗੇ ਨਟੂਆ ਭੇਖ ਦਿਖਾਵੇ ਬਹੁ ਵਿਧ। ਨਾਟਕਕਾਰ ਜਿਹੜਾ ਉਹ ਦਿਨ ਰਾਤ ਜਿਹੜੀ ਲੋੜ ਪਵੇ ਜਿਸ ਕਿਸਮ ਦਾ ਨਾਟਕ ਖੇਡਣਾ ਹੋਵੇ ਉਹਦਾ ਭੇਖ ਬਣਾ ਲੈਂਦਾ। ਇੱਕ ਮਨੁੱਖ ਜੇ ਉਹਨੂੰ ਮੈਲੇ ਕੱਪੜਿਆਂ ਦਾ ਭੇਸ ਬਣਾਉਣਾ, ਮੰਗਤੇ ਦਾ ਭੇਸ ਬਣਾਉਣਾ ਹੋਵੇ, ਕੱਪੜੇ ਲੀੜੇ ਪਾੜ ਕੇ ਪਾ ਲੈਂਦਾ। ਜੇ ਸ਼ਾਮ ਨੂੰ ਉਸ ਨਾਟਕ ਵਿੱਚ ਉਹਨੂੰ ਪਾਤਰ ਬਣਨਾ ਗਏ ਬਣਨਾ ਪਏ ਬਾਦਸ਼ਾਹ ਦੀ, ਉਹ ਲੱਕ ਚੱਕਿਆ ਕਿ ਮੁੰਦੜੇ ਪਹਿਣ ਲੈਂਦਾ। ਗੁਰੂ ਕਹਿੰਦੇ ਨਟੂਆ ਭੇਖ ਦਿਖਾਵੇ ਬਹੁ ਵਿਧ, ਬੜੇ ਭੇਖ ਬਣਾਉਂਦਾ ਪਰ ਭਲਿਆ ਜੈਸੋ ਹੈ ਉਹ ਤੈਸੋ। ਅਸਲ ਤਾਂ ਜੋ ਹੈ ਉਹ ਹੀ ਹੈ। ਕਿਸੇ ਦੇ ਭੇਖ ਬਦਲਣ ਨਾਲ, ਕਿਸੇ ਦੇ ਨਾਟਕ ਖੇਡਣ ਨਾਲ ਕਿਸੇ ਨੇ ਅਸਲੀਅਤ ਨਹੀਂ ਪ੍ਰਾਪਤ ਕਰਨੀ, ਉਹ ਤਾਂ ਨਕਲ ਹੈ। ਗੁਰੂ ਕਹਿੰਦੇ ਨੇ

ਜਿਹੜੇ ਸੇਵਕ ਨੇ ਜਿਨ੍ਹਾਂ ਨੂੰ ਸ਼ਬਦ ਦਾ ਸਾਦ ਆਇਆ ਉਹਨੇ ਬਾਣੀ ਵਿੱਚ ਦਿੱਤਾ ਸੇਵਕ ਸੇਵ ਕਰੇ ਸਭ ਤੇਰੀ ਜਿਨ ਸ਼ਬਦ ਦਾ ਸਾਦ ਆਇਆ ਗੁਰ ਕਿਰਪਾ ਤੇ ਨਿਰਮਲ ਹੋਆ ਉਹ ਸੇਵਕ ਜਿਹੜੇ ਜਿਨ੍ਹਾਂ ਦੇ ਕਰਮ ਉੱਚੇ ਨੇ ਸੇਵਕ ਸੇਵਾ ਕਰਮ ਚੜਾਓ ਤੇ ਜਿਨ੍ਹਾਂ ਦੇ ਜੀਵਨ ਦੀ ਇਹ ਰੱਬ ਦੇ ਰੰਗ ਵਿੱਚ ਭਿੱਜੀ ਹੋਈ ਜੀਵਨ ਦੀ ਰਾਤ ਇੱਕ ਚਾਓ ਵਿੱਚ ਹੈ ਕਿ ਪ੍ਰਭੂ ਨੂੰ ਮਿਲਣਾ ਹੈ।

ਇਹ ਸੋਚ ਰਿਹਾ ਕਿ ਮੇਰੇ ਜੀਵਨ ਦਾ ਇਹ ਸਮਾਂ ਵਿਅਰਥ ਹੋ ਰਿਹਾ ਇਸ ਨੱਚਣ ਤੇ ਫੇਰੀਆਂ ਲੈਣ ਵਿੱਚ। ਨੱਚ ਨੱਚ ਕੇ ਹੱਸਦਾ ਹੈ, ਖੁਸ਼ ਹੁੰਦਾ ਹੈ, ਇੰਜੋਏ ਕਰਦਾ ਹੈ, ਮਨੋਰੰਜਨ ਕਰਦਾ ਹੈ, ਪਰ ਜਦੋਂ ਸਾਰਾ ਜੀਵਨ ਵਿਅਰਥ ਕਰਾ ਜਾਂਦਾ ਹੈ ਨਾ, ਤੇ ਦਰਗਾਹ ਵਿੱਚ ਜਾਣਾ ਪੈਂਦਾ, ਕੋਲ ਕੁਝ ਨਹੀਂ ਹੁੰਦਾ, ਪ੍ਰਾਪਤੀ ਕੁਝ ਨਹੀਂ ਹੁੰਦੀ, ਫਿਰ ਰੋਂਦਾ ਜਾਂਦਾ ਹੈ।

ਜੀ ਜੇ ਇਹ ਪ੍ਰਵਾਨ ਨਹੀਂ ਹੋਈਆਂ, ਇਹਦੇ ਵਿੱਚੋਂ ਕੁਛ ਪ੍ਰਾਪਤੀ ਨਹੀਂ, ਤਾਂ ਦੱਸੋ ਕਿਵੇਂ ਹੋਵੇ? ਕਹਿਣ ਲੱਗੇ ਪ੍ਰਾਪਤੀ ਤਾਂ ਹੈ ਪ੍ਰੇਮ ਵਿੱਚ, ਇਸ ਲਈ ਆਰੰਭ ਵਿੱਚ ਕਰ ਦਿੱਤਾ ਸੀ, ਆਰੰਭ ਵਿੱਚ ਹੀ ਪ੍ਰੇਮ ਦਾ ਜ਼ਿਕਰ ਕਰ ਦਿੱਤਾ ਸੀ, ਦੂਜੇ ਸੰਤ ਵਿੱਚ ਵੀ ਕਰ ਦਿੱਤਾ ਸੀ, ਹਰ ਪ੍ਰੇਮ ਬਾਣੀ ਮਨ ਮਾਰਿਆ ਅਨਿਆਲੇ ਰਾਮਰਾ, ਪਹਿਲੇ ਚ ਵੀ ਕਿਹਾ ਹਰ ਅੰਮ੍ਰਿਤ ਭਿੰਨੇ ਲੋਏ ਨਾ ਮਨ ਪ੍ਰੇਮ ਰਤਨਾ ਰਾਮਰਾ। ਕਹਿਣ ਲੱਗੇ ਪ੍ਰੇਮ ਹੀ ਇੱਕ ਐਸਾ ਸਾਧਨ ਹੈ ਜਿਹਦੇ ਵਿੱਚੋਂ ਸਾਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀ ਉਤਨੀ ਹੀ ਪ੍ਰਭ ਪਾਇਓ। ਪਰ ਕਹਿਣ ਲੱਗੇ ਪ੍ਰੇਮ ਲਈ ਵੀ ਇੱਕ ਸ਼ਰਤ ਹੈ, ਉਹ ਸ਼ਰਤ ਇਹ ਹੈ ਕਿ ਤੂੰ ਰੱਬ ਦੇ ਹੁਕਮ ਵਿੱਚ ਆ ਜਾ। ਨਾ ਤੂੰ ਗੁਰੂ ਦਾ ਹੁਕਮ ਮੰਨਣ ਲਈ ਤਿਆਰ ਹੈ, ਨਾ ਤੂੰ ਰੱਬ ਦਾ ਹੁਕਮ ਮੰਨਣ ਲਈ ਤਿਆਰ ਹੈ, ਪ੍ਰਾਪਤੀ ਕਿਵੇਂ ਹੋਵੇ? ਇਸ ਲਈ ਖਿਆਲ ਕਰੀ, ਜਿਨ ਮਨ ਪਾਓ ਤਿਨਾ ਮਨ ਪਾਓ, ਪਾਓ ਦਾ ਅਰਥ ਹੈ ਜਿਹੜੇ ਹੁਕਮ ਰੂਪੀ ਭਾਓ ਵਿੱਚ ਆ ਜਾਂਦੇ ਨੇ, ਪ੍ਰੇਮ ਦਾ ਭਾਓ ਵੀ ਉਹਨਾਂ ਨੂੰ ਮਿਲਦਾ। ਨੱਚਣ ਕੁੱਦਣ ਮਨ ਕਾ ਚਾਓ, ਨਾਨਕ ਜਿਨ ਮਨ ਪਾਓ, ਨਾਨਕ ਜਿਨ ਮਨ ਪਾਓ ਤਿਨਾ ਮਨ ਭਾਓ। ਉਹਨਾਂ ਦੇ ਮਨ ਵਿੱਚ ਵੀ ਪ੍ਰੇਮ ਜਾਗਦਾ, ਤੇ ਜਦੋਂ ਪ੍ਰੇਮ ਜਾਗਦਾ ਹੈ ਨਾ, ਉਹਨਾਂ ਦੀ ਅਵਸਥਾ ਬਦਲਦੀ, ਉਹਨਾਂ ਨੂੰ ਸਮਝ ਪੈ ਜਾਂਦੀ, ਉਹ ਨਾਮੀ ਨੂੰ ਤੇ ਨਾਮ ਨੂੰ ਦੋਹਾਂ ਨੂੰ ਪਛਾਣ ਜਾਂਦੇ ਨੇ ਤੇ ਆਖਦੇ ਨੇ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੇਰਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening to Sikh Radio broadcasting from Gurdwara Sahib, Western Singh Sabha at Williams Lake. Any comments and suggestions, please call
4: 250-392-3874. Jo hamari vid hoti mere satgura sabid ہم رلتے پھرتے کوئی بات نہ پوچھتا گر ست گر سنگ تیرے ہم تھاپے تن تن گرو نانک جن تیرا جت ملے چکے سب سو

0: ਹਾਜ਼ਰ ਹਜ਼ੂਰ ਜਹਰਾ ਜ਼ਹੂਰ ਜੋਤੀ ਸਰੂਪ ਲੋਕ ਪ੍ਰਲੋਕ ਦੇ ਸਹਾਇ ਯੁੱਗ ਯੁੱਗ ਅਟਲ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸ਼ਾਮ ਦੇ ਸੱਜੇ ਦੀਵਾਨਾਂ ਵਿੱਚ ਸਵਾਹਿਮਾਨ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਅਪਾਰ ਰਹਿਮਤ ਬਖਸ਼ਿਸ਼ ਹੋਈ, ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਗੁਰੂ ਪਿਤਾ ਜੀ ਦੇ ਪਾਵਨ ਪਵਿੱਤਰ ਦਰਸ਼ਨ ਕਰਕੇ ਸਤਸੰਗੀ ਜਨ ਬਣ ਕੇ ਆਪਾਂ ਸਾਰੇ ਵੱਡੇ ਭਾਗਾਂ ਵਾਲੇ ਹਾਂ। ਸ਼ਾਮ ਦੇ ਸੱਜੇ ਦੀਵਾਨਾਂ ਵਿੱਚ ਜਿੱਥੇ ਰਹਿਰਾ ਸਾਹਿਬ ਜੀ ਦੇ ਪਾਠ ਹੋਏ, ਉਪਰੰਤ ਗੁਰੂ ਘਰ ਦੇ ਸਤਿਕਾਰਯੋਗ ਰਾਗੀ ਜਥਿਆਂ ਪਾਸੋਂ ਆਪ ਜੀਆਂ ਨੇ ਤੁਰਕੀ ਬਾਣੀ ਦੇ ਕੀਰਤਨ ਸਰਵਣ ਕੀਤੇ। ਆਓ ਕੁਝ ਸਮਾਂ ਗੁਰੂ ਪਿਤਾ ਜੀ ਦੀ ਰਹਿਮਤ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਸਾਂਝ ਕਰ ਸਕੀਏ। ਕੋਈ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਬੇਨਤੀ ਕਰੀਏ, ਸਤਿਗੁਰੂ ਜੀ ਰਹਿਮਤ ਕਰਕੇ ਬਖਸ਼ਿਸ਼ ਕਰਕੇ ਹਿਰਦੇ 'ਚ ਵੱਸ ਕੇ ਰਸਨਾ 'ਤੇ ਬੈਠ ਕੇ ਪਵਿੱਤਰ ਬਾਣੀ ਦੀ ਵਿਚਾਰ ਕਰਵਾ ਲੈਣੀ ਜੀ। ਸਮੂਹ ਸਾਧ ਸੰਗਤ ਦੇ ਚਰਨਾਂ 'ਚ ਨਿਮਰਤਾ ਸਹਿਤ ਬੇਨਤੀ ਹੈ ਜੀ, ਅਸੀਸ ਦਿਓ, ਗੁਰੂ ਫਤਿਹ ਦੀ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸਾ ਰਾਗ ਸੰਤ ਸਰਲੇਖ ਥੱਲੇ ਜੋ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਸ਼ਬਦ ਦਰਜ ਹਨ। 20ਵਾਂ ਸ਼ਬਦ ਚੌਥਾ ਪਦ, ਇਹ ਉਹ ਪਾਵਨ ਪਵਿੱਤਰ 24 ਪਦੇ ਹਨ ਜਿਨ੍ਹਾਂ ਦਾ ਧੰਨ ਗੁਰੂ ਰਾਮਦਾਸ ਜੀ ਨੇ ਹੁਕਮ ਕੀਤਾ ਸੀ ਕਿ ਪਵਿੱਤਰ ਆਸਾ ਜੀ ਦੀ ਵਾਰ ਦਾ ਜਦੋਂ ਕੀਰਤਨੀ ਗਾਇਨ ਕੀਤਾ ਜਾਏ, ਇਹਨਾਂ ਸ਼ੰਤਾਂ ਦਾ ਵੀ ਨਾਲ ਕੀਰਤਨ ਹੋਵੇ। 24 ਸ਼ੰਤ ਸੱਚ ਹੈ, ਜਦੋਂ ਕੋਈ ਰਸਕ ਕੀਰਤਨੀ ਭਿੱਜ ਕੇ ਹਿਰਦਿਓਂ ਬਾਣੀ ਦਾ ਕੀਰਤਨ ਕਰਦੇ ਹਨ, ਜਦੋਂ ਸ਼ੰਤ ਦਾ ਕੀਰਤਨ ਹੁੰਦਾ ਹੈ, ਉਹਦਾ ਆਨੰਦ ਹੀ ਨਿਵੇਕਲਾ ਹੀ ਬਣ ਜਾਂਦਾ ਹੈ। ਅੱਜ ਇਹ ਆਖਰੀ ਪਦਾ ਹੈ ਜੋ ਅਸੀਂ ਆਖਰੀ ਪੌੜੀ ਆਸਾ ਜੀ ਦੀ ਵਾਰ ਤੋਂ ਪਹਿਲਾਂ ਗੁਰਮੁਖ ਜਨ ਪੜ੍ਹਦੇ ਹਨ। ਵਿਚਾਰ ਸਤਿਗੁਰੂ ਰਹਿਮਤ ਕਰਨ ਬਖਸ਼ਿਸ਼ ਕਰਦੇ ਹਨ। ਹਰ ਯੁੱਗ ਯੁੱਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਯੁੱਗ ਯੁੱਗ ਹਰੀ ਪ੍ਰਭੂ, ਹਰ ਯੁੱਗ ਵਿੱਚ ਭਗਤ ਪੈਦਾ ਵੀ ਹੋਏ ਅਤੇ ਭਗਤਾਂ ਦੀ ਪੈਜ ਵੀ ਮਾਲਕ ਆਪ ਹੀ ਰੱਖਦਾ ਆਇਆ। ਹਰ ਯੁੱਗ ਅੰਦਰ ਭਾਵੇਂ ਉਹ ਵੈਸੇ ਤਾਂ ਇਹ ਸਮੇਂ ਦੀ ਵੰਡ ਹੈ, ਉਹ ਸਤਯੁੱਗ ਸੀ, ਉਹ ਦੁਆਪਰ ਸੀ, ਉਹ ਤ੍ਰੇਤਾ ਸੀ, ਉਹ ਕਲਯੁੱਗ ਹੈ, ਕਦੋਂ ਵੀ ਹੈ। ਵੈਸੇ ਮੇਰੇ 'ਤੇ ਗੁਰੂ ਨੇ ਰਹਿਮਤ ਕੀਤੀ ਹੈ, ਜਦ ਸੰਗਤ ਮਿਲ ਗਈ, ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਮਿਲ ਗਈ। ਇਹ ਕਲਯੁੱਗ ਕਾਹਦਾ ਹੈ ਕਿ ਸਤਯੁੱਗ ਹੈ, ਇਹ ਕਲਯੁੱਗ ਵਿੱਚ ਹੀ ਸਤਯੁੱਗ ਵਰਤ ਜਾਂਦਾ, ਇਸ ਕਰਕੇ ਇਸ ਭਰਮ 'ਚ ਨਹੀਂ ਪੈਣਾ। ਪਰ ਸਤਿਗੁਰੂ ਕਹਿ ਰਹੇ ਹਨ, ਹਰ ਯੁੱਗ ਯੁੱਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਖਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਪਰਾਇਆ। ਕਿਉਂਕਿ ਤਕਰੀਬਨ ਸੱਤ ਯੁਗ ਦੀ ਹੀ ਵਾਰਤਾ ਹੈ ਇਹ ਜਿਹੜੀ ਸਤਿਗੁਰੂ ਜੀ ਨੇ ਦੂਸਰੀ ਪੰਕਤੀ 'ਚ ਕਹੀ ਗੱਲ ਕਿ ਹਰ ਨਾਕਸ਼ ਵੇਖੋ ਇੱਕ ਬੰਨੇ ਭਗਤ ਵੀ ਇੱਕ ਬੰਨੇ ਦੁਸ਼ਟ ਵੀ। ਜਦੋਂ ਤੋਂ ਸ੍ਰਿਸ਼ਟੀ ਪੈਦਾ ਹੋਈ ਹੈ ਇਹ ਦੋਵੇਂ ਬਿਰਤੀਆਂ ਉਦੋਂ ਤੋਂ ਚੱਲ ਰਹੀਆਂ ਹਨ, ਰਹਿੰਦੀ ਦੁਨੀਆਂ ਤੱਕ ਰਹਿਣਗੀਆਂ, ਇਹ ਕਦੀ ਨਹੀਂ ਹੋ ਸਕਦਾ। ਤਾਣੇ ਦੇ ਨਾਲ ਪੇਟਾ ਭਗਤ ਦੇ ਜੀਵਨ ਦੀ ਪਰਖੀ ਕਿਵੇਂ ਹੋਵੇਗੀ ਜੇ ਦੁਸ਼ਟ ਨਾ ਹੋਇਆ? ਉਹਦੇ ਜੀਵਨ ਦੀ ਪਰਖੀ ਉਦੋਂ ਹੁੰਦੀ ਹੈ ਜਦੋਂ ਵਾਹ ਪੈਂਦਾ ਹੈ ਅਨੰਤ ਕਾਲ ਤੋਂ ਇਹਨਾਂ ਬਿਰਤੀਆਂ ਦੇ ਵੱਖਰੇ ਵੱਖਰੇ ਨਾਮ। ਆਪਾਂ ਗੁਰਮਤ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਚਾਨਣ ਵਿੱਚ ਇੱਕ ਬਿਰਤੀ ਗੁਰਮੁਖ ਦੀ, ਇੱਕ ਬਿਰਤੀ ਮਨਮੁਖ ਦੀ, ਇੱਕ ਬਿਰਤੀ ਸੰਤ ਦੀ, ਇੱਕ ਬਿਰਤੀ ਸਾਕਤ ਦੀ, ਇੱਕ ਬਿਰਤੀ ਰਾਕਸ਼ ਦੀ, ਇੱਕ ਬਿਰਤੀ ਦੇਵਤੇ ਦੀ। ਇਹ ਅਨੰਤ ਕਾਲ ਤੋਂ ਰਹੀ ਹੈ ਤੇ ਸਦਾ ਰਹੇਗੀ। ਸਤਿਗੁਰੂ ਬਖਸ਼ਿਸ਼ ਕਰਦੇ ਹਨ, ਭਗਤਾਂ ਨੂੰ ਪੈਦਾ ਵੀ ਆਪ ਕਰਦਾ ਹੈ। ਇੱਕ ਥਾਂ 'ਤੇ ਤਾਂ ਐਸਾ ਮਹਾਰਾਜ ਕਹਿੰਦੇ ਹਨ ਦੈਂਤਾਂ ਨੂੰ ਵੀ ਮਗਰ ਆਪੇ ਹੀ ਲਾ ਦਿੰਦਾ ਹੈ, ਭਗਤ ਜਨਾਂ ਦੇ ਮਗਰ ਦੈਂਤ ਵੀ ਆਪ ਹੀ ਲਾਉਣ ਵਾਲਾ ਹੈ। ਪਰ ਆਖਰ ਜਿੱਤ ਨੇਕੀ ਦੀ ਹੋਵੇਗੀ, ਸੱਚ ਦੀ ਹੋਵੇਗੀ। ਜਿਹੜੀ ਜਿੱਤ ਹੈ ਉਹ ਹਮੇਸ਼ਾ ਹੀ ਨੇਕੀ ਦੀ ਹੋਵੇਗੀ। ਸਤਿਗੁਰੂ ਇੱਥੇ ਵੀ ਰਹਿਮਤ ਕਰ ਰਹੇ ਹਨ, ਹਰ ਯੁਗ ਯੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ। ਉਹ ਦੇਵ ਸਰੂਪ ਪ੍ਰਭੂ ਸਦਾ ਹੀ ਆਪਣੇ ਭਗਤਾਂ ਦੀ ਇੱਜ਼ਤ ਪੈਜ, ਦੁਸ਼ਟਾਂ ਨੂੰ ਸਦਾ ਸਜ਼ਾ। ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ, ਹਰਨਾਕਸ਼ ਵਰਗਾ ਦੁਸ਼ਟ ਮਾਲਕ ਨੇ ਆਪ ਹੀ ਉਹਦਾ ਨਾਸ਼ ਕੀਤਾ ਤੇ ਪ੍ਰਹਿਲਾਦ ਨੂੰ ਤਾਰ ਦਿੱਤਾ, ਉਹਦਾ ਪੱਖ ਕੀਤਾ। ਵੈਸੇ ਸਮਾਜ 'ਚ ਬਣਤਰ ਤੇ ਸਦਾ ਹੀ ਰਹੇਗੀ, ਪਰ ਸੱਚ ਹੈ ਜਦੋਂ ਕੋਈ ਧਾਰਮਿਕ ਬਿਰਤੀ ਵਿਗੜ ਜਾਂਦੀ ਹੈ ਤਾਂ ਧਰਮ ਦੇ ਰਸਤੇ 'ਤੇ ਚੱਲਦਿਆਂ ਚੱਲਦਿਆਂ ਧਰਮ ਜਿਉ ਨਾ ਸਕਿਆ, ਧਰਮ ਸਮਝ ਨਾ ਸਕਿਆ। ਕਈ ਵਾਰੀ ਧਰਮੀ ਬੰਦਾ ਇੰਨਾ ਦੁਸ਼ਟ ਬਣ ਜਾਏਗਾ ਓਨਾ ਆਮ ਬੰਦਾ ਮਾੜਾ ਨਹੀਂ ਹੋਵੇਗਾ। ਬਾਬਾ ਫਰੀਦ ਜੀ ਦਾ ਮੈਂ ਇੱਕ ਸਲੋਕ ਤੁਹਾਡੇ ਨਾਲ ਸਾਂਝਾ ਕਰਾਂ। ਤੱਤੀ ਤੋਏ ਨਾ ਪੱਲਵੈ ਜੇ ਜਲ ਟੁੱਬੀ ਦੇ, ਫਰੀਦ ਦਾ ਜੋ ਦੁਹਾਗਣ ਰੱਬ ਦੀ ਝੂ ਰਹਿੰਦੀ ਝੂਰੇ। ਕਹਿੰਦੇ ਹਨ ਕਿ ਜੇ ਤੇ ਔੜ 'ਚ ਕੋਈ ਫਸਲ ਹੈ ਸੜ ਗਈ, ਉਹਦੀ ਆਪਾਂ ਉਮੀਦ ਕਰ ਸਕਦੇ ਹਾਂ ਜਦ ਹੀ ਬੱਦਲ ਆਏਗਾ ਨਾ ਉਹ ਫੁੱਟ ਸਕਦੀ ਹੈ, ਉਹ ਫਿਰ ਪ੍ਰਫੁੱਲਤ ਹੋ ਸਕਦੀ ਹੈ। ਪਰ ਜਿਹੜੀ ਫਸਲ ਕਹਿੰਦੇ ਹਨ ਪਾਣੀ 'ਚ ਮਾਰੀ ਗਈ ਨਾ, ਜਿਹੜੀ ਪਾਣੀ 'ਚ ਰਹਿੰਦਿਆਂ ਮਾਰੀ ਗਈ ਉਹ ਫਸਲ ਮੁੜ ਕੇ ਕਦੀ ਹਰੀ ਨਹੀਂ ਹੁੰਦੀ। ਉਹਨੂੰ ਜਿੰਨੀਆਂ ਮਰਜ਼ੀ ਧੁੱਪਾਂ ਲਵਾ ਲਓ, ਜਿੰਨੇ ਮਰਜ਼ੀ ਮੁੜ ਕੇ ਪਾਣੀ ਦੇ ਲਓ, ਕੁਛ ਕਰ ਲਓ, ਉਹਦੇ 'ਤੇ ਕੋਈ ਫਰਕ ਨਹੀਂ ਪਵੇਗਾ। ਸੱਚ ਹੈ ਦੁਸ਼ਟ ਤੋਂ ਦੁਸ਼ਟ ਆਤਮਾ ਵੀ ਸਵਾਰੀ ਜਾ ਸਕਦੀ ਹੈ ਗੁਰੂ ਦੇ ਸ਼ਬਦ ਦੇ ਆਸਰੇ। ਪਰ ਜਦੋਂ ਕੋਈ ਧਾਰਮਿਕ ਮੰਦਰਾਂ ਮਸਜਿਦਾਂ ਗੁਰਦੁਆਰਿਆਂ 'ਚ ਰਹਿ ਕੇ ਦੁਸ਼ਟ ਬਣ ਜਾਏਗਾ ਨਾ, ਬਾਣੀ ਪੜ੍ਹਦਿਆਂ ਪੜ੍ਹਦਿਆਂ ਨਾਸਤਕ। ਵੈਸੇ ਇਹ ਜਿਹੜੇ ਨੇ ਨਾ ਹਰਨਾਕਸ਼ ਅਤੇ ਰਾਵਣ, ਇਹ ਪੁਜਾਰੀ ਸਨ। ਦੋਨਾਂ ਦਾ ਜੀਵਨ ਪੜ੍ਹ ਕੇ ਵੇਖੋ, ਰਾਵਣ ਚਾਰ ਵੇਦਾਂ ਦਾ, ਉਹਨੂੰ ਚਾਰ ਵੇਦ ਕੰਠ ਸਨ, ਕੇਵਲ ਕੰਠ ਹੀ ਨਹੀਂ ਉਹ ਟਰਾਂਸਲੇਟਰ ਸੀ, ਭਾਵ ਉਹ ਕਥਾਵਾਚਕ ਸੀ, ਉਹਨਾਂ 'ਚੋਂ ਵੇਦਾਂ ਦੀ ਕਥਾ ਵੀ ਕਰਦਾ ਸੀ। ਪਰ ਵੇਖੋ ਆਤਮਾ ਕਿਸ ਤਰ੍ਹਾਂ ਨਾਸਤਿਕ ਬਣੀ, ਕਿੰਨੇ ਮਾੜੇ ਕਰਮ ਵਾਸਤੇ ਤੁਰ ਪਿਆ। ਸੱਚ ਹੈ ਇਹ ਹਰਨਾਕਸ਼ ਵੀ ਵੈਸੇ ਤੇ ਬੰਦਗੀ ਕਦੀ ਕੀਤੀ ਸੀ ਪਰ ਭੁਲੇਖਾ ਲੱਗ ਗਿਆ ਨਾ, ਬਹੁਤ ਵਾਰੀ ਮੰਗਣ ਲੱਗਿਆ ਬੰਦਾ ਐਸਾ ਕੁਝ ਮੰਗ ਲੈਂਦਾ ਜੋ ਮੰਗਣ ਦੇ ਯੋਗ ਨਹੀਂ। ਕਹਿੰਦੇ ਹਨ ਮਾਲਕ ਖੁਸ਼ ਹੋਇਆ, ਕਹਿਣ ਲੱਗਾ ਮੰਗ, ਕਹਿਣ ਲੱਗਾ ਮਾਲਕ ਕਿਰਪਾ ਕਰੋ ਜੇ ਤਰੁੱਠੇ ਹੋ ना मैं दिने मरा ना मैं रात मरा, ना मैं अंदर मरा ना मैं बाहर मरा, ना मैनू को बंदा मार सके ना मैनू को पशु मार सके, ना मैनू कोई शस्त्र मार सके ना कोई अस्त्र मार सके, ना शस्त्र काट करे ना अस्त्र काट करे, अस्त्र हुंदा दूरों चलाया होया। कोई भी एहो जे कर्म नाल अपने मन च की सी हुण मौत दे सारे रूप में रोक ले। पर सच है एन समा आ गया, इधरों प्रहलाद मैं अज दिने बेनती की सी, हर एक दे जीवन दा कोई ना कोई रोल मॉडल हुंदा है। मालक जिन्हों जगाउंदा ना किसे ना किसे ढंग नाल जगा देंदा है। हरनाकश रब बन गया सी ते कहिंदा सी जले हरनाकश थले हरनाकश, बस कोई रब नहीं मैं ही रब हाँ। ये मुल्तान दा राजा ये कह रहा सी मैं ही रब हाँ। एदे ही घर विच बड़ा सोहना भाई साहब भाई गुरदास जी ने वरतांत किया है। कहिंदे हन घर हरनाकश दैंत दे कलर कवल भगत प्रहलाद। वैसे कमल दा फुल कमल दा जेड़ा बूटा है ना यह तो हमेशा पानी च पैदा हुंदा है, पर कदी कदाई ऐसा हुंदा है कलरी धरती च बंजर च भी पैदा हो जाता कदी कदाई। भगत वैसे तो ऐसिया रूहां दे घर ही आउंदे हन, पर सच है कदी कदाई ऐसी धरती ते भी भगत पैदा। वैसे तो हरनाकश दे घर वाली दी बंदगी सी, ओदी शरदा सी। प्रहलाद दा जीवन हमेशा मां दे जीवन दा बहुत असर पैंदा है। एक घर वाली बड़ी शरदा वाली सी। खैर कर हर नाकिश दैंत दे कलर कवल भगत प्रहलाद, पढ़न पठाया पाठशाल पांदे चित हुआ आह्लाद। पढ़न वास्ते भेजिया असी भी भेजने हाँ, बंदा बड़ा खुश हुंदा है। ते जदों किसे राजे दा बच्चा गया होवे पढ़न ते टीचर क्यों ना खुश होवे। पांदे चित हुआ आह्लाद, पर उथे मन विच सिमरै राम नाम, गावै शब्द अनाहद नाद, एक रस शब्द नाल जुड़िया होया। उथे भी बंदगी, इहदा रोल मॉडल कौन सी बंदगी नाल जोड़न वाला, मैं थोड़ा जिहा खुलासा दो मिनट वास्ते कर जावां। कहिंदे हन ये भी ख्याल रखदा सी मेरे बाप दे नाम तो बगैर कोई ना ना जपे, इहदा भी शुरुआत विच बिरती सी प्रहलाद दी। पर कहिंदे हन अज जदों मुल्तान च ये लौदे पैर टहलन निकल लिया ना, एक गरीबां दी बस्ती प्रजापत सन उस इलाके च रह रहे, उस एरिए च प्रजापत, जदों इधर नूं निकलिया ना एक मां दी आवाज, ओ समाधि लगी हुई समाधि जुड़ी विच कदी ते राम राम राम करके जपदी है, कदी कहिंदी है हे राम मेरे कोलो पाप हो गया मेरे कोलो गुनाह हो गया, हे मालिक हुण मेरी कोई शक्ति नहीं मैं बचा सका, आप कृपा कर राम हे भगवान आप कृपा कर, इन्ना बच्चियां दी राखी करी इन्ना चो इन्ना नू अग चो बचाउन वाला हुण तू है मेरी कोई पाया नहीं। जदों इन्हें सुनिया ना इहदे कन्नी आवाज पई। वैसे जदों कोई कल्ला बंदा भिज के करदा ना बेनती, उहदे अखर भावें को खास होण ते भावें ना हो, असीं भुलेखा जरूर खाने आ, असल विच बंदा जुड़दा ही उदों है जदों कल्ला ते दुख दी घड़ी बनी होवे। इहो ही ते मूसा जी नूं गलती लग गई सी जदों एक ओ चरवाहा बंदगी करदियां रस्ते च बैठ गया भेडा नूं चारन वाला, पग डंडी ते बैठ गया, कहिंदा ऐ खुदावंद जे तू किते मैनूं दर्शन देवें, ऐ खुदावंद जे तू किते मैनूं मिले मैं अपना बाकरा दुध चो के तेनू ताजा पिया ला, हे खुदावंद जे तू मिले तेरे कपड़िया की मैल धो धो के ला दिया मैं। वो अपने ढंग नाल कर रहा, मूसा कितने कुदरती उधरों विचर रहे सन।
1: ਜਦੋਂ ਲਾਗੋ ਦੀ ਲੰਘੇ ਇਹ ਸ਼ਬਦ ਸੁਣੇ ਨਾ, ਕਹਿਣ ਲੱਗੇ ਚਪੇੜ ਮਾਰ ਕੇ, ਕਹਿਣ ਲੱਗੇ ਇਹ ਕਿਹੜੀ ਤਸਵੀਰ ਬਣਾਈ ਤੂੰ ਖੁਦਾਵੰਦ ਦੀ, ਕਹਿਣ ਲੱਗੇ ਕੁੱਲ ਦੁਨੀਆਂ ਨੂੰ ਰਿਜਕ ਦੇਣ ਵਾਲਾ, ਕੁੱਲ ਦੁਨੀਆਂ ਦੀਆਂ ਮੈਲਾਂ ਧੋਣ ਵਾਲਾ, ਤੇ ਤੂੰ ਕਹਿ ਰਿਹਾ ਮੈਂ ਤੈਨੂੰ ਦੁੱਧ ਪਿਆਲਾ, ਤੇ ਮੈਂ ਤੇਰੇ ਮੈਲੇ ਕੱਪੜੇ ਧੋ ਦੇਵਾਂ, ਮੈਂ ਤੇਰਾ ਇਸ਼ਨਾਨ ਕਰਾਵਾਂ, ਤੂੰ ਕੌਣ ਹੈ? ਕਹਿੰਦੇ ਹਨ ਬੜਾ ਮਯੂਸ ਹੋਇਆ, ਮਾਲਕ ਤੇਰਾ ਨਾਮ ਲਿਆ ਆਹ ਕੁਝ ਹੁੰਦਾ ਹੈ। ਪਰ ਕਹਿੰਦੇ ਹਨ ਅੱਜ ਮੂਸਾ ਜੁੜ ਨਹੀਂ ਸਕਿਆ, ਬੰਦਗੀ ਚ ਜੁੜਨ ਲੱਗਾ, ਜੁੜ ਨਹੀਂ ਸਕਿਆ। ਕਹਿਣ ਲੱਗਾ ਖੁਦਾ ਕੀ ਪਾਪ ਹੋ ਗਿਆ? ਆਵਾਜ਼ ਆਈ, ਕਹਿਣ ਲੱਗੇ ਅੱਜ ਤੂੰ ਮਹਾਨ ਪਾਪ ਕੀਤਾ, ਕੱਲਿਆ ਤੇ ਤੈਨੂੰ ਸੀ ਕਿਸੇ ਨੂੰ ਜੋੜ ਸਕੇ, ਤੇ ਤੂੰ ਜੁੜੇ ਨੂੰ ਮੇਰੇ ਨਾਲੋਂ ਤੋੜ ਦਿੱਤਾ। ਕਹਿਣ ਲੱਗਾ ਉਹ ਜੁੜਿਆ ਨਹੀਂ ਸੀ, ਆਹ ਕੁਝ ਕਹਿ ਰਿਹਾ ਨਹੀਂ, ਤੂੰ ਬਾਹਰਲੇ ਅੱਖਰਾਂ ਚ ਉਲਝ ਗਿਓ, ਤੂੰ ਉਹਨੂੰ ਅੰਦਰੋਂ ਨਹੀਂ ਪੜਿਆ। ਵੈਸੇ ਅੰਦਰ ਦਾ ਪਿਆਰ ਹੀ ਜੋੜਦਾ ਹੈ। ਇਹ ਮਾਤਾ ਨੇ ਜਦੋਂ ਲਿਲੜੀਆਂ ਲੈ ਕੇ ਬੇਨਤੀਆਂ ਕੀਤੀਆਂ ਨਾ, ਤੇ ਪ੍ਰਹਿਲਾਦ ਕਹਿਣ ਲੱਗਾ ਕੀ ਹੋਇਆ, ਕਿਹਦੇ ਕੋਲ ਬੇਨਤੀਆਂ ਕਰ ਰਹੀ ਹੈ, ਕਿਹਨੂੰ ਅੱਗ ਚੋਂ ਬਚਾਉਣ ਦੇ ਤਰਲੇ ਲੈ ਰਹੀ ਹੈ, ਕਿਹਦੇ ਕੋਲੋਂ? ਕਹਿਣ ਲੱਗੀ ਬਿੱਲੀ ਦੇ ਬਲੂੰਗੇ ਸਨ ਉਹ ਮੇਰੇ ਇੱਕ ਭਾਂਡੇ ਵਿੱਚ ਸਨ, ਪਰ ਮੈਂ ਉਹ ਭਾਂਡਾ ਆਵਾ ਚਿਣ ਦਿੱਤਾ, ਮੈਨੂੰ ਪਤਾ ਹੀ ਨਹੀਂ ਲੱਗਾ, ਏਡੀ ਗਲਤੀ ਹੋ ਗਈ, ਪਾਪ ਹੋ ਗਿਆ, ਮੈਂ ਆਵੇ 'ਚ ਚਿਣ ਦਿੱਤਾ। ਜਦੋਂ ਅੱਗ ਮੱਚ ਗਈ ਪੂਰੀ ਤਰ੍ਹਾਂ, ਫਿਰ ਮੈਨੂੰ ਚੇਤਾ ਆ ਗਿਆ ਇੱਥੇ ਵੱਡਾ ਪਾਪ ਹੋ ਗਿਆ। ਉਹ ਬੱਚੇ ਬਲੂੰਗੇ ਵੀ ਉਹ ਵਿੱਚੇ ਹੀ ਸਨ। ਕਹਿਣ ਲੱਗੀ ਹੁਣ ਮੈਂ ਤਰਲੇ ਲੈ ਰਹੀ ਹਾਂ ਕਿ ਤੇਰੇ ਤੋਂ ਬਗੈਰ ਇਸ ਅੱਗ ਚੋਂ ਹੁਣ ਕੋਈ ਨਹੀਂ ਬਚਾ ਸਕਦਾ। ਕਹਿਣ ਲੱਗਾ ਅੱਗ ਚੋਂ ਹੈ ਕੋਈ ਬਚਾਉਣ ਵਾਲਾ? ਕਹਿਣ ਲੱਗੀ ਹਾਂ, ਜੇ ਤੇ ਮੇਰੀ ਅਰਦਾਸ, ਜੇ ਮੇਰੀ ਬੰਦਗੀ ਭਗਤੀ ਮੇਰੀ ਸੱਚੀ ਹੋਈ, ਤੇ ਮੇਰੀ ਬੰਦਗੀ ਕਿਤੇ ਅਰਦਾਸ ਮੇਰੇ ਮਾਲਕ ਨੇ ਸੁਣ ਲਈ, ਤੇ ਸੱਚ ਉਹ ਅੱਗ ਚੋਂ ਵੀ ਬਚਾ ਲੈਂਦਾ ਹੈ। ਕਹਿਣ ਲੱਗਾ ਅੱਛਾ। ਕਹਿਣ ਲੱਗਾ ਕਿੰਨੇ ਦਿਨਾਂ ਨੂੰ ਇਹ ਅੱਗ ਠੰਡੀ ਹੋਵੇਗੀ, ਆਵਾ ਖੋਲੇਂਗੀ? ਕਹਿਣ ਲੱਗੀ ਅੱਜ ਤੋਂ 8ਵੇਂ ਦਿਨ। ਕਹਿਣ ਲੱਗਾ ਫਿਰ ਜਿੰਨਾ ਚਿਰ ਮੈਂ ਨਾ ਆਵਾਂ, ਆਵਾ ਨਾ ਖੋਲੀ? ਜਦੋਂ 8ਵੇਂ ਦਿਨ ਨੂੰ ਪ੍ਰਹਿਲਾਦ ਆਇਆ, ਕਹਿਣ ਲੱਗਾ ਖੋਲ ਆਵਾ ਬਖਾਲ ਖਾਂ ਵਾਲਾ। ਜਦੋਂ ਖੋਲਿਆ ਨਾ, ਸੱਚ ਸਾਰੇ ਭਾਂਡੇ ਪੱਕੇ ਹੋਏ ਸਨ, ਪਰ ਉਹ ਜਿਹਦੇ 'ਚ ਬਲੂੰਗੇ ਸਨ ਉਹ ਭਾਂਡਾ ਹੀ ਕੱਚਾ ਰਹਿ ਗਿਆ। ਉਸਨੂੰ ਤੱਤੀ ਹਵਾ ਨਹੀਂ ਲੱਗਣ ਦਿੱਤੀ। ਪ੍ਰਹਿਲਾਦ ਨੂੰ ਇਹਦੇ ਤੋਂ ਯਕੀਨ ਹੋ ਗਿਆ ਮੇਰਾ ਬਾਪ ਝੂਠ ਬੋਲ ਰਿਹਾ, ਰੱਬ ਕੋਈ ਹੋਰ ਹੈ, ਰਾਮ ਕੋਈ ਹੋਰ ਹੈ, ਖੁਦਾ ਕੋਈ ਹੋਰ ਹੈ, ਮੇਰਾ ਬਾਪ ਝੂਠ ਬੋਲ ਰਿਹਾ। ਬਸ ਇਹਦੇ ਤੋਂ ਹੀ ਭਰੋਸਾ ਬਣ ਗਿਆ। ਹੁਣ ਇਹ ਦਿਨ ਰਾਤ ਇਹਦੀ ਲਿਵ ਲੱਗ ਗਈ, ਮਨ ਵਿੱਚ ਸਿਮਰੈ ਰਾਮ ਨਾਮ, ਗਾਵੈ ਸ਼ਬਦ ਅਨਾਹਦ ਨਾਦ, ਭਗਤ ਕਰਨ ਸਭ ਚਾਟੜੇ। ਆਪ ਹੀ ਨਹੀਂ ਇਕੱਲਾ, ਜਿੰਨੇ ਵਿਦਿਆਰਥੀ ਉਹ ਪਾਠਸ਼ਾਲਾ ਦੇ ਸਨ, ਉਹ ਵੀ ਸਾਰੇ ਰਾਮ ਰਾਮ ਜਪਣ ਲੱਗ ਪਏ। ਭਗਤ ਕਰਨ ਸਭ ਚਾਟੜੇ, ਪਾਂਦੇ ਹੋਏ ਰਹੇ ਬਸਮਾਦ, ਹੈਰਾਨ ਹੋ ਗਏ, ਬੜੇ ਦੁਖੀ ਹੋਏ। ਅਸੀਂ ਤੇ ਪੜ੍ਹਾਉਣ ਦੀ ਡਿਊਟੀ ਸੀ, ਬਲਕਿ ਹਰਨਾਕਸ਼ ਨੇ ਆਖਿਆ ਸੀ ਬੱਚਿਆਂ ਨੂੰ ਇਹੋ ਪੜ੍ਹਾਉਣਾ, ਰੱਬ ਕੋਈ ਨਹੀਂ, ਰੱਬ ਵਹਿਮ ਆ, ਇਹ ਕੀ ਬਣ ਗਿਆ ਉਹਦਾ ਬੱਚਾ, ਇਹ ਕੁਝ ਹੋਰ ਕਰਦੇ ਆ। ਹਾਂ, ਰਾਜੇ ਪਾਸ ਰੁਆਇਆ, ਰਾਜੇ ਕੋਲ ਜਾ ਕੇ ਸ਼ਿਕਾਇਤ ਕਰ ਦਿੱਤੀ, ਫਿਰ ਰਾਜਾ ਪਾਸ ਰੁਆਇਆ। ਜਦੋਂ ਉਹਨਾਂ ਨੇ ਜਾ ਕੇ ਸ਼ਿਕਾਇਤ ਕੀਤੀ ਨਾ, ਇੱਧਰੋਂ ਰਾਜੇ ਦੁਖੀ ਦੈਂਤ ਵਧਾਇਆ ਬਾਦ, ਇਹਨੇ ਕਪੱਤ ਵਧਾ ਲਿਆ ਆਪਣੇ ਬੱਚੇ ਨਾਲ। ਜਲ ਅਗਨੀ ਵਿੱਚ ਕੱਟਿਆ, ਜਲੈ ਨਾ ਡੁੱਬੈ ਗੁਰਪ੍ਰਸਾਦ, ਜਲ ਵਿੱਚ ਡੋਬਣ ਦਾ ਅੱਗ ਵਿੱਚ। ਵੈਸੇ ਹਰ ਕੋਈ ਬੱਚੇ ਤੇ ਤਰਸ ਕਰਦਾ, ਜਦੋਂ ਬੱਚੇ ਤੇ ਕੋਈ ਜ਼ੁਲਮ ਕਰਦਾ ਨਾ, ਉਦੋਂ ਤੇ ਕਿੰਨੀ ਵੀ ਦੁਸ਼ਟ ਆਤਮਾ ਹੋਵੇ ਨਾ, ਉਹਨੂੰ ਵੀ ਤਰਸ ਆ ਜਾਂਦਾ ਬੱਚੇ ਤੇ ਜ਼ੁਲਮ ਕਿਉਂ। ਤੇ ਖਾਸ ਤੌਰ ਤੇ ਜਿਹੜੀ ਭੂਆ ਹੁੰਦੀ ਆ ਨਾ, ਇਹ ਭਤੀਜਿਆਂ ਦੀ ਬਹੁਤ ਸੁੱਖ ਮੰਗਦੀ ਹੈ, ਪਰ ਸੱਚ ਹੈ ਇਹਦੀ ਭੈਣ ਪ੍ਰਹਿਲਾਦ ਦੀ ਭੂਆ ਹੋਲਕਾ, ਇਹ ਕਹਿਣ ਲੱਗੀ ਭਰਾਵਾ ਤੂੰ ਤੇ ਰੱਬ ਬਣਿਆ ਸਾਂ, ਇਹ ਦੁਸ਼ਟ ਕਿੱਥੋਂ ਘਰ 'ਚ ਪੈਦਾ ਹੋ ਗਿਆ? ਇਹ ਸ਼ਿਵ ਦੀ ਭਗਤੀ ਕਰਦੀ ਸੀ, ਕਹਿਣ ਲੱਗੀ ਜੇ ਕਹੇ ਤੇ ਮੈਂ ਇਹਨੂੰ ਅੱਗ 'ਚ ਲੈ ਕੇ ਬਹਿ ਜਾਵਾਂ, ਮੇਰੇ ਕੋਲ ਐਸੀ ਚਾਦਰ ਐਸਾ ਦੁਪੱਟਾ ਹੈ, ਇਹ ਸੜ ਜਾਏਗਾ, ਮੇਰਾ ਕੁਛ ਨਹੀਂ ਵਿਗੜੇਗਾ। ਪਰ ਸੱਚ ਹੈ ਹੋਲਕਾ ਸੜ ਗਈ, ਪ੍ਰਹਿਲਾਦ ਬਚ ਗਿਆ, ਪ੍ਰਹਿਲਾਦ ਉਦੋਂ ਵੀ ਬਚ ਗਿਆ। ਬੜਾ ਸੁੰਦਰ ਭਗਤ ਨਾਮਦੇਵ ਜੀ ਕਹਿੰਦੇ ਹਨ, दुष्ट सभा मिल मंत्र उपाया करसें औद कनेरी। दुष्टा सारिया ने रल के सलाह की, मंत्र उपाया सलाह की, कहन लगे एदा सत्यानाश करो, इनू मारो पहले। पर गिर तार ज्वाला पै राखियो राजा राम माया फेरी। एक टिकाणा बंदगी दा ऐसा आ जांदा है, कल परसों भी मैं जिक्र कीता सी, एक टिकाणा बंदगी करदियां करदियां ऐसा आ जांदा है जिथे अग साड़दी नहीं, जिथे पानी डुबदा नहीं, जिथे ये मदद करन लग जांदे हन। वैसे कई बारी किंतु भी खड़ा तर्क भी विचे विचे पैदा हो ही जांदा, कर देंदे हन, हो जाता जो समझ च ना ना आवे, बंदा दुबदा च पै जाता है। कदी धन गुरु नानक देव महाराज बेई प्रवेश कीता सी सतगुरा ने, ते तीन दिन नहीं दबे, तीन दिन सारा सुल्तानपुर अफसोस च डुब गया। सारा सुल्तानपुर चूर रहा यह की बनिया, नानक डुब गया। दौलत खां भी चूरदा है, यह की होया, एहो जिहा मोदी हुण कित्थों लभेगा। कहिंदे हन भाइया जय राम, ओ आके बेबे नानकी को

ਡੁੱਬਿਆ ਨਹੀਂ। ਭਰੋਸਾ ਵੈਸੇ ਕਿਸੇ ਕਿਸੇ ਨੂੰ ਹੀ ਹੁੰਦਾ ਤੇ ਬਣਦਾ ਹੈ ਗੁਰੂ ਦੀ ਰਹਿਮਤ ਨਾਲ, ਮਾਲਕ ਵਾਹਿਗੁਰੂ ਦੀ ਬਖਸ਼ਿਸ਼ ਨਾਲ। ਪਿਤਾ ਜੀ ਨੂੰ ਭਰੋਸਾ ਸਾਰੀ ਉਮਰ ਨਹੀਂ ਸੀ ਬਣਿਆ, ਭਾਵੇਂ ਕੋੜ ਰਹੇ ਸਤਿਗੁਰਾਂ ਨੇ ਆਖਰੀ ਉਮਰ ਚ ਬਖਸ਼ਿਸ਼ ਕੀਤੀ ਸੀ ਕਿਉਂਕਿ ਬਾਪ ਦਾ ਵੀ ਭਲਾ ਹੋਵੇ ਆਖਰੀ ਉਮਰ ਚ। ਤੇ ਸੱਚ ਹੈ, ਜਦੋਂ ਵਾਹਿਗੁਰੂ ਨੇ ਪ੍ਰਹਲਾਦ ਨੂੰ ਵੀ ਬੁਲਾਇਆ ਸੀ ਨਾ, ਤੇ ਪ੍ਰਹਲਾਦ ਵੀ ਕਹਿਣ ਲੱਗਾ, ਜਾਂਦਿਆਂ ਹੀ ਕਹਿਣ ਲੱਗਾ, ਕਹਿਣ ਲੱਗਾ ਮੇਰੇ ਪਿਤਾ ਜੀ ਕਿੱਥੇ ਹਨ। ਰੱਬ ਕਹਿਣ ਲੱਗਾ ਕਿਹੜਾ ਪਿਤਾ, ਸਾਰੀ ਉਮਰ ਤੈਨੂੰ ਤਾ ਦਿੱਤਾ, ਸਾਰੀ ਉਮਰ ਤੈਨੂੰ ਦੁਖੀ ਕੀਤਾ, ਤੂੰ ਅਜੇ ਵੀ ਪਿਓ ਨੂੰ ਯਾਦ ਕਰਨਾ। ਕਹਿਣ ਲੱਗਾ ਵਾਹਿਗੁਰੂ, ਹੇ ਮਾਲਕ ਭਗਵਾਨ, ਠੀਕ ਹੈ ਉਹਨੇ ਜੋ ਕੀਤਾ, ਪਰ ਘੱਟੋ ਘੱਟ ਤੇਰੇ ਭਗਤ ਨੂੰ ਜਨਮ ਤੇ ਉਹਨੇ ਦਿੱਤਾ ਸੀ। ਮਾਲਕ ਜੇ ਮੇਰੇ ਤੇ ਕਿਰਪਾ ਕਰ ਰਿਹਾ ਤੇ ਉਹਦੇ ਤੇ ਵੀ ਕਿਰਪਾ ਕਰ। ਭਗਤ ਦਾ ਸੁਭਾਅ, ਦੁਸ਼ਟ ਦਾ ਸੁਭਾਅ, ਇਹ ਜ਼ਮੀਨ ਅਸਮਾਨ ਦਾ ਫਰਕ ਹੈ। ਸੱਚ ਹੈ, ਨੇਕ ਬੰਦਾ ਕਦੀ ਬੁਰਾ ਨਹੀਂ ਕਰ ਸਕੇਗਾ ਤੇ ਬੁਰੇ ਕੋਲੋਂ ਕਦੀ ਨੇਕੀ ਨਹੀਂ ਹੁੰਦੀ। ਬੁਰੇ ਕੋਲੋਂ ਆਸ ਕਰੀਏ ਨੇਕੀ ਦੀ ਕਦੀ ਨਹੀਂ ਹੁੰਦੀ। ਖੈਰ, ਧੰਨ ਗੁਰੂ ਨਾਨਕ ਸਾਹਿਬ, ਤੀਸਰੇ ਦਿਨ ਸੰਤ ਘਾਟ ਪ੍ਰਗਟ ਹੋਏ ਸਨ। ਆਪਾਂ ਪੜ੍ਹਨੇ ਆ ਭਾਈ ਬਿਧੀ ਚੰਦ ਜੀ ਦਾ, ਉਹ ਭੱਟ ਸਾਹਿਬ ਦਰਸ਼ਨ ਵੀ ਕਰਨੇ ਆ। ਪੱਟੀ ਕਦੀ ਜਾਓ ਨਾ, ਤਰਨ ਤਾਰਨ ਪੱਟੀ ਸ਼ਹਿਰ, ਭੱਟ ਸਾਹਿਬ ਅੱਜ ਵੀ ਮੌਜੂਦ ਹੈ, ਅੱਜ ਵੀ ਉਹ ਥਾਂ। ਕਈ ਵਾਰੀ ਸਵਾਲ ਹੋ ਜਾਂਦਾ ਜੀ, ਜੇ ਐਸਾ ਹੀ ਸੀ। ਇੱਕ ਥਾਂ ਭਾਈ ਸਾਹਿਬ ਸਿੰਘ ਜੀ ਨੇ ਲਿਖਿਆ ਬੜਾ ਸੁੰਦਰ, ਬਾਬਾਣੀਆਂ ਕਹਾਣੀਆਂ ਉਹਨਾਂ ਦੀ ਛੋਟੀ ਜੀ ਪੁਸਤਕ ਹੈ, ਉਹਨਾਂ ਲਿਖਿਆ ਤੇ ਪ੍ਰਹਲਾਦ ਨੂੰ, ਪ੍ਰਹਲਾਦ ਦਾ ਅੰਤ ਸਮਾਂ ਜਦੋਂ ਆਖਰ ਤੇ ਆਇਆ ਨਾ ਕਿ ਮੈਂ ਤੈਨੂੰ ਮਾਰ ਦੇਣਾ, ਆਖਰ ਤੇ ਜਦੋਂ ਜਲ ਅਗਨੀ ਵਿੱਚ ਕੱਟਿਆ, ਜਲ ਨਾ ਡੂਬੈ ਗੁਰ ਪ੍ਰਸਾਦ, ਕੱਢ ਖੜਗ ਹੱਥ ਧਾਇਆ, ਕੌਣ ਕਹਾਂ ਸੋ ਤੇਰਾ ਹੈ ਉਸਤਾਦ। ਕਹਿਣ ਲੱਗੇ ਤੇਰਾ ਕਿਹੜਾ ਗੁਰੂ, ਕਿਹੜਾ ਰੱਬ ਹੈ, ਕਰ ਉਹਨੂੰ ਯਾਦ। ਸੱਚ ਹੈ, ਜਦੋਂ ਬੰਦਾ ਅੰਨਾ ਹੋ ਜਾਂਦਾ ਨਾ, ਉਹਨੂੰ ਫਿਰ ਨਹੀਂ ਦਿਸਦਾ। ਮੇਰੇ ਖੁਦ ਨਾਲ ਐਸਾ ਵਾਕਿਆ, ਉਹ ਦੁਨਾਲਾ ਜਿਹਾ ਕੱਟਿਆ, SSP ਦਾ ਦਫ਼ਤਰ ਸੱਦ ਕੇ ਮੇਰੀ ਪੂਰੀ ਤਬਦੀਸ਼ ਮਹੀਨਾ ਕਰਕੇ, ਕਹਿ ਮੇਰਾ ਉਹ ਇੰਸਪੈਕਟਰ ਥੋੜ੍ਹੀ ਜਿਹੀ ਬਹਿਸ ਹੋ ਗਈ ਸੀ ਧਾਰਮਿਕ ਤੌਰ 'ਤੇ ਮੇਰੀ ਉਹਦੇ ਨਾਲ, ਪੇਸ਼ ਉਹਦੀ ਗਈ ਨਾ ਕੋਈ। ਪਰ ਕਹਿਣ ਲੱਗਾ ਦਨਾਲਾ ਮੈਨੂੰ ਵਿਖਾਲ ਕੇ, ਕਹਿਣ ਲੱਗਾ ਤੇਰਾ ਨਾਨਕ ਜਾਂ ਗੋਬਿੰਦ ਸਿੰਘ ਹੈ ਕਿਤੇ? ਉਹਦੀ ਬਿਲਡਿੰਗ ਜੋ ਸੀ ਨਾ, ਉਹ ਮੇਰੇ ਨਾਲ ਐਸੀ ਹੋਈ ਸੀ। ਕਹਿਣ ਲੱਗਾ ਤੇਰਾ ਨਾਨਕ ਜਾਂ ਗੋਬਿੰਦ ਸਿੰਘ ਹੈ ਕਿਤੇ? ਮੈਂ ਕਿਹਾ ਉਹ ਤੇ ਤੇਰੇ ਵਿੱਚ ਵੀ ਹੈ, ਮੇਰੇ ਵਿੱਚ ਵੀ ਹੈ। ਸਰੀਰ ਦੀ ਤੇ ਕੋਈ ਪੇਸ਼ ਨਹੀਂ ਸੀ ਤੁਰਨ ਦੀ, ਪਰ ਸੱਚ ਹੈ ਮੈਂ ਇੰਨੀ ਕੁ ਬਿਲਡਿੰਗ ਬਹੁਤਾ ਕੁਝ ਨਾ ਕਹਿ ਸਕਿਆ। ਸਾਰੀ ਤਬਦੀਲ 'ਚ ਇੱਕ ਵੀ ਬੇਨਤੀ ਨਹੀਂ ਸੀ ਮੈਂ ਕੀਤੀ ਕਿ ਸਤਿਗੁਰੂ ਮੇਰੀ ਬੰਦ ਖਲਾਸੀ ਹੋਵੇ। ਜੋ ਹੋਇਆ ਮੈਂ ਕਿਹਾ ਸਤਿਗੁਰੂ ਤੁਹਾਡਾ ਕੀ ਗੁਨਾਹ ਸੀ ਤੱਤੀਆਂ ਤਵੀਆਂ ਦੇ? ਜੇ ਤੁਹਾਡਾ ਗੁਨਾਹ ਨਹੀਂ ਸੀ ਤਾਂ ਸਾਡੇ ਨਾਲ ਜੋ ਹੋ ਰਿਹਾ ਭਾਣੇ 'ਚ ਹੋ ਰਿਹਾ। ਪਰ ਸੱਚ ਹੈ ਜਦੋਂ ਦੁਸ਼ਟ ਨੇ ਇਹ ਗੱਲ ਕਹੀ ਨਾ, ਫਿਰ ਮੈਂ ਇੱਕ ਫਰਿਆਦ ਕੀਤੀ ਸੀ, ਮਾਲਕ ਜੇ ਤੂੰ ਨੇੜੇ ਹੈ ਕਿਤੇ ਤੇ ਮੈਨੂੰ ਗੋਲੀ ਦਾ ਤਾਂ ਕੋਈ ਭੈ ਨਹੀਂ, ਪਰ ਇੱਕ ਕਿਰਪਾ ਕਰੀਏ, ਦੁਸ਼ਟ ਮੇਰੇ ਸਰੀਰ ਨੂੰ ਟੱਚ ਨਹੀਂ ਹੋਣਾ ਚਾਹੀਦਾ ਮਰਦਿਆਂ ਤੱਕ। ਜੋ ਇਹਨੇ ਵਲਡਿੰਗ ਬੋਲੀ ਮੇਰੇ ਕੋਲੋਂ ਬਰਦਾਸ਼ਤ ਨਹੀਂ, ਸੱਚ ਨਹੀਂ ਸੀ ਕੁਛ ਕਰ ਸਕਿਆ। ਜਦੋਂ ਅਸੀਂ ਬੇਨਤੀ ਕਰਨੇ ਆ ਨਾ, ਸੱਚ ਕਰ ਦਈਏ, ਮਾਲਕ ਰੱਖਿਆ ਕਰਦਾ ਹੈ। ਹੁਣ ਇੱਕ ਸਵਾਲ ਫਿਰ ਪੈਦਾ ਹੋ ਸਕਦਾ ਹੈ, ਮੈਂ ਜੋ ਸੁਣਾ ਰਿਹਾ ਸਾ ਬਾਣੀਆਂ ਕਹਾਣੀਆਂ, ਲੋਕ ਅੱਜ ਵੀ ਕਹਿੰਦੇ ਹਨ ਕੀੜੀ ਨਾ ਬਣਦੋ ਰਾਮਾ, ਪ੍ਰਹਿਲਾਦ ਡੋਲ ਜਾਂਦਾ। ਪੁਰਾਤਨ ਬਜ਼ੁਰਗ ਗਾਉਂਦੇ ਹੁੰਦੇ ਸਨ ਕਿ ਪ੍ਰਹਿਲਾਦ ਜ਼ਰੂਰ ਡੋਲ ਜਾਂਦਾ ਜੇ ਆਖਰ ਦੇ ਸਮੇਂ 'ਤੇ ਤੂੰ ਕੀੜੀ ਦਾ ਰੂਪ ਨਾ ਧਾਰਨ ਕਰ ਦੋ। ਕਹਿੰਦੇ ਹਨ ਕਦੀ ਨਮਰੂਦ ਦੀ ਕਚਹਿਰੀ ਵਿੱਚ ਇਬਰਾਹਿਮ ਨੂੰ ਸਜ਼ਾ ਮਿਲੀ ਸੀ, ਤੱਤੇ ਗਰਮ ਕੋਲਿਆਂ ਦੇ ਉੱਤੋਂ ਦੀ ਲੰਘਣਾ, ਪਰ ਕਹਿੰਦੇ ਉਹ ਠੰਡੇ ਹੋ ਗਏ। ਸਭ ਕੁਝ ਹੋ ਗਿਆ, ਇੱਕ ਤਰਕ ਪੈਦਾ ਹੋਵੇਗੀ। ਕਈ ਵਾਰੀ ਕਰ ਵੀ ਦਿੰਦੇ, ਮੈਂ ਪਠਾਨਕੋਟ ਕਥਾ ਕਰਕੇ ਉੱਠਿਆ ਤੇ ਜਦੋਂ ਮੈਂ ਅਟਕ ਦਰਿਆ ਦੀ ਕੀਤੀ ਨਾ, ਮੈਂ ਆਖਿਆ ਖਾਲਸਾ ਜੀ, ਸਾਧ ਸੰਗਤ ਜੀ, ਅਸੀਂ ਉਹ ਕੌਮ ਆ, ਸਾਡੇ ਵਡਕਿਆਂ ਨੇ ਚੱਲਦੇ ਦਰਿਆ ਰੋਕ ਦਿੱਤੇ, ਉਹਨਾਂ 'ਚੋਂ ਤਾਕਤ ਸੀ ਅਰਦਾਸ ਸੀ ਰੋਕਣਾ, ਦਰਿਆ 'ਤੇ ਪਾਣੀ 'ਤੇ ਵਗਦਾ ਹੀ ਰਹੇਗਾ। ਪਰ ਉਹਨਾਂ ਕਿਹਾ ਅਟਕ, ਤੇਰਾ ਇਹ ਸੁਭਾਅ ਹੈ

0: ਕਿ ਤੂੰ ਕਿਸੇ ਨੂੰ ਮੁਆਫ ਨਹੀਂ ਕਰਦਾ। ਤੇ ਮਹਾਰਾਜਾ ਰਣਜੀਤ ਸਿੰਘ ਕਹਿਣ ਲੱਗਾ, ਮੈਂ ਦਸਵੇਂ ਪਿਤਾ ਦਾ ਪੁੱਤਰ ਹਾਂ, ਮੈਂ ਦਸ਼ਮੇਸ਼ ਪਿਤਾ ਦਾ ਸਿੱਖ ਹਾਂ, ਅੱਜ ਤੇਰਾ ਤੇ ਮੇਰਾ ਆਮੋ ਸਾਹਮਣਾ, ਤੂੰ ਵੀ ਇਹੋ ਜਿਹਾ ਕਦੀ ਨਹੀਂ ਵੇਖਿਆ ਹੁਣ, ਤੇਰੇ ਵਰਗਾ ਵੀ ਕੋਈ ਨਹੀਂ। ਦਰਿਆ ਬਹੁਤ ਭਿਆਨਕ ਹੈ, ਬਹੁਤ ਉੱਚੇ ਕੰਢੇ ਦੱਸਦੇ ਹਨ ਉੱਥੇ, ਤੇ ਬਹੁਤ ਤੇਜ਼ੀ ਨਾਲ ਵਗਣ ਵਾਲਾ। ਇੰਨੀ ਜੁਰਤ ਨਾਲ ਅਰਦਾਸ ਕਰਕੇ ਭਾਈ ਵੀਰ ਸਿੰਘ ਜੀ ਉਹਨਾਂ ਦੀ ਅਗਵਾਈ ਵਿੱਚ ਐਸਾ ਠੇਲਿਆ ਮਹਾਰਾਜਾ ਰਣਜੀਤ ਸਿੰਘ ਦਾ ਘੋੜਾ ਸਭ ਤੋਂ ਪਹਿਲਾਂ, ਤੇ ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਚਿਰ ਘੋੜਾ ਪਾਣੀ ਚੋਂ ਕੱਢਿਆ ਨਹੀਂ ਜਿੰਨਾ ਚਿਰ ਸਾਰੀ ਫੌਜ ਲੰਘ ਦੀ ਗਈ। ਜਿਹੜੇ ਨਿਸ਼ਰਦਕ ਸਨ ਉਹ ਰੁੜ ਗਏ, ਜਿਹੜੇ ਸ਼ਰਧਾ ਵਾਲੇ ਸਨ ਉਹ ਬਚ ਗਏ। ਵੱਖਰੀ ਗੱਲ ਹੈ, ਕਦੀ ਕਹਿ ਸਕਦੇ ਹਾਂ ਜੇ ਰਣਜੀਤ ਸਿੰਘ ਇਹ ਕਰ ਸਕਦਾ ਸੀ, ਗੁਰੂ ਨੇ ਉੱਥੇ ਕਿੰਤੂ ਹੋਈ ਸੀ ਮੇਰੇ ਤੇ। ਫਿਰ ਸਰਸਾ ਚ ਸਿੱਖਾਂ ਨੂੰ ਕਿਉਂ ਰੋੜਿਆ ਗਿਆ? ਸੱਚ ਹੈ ਮੇਰੇ ਗੁਰੂ ਦੀ ਮੌਜ ਹੈ, ਇਹ ਹੁਕਮ ਹੈ ਗੁਰੂ ਦਾ। ਕਦੀ ਤੇ ਵੇਖੋ ਗੁਰੂ ਜਦੋਂ ਸੁਲਹੀ ਚੜ੍ਹ ਕੇ ਆਉਂਦਾ, ਆਪਾਂ ਬਾਣੀ ਚ ਪੜ੍ਹਨੇ ਆ, ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਹੀਂ ਨਾ ਪਹੁੰਚਿਆ, ਸੁਲਹੀ ਹੋਏ ਮੂਆ ਨਾ ਪਾਕ। ਉਦੋਂ ਆਪਾਂ ਸਾਰਿਆਂ ਨੇ ਪਤਾ ਕੀ ਕਿਹਾ ਸੀ? ਪ੍ਰਥਮੇ ਮਤਾ ਕਿਛ ਪੱਤਰੀ ਚਲਾਵੋ, ਦੁਤੀਏ ਮਤਾ ਦੋਏ ਮਨੁੱਖ ਪਹਚਾਵੋ, ਤਿਤੀਏ ਮਤਾ ਕਿਛ ਕਰੋ ਅਪਾਇਆ, ਮੈਂ ਸਭ ਕਿਛ ਛੋੜ ਪ੍ਰਭ ਤੂੰ ਹੀ ਤੇ ਆਇਆ, ਮੈਂ ਸਾਰੀਆਂ ਸਲਾਹਾਂ ਛੱਡ ਕੇ ਮਾਲਕ ਤੇਰਾ ਧਿਆਨ ਧਰਿਆ। ਤੇ ਸੁਲਹੀ ਰਸਤੇ ਚ ਖਤਮ ਹੋਇਆ ਕਿ ਨਹੀਂ ਹੋਇਆ? ਪਰ ਹੁਣ ਸਤਿਗੁਰੂ ਇਹ ਸਮਝਦੇ ਹਨ, ਇਹ ਚੰਦੂ ਦਾ ਜ਼ੁਲਮ, ਇਹ ਜਹਾਂਗੀਰ ਦਾ ਜ਼ੁਲਮ, ਇਹ ਝੱਲ ਕੇ ਕੌਮ ਨੂੰ ਸੇਧ ਦੇਣੀ ਪਏਗੀ। ਇਹ ਨਹੀਂ ਸੀ ਕਿ ਗੁਰੂ ਕਹਿੰਦੇ ਤੇ ਇਹ ਰਾਖੀ ਨਾ ਹੁੰਦੀ। ਗੁਰੂ ਜਿਹੜਾ ਹੈ ਹੀ ਤੇ ਜਨਮਤ ਗੁਰਮਤ ਬ੍ਰਹਮ ਪਛਾਣੇ, ਜਿਨ੍ਹਾਂ ਬਾਰੇ ਅਸੀਂ ਪੜ੍ਹਨੇ ਆ ਪ੍ਰਤੱਖ ਹਰ, ਗੁਰੂ ਅਰਜਨ ਦੇਵ ਜੀ ਬਾਰੇ ਪ੍ਰਤੱਖ ਹਰ ਕੀ ਨਾਲ ਕਰ ਸਕਦੇ? ਪਰ ਸੱਚ ਹੈ ਸੇਧ ਹੀ ਇਸ ਤਰ੍ਹਾਂ ਦੇਣੀ ਸੀ ਮੇਰੇ ਮਾਲਕ ਨੇ, ਸਾਨੂੰ ਹੋਰ ਬਿਪਤਾ ਵਿੱਚ ਵੀ ਜੀਵਨ ਮਿਲ ਸਕੇ, ਇਹ ਗੁਰੂ ਦਾ ਹੁਕਮ। ਇਸ ਕਰਕੇ ਝੱਟ ਤਰਕ ਵਿੱਚ ਨਹੀਂ ਬਲਕਿ ਸਮਝਣ ਦਾ ਯਤਨ ਕਰਿਆ ਕਰੀਏ। ਸਤਿਗੁਰੂ ਸੱਚੇ ਪਾਤਸ਼ਾਹ ਰਹਿਮਤ ਕਰਦੇ ਹਨ ਕਿ ਹਰ ਨਾ ਕਿਸ਼ ਦਾ ਨਾਸ, ਪ੍ਰਹਿਲਾਦ ਘਰ ਵਿੱਚ ਹੀ ਬੰਦਗੀ ਕਰਨ ਵਾਲਾ। ਵੈਸੇ ਜਦੋਂ ਐਸਾ ਹੁੰਦਾ ਨਾ, ਮਾਂ ਬੜਾ ਤਰਸ ਕਰਦੀ ਹੈ, ਪ੍ਰਹਿਲਾਦ ਕਹੇ ਮਾਤਾ ਕਹੇ, ਸੁਣੋ ਮੇਰੀ ਬਾਏ, ਪਹਿਲੋਂ ਮਾਤਾ ਉਪਦੇਸ਼ੇ, ਪ੍ਰਹਿਲਾਦ ਨੂੰ ਮਾਤਾ ਉਪਦੇਸ਼ ਕਰਦੀ ਹੈ, ਕੀ ਕਹਿੰਦੀ ਹੈ? ਪੁੱਤਰ ਰਾਮ ਨਾਮ ਛੋਡੋ ਜੀਓ ਲਿਓ ਉਬਾਰੇ, ਬੇਟਾ ਛੱਡ ਰਾਮ ਦੀ ਗੱਲ, ਤੂੰ ਬਾਪ ਦਾ ਨਾਮ ਜਪਣਾ ਸ਼ੁਰੂ ਕਰ ਦੇ। ਪਰ ਜਿਹਦੇ ਅੰਦਰ ਦ੍ਰਿੜਤਾ ਸੀ, ਪ੍ਰਹਿਲਾਦ ਕਹੇ ਸੁਣੋ ਮੇਰੀ ਮਾਏ, ਰਾਮ ਨਾਮ ਨਾ ਛੋਡਾਂ ਗੁਰਦੀਆ ਬਜਾਏ, ਹਾਥ ਖੜਗ ਕਰ ਤਾਇਆ। ਆਖਰ ਦੀ ਬਾਕੀ ਨਾਲ ਥੰਮ ਵੀ ਤੱਤਾ, ਅੱਜ ਵੀ ਕਹਿੰਦੇ ਹਨ ਮੁਲਤਾਨ ਵਿੱਚ, ਉਹ ਥੰਮ ਉਸੇ ਤਰ੍ਹਾਂ ਖੜਾ ਹੈ ਜਿਹਦੇ ਚੋਂ ਨਰਸਿੰਘ ਰੂਪ ਹੋ ਕਰਕੇ ਭਗਵਾਨ ਨਿਕਲੇ ਸਨ। ਮੁਲਤਾਨ ਸ਼ਹਿਰ ਵਿੱਚ ਅੱਜ ਵੀ ਥੰਮ, ਵੇਖੋ ਸੱਤ ਯੁੱਗ ਦੀ ਭਾਵ ਕੁਝ ਸਮਾਂ ਤੇ ਬੀਤ ਗਿਆ ਨਾ ਲੰਮਾ, ਪਰ ਉਹ ਅੱਜ ਵੀ ਯਾਦ ਵਿੱਚ ਖੜਾ ਹੈ, ਭਗਤ ਦੀ ਯਾਦ ਵਿੱਚ ਅੱਜ ਵੀ ਖੜਾ ਹੈ। ਕਹਿੰਦੇ ਹਨ ਪ੍ਰਹਿਲਾਦ ਨੇ ਕਿਹਾ ਮਾਂ ਨਹੀਂ ਛੱਡਾਂਗਾ ਪਰਮੇਸ਼ਰ ਦਾ ਨਾਮ, ਭਰੋਸਾ ਬਣ ਗਿਆ ਨਾ। ਹਾਥ ਖੜਗ ਕਰ ਤਾਇਆ ਅਤ ਹੰਕਾਰ, ਹਰ ਤੇਰਾ ਕਹਾਂ ਤੁਝ ਲਏ ਉਵਾਰ, ਰੱਬ ਆਪਣੇ ਨੂੰ ਆਵਾਜ਼ ਮਾਰ। ਉਸੇ ਵੇਲੇ ਥੰਮ ਵਿੱਚੋਂ, ਉਸੇ ਥੰਮ ਵਿੱਚੋਂ ਨਰਸਿੰਘ ਦਾ ਰੂਪ ਹੋ ਕੇ ਮਾਲਕ ਪ੍ਰਗਟ ਹੋ ਗਏ। ਹਰ ਨਾਕਿਸ਼ ਨਖੀ ਬਦਾਰਿਆ, ਪ੍ਰਹਿਲਾਦ ਲਿਆ ਲਖਵਾਰ। ਕਹਿੰਦੇ ਹਨ ਪੱਟਾਂ ਆਪਣਿਆਂ ਤੇ ਰੱਖ ਲਿਆ ਤੇ ਪੁੱਛ ਲਿਆ, ਵੇਖ ਧਰਤੀ ਤੇ ਤੇ ਨਹੀਂ ਤੂੰ, ਅਸਮਾਨ ਤੇ ਨਹੀਂ, ਸਰਦਲ ਤੇ ਬੈਠ ਗਏ। ਕਹਿਣ ਲੱਗੇ ਵੇਖ ਤੂੰ ਅੰਦਰ ਤੇ ਨਹੀਂ, ਬਾਹਰ ਤੇ ਨਹੀਂ, ਦਿਨ ਡੁੱਬ ਰਿਹਾ ਸੀ ਨਾ ਅਜੇ ਡੁੱਬਾ ਸੀ ਤੇ ਨਾ ਅਜੇ ਰਾਤ ਸੀ। ਕਹਿਣ ਲੱਗੇ ਵੇਖ ਦਿਨ ਤੇ ਨਹੀਂ, ਰਾਤ ਤੇ ਨਹੀਂ, ਨਰਸਿੰਘ ਸ਼ੇਰ ਦਾ ਮੂੰਹ ਸੀ, ਧੜ ਬੰਦੇ ਦਾ ਸੀ। ਕਹਿੰਦੇ ਵੇਖ ਤੈਨੂੰ ਕੋਈ ਬੰਦਾ ਜਾਂ ਪਸ਼ੂ ਤਾਂ ਨਹੀਂ ਮਾਰ ਰਿਹਾ? ਬੰਦਾ ਵੀ ਨਹੀਂ ਸੀ ਕਹਿ ਸਕਦਾ ਤੇ ਪਸ਼ੂ ਵੀ ਨਹੀਂ ਸੀ ਕਹਿ ਸਕਦਾ, ਨਾ ਸ਼ਸਤਰ ਤੇ ਨਾ ਅਸਤਰ, ਨਾ ਕਿਸੇ ਕਿਰਪਾਨ ਨਾਲ ਨਾ ਕਿਸੇ ਤੀਰ ਗੋਲੀ ਨਾਲ, ਨੌਵਾਂ ਨਾਲ ਹੀ ਪਾੜ ਦਿੱਤਾ, ਮਾਰ ਦਿੱਤਾ ਬਸ। ਜੁੱਗਾ ਜੁੱਗਾ ਤੋਂ ਲਾਜ ਰੱਖੀ। ਅਗਲੀ ਸਤਿਗੁਰੂ ਪੰਕਤੀ ਕਹਿੰਦੇ ਹਨ, ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ। ਅਹੰਕਾਰੀ ਇਹ ਵੀ ਮੰਦਰ ਅੱਜ ਤੱਕ ਵੀ ਆਉਂਦਾ ਸ਼ਹਿਰ ਹਜ਼ੂਰ ਸਾਹਿਬ ਤੋਂ ਥੋੜ੍ਹਾ ਜਿਹਾ ਸਾਈਡ 'ਤੇ ਪਰ ਉਰਲੇ ਪਾਸੇ ਨੇ। ਜਦੋਂ ਵੀ ਕਿਤੇ ਜਾਓ ਉਸ ਮੰਦਰ ਦੇ, ਵੈਸੇ ਕੁਝ ਪੁੰਡਰਪੁਰ ਵੀ ਕਹਿੰਦੇ ਹਨ ਵਿਦਵਾਨ, ਪਰ ਨਹੀਂ, ਇਸ ਆਉਂਦਾ ਸ਼ਹਿਰ ਵਿੱਚ ਉਹ ਦਿਓਹਰਾ ਅੱਜ ਵੀ ਹੈ। ਜਿੱਥੇ ਹੰਕਾਰੀਆਂ ਵੱਲ ਪਿੱਠ ਕਰ ਦਿੱਤੀ ਸੀ, ਉਹ ਦਿਓਹਰੇ ਦਾ ਮੂੰਹ ਵੀ ਅੱਜ ਵੀ ਲਹਿੰਦੇ ਬੰਦ ਹੈ। ਬਾਕੀ ਸਭ ਇਹ ਮੂੰਹ ਤਕਰੀਬਨ ਚੜ੍ਹਦੇ ਵੱਲ ਨੂੰ ਰੱਖਦੇ ਹਨ, ਪੂਰਬੀ ਦੀ ਬਾਈ ਨੂੰ ਸਦਾਈ। ਸਤਿਗੁਰਾਂ ਤੇ ਭਰਮ ਵਹਿਮ ਤਾਂ ਹੀ ਤੋੜੇ ਸਨ ਹਰਿਮੰਦਰ ਸਾਹਿਬ, ਨਾ ਪੂਰਬ ਨਾ ਦੱਖਣ ਨਾ ਉੱਤਰ ਨਾ ਪੱਛਮ, ਉਹ ਵਿਚਲੀਆਂ ਗੁੱਠਾਂ 'ਚ ਹੈ। ਸਤਿਗੁਰਾਂ ਨੇ ਵਿਚਲੀਆਂ ਗੁੱਠਾਂ ਇਹਨਾਂ ਦਿਸ਼ਾਵਾਂ ਦੀਆਂ ਵਿਚਲੀਆਂ, ਤਾਂ ਹੀ ਤੇ ਕਦੀ ਅਹਿਮਦ ਸ਼ਾਹ ਨੇ ਕਿਹਾ ਸੀ ਮਸੀਤ ਬਣਾ ਦਿਓ। ਜਦੋਂ ਕਾਜ਼ੀਆਂ ਨੂੰ ਪੁੱਛਿਆ ਨਾ ਇਹ ਮਸੀਤ ਬਣ ਸਕਦੀ ਹੈ, ਕਹਿਣ ਲੱਗੇ ਇਹਦੀ ਬਣਤਰੀ ਇਸ ਢੰਗ ਨਾਲ ਬਣੀ ਹੈ, ਇਹਨੂੰ ਮਸੀਤ ਕੋਈ ਬਣਾ ਹੀ ਨਹੀਂ ਸਕਦਾ, ਕੋਈ ਮਸੀਤ ਬਣਾ ਹੀ ਨਹੀਂ ਸਕਦਾ, ਇਹ ਮੇਰੇ ਸਤਿਗੁਰੂ ਦੀ ਕਾਰੀਗਰੀ। ਖੈਰ ਇਹ ਮੇਰਾ ਇੱਧਰ ਦਾ ਵਿਸ਼ਾ ਨਹੀਂ। ਭਗਤ ਨਾਮਦੇਵ ਜੀ ਉਸ ਜਗ੍ਹਾ ਜਿੱਥੋਂ ਧੱਕੇ ਮਾਰ ਕੇ ਕੱਢੇ ਗਏ ਸਨ, ਕਹਿੰਦੇ ਹਨ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ, ਫੇਰ ਦੀਆ ਨਾਮੇ ਕੋ ਦਿਓਰਾ ਪੰਡੀਅਨ ਕੋ ਪਿਛਵਾਰ ਲਾ। ਨਾਮਦੇਵ ਦੀ ਲਾਜ ਰੱਖ ਲਈ, ਕਿਉਂਕਿ ਨਾਮਦੇਵ ਜੀ ਕਹਿੰਦੇ ਹਨ ਮੂਏ ਹੋਏ ਜੋ ਮੁਕਤ ਦਿਓਗੇ, ਮੁਕਤ ਨਾ ਜਾਣਾ ਕੋਇਲਾ, ਮਰੇ ਤੋਂ ਪਿੱਛੋਂ ਮੁਕਤੀ ਮੈਂ ਕੀ ਕਰਾਂਗਾ, ਮਾਲਕ ਅੱਜ ਕਿਰਪਾ ਕਰੋ, ਇਹ ਪੰਡੀਆ ਮੋਕੋ ਢੇਡ ਕਹਿਤ ਹੈ, ਤੇਰੀ ਪੈਜ ਪਛਾਉਂਦੀ ਹੋਇਲਾ। ਉਹ ਰੰਗਜੇਬ ਨੇ ਈਰਖਾ ਵਿੱਚ ਆ ਕੇ ਉਹ ਦਿਓਰਾ ਤਾੜਿਆ ਸੀ, ਕਹਿਣ ਲੱਗਾ ਹੱਦ ਹੋ ਗਈ, ਮੱਕੇ ਵੱਲ ਨੂੰ ਲਹਿੰਦੇ ਵੱਲ ਨੂੰ ਇਹਦਾ ਮੂੰਹ ਈਰਖਾ 'ਚ ਆ ਕੇ ਸਾੜਿਆ, ਪਰ ਹੁਣ ਪੱਥਰ ਦਾ ਕੋਈ ਕੀ ਸਾੜੇ, ਕਾਲਾ ਛਾਹ ਤੇ ਹੋ ਗਿਆ ਪਰ ਸੜਨਾ ਉਹਦਾ ਕੀ ਸੀ। ਪਰ ਸੱਚ ਹੈ ਭਗਤ ਨਾਮਦੇਵ ਦੀ ਜੀ ਲਾਜ ਰੱਖ ਲਈ, ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ, ਨਾਮਦੇਵ ਜੀ ਨੂੰ ਦਰਸ਼ਨ ਦਿੱਤੇ, ਜਨ ਨਾਨਕ ਐਸਾ ਹਰ ਸੇਵਿਆ ਅੰਤ ਲਹਿ ਛਡਾਇਆ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜਿੰਨਾ ਵੀ ਜਨਾਂ ਨੇ ਭਗਤਾਂ ਨੇ ਪਿਛਲੇ ਯੁੱਗਾਂ ਤੋਂ ਲੈ ਕੇ ਅੱਜ ਤੱਕ ਵੀ ਐਸੇ ਮਾਲਕ ਦੀ ਬੰਦਗੀ ਸੇਵਾ ਭਗਤੀ ਕੀਤੀ ਹੈ, ਅੰਤ ਲੈ ਛਡਾਇਆ, ਕਿਉਂਕਿ ਫਿਰ ਉਹ ਗਿਣਤੀਆਂ ਨਹੀਂ ਕਰਦਾ, ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਧ ਪਛਾਣ ਹਾਥ ਦੇ ਰਾਖੇ ਆਪਣੇ ਕੋ, ਸਦਾ ਸਦਾ ਰੰਗ ਮਾਣ, ਉਹਦੇ 'ਚ ਤਾਕਤ ਤੇ ਬਰਕਤ ਇੰਨੀ ਹੈ, ਨੀਕੀ ਕੀਰੀ ਮੈਂ ਕੱਲ ਰੱਖ ਹੈ, ਭਸਮ ਕਰੇ ਲਸ਼ਕਰ ਕੋਟ ਲੱਖ ਹੈ, ਜਿਸ ਦਾ ਸਾਸ ਨਾ ਕਾਢਤ ਆਪ ਤਾਕੋ ਰਾਖਤ, ਦੇ ਕਰ ਹਾਥ ਜਿਹਦਾ ਉਹ ਪੱਖ ਕਰੇ ਰਹਿਮਤ ਕਰੇ ਆਪਣੇ ਭਗਤਾਂ ਦੀ ਜੁਗਾ ਜੁਗਾ ਤੋਂ ਰੱਖਦਾ ਆਇਆ। ਸਤਿਗੁਰੂ ਜੀ ਰਹਿਮਤ ਕਰਦੇ ਹਨ ਅੰਤ ਲੈ ਛਡਾਇਆ, ਜਿਹੜਾ ਐਸਾ ਮਾਲਕ ਹੈ ਉਹ ਅੰਤ ਦੀ ਬਾਕੀ ਵੀ, ਸਾਨੂੰ ਉਹਨਾਂ ਜਮਾਂ ਦੀ ਮਾਰ, ਬੁਰੇ ਕਰਮਾਂ ਦੀ ਮਾਰ, ਜਿਉਂਦਿਆਂ ਸਾਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਣ ਵਾਲਾ ਹੈ, ਰਸਤਾ ਸਾਫ਼ ਕਰਕੇ ਅੰਤ ਤੱਕ ਸਾਡੀ ਸਹਾਇਤਾ ਕਰਨ ਵਾਲਾ ਹੈ। ਸਤਿਗੁਰੂ ਜੀ ਦਾ ਪਾਵਨ ਪਵਿੱਤਰ ਪਦਾ ਜੋ ਇਹ ਸੰਤ ਸਰਲੇਖ, ਵੈਸੇ ਤੇ ਸੰਤ ਸਰਲੇਖ 'ਚ ਸ਼ਬਦ ਅੱਗੇ ਵੀ ਸਤਿਗੁਰਾਂ ਦੇ ਚੱਲਣਗੇ, ਪਰ ਜੋ ਆਸਾ ਜੀ ਦੀ ਵਾਰ ਦੇ ਨਾਲ ਇਹ ਸ਼ਬਦ ਪੜ੍ਹੇ ਜਾਂਦੇ ਹਨ, ਇੱਕ ਇੱਕ ਇਹਨਾਂ ਨੂੰ ਆਪਾਂ ਛੱਕਾ ਕਹਿ ਦਿੰਦੇ ਹਾਂ, ਵੈਸੇ ਹੈ ਪਦੇ, ਇੱਕ ਇੱਕ ਸ਼ਬਦ ਦੇ ਚਾਰ ਚਾਰ ਪਦੇ ਅਤੇ ਛੇ ਸ਼ਬਦ ਹਨ, ਛਿਆ ਸ਼ਬਦਾਂ ਦਾ ਵੈਸੇ ਇੱਕ ਛੱਕਾ ਗਿਣ ਲਿਆ ਜਾਂਦਾ ਹੈ। ਸਤਿਗੁਰੂ ਬਹੁਤੇ ਥਾਵਾਂ 'ਤੇ ਛੇ ਸ਼ਬਦ ਉਚਾਰਨ ਕਰਕੇ ਅੱਗੇ ਲਿਖ ਦਿੰਦੇ ਹਨ, ਛੱਕਾ ਇੱਕ, ਬਸ ਇਹਨੂੰ ਵੀ ਛੱਕਾ ਮੰਨ ਕੇ ਅਤੇ ਆਪਾਂ ਕਹਿ ਦਿੰਦੇ ਹਾਂ ਇੰਨੇ ਛੱਕਿਆਂ ਦਾ ਕੀਰਤਨ ਜੀ, ਇੰਨੇ ਛੱਕਿਆਂ ਨੂੰ ਮੈਂ ਸਰਵਣ ਕੀਤਾ ਜੀ। ਸਤਿਗੁਰੂ ਕਿਰਪਾ ਕਰਨ, ਬਖਸ਼ਿਸ਼ ਕਰਨ, ਆਪਾਂ ਦੇ ਅੰਦਰ ਵੀ ਕਿਤੇ ਉਹ ਭਰੋਸਾ ਜਿਹੜਾ ਨਾਮਦੇਵ ਜੀ ਦਾ, ਜਿਹੜਾ ਭਗਤ ਪ੍ਰਹਿਲਾਦ ਦਾ ਸੀ, ਉਹ ਕਿਤੇ ਹਿਰਦੇ 'ਚ ਵੱਸ ਜਾਏ, ਜੀਵਨ ਲੋਕ ਅਤੇ ਪਰਲੋਕ ਸੁਖੀ ਹੋ ਜਾਏ। ਹੋਈਆਂ ਗਲਤੀਆਂ ਮੁਆਫ ਜੀ, ਅੱਗੇ ਤੋਂ ਸੁਧਾਰਤਾ ਸਮਤ ਇੰਨੀਆਂ ਬੇਨਤੀਆਂ ਪ੍ਰਵਾਨ ਕਰੋ। ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਇਹ ਸੰਸਕਾਰਯੋਗ
2: ਸ੍ਰੀ ਵਾਹਿਗੁਰੂ ਸਾਹਿਬ ਜੀ ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਣਨਾ ਗੁਰ ਨਾਉ ਸਤਿਗੁਰ ਸੇਤੀ ਰਤਿਆ ਦਰਗਹ ਪਾਈਆ।

ਜਿਸ ਨੂੰ ਇਹ ਵਰਤ ਦੇ ਜਗ ਮਹਿ ਉੱਤਮ ਕਾਢੀ ਹੈ ਵਿਰਲੇ ਕੇਈ ਕੇ ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਰਤ ਦੇ ਜਗ ਮਹਿ।

ਚਵਰ ਛੱਤਰ ਤਖਤ ਦੇ ਮਾਲਕ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸ਼ਾਮ ਦੇ ਸੱਜੇ ਦੀਵਾਨਾਂ ਵਿੱਚ ਬਿਰਾਜਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਗੁਰੂ ਬਖਸ਼ਿਸ਼ ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਰਹਿਰਾਸ ਸਾਹਿਬ ਜੀ ਦੇ ਪਾਠ ਉਪਰੰਤ ਤੁਰਕੀ ਬਾਣੀ ਦੇ ਕੀਰਤਨ ਆਓ ਕੁਝ ਸਮੇਂ ਵਾਸਤੇ ਗੁਰੂ ਪਿਤਾ ਜੀ ਦੀ ਬਖਸ਼ਿਸ਼ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਸਾਂਝ ਕਰ ਸਕੀਏ। ਕੋਈ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਬੇਨਤੀ ਕਰੀਏ, ਸਤਿਗੁਰੂ ਜੀ ਰਹਿਮਤ ਕਰਕੇ ਹਿਰਦੇ 'ਚ ਵਸ ਕੇ ਰਸਨਾ 'ਤੇ ਬੈਠ ਕੇ ਸ਼ਬਦ ਦੀ ਵਿਚਾਰ ਸਾਂਝ ਕਰਵਾ ਲਵੋ ਜੀ। ਸਮੂਹ ਸਾਧ ਸੰਗਤ ਦੇ ਚਰਨਾਂ 'ਚ ਨਿਮਰਤਾ ਸਹਿਤ ਬੇਨਤੀ ਹੈ ਜੀ, ਅਸੀਸ ਦਿਓ ਗੁਰੂ ਫਤਿਹ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਸ਼ਬਦ ਆਪ ਜੀਆਂ ਨੇ ਸਰਵਣ ਕੀਤਾ ਹੈ, ਹਸਤਾ ਰਾਗ ਚੌਥੇ ਨਾਨਕ ਸੋਡੀ ਸੁਲਤਾਨ ਪਿਤਾ ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸੰਤ ਸਰਲੇਖ ਸੁਰਤਾਲ ਦੇ ਲਿਹਾਜ਼ ਨਾਲ ਪੰਜਵੇਂ ਘਰ ਵਿੱਚ ਸ਼ਬਦ ਉਚਾਰਨ ਕਰ ਰਹੇ ਹਨ। ਮੰਗਲ ਰੂਪ ਬਾਣੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਉਹ ਅਦਵੈਤ ਸਰੂਪ ਪਰਮੇਸ਼ਰ ਜੋ ਅਦੁੱਤੀ ਹੈ, ਅਦਵੈਤ ਜਿਸ 'ਚ ਕੋਈ ਦੁੰਦਵਾਦ ਨਹੀਂ, ਅਦੁੱਤੀ ਜਿਸ ਦੀ ਸੁੰਦਰਤਾ ਹੀ ਨਹੀਂ ਬਿਆਨ, ਉਹ ਇੱਕ ਹੈ ਓਅੰਕਾਰ ਜੋ ਸਭ ਦਾ ਪ੍ਰਕਾਸ਼ਕ, ਪੈਦਾ ਕਰਨ ਵਾਲਾ, ਕਰਤਾ ਧਰਤਾ ਹਰਤਾ ਹੈ। ਉਹ ਇੱਕ ਜੋ ਖਾਸ ਆਕਾਰ ਤੋਂ ਰਹਿਤ ਹੈ, ਨਿਰਗੁਣ ਸਰੂਪ ਉਹਦਾ ਕੋਈ ਆਕਾਰ ਨਹੀਂ, ਸਰਗੁਣ ਸਰੂਪ ਜੋ ਦਿਸ ਰਿਹਾ ਇਹ ਉਹਦਾ ਹੀ ਆਕਾਰ ਹੈ। ਐਸਾ ਪ੍ਰਭੂ ਜਿਸ ਦਾ ਕੋਈ ਰੂਪ ਰੇਖ ਰੰਗ ਚੱਕਰ ਚਿਹਨ ਨਹੀਂ, ਪ੍ਰਾਪਤੀ ਕਿਵੇਂ ਹੋਵੇ? ਸਤਿਗੁਰ ਪ੍ਰਸਾਦ ਸੱਚੇ ਸਤਿਗੁਰੂ ਦੀ ਪ੍ਰਸਾਦ ਕਿਰਪਾ, ਪੂਰੇ ਗੁਰੂ ਦੀ ਸ਼ਬਦ ਗੁਰੂ ਦੀ ਕਿਰਪਾ ਹੋਵੇ, ਪ੍ਰਾਪਤੀ ਹੁੰਦੀ ਹੈ, ਮਲਾਪ ਹੁੰਦਾ ਹੈ। ਰਹਿਮਤ ਕਰਦੇ ਹਨ ਸਤਿਗੁਰੂ ਮੇਰੇ ਮਨ ਪਰਦੇਸੀ ਦੇ ਪਿਆਰੇ, ਆਓ ਕਰੇ ਐ ਮੇਰੇ ਆ ਮਨਾ, ਤੂੰ ਪਰਦੇਸੀ ਹੋਇਆ ਫਿਰਦਾ ਹੈ, ਆਪਣਾ ਘਰ ਬਾਰ ਆਪਣਾ ਘਰ ਛੱਡ ਕੇ ਬਾਹਰ ਭਟਕਣਾ। ਮੇਰੇ ਪਰਦੇਸੀ ਮਨਾ ਪਿਆਰਿਆ, ਗਾ ਸਤਿਗੁਰੂ ਜੀ ਬੜੇ ਪਿਆਰ ਨਾਲ ਜਿਵੇਂ ਮਾਂ ਬੱਚੇ ਨੂੰ ਸਮਝਾਉਂਦੀ

0: ਪੁੱਤਰ ਨੂੰ ਲਾਂਤਾਂ ਵੀ ਪਾ ਲੈਂਦੀ ਹੈ, ਪੁੱਤਰ ਨੂੰ ਚਪੇੜ ਵੀ ਮਾਰ ਲੈਂਦੀ ਹੈ, ਉਹਨੂੰ ਛਾਤੀ ਨਾਲ ਵੀ ਲਾ ਲੈਂਦੀ ਹੈ। ਉਹਦਾ ਚਪੇੜ ਮਾਰਨਾ, ਲਾਂਤਾਂ ਪਾਉਣਾ ਜਾਂ ਛਾਤੀ ਨਾਲ ਵੀ ਦੌਣਾ, ਹਰ ਕਰਮ ਬੱਚੇ ਦੇ ਭਲੇ ਵਾਸਤੇ ਹੈ। ਭਾਵੇਂ ਉਹ ਤਾੜ ਕੇ ਕਹਿ ਰਹੀ ਹੈ, ਭਾਵੇਂ ਉਹ ਪਿਆਰ ਨਾਲ ਕਹਿ ਰਹੀ ਹੈ। ਸਤਿਗੁਰੂ ਵੀ ਕਿਤੇ ਮਨ ਨੂੰ ਬੜਾ ਤਾੜ ਕੇ ਵੀ ਕਹਿੰਦੇ ਹਨ, ਇੱਥੇ ਸਤਿਗੁਰੂ ਬੜੇ ਪਿਆਰ ਨਾਲ ਕਹਿ ਰਹੇ ਹਨ। ਜਿਵੇਂ ਗੁਰੂ ਅਮਰਦਾਸ ਜੀ ਕਹਿੰਦੇ ਹਨ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰੇ ਨਾਲੇ। ਉੱਥੇ ਵੀ ਪਿਆਰਾ ਸ਼ਬਦ, ਇੱਥੇ ਵੀ ਸਤਿਗੁਰੂ ਕਹਿੰਦੇ ਹਨ, ਆਓ ਘਰੇ ਕਾਰਿਆ। ਪਰਦੇਸੀ ਕੌਣ ਹੁੰਦਾ ਜਿਹਦਾ ਆਪਣਾ ਘਰ ਘਾਟ ਤੇ ਹੋਵੇ, ਪਰ ਘਰ ਘਾਟ ਨੂੰ ਛੱਡ ਕੇ ਹੋਰ ਥਾਂ ਭਟਕਦਾ ਫਿਰੇ, ਹੋਰ ਥਾਂ ਗਿਆ ਹੋਵੇ, ਭਾਵੇਂ ਉਹ ਰੋਜੀ ਅਧੀਨ, ਭਾਵੇਂ ਉਹ ਧਰਤੀ ਦਾ ਭਰਮਣ ਕਰ, ਜੋਗੀ ਲੋਕ ਵੀ ਕਰਦੇ ਸਨ। ਸੱਚ ਤੇ ਆ ਮੇਰੇ ਸਤਿਗੁਰੂ ਜੀ ਨੇ ਵੀ ਘਰ ਛੱਡਿਆ, ਪਰ ਸ੍ਰਿਸ਼ਟੀ ਦੇ ਭਲੇ ਵਾਸਤੇ। ਓਨਾ ਚਿਰ ਸੱਚ ਹੈ, ਵੈਸੇ ਤੇ ਸਤਿਗੁਰੂ ਦਾ ਪ੍ਰਦੇਸ਼ ਨਹੀਂ, ਸਤਿਗੁਰੂ ਤੇ ਸਭ ਸ੍ਰਿਸ਼ਟੀ ਦੇ ਬ੍ਰਹਿਮੰਡਾਂ ਖੰਡਾਂ ਦੇ ਮਾਲਕ ਹਨ। ਇਹ ਮਨ ਵਾਸਤੇ, ਸਾਡੇ ਜੀਵਾਂ ਵਾਸਤੇ। ਪਰਦੇਸੀ ਉਹ ਜਿਹੜਾ ਘਰ ਤੇ ਹੋਵੇ ਪਰ ਘਰ ਵਾਸਾ ਨਾ ਹੋਵੇ, ਭਟਕਰਿਆ ਹੋਵੇ ਬਾਹਰ, ਸਤਿਗੁਰੂ ਉਹਦੇ ਨਾਲ ਦਲੀਲ ਦੇ ਕੇ। ਸੱਚ ਤੇ ਹੈ, ਕਈ ਵਾਰੀ ਬੰਦਾ ਸਰੀਰ ਕਰਕੇ ਬੈਠਾ ਹੋਵੇਗਾ, ਪਰ ਜੇ ਮਨ ਕਰਕੇ ਨਹੀਂ ਬੈਠਾ ਤੇ ਸਮਝ ਲੈਣਾ ਮਨ ਪਰਦੇਸੀ ਹੈ। ਮਨ ਪਰਦੇਸੀ ਹੈ, ਸਰੀਰ ਸਾਡਾ ਬੈਠਾ ਹੋਇਆ, ਮਨ ਕੋਈ ਆਪਣੀ ਦੁਨੀਆ ਬਣਾ ਕੇ ਬੈਠਾ ਹੋਇਆ ਹੈ। ਸੱਚ ਹੈ, ਇੱਥੇ ਬੈਠਾ ਵੀ ਪਰਦੇਸੀ ਹੋ ਸਕਦਾ ਹੈ। ਮਨ ਪਰਦੇਸੀ ਜੇ ਥੀਐ ਸਭ ਦੇਸ਼ ਪਰਾਇਆ। ਜੇ ਮਨ ਪਰਦੇਸੀ ਹੈ ਨਾ, ਕਿਸੇ ਦੇਸ਼ ਕਿਸੇ ਟਿਕਾਣੇ ਚ ਵਸਦਿਆਂ ਵੀ ਬੰਦਾ ਪਰਦੇਸੀ ਹੋ ਜਾਏਗਾ, ਕਿਉਂਕਿ ਉਹਦਾ ਮਨ ਨਹੀਂ ਇੱਧਰ ਲੱਗਾ ਹੋਇਆ। ਸਤਿਗੁਰੂ ਹੋਰ ਥਾਂ ਵੀ ਐਸੀ ਦਲੀਲ ਐਸੇ ਪਿਆਰ ਨਾਲ, ਮੇਰੇ ਜੀ ਅੜਿਆ ਪਰਦੇਸੀਆ ਕਿਤ ਪਵੈ ਜੰਜਾਲੇ ਰਾਮ, ਸਾਚਾ ਸਾਹਿਬ ਮਨ ਵਸੈ ਕੀ ਫਸੈ ਜਮ ਜਾਲੇ ਰਾਮ, ਮਛਲੀ ਵਛੁੰਨੀ ਨੈਣ ਰੁੰਨੀ ਜਾਲ ਬਦਕ ਪਾਇਆ, ਸੰਸਾਰ ਮਾਇਆ ਮੋਹ ਬੀਠਾ ਅੰਤ ਭਰਮ ਚੁਕਾਇਆ। ਮੇਰਿਆ ਪਰਦੇਸੀਆ ਮਨਾ ਤੂੰ ਭਟਕਦਾ ਫਿਰਦਾ ਹੈ ਕਾਰਿਆ। ਸਤਿਗੁਰੂ ਜੀ, ਵੈਸੇ ਪਵਿੱਤਰ ਬਾਣੀ ਵੱਲ ਜਦੋਂ ਅਸੀਂ ਪਿਆਰ ਨਾਲ ਵਿਚਾਰ ਕੇ ਧਿਆਨ ਕਰੀਏ ਨਾ, ਸਤਿਗੁਰੂ ਜੀ ਪਵਿੱਤਰ ਬਾਣੀ ਵਿੱਚ ਮਨ ਦੇ ਬਹੁਤ ਰੂਪ, ਇਹਦਾ ਆਕਾਰ ਕੋਈ ਨਹੀਂ ਪਰ ਇਹਦੇ ਪ੍ਰਕਾਰ ਬਹੁਤ ਹਨ। ਆਕਾਰ ਇਸ ਦਾ ਕੋਈ ਨਹੀਂ। ਸਤਿਗੁਰੂ ਕਹਿੰਦੇ ਹਨ, ਕਦੀ ਤੇ ਮਨ ਇਹਦੇ ਚ ਇੰਨੀ ਤਾਕਤ ਹੈ, ਇੰਨੀ ਤਾਕਤ ਹੈ, ਮਨ ਤੁਆਨਾ ਤੂੰ ਕੁਦਰਤੀ ਆਇਆ। ਕੁਦਰਤ ਦੇ ਤੱਤ ਹਨ ਇਹਦੇ ਵਿੱਚ, ਇਸ ਕਰਕੇ ਬੜੀ ਤਾਕਤ ਹੈ। ਕਿਤੇ ਜਦੋਂ ਸਤਿਗੁਰੂ ਕਹਿੰਦੇ ਹਨ ਨਾ, ਇਹ ਵਿਅਰਥ ਆਸਾਂ ਬਣਾ ਬਣਾ ਕੇ ਦਿਨ ਰਾਤ ਝੂਰ ਰਿਹਾ ਹੈ, ਫਿਰ ਇਸੇ ਮਨ ਨੂੰ ਸਤਿਗੁਰੂ ਕਹਿੰਦੇ ਮਨ ਕਮੀਨ ਕਮ ਤਰੀਨ, ਇਹ ਮਨ ਕਮੀਨਾ ਬਣਿਆ ਹੋਇਆ। ਕਿਤੇ ਸਤਿਗੁਰੂ ਕਹਿੰਦੇ ਹਨ, ਇਹ ਜਦੋਂ ਗੁੱਸਾ ਕ੍ਰੋਧ ਹੰਡਾਉਂਦਾ ਹੈ ਨਾ, ਮਨ ਹਿਰਦੇ ਕ੍ਰੋਧ ਮਹਾ ਬਿਸਲੋਧ, ਸਮਝ ਲਵੋ ਆਪਣੇ ਅੰਦਰ ਆਪੇ ਯਰ ਇਕੱਠਾ ਕਰ ਲਿਆ ਹੈ। ਪਵਿੱਤਰ ਬਾਣੀ ਤੇ ਕਹਿੰਦੀ ਹੈ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ। ਪਰ ਜਦੋਂ ਮਨ ਸਾਡਾ ਕ੍ਰੋਧ ਚ ਹੈ ਹਰ ਵੇਲੇ ਆਪਣੇ ਆਪ ਚ, ਸਤਿਗੁਰੂ ਕਹਿੰਦੇ ਹਨ ਅੰਦਰੇ ਫਿਰ ਜ਼ਹਿਰ ਇਕੱਠਾ, ਇਹਦੇ ਬੜੇ ਰੂਪ। ਕਦੀ ਪਵਿੱਤਰ ਬਾਣੀ ਚ ਇਹਨੂੰ ਇਸ ਤਰ੍ਹਾਂ ਵੀ ਕਿਹਾ ਗਿਆ, ਇਹ ਮਨ ਉੱਡਣ ਪੰਖੇ ਰੂ ਬਨ ਕਾ, ਇੱਕ ਪੰਛੀ ਵਾਂਗੂ ਕਬੀਰ ਸਾਹਿਬ ਜੀ ਦਾ ਪਵਿੱਤਰ ਸਲੋਕ ਹੈ, ਕਬੀਰ ਮਨ ਪੰਖੀ ਪਇਓ ਉੱਡ ਉੱਡ ਦਹਿ ਦਿਸ ਜਾਏ, ਜੋ ਜੈਸੀ ਸੰਗਤ ਮਿਲੈ ਸੋ ਤੈ ਸੋ ਫਲ ਖਾਏ। ਇਹ ਉੱਡ ਉੱਡ ਕੇ ਜਾਂਦਾ ਹੈ, ਨਹੀਂ ਟਿਕਦਾ। ਸਤਿਗੁਰੂ ਜੀ ਨੇ ਬਹੁਤ ਥਾਵਾਂ ਤੇ ਐਸਾ ਕਿਹਾ ਹੈ, ਇਹ ਮਨੁਆ ਖਿਨ ਨਾ ਟਿਕੈ ਬਹੁ ਰੰਗੀ, ਦਹਿ ਦਹਿ ਦਿਸ ਚੱਲ ਚੱਲ ਹੰਡ ਹੈ, ਦੌੜਦਾ ਤਸਾਂ ਦਿਸ਼ਾਵਾਂ ਵਿੱਚ। ਹਾਂ, ਗੁਰ ਪੂਰਾ ਭੇਟਿਓ ਵਡਭਾਗੇ, ਹਰ ਮੰਤਰ ਦੀਆ ਮਨ ਠੰਡ ਹੈ। ਜਦੋਂ ਪੂਰੀ ਕਿਸਮਤ ਚੰਗੀ ਕਿਸਮਤ ਹੋਵੇ, ਭਾਗ ਚੰਗੇ ਹੋਣ, ਗੁਰੂ ਦਾ ਮਿਲਾਪ ਗੁਰੂ ਦੇ ਉਪਦੇਸ਼ ਨਾਲ ਹੀ ਟਿਕਦਾ ਹੈ, ਹੋਰ ਕੋਈ ਢੰਗ ਨਹੀਂ। ਕਬੀਰ ਸਾਹਿਬ ਕਹਿੰਦੇ ਹਨ, ਇਹੋ ਮਨ ਸ਼ਕਤੀ, ਇਹੋ ਮਨ ਸੀਓ। ਜਦੋਂ ਮਨ ਮਾਇਆ ਵੱਲ ਲੱਗ ਜਾਂਦਾ, ਮਨ ਮਾਇਆ ਦਾ ਹੀ ਰੂਪ ਬਣ ਜਾਂਦਾ, ਫਿਰ ਦਿਨ ਰਾਤ ਮਾਇਆ ਹੀ ਸੋਚੇਗਾ। ਇਹੋ ਮਨ ਸ਼ਕਤੀ, ਇਹੋ ਮਨ ਸੀਓ, ਸੀਓ ਪਰਮੇਸ਼ਰ ਦਾ ਰੂਪ, ਕਿਉਂਕਿ ਇਹਨੂੰ ਜੋਤ ਸਰੂਪ ਕਿਹਾ ਗਿਆ ਨਾ ਬਾਣੀ ਚ। ਮਨ ਤੂੰ ਜੋਤ ਸਰੂਪ ਹੈ, ਮਾਲਕ ਨੂੰ ਵੀ ਜੋਤ ਸਰੂਪ ਕਿਹਾ ਗਿਆ, ਤੇ ਸੱਚ ਹੈ ਮਨ ਨੂੰ ਵੀ। ਜਦੋਂ ਇਹਦਾ ਰੂਪ ਸਵਾਰਿਆ ਜਾਂਦਾ ਹੈ, ਜਦੋਂ ਇਹ ਮੇਰੇ ਸਤਿਗੁਰੂ ਇਹਦੀ ਘੜਤ ਕੱਢ ਦਿੰਦੇ ਹਨ, ਸਤਿਗੁਰੂ ਫਿਰ ਕਹਿੰਦੇ ਹਨ, ਮਨ ਤੂੰ ਜੋਤ ਸਰੂਪ ਹੈ, ਉਹਦਾ ਰੂਪ ਹੈ, ਤੂੰ ਮਾਲਕ ਦਾ ਹੀ। ਆਪਣਾ ਮੂਲ ਪਛਾਣ, ਆਪਣੇ ਮੂਲ ਦੀ ਪਹਿਚਾਣ ਕਰ, ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ, ਮਨਾ ਤੇਰੇ ਮਾਲਕ ਨਾਲ ਹੈ, ਬਾਹਰ ਨਾ ਭਟਕ, ਅੰਦਰ ਆਪਣੇ ਘਰ ਵੱਲ ਪਰਤ। ਬਾਣੀ ਦਾ ਜਿੰਨਾ ਉਪਦੇਸ਼ ਹੈ ਨਾ, ਬੰਦੇ ਦਾ ਧਿਆਨ ਹਮੇਸ਼ਾ ਦੂਜੇ ਵੱਲ ਜਾਏਗਾ। ਬਾਣੀ ਦਾ ਜਿੰਨਾ ਉਪਦੇਸ਼ ਹੈ, ਇਹ ਹੈ ਕਿ ਬੰਦਾ ਕਿਤੇ ਆਪਣੇ ਆਪ ਤੇ ਪਹਿਲੋਂ ਕੇਂਦਰਿਤ ਹੋਵੇ, ਇਹ ਆਪੇ ਵੱਲ ਪਰਤ ਪਵੇ, ਇਹਦਾ ਕਿਤੇ ਧਿਆਨ ਆਪਣੇ ਵੱਲ ਆ ਜਾਏ ਕਿ ਮੇਰਾ ਮਨ ਮੈਂ ਕੀ ਕਰ ਰਿਹਾ। ਕਬੀਰ ਸਾਹਿਬ ਕਹਿੰਦੇ, ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਚ ਤੱਤ ਕੋ ਜੀਓ। ਪੰਜਾਂ ਤੱਤਾਂ ਦਾ ਜੀਵ ਹੋਣ ਕਰਕੇ ਮਨ ਜਦੋਂ ਇਹਨਾਂ ਦਾ ਪ੍ਰਭਾਵ ਕਬੂਲ ਕਰਦਾ, ਦਿਨ ਰਾਤ ਖਾਣ ਪੀਣ ਦਾ ਹੀ ਆਹਰ। ਇਹ ਮਨ ਲੇ ਜੋ ਉਨ ਮਨ ਰਹਿ, ਤੋ ਤੀਨ ਲੋਕ ਕੀ ਬਾਤਾਂ ਕਹਿ। ਜਦੋਂ ਇਹੀ ਮਨ ਖੜਾ ਵਿੱਚ ਆ ਜਾਂਦਾ ਹੈ, ਜਦੋਂ ਇਹੀ ਮਨ ਮਨ ਚਾਓ ਕਨੇਰਾ, ਸੁਣ ਪ੍ਰਭ ਬੇਰਾ, ਮੈਂ ਤੇਰਾ ਪ੍ਰਵਾਸਾ। ਜਦੋਂ ਇਹ ਪ੍ਰਵਾਸੇ ਵਿੱਚ ਤੇ ਇੱਕ ਖਾਸ ਅਵਸਥਾ ਵਿੱਚ ਮਨ ਚਾਓ ਭਇਆ ਪ੍ਰਭ ਆਗਮ ਸੁਣਿਆ, ਉਸ ਰੰਗ ਵਿੱਚ ਆ ਜਾਂਦਾ ਨਾ, ਫਿਰ ਰੱਬ ਦੀਆਂ ਗੱਲਾਂ ਕਰੇਗਾ, ਫਿਰ ਕੇਵਲ ਪਰਮੇਸ਼ਰ ਦੀ ਗੱਲ। ਸਤਿਗੁਰੂ ਜੀ ਨੇ ਇਸ ਨੂੰ ਇਸ ਤਰ੍ਹਾਂ ਵੀ ਕਿਹਾ, ਕਦੀ ਮਨ ਮਨ ਮੈਂ ਮਤ ਮੈਗਲ ਮਿਕਦਾਰਾ, ਇਹਦੇ ਚ ਮਸਤ ਹਾਥੀ ਵਰਗਿਆ ਸਵਾ ਅਮੋੜ, ਸਿਰਫ ਗੁਰ ਅੰਕਸ ਮਾਰ ਜੀਵਾਲਣ ਹਾਰਾ, ਗੁਰੂ ਹੀ ਇਹਨੂੰ ਰੋਕਣ ਵਾਲਾ। ਕਿਤੇ ਸਤਿਗੁਰਾਂ ਐਸਾ ਵੀ ਕਿਹਾ, ਗੁਰਬਿਨ ਕਿਨ ਸਮਝਾਈਐ ਮਨ ਰਾਜਾ ਸੁਲਤਾਨ। ਮਨ ਰਾਜਾ ਸੁਲਤਾਨ ਹੈ, ਵੈਸੇ ਸਾਰੇ ਇੰਦਰੀਆਂ ਤੇ ਕੰਟਰੋਲ ਕਰਨ ਵਾਲਾ, ਇਹ ਸੱਚ ਤੇ ਹੈ। ਸਰੀਰ ਨੂੰ ਵੀ ਆਪਣੀ ਕਿੜਕੀ ਵਿੱਚ, ਆਪਣੇ ਕੰਟਰੋਲ ਵਿੱਚ। ਮਨ ਰੋਗੀ ਹੋ ਜਾਏ, ਮਨ ਜਦੋਂ ਝੋਰਿਆਂ ਚ ਹੋਵੇ, ਮਨ ਕਿਸੇ ਭੈ ਚ ਹੋਵੇ, ਮਨ ਕਿਸੇ ਟੈਨਸ਼ਨ ਚ ਹੋਵੇ, ਤੇ ਅੱਜ ਤੇ ਵਿਗਿਆਨ ਨੇ ਵੀ ਸਿੱਧ ਕਰ ਦਿੱਤਾ, ਇਹਦੇ ਉਹ ਸੈੱਲ ਜਿਹੜੇ ਸੈੱਲ ਬਾਹਰਲੀ ਬਿਮਾਰੀਆਂ ਦਾ ਮੁਕਾਬਲਾ ਕਰਦੇ ਹਨ, ਲਗਾਤਾਰ ਜੇ ਟੈਨਸ਼ਨ ਰਹੀ ਨਾ, ਲਗਾਤਾਰ ਕਿਸੇ ਭੈ ਵਿੱਚ ਹੈ, ਇਹਦੇ ਉਹ ਸੈੱਲ ਆਪਣੇ ਆਪ ਕਮਜ਼ੋਰ ਪੈਣੇ ਸ਼ੁਰੂ ਹੋ ਜਾਂਦੇ ਸਰੀਰ ਦੇ। ਹੈ ਮਨ ਤੇ ਟੈਨਸ਼ਨ, ਸਰੀਰ ਦੇ ਸੈੱਲ ਕਮਜ਼ੋਰ, ਪਰ ਜਦੋਂ ਇਹੀ ਮਨ ਖੜਾ ਵਿੱਚ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਚੜ੍ਹਦੀ ਕਲਾ। ਮੈਂ ਤੇ ਉਹ ਪੜ੍ਹ ਰਿਹਾ ਸਾਂ, ਕੈਸੀ ਮੇਰੇ ਸਤਿਗੁਰਾਂ ਸਿੱਖੀ ਤੇ ਰਹਿਮਤ ਕੀਤੀ, ਸਾਰਾ ਸਾਰਾ ਦਿਨ ਦੇ ਭੁੱਖੇ, ਮੁੱਠ ਛੋਲਿਆਂ ਦੀ ਕੋਲ ਹੋਣੀ, ਤੇ ਜਦ ਉਹ ਵੀ ਛਕਣ ਲੱਗਣਾ, ਕਹਿਣ ਲੱਗਣਾ ਗੁਰੂ ਕਾ ਖਾਲਸਾ ਭਾਈ ਲੰਗਰ ਕਰਨ ਲੱਗਾ ਹੈ, ਕੋਈ ਹੈ ਨੇੜੇ ਤੇੜੇ ਤੇ ਆਓ ਛਕੋ, ਕੈਸੀਆਂ ਉਹ ਮਾਵਾਂ ਸਨ ਚੜ੍ਹਦੀ ਕਲਾ, ਭਾਵੇਂ ਬੱਚਿਆਂ ਦੇ ਟੋਟੇ ਟੋਟੇ ਕਰਕੇ ਹਾਰ ਪਾ ਕੇ ਗਲਾਂ ਚ ਪਾਏ ਜਾ ਰਹੇ ਹਨ। ਕਹਿੰਦਾ ਹੈ ਫਰਕਸੀਅਰ ਮੀਰ ਮੰਨੂ, ਇਹ ਸੋਚਦਾ ਹੈ, ਕਹਿੰਦਾ ਮੈਂ ਵੇਖਾਂਗਾ। ਕਹਿੰਦੀਆਂ ਹਨ ਚਾਰ ਪੈਰ, ਰਾਤ ਸੁੱਖ ਦੀ ਬਤੀਤ ਹੋ ਗਈ, ਦਿਨ ਸੁੱਖ ਦਾ ਬਤੀਤ ਹੋ ਗਿਆ, ਰਾਤ ਸੁੱਖ ਚ ਬਤੀਤ ਕਰਾਵੀ। ਕਹਿੰਦੇ ਹਨ ਇੰਨਾ ਕੁਝ ਕਰਕੇ ਵੀ ਫਿਰ ਭਾਣੇ ਦੀ ਅਰਦਾਸ, ਵੇਖੋ ਮਨ ਤੇ ਕੋਈ ਦਬਾਅ ਨਹੀਂ, ਕਿਉਂ? ਇੱਕ ਗੁਰੂ ਦਾ ਪਿਆਰ, ਬਸ ਸਿੱਖੀ ਨਿਭ ਜਾਏ ਸਾਰਾ ਆਨੰਦ ਜੀਵਨ ਦਾ ਬਣ ਗਿਆ। ਸਤਿਗੁਰੂ ਨੇ ਸਾਰਾ ਯਤਨ, ਵੈਸੇ ਇਹੀ ਹੈ, ਕਿਸੇ ਨਾ ਕਿਸੇ ਤਰ੍ਹਾਂ ਬੰਦੇ ਦਾ ਇੱਧਰ ਧਿਆਨ ਆ ਜਾਏ, ਆਉਂਦਾ ਹੀ ਨਹੀਂ ਸਾਰੀ ਉਮਰ। ਕਦੀ ਧੰਨ ਗੁਰੂ ਹਰਗੋਬਿੰਦ ਸਾਹਿਬ, ਇੱਕ ਸਿੱਖ ਨੇ ਬੇਨਤੀ ਕੀਤੀ, ਸਤਿਗੁਰੂ ਬੈਠੇ ਹਨ ਸੰਗਤ ਵਿੱਚ, ਇਹਦੀ ਕੋਲ ਨੌਜਵਾਨ ਬੱਚਾ ਬੈਠ ਗਿਆ। ਕਹਿਣ ਲੱਗਾ ਸਤਿਗੁਰੂ ਜੀ, ਬਾਣੀ ਪੜ੍ਹਨਾ ਮਨ ਨਹੀਂ ਟਿੱਟਦਾ। ਵੈਸੇ ਸਾਡਾ ਵੀ ਬਹੁਤ ਸਵਾਲ ਹੁੰਦਾ, ਇੱਕ ਦੂਸਰੇ ਤੇ ਬਹੁਤ ਵਾਰੀ ਹੁੰਦਾ, ਸਤਿਗੁਰੂ ਜੀ ਮਨ ਨਹੀਂ ਟਿੱਕਦਾ। ਸਤਿਗੁਰਾਂ ਇੰਨੀ ਕੋਈ ਗੱਲ ਕਹੀ, ਕਹਿਣ ਲੱਗੇ ਸਿੱਖਾ ਤੂੰ ਧੰਨ ਹੈ। ਹੋਰ ਗੱਲਾਂ ਚ ਲੱਗ ਗਏ ਦੂਸਰੇ ਗੁਰਸਿੱਖਾਂ ਨਾਲ। ਇਹ ਬੇਟਾ ਹੈਰਾਨਜਿਆ ਹੋ ਗਿਆ, ਮੈਂ ਕਿਹਾ ਮਨ ਨਹੀਂ ਟਿੱਕਦਾ, ਸਤਿਗੁਰੂ ਕਹਿੰਦੇ ਤੂੰ ਧੰਨ ਹੈ। ਇਹ ਕੁਝ ਚਿਰ ਟਿੱਕ ਕੇ ਰੁਕ ਕੇ ਫਿਰ ਕਹਿਣ ਲੱਗਾ, ਸਤਿਗੁਰੂ ਜੀ ਮਨ ਨਹੀਂ ਟਿੱਕਦਾ। ਸਤਿਗੁਰੂ ਕਹਿਣ ਲੱਗੇ, ਸਿੱਖਾ ਤੈਨੂੰ ਜਨਮ ਦੇਣ ਵਾਲੀ ਤੇਰੀ ਮਾਂ ਵੀ ਧੰਨ ਹੈ, ਤੈਨੂੰ ਜਿਸ ਦੇ ਘਰ ਤੂੰ ਪੈਦਾ ਹੋਇਆ ਤੇਰਾ ਬਾਪ ਧੰਨ ਹੈ। ਹੁਣ ਇਸ ਤਰ੍ਹਾਂ ਕਹਿਣ ਨਾਲ ਕਿੱਥੋਂ ਸਮਝ ਲੱਗੇ, ਸਤਿਗੁਰੂ ਜੀ ਦੇ ਇਸ਼ਾਰੇ ਸੂਖਮ ਸਾਨੂੰ ਮੋਟੀ ਬੁੱਧ ਵਾਲਿਆਂ ਨੂੰ ਕਿੱਥੋਂ ਸਮਝ ਲੱਗਣ। ਸਿੱਖ ਨੂੰ ਬੱਚੇ ਨੂੰ ਕੁਛ ਸਮਝ ਨਾ ਆਈ, ਫਿਰ ਤੀਜੀ ਵਾਰੀ ਕਹਿਣ ਲੱਗਾ, ਸਤਿਗੁਰੂ ਜੀ ਮਨ ਨਹੀਂ ਟਿੱਕਦਾ। ਸਤਿਗੁਰੂ ਕਹਿਣ ਲੱਗੇ, ਸਿੱਖਾ ਤੂੰ ਧੰਨ ਹੈ, ਤੇਰੀ ਮਾਂ ਬਾਪ ਧੰਨ ਹੈ, ਜਿਸ ਨਗਰ ਚ ਰਹਿ ਰਿਹਾ ਉਹ ਨਗਰ ਵੀ ਧੰਨ ਹੈ। ਸਤਿਗੁਰੂ ਜੀ ਮੇਰੀ ਸਮਝ ਚ ਕੁਛ ਨਹੀਂ ਆਇਆ, ਕਿਰਪਾ ਕਰਕੇ ਸਮਝਾ ਦਿਓ। ਸਤਿਗੁਰੂ ਕਹਿਣ ਲੱਗੇ, ਇਹ ਤੇ ਤੇਰੀ ਸਮਝ ਚ ਆ ਗਿਆ ਨਾ, ਮਨ ਨਹੀਂ ਟਿੱਕਦਾ, ਇਹ ਤੇ ਆ ਗਿਆ ਨਾ। ਕਹਿੰਦੇ ਇਹ ਹੀ ਨਹੀਂ ਆਉਂਦਾ ਸਾਰੀ ਉਮਰ, ਤੂੰ ਤਨ ਹੈ ਜਿਹਦੇ ਇਹ ਮਨ ਚ ਆ ਗਿਆ, ਨੌਜਵਾਨ ਅਜੇ ਉਮਰ, ਤੇ ਬਾਣੀ ਪੜ੍ਹਦਿਆਂ ਤੂੰ ਇਹ ਕਹਿ ਰਿਹਾ ਮਨ ਨਹੀਂ ਟਿੱਕਦਾ। ਇਹਦਾ ਮਤਲਬ ਹੈ ਜੇ ਬਿਮਾਰੀ ਦਾ ਪਤਾ ਲੱਗ ਗਿਆ ਹੁਣ ਇਲਾਜ ਤੇ ਬੜਾ ਸੌਖਾ ਹੋ ਜਾਏਗਾ, ਇਹਦੇ ਵਾਸਤੇ ਯਤਨ ਤੇ ਬੜਾ ਸੌਖਾ ਹੋ ਜਾਏਗਾ, ਬਸ ਬਿਮਾਰੀ ਲੱਭਣੀ ਪਹਿਲੋਂ ਔਖੀ ਹੈ। ਬਹੁਤ ਵਾਰੀ ਡਾਕਟਰ ਇਲਾਜ ਕਰਦਾ ਰਹਿੰਦਾ, ਲੱਭਦੀ ਹੋਈ ਨਹੀਂ। ਸਤਿਗੁਰੂ ਕਹਿੰਦੇ ਹਨ, ਸਿੱਖਾ ਇਸੇ ਤਰ੍ਹਾਂ ਇਸ ਨੂੰ ਬਾਰ ਬਾਰ ਬਾਣੀ ਜੋੜਨ ਦਾ ਯਤਨ ਕਰ, ਇੱਕ ਦਿਨ ਐਸਾ ਟਿਕ ਜਾਏਗਾ, ਨਹੀਂ ਦੌੜੇਗਾ। ਵੈਸੇ ਬੜੇ ਥਾਵਾਂ ਤੇ ਇਹਨੂੰ ਬੜਾ ਸੁਚੇਤ ਤੇ ਹੁਸ਼ਿਆਰ, ਕਿਤੇ ਤੇ ਕਬੀਰ ਸਾਹਿਬ ਕਹਿੰਦੇ ਹਨ ਕਿ ਮਨ ਦੇ ਕੋਈ ਪੈਰ ਨਹੀਂ ਪਰ ਛਾਲਾਂ ਮਾਰਦਾ ਫਿਰਦਾ ਹੈ, ਮਨ ਦਾ ਕੋਈ ਮੁੱਖ ਨਹੀਂ ਪਰ ਖਿੜ ਖਿੜ ਕੇ ਹੱਸਦਾ ਫਿਰਦਾ ਹੈ, ਪਗਾਂ ਬਿਨ ਹੁਰੀਆ ਮਾਰਤਾ ਬਦਨੇ ਬਿਨ ਖਿਰ ਖਿਰ ਹੱਸਦਾ। ਕਿਤੇ ਸਤਿਗੁਰੂ ਕਹਿੰਦੇ ਹਨ ਇਹਦੀ ਗਤੀ ਪਤਾ ਕਿੱਡੀ ਤੇਜ਼ ਹੈ, ਮਨ ਦੀ ਗਤੀ, ਮਨ ਦੀ ਚਾਲ। ਸਤਿਗੁਰੂ ਕਹਿੰਦੇ ਹਨ, ਵੈਸੇ ਅੱਜ ਵਿਗਿਆਨ ਨੇ ਅੱਜ ਉਸ ਅਣੂ ਨੂੰ ਸਿੱਧ ਕੀਤਾ, ਅੱਜ ਤੋਂ 40-50 ਸਾਲ ਪਿੱਛੇ ਚਲੇ ਜਾਓ, ਇਲੈਕਟ੍ਰੋਨ ਅਣੂ ਇਹ ਅੱਜ ਵਿਗਿਆਨ ਸਿੱਧ ਕੀਤਾ ਤੇ ਅੱਜ ਥੋੜੇ ਸਮੇਂ ਚ ਇਹ ਪ੍ਰਗਤੀ ਹੋਈ ਹੈ, ਭਾਵ ਇਹ ਇਲੈਕਟ੍ਰੋਨ ਅਣੂ ਦੀ ਬਰਕਤ ਹੈ। ਆਪਾਂ ਇੱਥੋਂ ਫੋਨ ਮਿਲਾਉਂਦੇ ਹਾਂ, ਇੱਕ ਨੰਬਰ ਲਾਉਂਦੇ ਹਾਂ, ਅਗਲੇ ਮਿੰਟ ਸਕਿੰਟ ਵਿੱਚ ਆਪਾਂ ਇੰਡੀਆ ਆਪਣੇ ਮਾਂ ਬਾਪ ਨਾਲ ਗੱਲ ਕਰ ਰਹੇ ਹੁੰਦੇ ਹਾਂ। ਇਹ ਕਾਹਦੇ ਕਰਕੇ, ਕੀ ਵਿੱਚ ਕੋਈ ਤਾਰਾਂ ਐਡੀਆਂ ਤੇਜ਼ ਲੱਗੀਆਂ ਹੋਈਆਂ, ਕੁਛ ਹੈ ਤੇ ਕੁਛ ਨਹੀਂ, ਕੁਛ ਵੀ ਨਹੀਂ, ਬਸ ਕਿੰਨੀ ਗਤੀ ਨਾਲ ਉਹ ਤੁਹਾਡੀ ਆਵਾਜ਼ ਆਕਾਸ਼ ਚ ਕਿੰਨੇ ਕੁ ਮੀਲਾਂ ਤੇ ਉੱਤੇ ਜਾਂਦੀ, ਪਹਿਲਾਂ ਸੈਟੇਲਾਈਟ ਪਹਿਲਾਂ ਉੱਤੇ ਜਾਂਦੀ ਹੈ, ਫਿਰ ਉੱਤੋਂ ਉਹ ਸਾਡੇ ਬੇਟੇ ਸਾਡੇ ਬਾਪ ਕੋਲ
1: ਜਿਹਦੇ ਕੋਲ ਉਹ ਸੈੱਟ ਫੜਿਆ ਹੈ, ਜਿਹਦੇ ਕੋਲ ਨੰਬਰ ਮਿਲਾਇਆ ਹੋਇਆ, ਉਹਦੇ ਕੋਲ ਪਹੁੰਚਦੀ ਹੈ ਬਹੁਤ ਗਤੀ ਅਣੂ ਦੀ। ਸਤਿਗੁਰੂ ਕਹਿੰਦੇ ਹਨ ਉਸ ਅਣੂ ਨਾਲੋਂ ਵੀ ਇਸ ਮਨ ਦੀ ਚਾਲ ਤੇਜ਼ ਹੈ। ਅਣੂ ਨੂੰ ਵੀ ਅਜੇ ਮਿੰਟ ਲੱਗ ਜਾਣਗੇ ਨੰਬਰ ਮਿਲਾਉਂਦਿਆਂ ਨਾ, ਜਾਂ ਕੁਝ ਨੰਬਰ ਮਿਲਦਿਆਂ ਕੋਈ ਅੱਧਾ ਸਕਿੰਟ ਸਕਿੰਟ ਲੱਗ ਸਕਦਾ, ਪਰ ਸੱਚ ਹੈ ਇਹ ਤੇ ਬੈਠਾ ਬੈਠਾ ਪਤਾ ਨਹੀਂ ਕਿੰਨੀ ਕੁ ਗਤੀ ਨਾਲ, ਕਿੰਨੀ ਕੁ ਤੇਜ਼ੀ ਨਾਲ, ਕਿੰਨੇ ਕੁ ਦੇਰ 'ਚ ਇੱਥੇ ਬੈਠਾ ਘੁੱਬ ਜਾਏਗਾ। ਸਤਿਗੁਰਾਂ ਨੇ ਸੰਸਕ੍ਰਿਤੀ ਦਾ ਉਹ ਸ਼ਲੋਕ ਹੈ, ਪਰਮਾਣੂ ਪਰਜੰਤ ਅਕਾਚੈ ਦੀਪ ਲੋ ਸੇ ਖੰਡਣੈ। ਪਰਮਾਣੂ ਅਣੂ ਇਲੈਕਟ੍ਰੋਨ, ਪਰਮਾਣੂ ਪਰਜੰਤ ਅਕਾਚੈ ਦੀਪ ਲੋ ਸੇ ਖੰਡਣੈ, ਗਸ਼ੇਣ ਨੈਣ ਪਰੇਣ ਨਾਨਕ ਅੱਖ ਝਮਕਣ। ਜਿੰਨੇ ਸਮੇਂ 'ਚ ਸਤਿਗੁਰੂ ਕਹਿੰਦੇ ਹਨ ਗਸ਼ੇਣ ਨੈਣ ਪਰੇਣ ਨਾਨਕ, ਇੰਨੀ ਇਹਦੀ ਗਤੀ ਤੇਜ਼ ਹੈ ਅੱਖ ਚਮਕਣ ਜਿੰਨੇ ਸਮੇਂ 'ਚ ਪਤਾ ਨਹੀਂ ਕਿੱਥੇ ਕਿੱਥੇ ਘੁੰਮ ਜਾਏਗਾ। ਬਿਨਾਂ ਸਾਧੂ ਨਾ ਸਿੱਧ ਅਤੇ ਗੁਰੂ ਤੋਂ ਬਗੈਰ ਕਦੀ ਵਸ 'ਚ ਨਹੀਂ ਆਵੇਗਾ। ਸਤਿਗੁਰੂ ਰਹਿਮਤ ਕਰਦੇ ਹਨ, ਬਖਸ਼ਿਸ਼ ਕਰਦੇ ਹਨ, ਵਸ ਆਣੇ ਹੋ ਵੇ ਜਨ ਇਸ ਮਨ ਕੋ। ਧੰਨ ਗੁਰੂ ਗੁਰੂ ਰਾਮਦਾਸ ਜੀ ਦਾ ਹੀ ਬਚਨ ਹੈ, ਵਸ ਆਣੇ ਹੋ ਵੇ ਜਨ ਇਸ ਮਨ ਕੋ। ਮਨ ਬਾਛੇ ਜਿਉ ਨਿੱਤ ਪਾਉਂਦੇ ਆ, ਬਾਛਾ ਇੱਕ ਪੰਛੀ ਹੈ, ਸ਼ਾਇਦ ਇੱਥੇ ਵੀ ਕਦੀ ਵੇਖਦੇ ਹੋਵੋਗੇ, ਆਪਾਂ ਉੱਥੇ ਤੇ ਆਮ ਵੇਖਦੇ ਹਾਂ, ਜਿਹੜਾ ਇੱਕੇ ਥਾਂ ਆਕਾਸ਼ 'ਚ ਉੱਡੀ ਜਾਂਦਾ ਉਹ ਕਿਸੇ ਬੰਨੇ ਹਿਲਦਾ ਨਹੀਂ, ਹੇਠਾਂ ਆਪਣਾ ਸ਼ਿਕਾਰ ਵੇਖ ਰਿਹਾ ਹੁੰਦਾ। ਖੈਰ ਥੋੜ੍ਹੇ ਦਿਨ ਹੋਏ ਐਡਮਿੰਟਨ ਤਾਂ ਮੈਂ ਉੱਥੇ ਮੈਂ ਦੇਖਿਆ ਬਾਛਾ ਪੰਛੀ, ਉਹ ਆਪਣੇ ਚਕਾਰ ਨੂੰ ਇੱਕੇ ਥਾਂ ਹੀ ਉੱਡਦਾ ਰਹਿੰਦਾ ਖੰਭਾਂ ਨਾਲ, ਉੱਥੋਂ ਹੀ ਇੱਕਦਮ ਡਿੱਗਦਾ ਹੈ। ਮਨ ਬਾਛੇ ਪੰਛੀ ਵਾਂਗੂ ਹੈ, ਆਪਣੇ ਸ਼ਿਕਾਰ ਤੇ ਇਹ ਵੇਖਣ ਨੂੰ ਲੱਗਦਾ, ਸ਼ਾਇਦ ਕਈ ਵਾਰਾਂ ਤੇ ਭੁਲੇਖਾ ਵੀ ਲੱਗਦਾ ਮੈਂ ਕੰਟਰੋਲ ਕਰ ਲਿਆ, ਪਰ ਨਹੀਂ, ਉੱਡਦੀ ਉੱਡਦੀ ਦਹਿ ਦਿਸਾ ਜਲ ਪਰਬਤ ਬਨ ਰਾਏ, ਜਿੱਥੇ ਡਿੱਠਾ ਮਿਰਤ ਕੋ ਇਲ ਬੈਠੀ ਆਏ। ਇਲ ਬੜੇ ਜੰਗਲਾਂ ਤੇ ਬਨਸਪਤੀ ਤੇ ਉੱਡਦੀ ਹੈ, ਪਰ ਜਿੱਥੇ ਮੁਰਦਾਰ ਵੇਖਦੀ ਹੈ ਉੱਥੇ ਇੱਕਦਮ ਡਿੱਗ ਪੈਂਦੀ ਹੈ। ਮਨ ਦਾ ਐਸਾ ਸੁਭਾਅ, ਇੰਨੀ ਗਤੀ ਤੇਜ਼। ਸਤਿਗੁਰੂ ਨੂੰ ਕਦੀ ਗੁਰੂ ਨਾਨਕ ਸਾਹਿਬ ਜੀ ਤੇ ਵੀ ਇੱਕ ਰਾਜੇ, ਉਹਦਾ ਨਾਮ ਹੈ ਮਦਰ ਬੈਨ, ਇਤਿਹਾਸ ਨੇ ਜ਼ਿਕਰ ਕੀਤਾ ਹੈ। ਇਹ ਮਦਰ ਬੈਨ ਕੋਲ ਸਤਿਗੁਰੂ ਅਸਾਮ ਡਿਬਰੂਗੜ੍ਹ ਅੱਗੇ ਸਮੁੰਦਰ ਦੇ ਟਾਪੂ, ਸਤਿਗੁਰੂ ਜੀ ਇਹਦੇ ਕੋਲ ਪਹੁੰਚੇ ਸਨ। ਇਹਨਾਂ ਰਾਜਿਆਂ ਸੱਤਾਂ ਦਾ ਝਗੜਾ ਸੀ, ਸਤਿਗੁਰੂ ਜੀ ਨੇ ਮੁਕਾਇਆ। ਇਹ ਬੜਾ ਸਤਿਕਾਰ ਪਿਆਰ ਕਰੇ, ਇਹਨੇ ਬੜੀਆਂ ਫਿਰ ਮਨ ਦੀਆਂ ਵੇਦਨਾਵਾਂ, ਕਹਿਣ ਲੱਗਾ ਸਤਿਗੁਰੂ ਜੀ ਇਹ ਮਨ ਦੀ ਕੈਸੀ ਹਾਲਤ ਹੈ। ਸਤਿਗੁਰੂ ਜੀ ਨੇ ਸਮਝਾਇਆ ਸੀ, ਸਤਿਗੁਰਾਂ ਨੂੰ ਕਹਿਣ ਲੱਗਾ ਕਾਬੂ 'ਚ ਨਹੀਂ ਆਉਂਦਾ, ਕਿਵੇਂ ਕੀਤਾ ਜਾਏ। ਸਤਿਗੁਰਾਂ ਉੱਥੇ ਸਮਝਾਇਆ ਸੀ ਬੜਾ ਸੁੰਦਰ, ਉਹ ਨਾਨਕ ਪ੍ਰਕਾਸ਼ ਵਿੱਚ ਗਾਥਾ ਆਉਂਦੀ ਹੈ, ਮਦਰ ਬੈਨ ਸੁਣੀਏ ਮਨ ਐਸਾ, ਮਦਰ ਬੈਨ ਸੁਣ ਮਨ ਕੈਸਾ ਹੈ, ਹੋਤ ਪਸ਼ੂ ਹਰਿਆਇਓ ਜੈਸਾ। ਜਿਵੇਂ ਕੋਈ ਹਰਿਆਇਆ ਪਸ਼ੂ, ਇਹ ਅੱਜ ਦੀ ਪੀੜ੍ਹੀ ਨੌਜਵਾਨ ਨਹੀਂ ਜਾਣੇਗੀ, ਬਜ਼ੁਰਗ ਜਾਣਦੇ ਹਨ, ਹਰਿਆਇਆ ਪਸ਼ੂ ਇਹ ਪਸ਼ੂ ਜਿਹੜੇ ਉੱਥੇ ਚਾਰਦੇ ਰਹੇ, ਜਿਨ੍ਹਾਂ ਕਦੀ ਚਾਰੇ, ਹੁਣ ਗੁਰੂ ਨਾਨਕ ਸਾਹਿਬ ਜੀ ਨੇ ਤੇ ਕਿਰਤ ਕੀਤੀ, ਅਸੀਂ ਆਪ ਕੀਤੀ ਹੈ। ਹੋਤ ਪਸ਼ੂ ਹਰਿਆਇਓ ਜੈਸਾ, ਹਰਿਆਇਆ ਪਸ਼ੂ ਉਹਦਾ ਸੁਭਾਅ ਕੀ ਹੈ, ਨਿੱਜ ਸਥਾਨ ਕੋ ਤਜ ਤਜ ਜਾਈ, ਕਿਰਖੀ ਬਿਖੈ ਮੈਂ ਪਰ ਹੈ ਤਾਈ। ਆਪਣਾ ਥਾਂ ਟਿਕਾਣਾ ਛੱਡ ਦਿੰਦਾ, ਦੂਸਰੇ ਦੀ ਖੇਤੀ ਉਜਾੜਦਾ ਹੈ, ਆਪਣੀ ਖੁਰਲੀ ਆਪਣੇ ਪੱਠੇ ਆਪਣੀ ਖੇਤੀ, ਜਿੱਥੇ ਉਹਨੂੰ ਛੱਡਿਆ ਗਿਆ ਛੱਡ ਦੇਗਾ ਦੌੜੇਗਾ। ਕਿਰਖੀ ਬਿਖੈ ਮੈਂ ਪਰ ਹੈ ਤਾਈ, ਸਤਿਗੁਰੂ ਕਹਿੰਦੇ ਇਸ ਤਰ੍ਹਾਂ ਦਾ ਇਸ ਮਨ ਦਾ ਸੁਭਾਅ ਹੈ। ਸਤਿਗੁਰੂ ਕੋਈ ਤੰਗ, ਕਹਿਣ ਲੱਗੇ ਕਾਠ ਪਾਰ ਗੁਰ ਸ਼ਬਦ ਮਹਾਨਾ, ਕੁਝ ਬਜ਼ੁਰਗ ਜ਼ਰੂਰ ਜਾਣਦੇ ਹੋਣਗੇ। ਜਿਹੜਾ ਪਸ਼ੂ ਜਿਹੜਾ ਡੰਗਰ ਇਸ ਤਰ੍ਹਾਂ ਦਾ ਹੁੰਦਾ ਸੀ ਨਾ, ਉਹਦੇ ਫਿਰ ਗਲ ਵਿੱਚ ਇੱਕ ਲੱਕੜ ਬੰਨ੍ਹ ਦਿੰਦੇ ਸਨ, ਰੱਸਾ ਪਾ ਕੇ ਨਾ ਲੱਕੜ ਬੰਨ੍ਹ ਦੇਣੀ, ਥੋੜ੍ਹੀ ਜਿਹੀ ਭਾਰੀ ਲੱਕੜ, ਕਾਠ ਪਾਰ, ਕਾਠ ਦਾ ਭਾਰ, ਲੱਕੜ ਦਾ ਭਾਰ, ਉਹ ਜਦੋਂ ਫਿਰ ਦੌੜਦਾ ਸੀ ਨਾ, ਉਹਦੇ ਲੱਤਾਂ 'ਤੇ ਵੱਜਦੀ ਸੀ, ਮੋੜਨਾ ਸੌਖਾ ਹੋ ਜਾਂਦਾ ਸੀ, ਉਹਨੂੰ ਫਿਰ ਕਾਬੂ ਕਰਨਾ ਸੌਖਾ ਹੋ ਜਾਂਦਾ ਸੀ। ਇੱਧਰ ਸਿੱਖ ਨੇ, ਇੱਧਰ ਮਨੁੱਖ ਨੇ ਆਪਣੇ ਮਨ ਨੂੰ ਕੀ ਕਰਨਾ ਹੈ? ਕਾਠ ਭਾਰ ਗੁਰ ਸ਼ਬਦ ਮਹਾਨਾ, ਕਾਠ ਦਾ ਭਾਰ ਕੀ ਹੈ? ਗੁਰੂ ਦਾ ਸ਼ਬਦ, ਇਹਨੂੰ ਆਪਣੇ ਹਿਰਦੇ 'ਚ ਆਪਣੇ ਅੰਦਰ ਟਿਕਾਉਣਾ ਹੈ। ਕਾਠ ਪਾਰ ਗੁਰ ਸ਼ਬਦ ਮਹਾਨਾ, ਜਿਨ ਗਰ ਪਾਏ ਸੋ ਧਾਰਨ ਠਾਨਾ, ਬੌਰ ਨਾ ਦੌਰੈ ਕਰ ਉਨਸਾਰੇ, ਤੇ ਹਰ ਦਰਗਹਿ ਜਾਏ ਸੁਖਾਰੇ। ਸੱਚ ਹੈ, ਮੁੜ ਕੇ ਨਹੀਂ ਦੌੜੇਗਾ, ਕਾਬੂ ਆਏਗਾ ਗੁਰੂ ਦੇ ਸ਼ਬਦ ਦੀ ਬਰਕਤ ਨਾਲ, ਕਾਬੂ ਆਵੇਗਾ ਆਪਣੀ ਬੁੱਧ ਨਾਲ। ਮਨ ਦੇ ਮਾਰੇ ਬੜੇ ਬੜੇ ਪੀਰ ਫਕੀਰ ਸਾਧੂ ਥੱਕ ਗਏ, ਮਨ ਕਾਬੂ ਨਹੀਂ ਆਇਆ। ਜਦ ਵੀ ਆਏਗਾ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਆਏਗਾ। ਸਤਿਗੁਰੂ ਕਹਿੰਦੇ ਹਨ, ਆ ਮਨਾ, ਸ਼ਰਾਰਤੀ ਬੱਚੇ ਵਾਂਗੂ ਬਾਹਰ ਨਾ ਦੌੜ, ਆਪਣੇ ਅੰਦਰ ਟੇਕ। ਹਾਂ, ਹੁਣ ਤਰਲਾ ਲਈਏ, ਹਰ ਗੁਰੂ ਮਿਲਾਵੋ ਮੇਰੇ ਪਿਆਰੇ, ਘਰ ਵਸੈ ਹਰੇ, ਮਾਲਕ ਤੇ ਘਰ ਵਸ ਰਿਹਾ। ਮਨ ਮੇਰਾ ਬਾਹਰ ਦੌੜਦਾ ਫਿਰਦਾ ਮਾਲਕ ਨੂੰ ਲੱਭਣ ਵਾਸਤੇ, ਕਦੀ ਕਿਸੇ ਆਸ਼ਾ ਵਾਸ਼ਨਾਵਾਂ 'ਚ ਭੱਜਾ ਫਿਰਦਾ। ਬੇਨਤੀ ਕਰੀਏ, ਹੇ ਮਾਲਕ, ਗੁਰੂ ਦਾ ਮਿਲਾਪ ਬਖਸ਼ ਦਿਓ, ਗੁਰੂ ਦੀ ਰਹਿਮਤ ਹੋ ਜਾਏ ਕਿਤੇ, ਫਿਰ ਕੀ ਹੋਵੇਗਾ। ਹਰ ਗੁਰੂ ਮਿਲਾਵੋ ਮੇਰੇ ਪਿਆਰੇ, ਘਰ ਵਸੈ ਹਰੇ। ਹੁਣ ਸਤਿਗੁਰੂ ਕਹਿੰਦੇ ਹਨ, ਜਦੋਂ ਟਿਕ ਗਿਆ ਨਾ ਘਰ, ਟਿਕ ਗਿਆ ਮਨ ਦੌੜਦਾ, ਗੁਰੂ ਨੇ ਰਹਿਮਤ ਕਰ ਦਿੱਤੀ, ਰੰਗ ਰਲੀਆਂ ਮਾਣੋ ਮੇਰੇ ਪਿਆਰੇ, ਹਰ ਕਿਰਪਾ ਕਰੇ। ਹੁਣ ਗੁਰੂ ਦੇ ਪਿਆਰ ਵਿੱਚ ਅੱਗੇ ਤੇ ਰੰਗ ਰਲੀਆਂ ਹਨ, ਸਨ ਦੁਨੀਆਂ ਵਾਲੀਆਂ। ਹੁਣ ਗੁਰੂ ਦਾ ਸਿੱਖ ਸਮਝਦਾ, ਜੇ ਅੰਮ੍ਰਿਤ ਵੇਲਾ ਮੈਂ ਸੰਭਾਲ ਲਿਆ, ਕਿਰਤ ਵਿਰਤ ਕਰਦੇ ਹਾਂ, ਜੇ ਸ਼ਾਮ ਸੋਦਰ ਦੇ ਪਾਠ ਨਾਲ ਮੈਂ ਜੁੜ ਗਿਆ, ਮੇਰੇ ਸਾਰੇ ਦੁਨੀਆਂ ਦੇ ਚੋਜ ਤਮਾਸ਼ੇ ਦੇ ਵਿੱਚ ਆ ਗਏ, ਮੈਨੂੰ ਸੱਚ ਹੈ ਉਹਨਾਂ ਦਾ ਫਿਰ ਇਹ ਜਿਹੜੇ ਦੁਨੀਆਂ ਦੇ ਰਾਗ ਤਮਾਸ਼ੇ ਹਨ ਨਾ, ਵੈਸੇ ਸਾਡੇ ਨਾਲ ਇੰਦਰੀਆਂ ਦਾ ਤੇ ਸਵਾ ਅੱਖੀਂ ਵੇਖ ਨਾ ਰੱਜੀਆਂ, ਬਰ ਰੰਗ ਤਮਾਸ਼ੇ ਉਸਤਤ ਨੰਦਾ ਕੰਨ ਸੁਣ ਰੋਵਣ ਤੇ ਹਾਸੇ, ਸਾਦੀ ਜੀਵ ਨਾ ਰੱਜੀਆਂ ਕਰ ਭੋਗ ਬਿਲਾਸੇ, ਨੱਕ ਨਾ ਰੱਜਾ ਵਾਸ ਲੈ ਦੁਰਗੰਧ ਸੁਵਾਸੇ। ਇਹਨਾਂ ਦਾ ਸਵਾਹ ਹੈ, ਪਰ ਗੁਰੂ ਜਦੋਂ ਕਿਰਪਾ ਕਰਦਾ ਫਿਰ ਸੱਚ ਹੈ ਨੇਕੀ ਇਹਦਾ ਜੀਵਨ ਬਣੇਗਾ। ਗੁਰੂ ਕਿਰਪਾ ਕਰੇਗਾ, ਜਦੋਂ ਗੁਰੂ ਨੇ ਬਖਸ਼ਿਸ਼ ਕਰ ਦਿੱਤੀ, ਮਨ ਨੂੰ ਪਹਿਚਾਣ ਆ ਗਈ, ਮਾਲਕ ਤੇ ਮੇਰੇ ਅੰਦਰ ਹੈ, ਮੈਂ ਬਾਹਰ ਭਟਕ ਰਿਹਾ ਸਾਂ, ਹੁਣ ਆਪਣੇ ਅੰਦਰ ਅੰਦਰ ਦੇ ਰਸ ਨੂੰ ਮਾਣਦਾ ਹੈ, ਫਿਰ ਅੰਮ੍ਰਿਤ ਵੇਲੇ ਕੱਲਾ ਹੀ ਰੇ ਮਨ ਐਸੋ ਕਰ ਸੁਨਿਆਸਾ, ਬਨ ਸੇ ਸਦਨ ਸਭੇ ਕਰ ਸਮਝੋ, ਮਨ ਹੀ ਮਾਏ ਉਦਾਸਾ। ਸਾਰਾ ਕੰਮ ਵੀ ਕਰੇਗਾ, ਗ੍ਰਿਸਤ ਦੀ ਡਿਊਟੀ ਵੀ ਨਿਭਾਵੇਗਾ, ਪਰ ਵਾਹਿਗੁਰੂ ਦੇ ਨਾਮ ਰਸ ਨੂੰ ਵੀ ਮਾਣੇਗਾ, ਰਹਿਮਤ ਕਰਦੇ ਹਨ। ਇਹ ਸਭ ਕੁਝ ਗੁਰ ਨਾਨਕ ਤੁੱਠਾ ਮੇਰੇ ਪਿਆਰੇ ਮੇਲੇ ਹਰੇ। ਜਦੋਂ ਗੁਰੂ ਨਾਨਕ ਸਾਹਿਬ ਕਿਸੇ ਤੇ ਤਰੁੱਠ ਪੈਣ, ਇਹ ਬਖਸ਼ਿਸ਼ ਹੈ, ਤਰੁੱਠ ਕੇ ਕਦੀ ਨਾ। ਤਰਲੋਚਨ ਨੇ ਕਿਹਾ ਸੀ ਨਾਮਦੇਵ ਨੂੰ, ਕਹਿਣ ਲੱਗਾ, ਨਾਮਦੇਵ ਜੀ ਤੁਹਾਡੇ ਤੇ ਕਿਰਪਾ ਹੋ ਗਈ, ਤੁਹਾਡਾ ਮਿਲਾਪ ਹੋ ਗਿਆ, ਕਿਰਪਾ ਕਰੋ ਮੇਰੀ ਵੀ ਕਰ ਜੋਦੜੀ, ਮੇਰੀ ਵੀ ਕਰ ਬੇਨਤੀ, ਦਰਸ਼ਨ ਦੇਖਾਂ ਜੇ ਤੁਧ ਭਾਵੈ। ਭਾਈ ਗੁਰਦਾਸ ਜੀ ਕਹਿਣ ਲੱਗੇ ਹਨ ਕਿ ਮੇਰੇ ਵੱਲੋਂ ਵੀ ਜੋਦੜੀ ਕਰ, ਮੈਨੂੰ ਵੀ ਕਿਤੇ ਵਾਹਿਗੁਰੂ ਦੇ ਦਰਸ਼ਨ ਹੋ ਜਾਵਾਂ। ਜਦੋਂ ਆਖਿਆ ਨਾ, ਫਿਰ ਅੱਗੋਂ ਭਗਵਾਨ ਉਹ ਜਦੋਂ ਬੋਲ ਕੇ ਕਹਿੰਦੇ, ਸੁਣ ਨਾਮਦੇਵ, ਕਹਿੰਦੇ ਹਨ, ਤੁਸ ਤਰਲੋਚਨ ਮੈਂ ਮੂੰਹ ਲਾਵੈ। ਕਹਿਣ ਲੱਗੇ, ਹੱਥ ਨਾ ਆਵੈ ਭੇਟ ਸੋ, ਕੋਈ ਕਹੇ ਕਿ ਮੈਂ ਇਹ ਭੇਟਾ ਰੱਖਦਾ, ਮੈਂ ਦਾਨ ਪੁੰਨ ਕਰਦਾ, ਨਹੀਂ, ਤਰੁੱਠ ਕੇ। ਜਦੋਂ ਰਹਿਮਤ ਹੁੰਦੀ ਕਿਸੇ ਤਰ੍ਹਾਂ, ਤਰੁੱਠ ਕੇ ਹੁੰਦੀ, ਜਦੋਂ ਮੇਰੇ ਮਾਲਕ ਤਰੁੱਠ ਪੈਣ, ਖੁਸ਼ ਹੋ ਜਾਣ, ਸਤਿਗੁਰੂ ਰਹਿਮਤ ਕਰਦੇ। ਗੁਰ ਨਾਨਕ ਤੁੱਠਾ, ਜਦੋਂ ਗੁਰੂ ਨਾਨਕ ਤਰੁੱਠਦੇ ਹਨ, ਗੁੱਜੀ ਸੰਨੀ ਨਾਹੀ ਬਾਤ, ਗੁਰੂ ਅਰਜਨ ਦੇਵ ਜੀ ਦੇ ਬਚਨ ਹਨ, ਗੁਰ ਨਾਨਕ ਤੁੱਠਾ ਕਿੰਨੀ ਦਾਤ, ਉਹਦੇ ਤਰੁੱਠਣ ਦੀ ਗੁਰੂ ਦੇ ਇੱਥੇ। ਵੈਸੇ ਨਾ ਭਾਈ ਸਾਹਿਬ ਸਿੰਘ ਜੀ ਨੇ ਗੁਰੂ ਨਾਨਕ ਸਾਹਿਬ ਜੀ ਨਾਲ ਨਹੀਂ ਜੋੜਿਆ, ਜਿਵੇਂ ਉੱਥੇ ਵੀ ਨਹੀਂ ਨਾ ਉਹ ਜੋੜਦੇ, ਸਭ ਤੇ ਵੱਡਾ ਸਤਿਗੁਰ ਨਾਨਕ, जिन कल राखी मेरी। पर उत्थे भी कदी ख्याल करना सतगुर दे भी रारे नूं औंकड़ है ते नानक दे आखरी कक्के नूं औंकड़ है। शुद्ध तौर ते गुरु नानक साहब जी दा वाचक है उत्थे भी। इत्थे भी सतगुरु रहमत करदे हन गुर नानक तुठा गुर दे रारे नूं भी औंकड़ है ते फिर नानक कक्के नूं औंकड़ है। बस इस करके गुरु नानक साहब जी दा वाचक क्योंकि गुरु रामदास जी दे बोल हन ते गुरु रामदास जी गुरु नानक साहब सच्चे पातशाह दी वडियाई विच जदों ओ मेरा गुरु नानक साहब तुठे ते सच है मेरे मालिक दा हरी दा मलाप होवे। हुण दूसरा पदा मैं प्रेम ना चाख्या मेरे प्यारे पाओ करे मालक ते अंदर सी मैं बाहर पटकिया। असल विच प्रेम एक दात है प्रेम एक ओ कुंजी है प्यार एक ओ कुंजी है जिन्हों आपां मास्टर की कह देने बहुते जिंदरियां नूं खोल देण वाली। गुरु ने जो सानू प्यार दी दस सच ते ए है मेरे सतगुरु ने ते रस्ता ही भगती दा ए दस्या सच कहो सुन लेहो सबै जिन प्रेम कियो ते नहीं प्रभ पायो। प्रभु दी प्राप्ति उनू जिदे अंदर प्यार सच है मेरे अंदर प्यार ते वराग ना पैदा होया। दो बिरतियां सदा ही रहनगियां एक ओ जेड़े केवल ते केवल इथों तक सीमित अज ही एक बजुर्ग कुदरती मैं नहीं सचाऊंदा कहन लगे बदोबदी घेर लिया मैं ते कैस्ट सुन रहा सा बदोबदी बहाना भी लाया मैं क्या भाई साहब जी मैं दोबारा आऊंगा। पर कहिंदे हन इह दसो लोक बाणी नूं कहिंदे हन परमेश्वर कदी हो सकदा। हुण दसो मैं यतन कीता अपने ढंग नाल पर मैनूं पता सी इह काबू च आउण वाली गल नहीं क्योंकि बिरतियां दो हमेशा रहणगियां एक गुरु नूं हमेशा परमेश्वर करके वेखेगा। गुरु नूं एक बिरती ऐसी वह परमेश्वर करके वेखेगा। एक कहेगा ज्ञान दा फलसफा जी एक ज्ञान है होर की है एक केवल इथों तक सहमत रह जाएगा इथों तक सीमित रह जाएगा। मेरी बिरती इथों तक ही सीमित रह गई मैं अंदर पावनी प्यार ना पैदा कर सकिया मालिक तेरा वराग ना मेरे अंदर पैदा होया। हाँ पाओ करे चाहिदा सी मेरे अंदर प्रेमा भगती प्यार पैदा हुंदा मन तृष्ण ना तृष्णा ना बुझी मेरे प्यारे। जदों तृष्णा नाल आ जाए किसी अग नाल आ जाए उदो बुझी पाठ नहीं करना उदो बुझी पोला पाठ। जदों बुझण दा नाम होवे नानक हुक्म है जे बुझै उत्थे अदक लाउणा है। इत्थे मन तृष्णा ना बुझी मेरे प्यारे मेरे मन दी तृष्णा ही ना कंट्रोल हो सारी उम्र परे परे ही को लुझी है नित आस करे अगे तो अगे। मालक हजार दिता मेरा अगो लखां दी दौड़ है लखां तो मेरी करोड़ां वल नूं चली गई। कहिंदे हन आस करे नित जोबन जावै मेरे प्यारे जम सास हिरै इधरों नित्ती जोबन। ये जिहड़े दिन हन ना मालक दा रंग मानण दे क्योंकि रंग मान लै प्यारे आ जां जोबन नौ हुल्ला दिन थोड़े थके पया पुराना चोला पुराने चोले च फिर की करांगे फिर ते दियां तकलीफां ही नहीं कंट्रोल हुंदियां फिर ते कदी कोई दर्द कदी कोई दर्द। मेरा जोबन मेरे कोलों जा रहा है जम सास हरे जम ताड़ रहा है वेख रहा है विश्वास कदों पूरे हो। प्यान धर्म गणंत सासा वो प्यानक जिहड़ा धर्मराज वो तो मौत है ना जम है वो मेरे श्वास गिण रहा है। हाँ इधरों पाग मणि सुहागण मेरे प्यारे नानक हर उरतारे ओ पाग मणियां पागां वालियां सुहागवतियां जीव रूप इस्त्रियां हन जिन्हां ने प्रभु दा इस जीवन विच ही मिलाप माणिया आनंद माणिया। सतगुरु जी दा पावन पवित्र उपदेश जो गुरु पिता जी ने आसा राग दे संत दे इस संत दे छे पदे हन दोवां दी विचार सांझ होई है पूर्ण अर्थ गुरु पिता जानन हार होइयां गलतियां मुआफ जी
0: ਅੱਗੇ ਤੋਂ ਸੁਧਾਰਤਾ ਸਮਰਥ ਇੰਨੀਆਂ ਬੇਨਤੀਆਂ ਪ੍ਰਵਾਨ ਕਰੋ। ਗੁਰੂ ਫਤਿਹ ਸਾਂਝ ਪਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਕੇਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਸਲਿਪ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
3: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
4: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਮਾਨੇ ਉਹ ਬੰਦਿਆ ਮੋਢਿਆਂ ਤੇ ਚੁੱਕ ਲੈਣਾ
1: ਅੱਜ ਮਾਲਕ ਮਿਲਕਾਂ ਦਾ ਤੇਰਾ ਕਾਰਾਂ ਦੇ ਵਿੱਚ ਬਹਿਣਾ
0: ਉਹ ਕੱਲ ਚਾਰ ਪਰਾਵਾਂ ਨੇ ਉਹ ਬੰਦਿਆ ਮੋਢਿਆਂ

0: ਜਾਣੀ ਜੇ ਭਵ ਜਲ ਲੰਘਣਾ ਨੀ ਜਿੰਦੜੀਏ ਹਰ ਸਤਿਗੁਰ ਦੀ ਬਾਣੀ
1: ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ। ਮੇਰੇ ਸਾਹਿਬ ਦਾ ਫਰਮਾਨ ਹੈ ਡਿੱਠਾ ਸਭ ਸੰਸਾਰ ਸੁਖ ਨਾ ਨਾਮ ਦੇ। ਸਤਿਗੁਰਾਂ ਦੀ ਪਾਵਨ ਗੋਦ ਅੰਦਰ ਬੈਠ ਕੇ ਸੰਧਿਆ ਵਕਤ ਤੇ ਸਜੇ ਦੀਵਾਨਾਂ ਅੰਦਰ ਆਪ ਸੰਗਤ ਇਲਾਹੀ ਬਾਣੀ ਦੇ ਕੀਰਤਨ ਸਰਵਣ ਕਰ ਰਹੇ ਸੀ, ਕਥਾ ਸਰਵਣ ਕਰ ਰਹੇ ਸੀ। ਸੰਸਾਰ ਅੰਦਰ ਬੰਦਾ ਚੱਲਦਾ ਹੈ, ਦੁਨੀਆਂ ਦੀ ਦੌਲਤ ਦਾ ਨਸ਼ਾ ਹੈ ਜਾਂ ਐਸਾ ਹੋ ਜਾਂਦਾ ਹੈ, ਉਹ ਮਾਣ ਹੀ ਇੰਨਾ ਕਰ ਬੈਠਦਾ ਕਹਿੰਦਾ ਮੈਨੂੰ ਲੋੜ ਹੀ ਕੀ ਪਈ ਹੈ। ਪਰ ਧਿਆਨ ਮਾਰ ਕੇ ਵੇਖੋ ਬਹੁਤੀ ਦੌਲਤ ਵਾਲਿਆਂ ਤੇ ਮੇਰੇ ਗੁਰਦੇਵ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕੈਸਾ ਵਚਨ ਕਰਦੇ ਨੇ, ਕਹਿੰਦੇ ਲੰਕਾ ਗੜ ਸੋਨੇ ਕਾ ਪਿਆ ਮੂਰਖ ਰਾਵਣ ਕਿਆ ਲੈ ਗਿਆ। ਬੰਦਾ ਕਾਹਦਾ ਮਾਣ ਕਰੇਗਾ ਬਹੁਤੀ ਦੌਲਤ ਦਾ? ਬੰਦਾ ਆਪਣੇ ਧੀਆਂ ਪੁੱਤਰਾਂ ਉੱਤੇ, ਆਪਣੇ ਭੈਣਾਂ ਭਰਾਵਾਂ ਉੱਤੇ ਮਾਣ ਕਰ ਬੈਠਦਾ, ਮੇਰਾ ਪਰਿਵਾਰ ਹੀ ਏਡਾ ਵੱਡਾ ਹੈ। ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਇੱਕ ਲੱਖ ਪੂਤ ਸਵਾ ਲੱਖ ਨਾਤੀ ਤੇ ਰਾਵਣ ਘਰ ਦੀਆ ਨਾ ਬਾਤੀ। ਬੰਦਾ ਸੁੰਦਰਤਾ ਤੇ ਮਾਣ ਕਰ ਬੈਠਦਾ, ਚਾਰ ਗੱਲਾਂ ਕਰਨੀਆਂ ਆ ਜਾਣ ਕਹਿੰਦਾ ਮੇਰੇ ਵਰਗਾ ਸਿਆਣਾ ਕੋਈ ਨਹੀਂ। ਉੱਚੀ ਜਾਤ ਦਾ ਗੁਮਾਨ ਕਰ ਲੈਂਦਾ ਹੈ, ਪਰ ਮੇਰੇ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਸਾਰਾ ਕੁਝ ਵਿਅਰਥ ਹੈ। ਮੇਰੇ ਸਾਹਿਬ ਜੀ ਦਾ ਫਰਮਾਨ ਹੈ ਅਤ ਸੁੰਦਰ ਕੁਲੀਨ ਚਤਰ ਮੁੱਖ ਗਿਆਨੀ ਧਨਵੰਤ ਮ੍ਰਿਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਜੇ ਗੁਰੂ ਚਰਨਾਂ ਦੇ ਨਾਲ ਸਨੇਹ ਨਾ ਬਣ ਸਕਿਆ, ਪ੍ਰੀਤ ਨਾ ਬਣ ਸਕੀ, ਪਿਆਰ ਨਾ ਬਣ ਸਕਿਆ, ਸਾਰਾ ਕੁਝ ਵਿਅਰਥ ਹੈ। ਗੁਰੂ ਚਰਨਾਂ ਨਾਲ ਪ੍ਰੀਤ ਬਣਾ ਕੇ ਬੈਠੇ ਸਤਸੰਗੀ ਜਨੋ, ਅਸੀਸ ਬਖਸ਼ਦੇ ਹੋਏ ਫਤਿਹ ਪ੍ਰਵਾਨ ਕਰੋ। ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ, ਜਿਨ੍ਹਾਂ ਦੇ ਜੀਵਨ ਵਿੱਚੋਂ ਚੱਲ ਰਹੀ ਲੜੀਵਾਰ ਕਥਾ ਤੇ ਕਸ਼ਮੀਰ ਦੀ ਧਰਤੀ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਸੰਗਤਾਂ ਨੂੰ ਉਤਾਰ ਰਹੇ ਨੇ, ਔਰ ਦੱਸ ਰਿਹਾ ਵੱਲੋਂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੇ ਪੋਤਰੇ ਕਲਗੀਧਰ ਦਾ ਤਾਰ ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਵਿੱਚੋਂ ਇਤਿਹਾਸਕ ਲੜੀ ਆਰੰਭ ਕੀਤੀ ਹੋਈ ਹੈ, ਉਸੇ ਇਤਿਹਾਸਕ ਲੜੀ ਨੂੰ ਅਗੇਰੇ ਤੋੜਨ ਦਾ ਯਤਨ ਕਰਦਾ ਹੈ। ਅੱਲਾ ਯਾਰ ਖਾਂ ਜੋਗੀ, ਜਿਸ ਦੇ ਬਚਨ ਮੈਂ ਇੱਕ ਦੋ ਦਿਨ ਪਹਿਲਾਂ ਤੁਹਾਡੇ ਨਾਲ ਸਾਂਝੇ ਕਰ ਚੁੱਕਾ ਹੈ, ਚਮਕੌਰ ਸਾਹਿਬ ਦੀ ਹਵੇਲੀ ਅੰਦਰ ਜਿੱਥੇ ਬੜੇ ਪਿਆਰ ਭਰੇ ਇਹ ਸ਼ਬਦ ਐਨ ਇਨ ਬਿਲ ਢੁਕਦੇ ਨੇ, ਮਾਸੂਮ ਹੋ ਮਜ਼ਲੂਮ ਹੋ ਦੁਨੀਆ ਸੇ ਭਲੇ ਹੋ, ਲਖਤੇ ਦਿਲੇ ਗੋਬਿੰਦ ਕੇ ਨਾਜੋ ਸੇ ਪਲੇ ਹੋ, ਦੁਨੀਆ ਹੋਈ ਅੰਧੇਰ ਜਬ ਘਰ ਸੇ ਚਲੇ ਹੋ, ਇੱਕ ਬਾਪ ਕਟਾ ਘਰ ਬਾਰ ਲੁਟਾ ਅਬ ਤੁਮ ਵੀ ਚਲੇ ਹੋ, ਕੱਲ ਚਾਰ ਸੇ ਅੱਜ ਦੋ ਹੈ ਸਿਹਰ ਯੋ ਵੀ ਨਾ ਯੇ ਵੀ ਨਾ ਹੋਗੇ, ਸ਼ੁਕਰ ਕਰੂੰਗਾ ਤੇਰਾ ਜਬ ਯੇ ਵੀ ਨਾ। ਤਨ ਕਲਗੀਆਂ ਵਾਲਿਆ, ਚਮਕੌਰ ਸਾਹਿਬ ਦੀ ਹਵੇਲੀ ਦੇ ਅੰਦਰ ਗਿਣਤੀ ਦੇ 41 ਸਿੰਘ ਤੇ ਦੋ ਵੱਡੇ ਸਾਹਿਬਜ਼ਾਦੇ ਸਾਹਿਬਜ਼ਾਦਾ ਅਜੀਤ ਸਿੰਘ ਤੇ ਜੁਝਾਰ ਸਿੰਘ, 10 ਲੱਖ ਦੇ ਪਏ ਹੋਏ ਦੁਸ਼ਮਣਾਂ ਦਾ ਘੇਰਾ, ਪਰ ਬੁਲੰਦ ਹੌਸਲੇ, ਇੰਨੀ ਜ਼ੋਰਤ ਤੇ ਹਿੰਮਤ ਦੇ ਨਾਲ ਦੁਸ਼ਮਣ ਦਲਾਂ ਦਾ ਮੁਕਾਬਲਾ ਕਰਨਾ, ਜਿੱਥੇ ਚਾਰ ਚੁਫੇਰੇ ਜੈ ਅਲੀ ਤੇ ਜੈ ਦੇਵਾਂ ਦੇ ਨਾਰਿਆਂ ਦੀ ਗੂੰਜ, ਉੱਥੇ ਚਮਕੌਰ ਦੀ ਇਸ ਹਵੇਲੀ ਦੇ ਅੰਦਰ, ਕੱਚੀ ਹਵੇਲੀ ਦੇ ਅੰਦਰ ਸਤਿ ਸ੍ਰੀ ਅਕਾਲ ਦੇ ਜਕਾਰਿਆਂ ਦੀ ਗੂੰਜ, ਇਸ ਹਵੇਲੀ ਦੇ ਉੱਤੇ ਝੂਲਦਾ ਹੋਇਆ ਖਾਲਸੇ ਦਾ ਕੇਸਰੀ ਨਿਸ਼ਾਨ, ਜਿਹਨਾਂ ਜਿਹੜੀਆਂ ਚਾਰ ਚੁਫੇਰੇ ਫੌਜਾਂ ਘੇਰਾ ਪਾ ਕੇ ਬੈਠੀਆਂ ਨੇ, ਉਹਨਾਂ ਵਾਸਤੇ ਬੜਾ ਵੱਡਾ ਦੁਖਦਾਈ ਹੈ। ਉਹਨਾਂ ਨੂੰ ਨੀ ਇਹ ਕੋਈ ਚੰਗਾ ਲੱਗਦਾ, ਉਦੋਂ ਨੀ ਅੱਜ ਵੀ ਨੀ ਚੰਗਾ ਲੱਗਦਾ। ਮੇਰੇ ਗੁਰਦੇਵ ਸਤਿਗੁਰਾਂ ਦੇ ਹੁਕਮ ਅਨੁਸਾਰ ਹਵੇਲੀ ਤੋਂ ਬਾਹਰ ਜਾ ਕੇ 17 ਸਿੰਘਾਂ ਦੀ ਸ਼ਹਾਦਤ ਤੋਂ ਬਾਅਦ ਪਿਆਰੇ ਭਾਈ ਹਿੰਮਤ ਸਿੰਘ ਜੀ

ਜਸਵਨਜਨਨੀਤ ਖੋਲ ਕਪਟ ਗੁਰਮਿਲੀਆ ਨਾਨਕ ਹਰ ਸੰਗ ਮੀਤ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ।

ਪ੍ਰਸਾਦ ਜਾਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵੇ ਜੇ ਲਾਏ ਰਹਾਂ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਪਾਰ ਸਾਸ ਸਿਆਣਪਾ ਲੱਖ ਹੋਵੇ ਤਾਂ ਇੱਕ ਨਾ ਚੱਲੇ ਨਾਲ ਕਿਵ ਸਜਿਆਰਾ ਹੋਈਐ ਕਿਵ ਕੂੜਾ ਟੁੱਟਾ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲਵੜਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਬੁੱਝੈ ਤਾਂ ਹੁਮੈ ਕਹੇ ਨਾ ਕੋਈ ਗਾਵੈ ਕੋ ਤਾਣ ਹੋਵੈ ਕਿਸੇ ਤਾਣ ਗਾਵੈ ਕੋ ਦਾਤ ਜਾਣੈ ਨਿਸ਼ਾਨ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇ ਗਾਵੈ ਕੋ ਜੀ ਲੈ ਫਿਰਦੇ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰ ਹਦੂਰ ਕਥਨਾ ਕਥੀ ਨਾ ਆਵੈ ਤੋਟ ਗਦ ਗਦ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥੱਕ ਪਾਹੀ ਜੁਗਾਂ ਜੁਗਾਂ ਤਰਖਾਹੀ ਖਾਹੀ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਗਸੈ ਬੇਪਰਵਾਹ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰੂ ਆਖੇ ਮੰਗੈ ਦੇਹ ਨਾਤ ਕਰੀ ਦਾ ਤਾਰੂ ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੋਹਾਂ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਗਰਮੀ ਆਵੈ ਕੱਪੜਾ ਨਦਰੀ

ਮਨ ਰੱਖੀਐ ਪਾਹੂ ਦੁਖ ਪਰ ਹਰਿ ਸੁਖ ਕਰ ਲੈ ਜਾਈ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ। ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ। ਗੁਰਾ ਇਕ ਦੇ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰਨਾ ਆਈ। ਜੇ ਜੁਗ ਚਾਰੇ ਆਰ ਜਾਂ ਹੋਰ ਦਸੋਣੀ ਹੋਏ ਨਵਾਂ ਖੰਡਾ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਏ ਚੰਗਾ ਨਾ ਹੋ ਰਖਾਏ ਕਹੇ ਜਸ ਕੀਰਤ ਜਗ ਲੇ। ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੇ ਕੇ ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਵੇ ਤਿਆ ਕੋਈ ਨਾ ਸੁਝਈ ਜੇ ਤਿਸ ਗੁਣ ਕੋਏ ਕਰੇ।

ਲਿਖ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਈ ਕੀਤਾ ਤਾਣ ਸਵਾਲੇ ਰੂਪ ਕੀਤੀ ਦਾ ਜਾਣੇ ਕੌਣ ਕੂਤ ਕੀਤਾ ਬਸਾਓ ਕੋ ਗਵਾਓ ਦਿਸਦੇ ਹੋਏ ਲੱਖ ਦਰੀਆਓ ਕੁਦਰਤ ਕਵਣ ਕਹਾਂ ਵਿਚਾਰ ਉਬਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਧ ਪਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਸੰਖ ਚੋਰ ਰਾਮ ਘੋਰ ਅਸੰਖ ਅਮਰ ਕਰ ਜਾਹੀ ਜੋਰ ਅਸੰਖ ਗਲਬੜ ਹੱਤਿਆ ਕਮਾਹੀ ਅਸੰਖ ਪਾਪੀ ਪਾਪ ਕਰ ਜਾਹੀ ਅਸੰਖ ਕੂੜਿਆਰ ਕੂੜੇ ਫਿਰਾਹੀ ਅਸੰਖ ਮਲੇਸ਼ ਵਲ ਭਖ ਖਾਹੀ ਅਸੰਖ ਨਿੰਦਕ ਸਿਰ ਕਰੈ ਭਾਰ ਨਾਨਕ ਨੀਚ ਕਰੈ ਵਿਚਾਰ ਵਾਰਿਆ ਨਾ ਜਾ ਵਾਈ ਕਵਾਰ ਜੋ ਤੁਧ ਪਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਭ ਅਸੰਖ ਥਾਭ ਅਗਮ ਅਗਮ ਅਸੰਖ ਲੋ ਅਸੰਖ ਹੈ ਦਰਬਾਰ ਹੋਏ ਅਖਰੀ ਨਾਮ ਅਖਰੀ ਸਾਲਾ ਹੈ ਅਖਰੀ ਗਿਆਨ ਗੀਤ ਗੁਣਗਾ ਹੈ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਯੋਗ ਵਖਾਣ ਜਨੇ ਲਿਖੇ ਤਿਸ ਸਿਰ ਨਾਹੀ ਜਗ ਫਰਮਾਏ ਤੇ ਉੱਤਰ ਪਾਏ ਜੇਤਾ ਕੀਤਾ ਦੇਤਾ ਨਾ ਉਹ ਬਣਾਵੇ ਨਾ ਹੀ ਕੋ ਥਾਓ

ਬਦਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸੁਆਸਤਾਤ ਬਾਣੀ ਬਰਮਾਉ ਸਤ ਸੁਹਾਣ ਸਦਾ ਮਨ ਚਾਉ ਕਵਣ ਸੁਵੇਲਾ ਭਗਤ ਕਵਣ ਕਵਣ ਸਿਧ ਕਵਣ ਵਾਰ ਕਵਣ ਸਿਰੁਤੀ ਮਾਂ ਕਵਣ ਜਿਤ ਆਕਾਰ ਵੇਲ ਨ ਪਾਈਆ ਪੰਡਤੀ ਜਿਉ ਵਾਲੇ ਪੁਰਾਣ ਵਕਤ ਨ ਪਾਉ ਕਾਦੀਆਂ ਜੇ ਲਿਖਣ ਦੇ ਕੁਰਾਣ ਥਿਤ ਵਾਰ ਨਾ ਜੋਗੀ ਜਾਣੇ ਰੁਤਮਾ ਨ ਕੋਈ ਜਾ ਕਰਤਾ ਸਿਰ ਠੀਕ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾ ਕਿਵ ਸਾਲਾਹੀ ਕਿਉਂ ਵਰਣੀ ਕਿਉਂ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾ ਕਹੋ ਨਾਨਕ ਜੇ ਕਹੋ ਆਪੋ ਜਾਣੇ ਅੱਗੇ ਗਏ ਨਾ ਸੋਏ

ਆਪੀ ਹੈ ਆਪੇ ਜਾਣੇ ਆਪ ਸਾਲਾ ਹੀ ਸਾਲਾ ਇਹਦੀ ਸਰਦ ਨਾ ਪਾਈਆ ਨਦੀਆਂ ਤੇ ਵਹਾ ਪਵਹੇ ਸਮੁੰਦਰ ਨਾ ਜਾਣੀਏ ਸਮੁੰਦਰ ਸ਼ਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋ ਬਣੀ ਜੇ ਤਸਮਨੋ ਨਾ ਵਿਸਰੇ ਅੰਤ ਨਾ ਸਿਰਤੀ ਕਹਿਣ ਦਾ ਅੰਤ ਅੰਤ ਨਾ ਕਰਨਾ ਦੇਣ ਦਾ ਅੰਤ ਅੰਤ ਨਾ ਵੇਖਣ ਸੁਣਨ ਦਾ ਅੰਤ ਅੰਤ ਨਾ ਜਾਪੈ ਗਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰੂ ਅੰਤ ਨਾ ਜਾਪੈ ਬਾਰਾ ਵਾਰੂ ਅੰਤ ਕਾਰਨ ਕਿਤੇ ਬਿਲ ਲਾਹੇ ਦਾ ਕਿ ਅੰਤ ਨਾ ਪਾਏ ਜਾਹੇ ਇਹ ਅੰਤ ਨਾ ਜਾਣੈ ਕੋਈ ਬਹੁਤਾ ਕਹੀ ਹੈ ਬਹੁਤਾ।

ਕਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਮੁੱਲ ਵਪਾਰ ਮੁੱਲ ਵਪਾਰੀ ਮੁੱਲ ਭੰਡਾਰ ਮੁੱਲ ਅਵੇ ਮੁੱਲ ਲੈ ਜਾਹੀ ਮੁੱਲ ਭਾਈ ਮੁੱਲਾ ਸਮਾਹੀ ਮੁੱਲ ਧਰਮ ਮੁੱਲ ਦੀਵਾਨ ਮੁੱਲ ਤੁਲ ਮੁੱਲ ਫਰਵਾਨ ਅਮੁੱਲ ਅਮੁੱਲ ਆਖਿਆ ਨਾ ਜਾਹੀ ਆਖ ਆਖਰੇ ਲਿਵ ਲਾਈ ਆਖੇ ਵਿਦ ਪਾਠ ਪੁਰਾਣ ਆਖੇ ਪੜੇ ਕਰੇ ਵਖਿਆਣ ਆਖੇ ਬ੍ਰਹਮੇ ਆਖੇ ਅੰਬ ਆਖੇ ਗੋਪੀ ਤੈ ਗੋਬਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਨ ਆਖ ਦੇਵ ਆਖੇ ਸੁਰ ਨਰ ਮੁੰਜਨ ਸੇਵ ਕੀਤੇ ਆਖੇ ਆਖਣ ਪਾਹੀ ਕੀਤੇ ਕਹਿ ਕਹਿ ਉੱਠ।

ਗਾਵੇ ਮੋਹਣੀਆ ਮਨ ਮੋਹਣ ਸੁਰਗਾ ਮਚ ਪਾਇਆਲੇ ਗਾਵਨ ਰਤਨ ਉਪਾਇ ਤੇਰੇ ਅੱਠ ਸੱਠ ਤੀਰਥ ਨਾਲੇ ਗਾਵੇ ਜੋਧ ਮਾਂ ਬਲ ਸੂਰਾ ਗਾਵੇ ਖਾਣੀ ਚਾਰੀ ਗਾਵਹਿ ਖੰਡ ਮੰਡਲ ਵਰ ਪੰਡਾਉ ਕਰ ਕਰ ਰੱਖੇ ਥਾਰੇ ਸਹੀ ਤੁਧਨੁ ਗਾਵੈ ਜੋ ਤੁਧ ਪਾਵਨ ਰੱਖੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿਤ ਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜੈ ਨ ਜਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰੋ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਜੀ ਤਾ ਬਿਣਾ ਜਬ ਦਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮ ਪਤ ਜੋਲੀ ਧਿਆਨ ਕੀ ਕਰੇ ਬਿਭੂਤ ਗਿੰਥਾ ਕਾਲ ਕੁਆਰੀ ਕਾਇਆ ਜੁਗਤ

ਪ੍ਰਭ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਿਸ ਆਦੇਸ਼ ਆਦਿ ਅਨੀਲ ਅਨਾਦਿ ਅਨਾਥ ਜੁਗ ਜੁਗ ਏਕੋ ਵੇਸ਼ ਇੱਕ ਦੂਜੀ ਬਹੁ ਲੱਖ ਹੋਵੇ ਲੱਖ ਹੋਵੇ ਲੱਖ ਵੀਸ ਲੱਖ ਲਾਗੜਾ ਕੀ ਹੈ ਏਕ ਨਾਮ ਜਗਦੀਸ਼ ਇਹ ਦਰਾਪਤ ਪਵੜੀਆਂ ਚਿੜੀਆਂ ਹੋਏ ਅਕੀਸ ਸੁਣ ਗੱਲਾਂ ਆਕਾਸ ਕੀ ਗੀਟਾਂ ਆਈ ਰੀਸ ਨਾਨਕ ਨਦਰੀ ਪਾਈ ਆਏ ਕੂੜੀ ਕੂੜਾ ਠੀਸ ਆਖਣ ਜੋਰ ਚ ਪੈਨ ਹੈ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਹੈ ਜੋਰ ਜੋਰ ਨਾ ਰਾਜਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜੇ ਸਤਜੋਰ ਕਰ ਵੀ ਖਸੋਏ ਨਾਨਕ ਉਤਮ ਨੀਜ ਨਾ ਕੋਏ ਰਾਤੀ ਰੁੱਤੀ ਥਿਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤੇ ਸਵੇ ਧਰਤੀ ਥਾਪ ਰੱਖੀ ਧਰਮਸ਼ਾਲ

ਸਕਤ ਗਏ। ਅਚਲ ਮੂਰਧਨ ਭਉ ਪ੍ਰਕਾਸ਼ ਮਿਤੋ ਗਹਿ ਜੈ ਕੋਟ ਇੰਦ੍ਰ ਨਰਾਣ ਸਾਹਸ ਹਣਗਣ ਜੈ ਤਿਰ ਪਵਨ ਮਹੀਪ ਸੁਰ ਨਾਰਿਆ ਸੌਰ ਨੀਤ ਨੀਤ ਬਣ ਤ੍ਰਿਣ ਕਹਿ ਤੂ ਤਵ ਸਰਬ ਨਾਮ ਕਥੈ ਕਵਣ ਕਰਮ ਨਾਮ ਵਰਣਤ ਸੁਮਤ ਭੁਜੰਗ ਪ੍ਰਯਾਤ ਸ਼ੰਭੂ। ਨਮਸਤਵੰਗ ਅਕਾਲੀ ਨਮਸਤਵੰਗ ਪ੍ਰਕਰਪਾਲੀ ਨਮਸਤੰਗ ਰੂਪੇ ਨਮਸਤੰਗ ਅਨੂਪੇ ਨਮਸਤੰਗ ਅਪੇਖੇ ਨਮਸਤੰਗ ਅਲੇਖੇ ਨਮਸਤੰਗ ਅਕਾਈ ਨਮਸਤੰਗ ਅਜਾਈ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਨਾਮੇ ਨਮਸਤੰਗ ਅਠਾਮੇ ਨਮਸਤੰਗ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਨਾਮੰਗ ਨਮਸਤੰਗ ਧਾਮੰਗ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹੀ ਨਮਸਤੰਗ ਟਾਹੀ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਸ਼ੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਨਾਮੇ ਨਮਸਤੰਗ ਅਠਾਮੇ ਨਮਸ

ਨਹਿਨ ਦਾਨ ਤ੍ਰਿਵਰਗੈ ਸਰਗੈ ਨੀਲਾ ਨਾਦਾ ਜੇ ਆਜਾਦ ਹੈ ਜਨਮ ਵਰਣ ਬੂਧਾ ਪਰਣਾ ਗਾਂਝਾ ਪਾਂਝਾ ਸੂਝਾ ਜਾਂਝਾ ਅਮੀਕ ਹੈ ਅਰਵੀ ਕਹਿ ਦੰਦਾ ਬੰਦ ਹੈ ਨਿਰਬੂਝ ਹੈ ਸੂਝ ਹੈ ਕਾਲ ਜਾਲ ਹੈ ਅਲਹ ਜਾ ਅਨੰਤ ਮਹੰਤ ਹੈ ਅਲੀਕ ਹੈ ਨਰ ਸਰੀ ਕਹਿ ਨਿਰਲੰਬ ਹੈ ਸੰਭ ਹੈ ਅਗਮ ਹੈ ਜਮ ਹੈ ਬੂਧ ਹੈ ਸੂਧ ਹੈ ਅਲੋਕ ਹੈ ਸੂਖ ਹੈ ਕਰਮ ਹੈ ਪਰਮ ਹੈ ਅਜੀਤ ਹੈ ਬੀਤ ਹੈ ਵਾਹਿ ਗਾਏ ਮਾਨ ਨਦਾਨ ਨੇਕ ਹੈ ਬਰੀ ਕਹੇ ਭਜੰਗ ਪ੍ਰਯਾਤ ਛੰਦ ਨਮੋ ਸਰਵ ਮਾਨੇ ਸਮਾਧੀ ਨਦਾਨੇ ਨਮੋ ਦੇਵ ਦੇਵੇ ਅਭੇਖੀਏ ਭੇਵੇ ਨਮੋ ਕਲ ਕਾਲੇ ਨਮੋ ਸਰਵ ਪਾਲੇ ਨਮੋ ਸਰਵ ਗਾਉਣੇ ਨਮੋ ਸਰਵ ਪਾਉਣੇ ਅਨੰਗੀ ਅਨਾਥੀ ਨਰਸੰਗੀ ਬਨਵਾਸੀ ਨਮੋ ਪਨ ਪਾਨੇ ਨਮੋ ਮਨ ਮਾਨੇ ਨਮੋ ਚੰਦਰ ਚੰਦਰੀ ਨਮੋ ਪਨ ਪਾਨੇ ਨਮੋ ਗੀਤ ਗੀਤੇ ਨਮੋ ਦਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਾਧੀ ਸਰੂਪੇ ਬਰਭੰਗੀ ਬ੍ਰਹਮਾਥੇ ਸਮਾਧੀ ਬਭੂਤੇ ਕਲੰਕ ਅੰਗ ਬਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇਸ਼ਵਰੰਗ ਪਰਮ ਸੁਦੇ ਨਮੋ ਰਾਜ ਰਾਜੇਸ਼ਵਰੰਗ ਪਰਮ ਹਿਰਦੇ ਨਮੋ ਸਰਦਰਬਾਣੀ ਨਮੋ ਅਸਦਰਬਾਣੀ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਅਪੇਖੀਏ ਪਰਮੀ ਅਭੋਗੀਏ ਭੁਗਤੇ ਨਮੋ ਯੋਗ ਯੋਗੇਸ਼ਵਰੰਗ ਪਰਮ ਯੁਗਤੇ ਨਮੋ ਨਿਤ ਨਾਰਾਇਣੇ ਗੁਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵ

0: ਪ੍ਰਣਾਮ ਨਿਰਭੈਨੇ ਕਾਮ
1: ਆਤ ਦੋਤ ਪ੍ਰਚੰਡ ਉਮਿਤ ਗਾ ਤੇ ਅਖੰਡ ਅਲਿਸ਼ਟੈ ਕਰਮ ਅਲਿਸ਼ਟੈ ਧਰਮ
0: ਸਰਬ ਪ੍ਰਣਾਢਿਆ ਆਣ ਡੰਡ ਵਾਢਿਆ ਜਾਚਰੀ ਛੰਦ ਦਵ ਪ੍ਰਸਾਦ ਗੋਬਿੰਦੇ ਮਕੰਦੇ ਉਦਾਰੇ ਬਾਰੇ ਹਰਿਅੰਗ ਕਰਿਅੰਗ ਨਾਮੇ ਕਾਮੇ ਭੁਜੰਗ ਭਰਿਆਇਆ ਦਸ਼ੰਭ ਚਤੁਰ ਚਕਰ ਕਰਦਾ ਚਤੁਰ ਚਕਰ ਹਰਦਾ ਚਤੁਰ ਚਕਰ ਦਾਨੇ ਚਤੁਰ ਚਕਰ ਜਾਨੇ ਚਤੁਰ ਚਕਰ ਵਰਦੀ ਚਤੁਰ ਚਕਰ ਭਰਦੀ ਚਤੁਰ ਚਕਰ ਬਾਲੇ ਚਤੁਰ ਚਕਰ ਕਾਲੇ ਚਤੁਰ ਚਕਰ ਵਾਸੇ ਚਤੁਰ ਚਕਰ ਵਾਸੇ ਚਤੁਰ ਚਕਰ ਮਾਨੇ ਆਏ ਚਤੁਰ ਚਕਰ ਦਾਨੇ ਆਏ ਚਾਚਰੀ ਛੰਦ ਨਾ ਸਦਰ ਨਾ ਮਿੱਤਰ ਨਾ ਪਰਮੰਗ ਨਾ ਪਿਤਰੇ ਨਾ ਕਰਮੰਗ ਨਾ ਕਾਹੇ ਜਨਮੰਗ ਅਜਾਏ ਨਾ ਚਿਤ੍ਰ ਨਾ ਮਿੱਤਰ ਪਰਿਆ ਪਵਿੱਤਰ ਪ੍ਰਤੀਸਾ ਦਿਸਾ ਦ੍ਰਿਸਾ ਕ੍ਰਿਸ ਹੈ ਭਗਵਤੀ ਛੰਦ ਦਵ ਪ੍ਰਸਾਦ ਗਤ ਤੇ ਕਿਹਾ ਸੁਜ ਦੇਸਾ ਕਿਹਾ ਬਿਜ ਬੇਸਾ ਕਿਹਾ ਗੰਜ ਕਰਮੈ ਕਿਹਾ ਪੰਜ ਪਰਮੈ ਕਿਹਾ ਬਿਜ ਲੋਕਾ ਕਿਹਾ ਰਿਤ ਸੋਕਾ ਕਿਹਾ ਵਧੂਤ ਵਰਣੈ ਕਿ ਵਿਭੂਤ ਕਰਨੈ ਕਿ ਰਾਜੰ ਪ੍ਰਵਾਹ ਕਿ ਧਰਮੰ ਤੁਜਾਇ ਕਿ ਅਸ਼ੋਕ ਵਰਣੈ ਕਿ ਸਰਵਾ ਵਰਣੈ ਕਿ ਜਾਵਿਤੰਗ ਰਤੀਆਂ ਕਿ ਛਤਰੰਗ ਛਤਰੀਆਂ ਕਿ ਬ੍ਰਾਹਮਣ ਸਰੂਪ ਹੈ ਕਿ ਅਨੁਭਵ ਰੂਪ ਹੈ ਕਿ ਆਦੋ ਦੀਵ ਹੈ ਕਿ ਆਪ ਪੀਵ ਹੈ ਕਿ ਚਿਤਰੰਗ ਵਿਹੀਨਾ ਕਿ ਕਹਿ ਦੀਨਾ ਕਿ ਰੋਜੀ ਰਜਾ ਕਰਹੀ ਮੈਂ ਰਹਾ ਕਹਿ ਕਿ ਪਾਕ ਬੇਐਬ ਹੈ ਕਿ ਗੈਬੁਲ ਗੈਬ ਹੈ ਕਿ ਅਫਬੁਲ ਗਨਾਹ ਹੈ ਕਿ ਸ਼ਾਨ ਸ਼ਾਹ ਹੈ ਕਿ ਕਾਰਨ ਕੁਨਿੰਦਾ ਹੈ ਕਿ ਰੋਜੀ ਦਹਿੰਦਾ ਹੈ ਕਿ ਰਾਜ ਕਰੀਮ ਹੈ ਕਿ ਕਰਮੰਗ ਕਰੀਮ ਹੈ ਕਿ ਸਰਬੰਗ ਕਲੀ ਹੈ ਕਿ ਸਰਬੰਗ ਦਲੀ ਹੈ ਕਿ ਸਰਬਤਰ ਮਾਨੇ ਆਏ ਕਿ ਸਰਬਤਰ ਦਾਨੇ ਆਏ

ಸರ್ವದ್ರಬಾಲ ಗೇ ಸರ್ವದ್ರ ಹಂತ ಗೇ ಸರ್ವದ್ರ ಗಾಂತ ಗೇ ಸರ್ವದ್ರ ಬೇಕಿ ಗೇ ಸರ್ವದ್ರ ಬೇಕಿ ಕೇ ಸರ್ವತ್ರ ಕಾಜ ಗೇ ಸರ್ವತ್ರ ರಾಜ ಗೇ ಸರ್ವತ್ರ ಸುಖ ಗೇ ಸರ್ವತ್ರ ಭೋಖ ಗೇ ಸರ್ವತ್ರ ದ್ರಾಣ ಗೇ ಸರ್ವತ್ರ ಪ್ರಾಣ ಗೇ ಸರ್ವತ್ರ ದೇಶ ಗೇ ಸರ್ವತ್ರ ಬೇಸ ಕೇ ಸರ್ವತ್ರ ಮಾನೆ ಆಯ ಸದಯ ಪ್ರಧಾನೇ ಆಯ ಗೇ ಸರ್ವತ್ರ ಜಾಪೆ ಆಯ ಗೇ ಸರ್ವತ್ರ ಥಾಪೆ ಆಯ ಗೇ ಸರ್ವತ್ರ ಪಾನ ಗೇ ಸರ್ವತ್ರ ಮಾನ ಗೇ ಸರ್ವತ್ರ ಇಂದ್ರ ಗೇ ಸರ್ವತ್ರ ಚಂದ್ರ ਕੇ ਸਰਬੰ ਕਲੀ ਮੈਂ ਕਿ ਪਰਮੰਗ ਫੀ ਮੈਂ ਕਿ ਆਕਲੋ ਲਾ ਮੈਂ ਕਿ ਸਾਹਿਬ ਕਲਾ ਮੈਂ ਕਿ ਉਸ ਨਾਲ ਵਜੂੰਗਾ ਤਮਾਮ ਮਦਰ ਜੂੰਗਾ ਮੇਸਲ ਸਲਾਮ ਮੈਂ ਸਲੀਕ ਤਮਦਾਮ ਮੈਂ ਗਰੀਬਲ ਸਕਸਤਾ ਗਰੀਬਲ ਪਰਸਤ ਹੈ ਬਲੰਦਲ ਮਕਾਨਾ ਜਮੀਨ ਵਾਲ ਜਮਾਨਾ ਤਮੀਜਲ ਤਮਾਮ ਮੈਂ ਰਜੂ ਵਾਲ ਨਦਾਨ ਹੈ ਹਰੀ ਫਲ ਜੀ ਮੈਂ ਰਜਾ ਕੇ ਯਕੀਨਾ ਨੇਕਲ ਤਰੰਗ ਭੇਦ ਹੈ ਭੰਗ ਹੈ ਅਜੀ ਜਮ ਨਵਾਜ ਹੈ ਗਨੀਮਲ ਖਰਾਜ ਹੈ ਨਿਰੁਕਤ ਸਰੂਪ ਤਰ ਮੁਕਤ ਬਭੂਤ ਹੈ ਪੁਰਭੁਗਤ ਪ੍ਰਵਾਹੇ ਸੁਯੁਗਤ ਸੁਦਾ ਹੈ ਸਦੈ ਗੁਣ ਸਰੂਪ ਹੈ ਬੇਦੀ ਅਨੂਪ ਹੈ ਸਮਾਲ ਤੋਂ ਪਰਾਜ ਹੈ ਸਦਾ ਸਰਵ ਸਾਜ ਹੈ ਸਮਾਲ ਸਰ ਸੁਨਾਮ ਹੈ ਸਦੈ ਬਲ ਕਾਮ ਹੈ ਨਿਰਭਾਵ ਸਰੂਪ ਹੈ ਗਾਦ ਅਨੂਪ ਹੈ ਪਵੰਗ ਆਦਿ ਰੂਪੇ ਨਾਦ ਸਰੂਪੇ ਨੰਗੀ ਅਨਾਮੇ ਤ੍ਰਿਭੰਗੀ ਤ੍ਰਗਾਮੇ ਤ੍ਰਿਵਰਗੰ ਤ੍ਰਿਵਾਦੇ ਗੰਜੇ ਅਗਾਦੇ ਸੁਭੰ ਸਰਭਾਗੇ ਸੁਸਰਭਾ ਨਿਰਾਗੇ ਤ੍ਰਿਭੁਗ ਸਰੂਪ ਹੈ ਸਜੈ ਸੂਤ ਹੈ ਕਿ ਨਰਕੰ ਪ੍ਰਣਾਸ ਹੈ ਸਮਾਲ ਤੁਲ ਪ੍ਰਥਿਉਲ ਪ੍ਰਵਾਸ ਹੈ ਨਿਰੋਗਤ ਪ੍ਰਵਾਹ ਹੈ ਸੁਜੈ ਸਦਾ ਗੁਣ ਸਦਾ ਹੈ ਵਿਭੁਗਤ ਸਰੂਪ ਹੈ ਪ੍ਰਜੋਤ ਅਨੂਪ ਹੈ ਨਿਰੋਗਤ ਸਦਾ ਹੈ ਵਿਭੁਗਤ ਪ੍ਰਵਾਹ ਹੈ ਅਨੁਗਤ ਸਰੂਪ ਹੈ ਪ੍ਰਜੋਤ ਅਨੂਪ ਹੈ ਜਾ ਜਰੀ ਸ਼ੰਭ ਅਭੰਗ ਹੈ ਨਾਂਗਾ ਪੇਖਾ ਲੇਖ ਹੈ ਅਬਰਮ ਹੈ ਕਰਮ ਹੈ ਅਨਾਦ ਜਗਾਦ ਹੈ ਅਜੈ ਹੈ ਪਿਆ ਭੂਤਾ ਦੂਤ ਹੈ ਅਨਾਸਦ ਆਸਦ ਅੰਧ ਬੰਧ ਹੈ ਅਭਾਗਤ ਹੈ ਵਿਰਾਗਤ ਹੈ ਨਾਸ ਹੈ ਪ੍ਰਕਾਸ਼ ਹੈ ਨਚੰਤ ਸੁਨੰਤ ਲਿਖ ਦਿਖ ਹੈ ਅਲੇਖਾ ਬੇਘਟਾ ਗਾਏ ਸਮ ਗਮ ਹੈ ਨੀਲਾ ਨਾਦ ਹੈ ਅਨਿਤ ਸੁਨਿਤ ਜਾਤ ਜਾਦ ਹੈ ਚਰਪਟ ਛੰਦ ਦਗ ਪ੍ਰਸਾਦ ਸਰਬੰਗ ਹੰਤਾ ਸਰਬੰਗ ਗੰਤਾ ਸਰਬੰਗ ਖਿਆਤਾ ਸਰਬੰਗ ਗਿਆਤਾ ਸਰਬੰਗ ਹਰਤਾ ਸਰਬੰਗ ਕਰਤਾ ਸਰਬੰਗ ਪ੍ਰਾਣੰ ਸਰਬੰਗ ਤ੍ਰਾਣੰ ਸਰਬੰਗ ਕਰਮੰ ਸਰਬੰਗ ਧਰਮੰ ਸਰਬੰਗ ਜੁਗਤਾ ਸਰਬੰਗ ਮੁਕਤਾ ਰਸਾਵਲ ਛੰਦ ਦਗ ਪ੍ਰਸਾਦ ਨਮੋ ਨਰਕ ਨਾਸੇ ਸਦੈ ਵੰਗ ਪ੍ਰਗਾਸੇ ਨੰਗੰ ਸਰੂਪੇ ਅਭੰਗੰ ਬਭੂਤੇ ਪ੍ਰਮਾਥੰ ਪ੍ਰਮਾਤੇ ਸਦਾ ਸਰਵ ਸਾਥੇ ਅਗਾਧ ਸਰੂਪੇ ਨਿਰਬਾਧ ਬਭੂਤੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਗਾਮੇ ਨਿਰਭੰਗੀ ਸਰੂਪੇ ਸਰਭੰਗੀ ਅਨੂਪੇ ਨਾ ਪੋਤਰ ਨ ਪੁੱਤਰ ਨ ਸੁਤਰ ਨ ਮਿੱਤਰ ਨ ਦਾਤਿਆ ਨ ਮਾਤਾ ਨ ਜਾਤਿਆ ਨ ਪਾਤਿਆ ਨ ਰਸਾਕੰ ਸ੍ਰੀਖਾ ਮਿਤੋ ਮੀ ਗਾਏ ਸਦੈ ਵੰਗ ਪ੍ਰਮਾਇਆ ਜਾਇਆ ਜਾਏ ਭਗਵਤੀ ਛੰਦ ਦਗ ਪ੍ਰਸਾਦ ਕਿ ਜਾ ਹਜੂਰ ਹੈ ਕਿ ਹਾਜ਼ਰ ਹਜੂਰ ਹੈ ਮੇਸਲ ਸਲਾਮ ਹੈ ਸਮਾਸਲ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਉਸਨੂੰ ਚਿਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ ਕਰੀਮ ਹੈ ਕਿ ਰੋਜ਼ੀ ਰਹਿੰਦਾ ਹੈ ਕਿ ਰਾਜ ਕਰਹਿੰਦਾ ਕਰੀਮਲ ਕਮਾਲ ਹੈ ਕਿ ਉਸਨੂੰ ਜਮਾਲ ਹੈ ਕਰੀਮਲ ਖਰਾਜ ਹੈ ਕਰੀਮਲ ਨਿਵਾਜ ਹੈ ਹਰੀਫਲ ਸਿਕਨ ਹੈ ਰਾਸਲ ਬਕਨ ਹੈ ਗਲੰਕ ਪ੍ਰਣਾਸ ਹੈ ਸਮਾਸਲ ਨਿਵਾਸ ਹੈ ਅਗਾਂ ਚਲੋ ਗਨੀਮ ਹੈ ਰਜਾਇ ਕਰਹੀਮ ਹੈ ਸਮਾਜ ਤੁਲ ਜਵਾ ਹੈ ਕਿ ਸਾਹਿਬ ਗਰਾ ਹੈ ਕਿ ਨਰਕੰ ਪ੍ਰਣਾਸ ਹੈ ਬੈਸ ਤੁਲ ਨਿਵਾਸ ਹੈ ਕਿ ਸਰਬਲ ਗਵਨ ਹੈ ਮੀ ਸੁਗਰਵਨ ਹੈ ਤਮਾਮਲ ਤਮੀਜ ਹੈ ਸਮਾਜ ਤੁਲ ਜੀ ਹੈ ਪਰੰ ਪਰਮੇਸ਼ ਹੈ ਸਮਾਜ ਤੁਲ ਅਧੀਸ ਹੈ ਅਧੀਸ ਲੇਖ ਹੈ ਮੀ ਤੁਲੋ ਬੇਖ ਹੈ ਜਮੀਨ ਉਲ ਜਮਾ ਹੈ ਮੀ ਗੁਲੇ ਮਾ ਹੈ ਕਰੀਮੁਲ ਕਮਾਲ ਹੈ ਕਿ ਜਰੋ ਜਮਾਲ ਹੈ ਕਿ ਅਚਲੰਗ ਪ੍ਰਕਾਸ਼ ਹੈ ਕਿ ਮਿੱਤੋ ਸੁਭਾਸ ਹੈ ਕਿ ਅੱਜ ਬਸਰੂਪ ਹੈ ਕਿ ਮਿੱਤੋ ਬਭੂਤ ਹੈ ਕਿ ਮਿੱਤੋ ਬਸਾ ਹੈ ਕਿ ਆਤਮ ਪ੍ਰਭਾ ਹੈ ਕਿ ਅਚਲੰਗ ਨਾਂਗਾ ਕਿ ਮਿੱਤੋ ਅਭੰਗ ਹੈ ਮਦ ਬਾਰ ਛੰਦ ਦਗ ਪ੍ਰਸਾਦ ਮੁਨ ਮਨ ਪ੍ਰਣਾਮ ਗੁਣ ਗਨ ਮਦਾਮ ਹਰ ਭਰਿਆ ਗਾਂਜੂ ਹਰ ਨਰ ਪਰ ਭਾਂਜੂ ਅਨਗਨ ਪ੍ਰਣਾਮ ਮੁਨ ਮਨ ਸਲਾਮ ਹਰ ਨਰਿਆ ਖਾਂਡੂ ਭਰ ਨਰਿਆ ਮੰਡੂ ਅਨਪਵਨ ਆਸ਼ੁ ਦ੍ਰਿਤ ਦਰ ਦੁਰਾਸ ਆਜਨ ਬਾਹ ਏਕ ਸੁਦਾਹ ਓੰਕਾਰਿਆਦ ਕਥਨੀ ਅਨਾਦ ਖਲਖੰਡ ਖਿਆਲ ਗੁਰ ਭਰਿਆ ਕਾਲ ਕਰ ਕਰ ਪ੍ਰਣਾਮ ਜਿਤ ਚਰਨ ਨਾਮ ਅੰਸ਼ ਜਗਾਤ ਅਜਿਜ ਨਾਤ ਅੰਚਨ ਜਗਾਤ ਅੰਦਰੰਜ ਪਾਤ ਅੰਟੁੱਟ ਭੰਡਾਰ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤਪ ਪ੍ਰਸਾਦ ਸੋਈਏ ਪਾਤਸ਼ਾਹੀ ਦਸਵੀਂ ਸ਼ਰਾਵਕ ਸੁਧ ਸਮੂਹ ਸੁਧਾਨ ਕੇਸੇ ਦੇਖ ਪ੍ਰਯੋਗ ਕਰ ਜੋ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾ ਦੇਖੋ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕਉ ਨ ਦੇਖਿਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਪਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰ ਜਰ ਸੰਗ ਅਨੂਪ ਤੰਗ ਸੁਰੰਗ ਸਵਾਰੀ ਗੋੜਦ ਰੰਗ ਰੰਗ ਸੇ ਗੂੜਦ ਪਾਉਣ ਕੇ ਗਾਉਣ ਕੋ ਜਾਤ ਨਵਾਰੀ ਪਾਰੀ ਪਜਾਨ ਕੇ ਬਹੁ ਭਲੀ ਬਦਨਿਆਪ ਸੀਸਣਾ ਜਾਤ ਵਿਚਾਰੀ ਏਤੇ ਪਏ ਤੋ ਕਾਹ ਪਏ ਪੂਪਤ ਅੰਤ ਕੋ ਨਾਂਗੀ ਪਾਏ ਪਦਾਰੀ ਜੀਤ ਫਿਰੇ ਸਭ ਦੇ ਸਥਾਨ ਕੋ ਬਾਜਤ ਢੋਲ ਮਿਰਦੰਗ ਰੰਗਾਰੀ ਗੁੰਜਤ ਗੂੜ ਗਜਾਨ ਕੇ ਸੁੰਦਰ ਹੈ ਸਤ ਹੈ ਹਜਰਾਜ ਹਜਾਰੀ ਭੂਤ ਭਵਿੱਖ ਭਗਵਾਨ ਕੇ ਭੂਪਤ ਕੌਣ ਗਣੇ ਨਹੀਂ ਜਾਤ ਵਿਚਾਰੇ ਸਰੀ ਪਦ ਸਰੀ ਭਗਵਾਨ ਭਜੇ ਗਣੇ ਅੰਤ ਕਵੰਤ ਕੇ ਧਾਮ ਸੁਧਾਰੇ ਤੀਰਥ ਨਾਨ ਦੈਤ ਮਦਾਨ ਸੋ ਸੰਜਮ ਨੇਮ ਅਨੇਕ ਵਸੇਖੈ ਵੇਦ ਪੁਰਾਣਕ ਦੇਵ ਗੁਰਾਨ ਜਮੀਨ ਜਵਾਨ ਸੁਭਾਨਕ ਵੇਖੈ ਪੌਣ ਹਾਰ ਜਦੀ ਅਧਾਰ ਸਭ ਸਭ ਚਾਰ ਹਜ਼ਾਰ ਕੇ ਦੇਖੈ ਸਰੀ ਪਦ ਸਰੀ ਭਗਵਾਨ ਭਜੇ ਬਿਨ ਏਕ ਰਤੀ ਬਨ ਏਕ ਨਾਲ ਦੇਖਾ ਹੈ ਸੁਧ ਸੁਭਾਵ ਦੁਰੰਤ ਸੁਭਾਸਨਾ ਰਹੇਗੀ ਭਾਰੀ ਗੁਮਾਨ ਪਰੇ ਮਨ ਮੈਂ ਕਰੋ ਪਰਵਤ ਖਾਲੇ ਨਹਾ ਲਏਗੇ ਦੋਰ ਹਰੀ ਮਰੋ ਵਾਸਨੇ ਮਾਤਮ ਦੰਗਨ ਮਾਨ ਮਲਾਏਗੇ ਸਰੀ ਪਾ ਸਰੀ ਭਗਵਾਨ ਬਜ ਬਨ ਤਿਆਗ ਨਿਹਾਨ ਦਾਨ ਚਲੇਗੀ

ਉਹਨੇ ਬੈਠ ਰਿਹਾ ਬਾ ਧਿਆਨ ਲਗਾਇਓ ਨਾ ਆਤ ਫਿਰਿਓ ਲਈਏ ਸਾਥ ਸਮੁੰਦਰਾਂ ਨਾਲ ਲੋਕ ਗਏ ਉੱਪਰ ਲੋਕ ਗਵਾਇਓ ਬਾਸ ਕੀਓ ਵਖਿਆਨ ਸਬੈਠ ਕੈ ਐਸੇ ਹੀ ਐਸੇ ਸੁਬੈ ਸਬਤਾਇਓ ਸਾਚ ਕਹੂੰ ਸੁਣ ਲਿਓ ਸਬੈ ਜਿਨ ਪ੍ਰੇਮ ਕੀਓ ਤਿਨ ਹੀ ਪਾਇਓ ਕਾਹੂ ਲੈ ਪਾਨ ਬੋਝ ਧਰਿਓ ਸਿਰ ਕਾਹੂ ਲੈ ਲਿੰਗ ਘਰੇ ਲਟਕਾਇਓ ਕਾਹੂ ਲਖ ਵਾਰ ਵਾਚੀ ਦਿਸ਼ਾ ਮੈਂ ਕਾਹੂ ਪਛਾ ਕੋਸੀ ਸੁਨਵਾਇਓ ਕੋ ਬਦਾਨ ਕੋ ਬੂਝਦ ਹੈ ਬਸ ਕੋ ਮਰਦਾਨ ਕੋ ਬੂਝਣ ਤਾਇਓ ਗੁਰ ਕਰਿਆ ਔਰ ਜੋ ਸਭ ਜਾਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਕੋ ਬਦਾਨ ਕੋ ਬੂਝਦ ਹੈ ਬਸ ਕੋ ਮਰਦਾਨ ਕੋ ਬੂਝਣ ਤਾਇਓ ਗੁਰ ਕਰਿਆ ਔਰ ਜੋ ਸਭ

ਵਾਜ ਬੇਨਤੀ ਜਾਓ ਭਾਈ ਹਮਰੀ ਕਰੋ ਹਾਥ ਦਾ ਰੱਛਾ ਪੂਰਨ ਹੋਏ ਜਦ ਕੀ ਇੱਛਾ ਦਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਬ੍ਰਿਧ ਬਾਰਾ।

ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾ ਬਣਾਈਆਂ ਸ਼ਬਦ ਤੰਗਾ ਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਰ ਹੋਰ ਨਾਲੇ।

ਗਿਆਨ ਅਹੀਂ ਕਰਦੇ ਰਹੇ, ਕਰਤਾ ਤੇਰਾ ਸਭ ਕੁਛ ਹੈ, ਜਿਸ ਦੇ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹੇ ਨਾਨਕ ਸੱਚੇ ਸਾਹਿਬ, ਗਿਆਨ ਅਹੀਂ ਕਰਦੇ ਰਹੇ। ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨਾਏ ਵਸਿਆ, ਜਿਨ ਇੱਛਾ ਸਭ ਪੁਜਾਈਆਂ।

ਵਾਜੇ ਪੰਜ ਸ਼ਬਦ ਤਿਤ ਕਰ ਸੁਭਾ ਗਏ, ਕਰ ਸੁਭਾ ਗਏ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਪੰਜ ਦੂਤ ਤੁਦ ਵਸ ਕੀਤੇ ਕਾਲ ਕੰਠ ਕੁਮਾਰਿਆ, ਤੁਰ ਕਰਮ ਪਾਇਆ ਤੁਧ ਜਨਕਾ, ਉਸੇ ਨਾਮ ਹਰਿ ਕਹਿ ਲਾਗੇ, ਗਏ ਨਾਨਕ ਦਹਿ ਸੁਖ ਹੋਆ, ਤਿਤ ਕਰ ਅਨਹਦ ਵਾਜੇ। ਸਾਚੀ ਲਿਵੈ ਬਨ ਦੇ ਨਮਾਣੀ, ਦੇ ਨਮਾਣੀ ਲਿਵੈ ਬਾਜੋ ਕਿਆ ਕਰੇ ਵਿਚਾਰੀਆ, ਤੁਧ ਵਾਜ ਸਮਰੱਥ ਕੋਈ ਨਾਹੀ, ਕਿਰਪਾ ਕਰ ਬਨਵਾਰੀਆ।

ਕਟੇਗਾ ਅਨੰਜਨ ਸਾਰਿਆ ਅੰਦਰੋਂ ਜਿਨ ਕੰਮ ਹੋ ਟੁੱਟਾ ਜਿਨ ਕਾ ਸਭ ਸੱਚ ਸਵਾਰਿਆ ਕਹੇ ਨਾਨਕ ਇਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੂ ਜਨ ਪਾਵੇ ਪਾਵੇ ਦਸੂ ਜਨ ਦੇ ਸਨੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੁੱਲੇ ਫਿਰ ਦਿਸ ਇੱਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਪਿਆ ਨਿਰਮਲ ਜਿਨਾ ਭਰਨਾ ਪਾਵੇ ਕਹੇ ਨਾਨਕ ਜਿਸ ਦੇ ਪਿਆਰੇ ਸੂ ਜਨ

ਇਹ ਮਨ ਪਿਆਰਿਆ ਤੂੰ ਸਦਾ ਸੱਚ ਸਮਾ ਲਏ ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰੇ ਨਾਲੇ ਸਾਥ ਤੇਰੇ ਚੱਲੈ ਨਾਹੀਂ ਦਿਸ ਨਾਲ ਕਿਉਂ ਚਿਤ ਲਾਈ ਐ ਐਸਾ ਕੰਮ ਮੂਲੇ ਨਾ ਕੀਚੈ ਜਤੰਤ ਪਛੋਤਾਈ ਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰਾ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸਮਾ ਲਏ ਅਗ ਮੈਂ ਗੋਚਰਾ ਤੇਰਾ ਅੰਤ ਨਾ ਪਾਇਆ ਅੰਤ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣਹੀ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣੀ ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗ ਤੋਂ ਪਾਇਆ ਕਹੇ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਾਰੇ ਮੁਨ ਜਾਣੇ ਅੰਮ੍ਰਿਤ ਖੋਜ ਦੇ ਸੁ ਅੰਮ੍ਰਿਤ ਗੁਰ ਦੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੇ ਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੋਂ ਪਾਏ ਇੱਕ ਵੇਗ ਬਰਸਣ ਆਇਆ ਲਭ ਲੋ ਅਹੰਕਾਰ ਜੂਗਾ ਸਤਿਗੁਰੂ ਭਲਾ ਪਾਇਆ ਕਹੇ ਨਾਨਕ ਜਿਸ ਨੂੰ ਆਪ ਦੁਠਾ ਜਿਨੇ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾਂ ਘੇਰੀ ਵੇਖਮ ਮਾਰਗ ਚੱਲਣਾ ਲਭ ਲੋ ਅਹੰਕਾਰ ਦਾ ਦ੍ਰਿਸ਼ਨਾ ਬਹੁਤ ਨਾ ਹੀ ਬੋਲਣਾ ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਿਆ ਅਰਵਾਸ ਨਾ ਸੁਣਾਣੀ ਕਹੇ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ ਜਿਉਂ ਤੂੰ ਚਲਾਹੀ ਤੇ ਚੱਲਾ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜੇ ਤੂੰ ਚਲਾਹੀ ਤੇ ਚੱਲਾਂ ਜਿਨ੍ਹਾਂ ਮਾਰਗ ਪਾਵੇ ਕਰ ਕਿਰਪਾ ਜਿਨ ਨਾਮ ਲਾਹੀ ਸੇ ਹਰ ਹਰ ਸਦਾ ਤਿਆਵੇ ਜਿਸ ਨੂੰ ਕਥਾ ਸੁਣਾਈ ਆਪਣੀ ਸੇ ਗੁਰਦੁਆਰੇ ਸੁਖ ਪਾਵੇ ਕਹੇ ਨਾਨਕ ਸੱਚੇ ਸਾਹਿਬ ਜਿਉਂ ਪਾਵੇ ਤੇ ਚਲਾਵੇ ਇਹ ਸੁਹਿਲਾ ਸ਼ਬਦ ਸੁਹਾਵਾ ਸ਼ਬਦ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ ਤਿੰਨ ਕੈ ਮਨ ਵਸਿਆ ਜਿਨ ਤੁਰੋਂ ਲਿਖਿਆ ਆਇਆ ਇੱਕ ਫਿਰੇ ਕਨੇਰੇ ਕਰੇ ਗੱਲਾਂ ਅੰਗਲੀ ਕਰੇ ਨਾ ਪਾਇਆ ਕਹਿ ਨਾਨਕ ਸਭ ਸੁਹਿਲਾ ਸਤਿਗੁਰੂ ਸੁਣਾਇਆ ਭਗਤ ਹੋਏ ਸੇ ਜਣਾ ਜਿਨੀ ਹਰ ਧਿਆਇਆ ਹਰ ਧਿਆਇਆ ਭਗਤ ਹੋਏ ਗੁਰਮੁਖ ਜਿਨੀ ਧਿਆਇਆ ਭਗਤ ਮਾਤਾ ਪਿਤਾ ਕੁਟੰਬ ਸਾਹਿਬ ਸਿਉ ਭਗਤ ਸੰਗ ਸਵਾਈਆ ਕਹਿੰਦੇ ਭਗਤ ਸੁਣਦੇ ਭਗਤ ਸੇ ਭਗਤ ਜਿਨੀ ਮਨ ਵਸਾਇਆ ਕਹੇ ਨਾਨਕ ਸੇ ਭਗਤ ਜਿਨੀ ਗੁਰਮੁਖ ਹਰ ਧਿਆਇਆ ਕਰਮੀ ਸਹਿਜ ਨ ਉਪਜੈ ਗੁਣ ਸਹਿਜ ਸਹਿਸਾ ਨਾ ਜਾਈ ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਈ ਸਹਿਸਾ ਜੀ ਅਮਲੀਣ ਹੈ ਗਤ ਸੰਜਮ ਦੋਤਾ ਜਾਈ ਮਨ ਧੋਵੋ ਸ਼ਬਦ ਲਾਗੋ ਹਰ ਸਿਰ ਹੋਂ ਚਿਤ ਲਾਈ ਕਹੇ ਨਾਨ ਗੁਰਪ੍ਰਸਾਦੀ ਸਹਿਜ ਉਪਜੈ ਸਹਿਸਾ ਉਜਾਏ ਜੀਓ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਉ ਤਾਂ ਮੈਲੇ ਜਿੰਨੀ ਜਨਮ ਜੂਏ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾਂ ਮੈਂ ਨਾਮ ਉਤਮ ਸੋ ਸੁਣੇ ਨਾਹੀਂ ਫਿਰ ਜਿਉਂ ਬੇਤਾਲਿਆ ਕਹੇ ਨਾਨਕ ਜਨ ਸੱਚ ਤਜਿਆ ਕੂੜੇ ਲਾਗੇ ਤਿੰਨੀ ਜਨਮ ਜੂ ਹੈ ਹਾਰਿਆ ਜੀਓ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਦੀ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੇ ਨਾਹੀਂ ਮਨ ਸਾ ਸੱਚ ਮਾਣੀ ਜਨਮ ਰਤਨ ਜਿਨੀ ਖੱਟਿਆ ਪਲੇ ਸੇ ਬਣ ਜਾਰੇ ਕਹੇ ਨਾਨਕ ਜਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇ ਦੀ ਸਨਮੁਖ ਹੋਵੇ ਹੋਵੇ ਸਨਮੁਖ ਸੇ ਕੋਈ ਜੀਵ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੇ ਧਿਆਈ ਅੰਤਰਾਤਮਾ ਸਮਾਲੇ ਆਪ ਛੱਡ ਸਦਾ ਰਹੇ ਪਰਣੇ ਗੁਰਬਿਨ ਗੁਰ ਨਾ ਜਾਣੇ ਕੋਈ ਕਹੇ ਨਾਨਕ ਸੁਣੋ ਸੰਤ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬਿਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਸੇ ਕੋਈ ਪੁੱਛੋ ਵੇਖੀਆਂ ਜਾਏ ਨੇਕ ਜੂਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਬਾਹੀ ਲਾਗ ਚਰਨੀ ਸਤਿਗੁਰੂ ਸਭ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਤੇਰੀ ਬਾਣੀ ਆਸਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੇ ਤਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਪਾਣੀ ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਅੱਜ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀਆਂ ਕੋ ਖਾਣੀ ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ ਚੇਤ ਜਨ ਕਹਿਣ ਲਿਆ ਮਾਇਆ ਬੋਲਣ ਪੈਰ ਬਾਣੀ ਕਹੇ ਨਾਨਕ ਸਤਿਗੁਰੂ ਅੱਜ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਦੇ ਤੇ ਰਡਾਓ ਸ਼ਬਦ ਰਤਨ ਜਿਤ ਮਨ ਲਾਗਾ ਹੇ ਵਾ ਸਮਾਓ ਸਭ ਸੇਤੀ ਮਨ ਮਿਲਿਆ ਸੱਚੇ ਲਾਇਆ ਪਾਓ ਆਪੇ ਹੀਰਾ ਰਤਨ ਆਪੇ ਜਿਸਨੋਂ ਦੇ ਬੁਝਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਦ ਜੜਾਓ ਸਿਵ ਸਕਤ ਆਪ ਪਾਏ ਕਹਿ ਕਰਦਾ ਆਪੇ ਹੁਕਮਰ ਦਾਏ ਹੁਕਮਰ ਦਾਏ ਆਪ ਵੇਖੈ ਗੁਰਮੁਖ ਸਿਵ ਜਾਏ ਤੂੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ
ਗੁਰਮੁਖ ਜਿਸਨੁ ਆਪ ਕਰੇ ਸੋ ਹੋਵੈ, ਇਕ ਸਿਉ ਲਿਵ ਲਾਈ, ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬਜਾਈ। ਸਿਮਰਤ ਸਾਸਤਰ ਪੁਨ ਬਾਪ ਵਿਚਾਰ ਦੇ, ਤੱਤੈ ਸਾਰ ਨਾ ਜਾਣੀ, ਤੱਤੈ ਸਾਰ ਨਾ ਜਾਣੀ, ਗੁਰੂ ਬਾ ਜਿਉਂ ਤੱਤੈ ਸਾਰ ਨਾ ਜਾਣੀ। ਤੇਹੀ ਗੁਣੀ ਸੰਸਾਰ ਬ੍ਰਹਮ ਸੁੱਤਾ ਸੁੱਤਿਆ ਰਹਿਣ ਵਿਹਾਣੀ, ਗੁਰ ਕਿਰਪਾ ਤਿਸੇ ਜਨ ਜਾਗੇ, ਜਿਨ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ। ਕਹੇ ਨਾਨਕ ਸੋ ਤਤ ਸੋ ਤਤ ਪਾਏ, ਜਿਸਨੂੰ ਆਣ ਜਿਨ ਹਰ ਲਿਵ ਲਾਗੇ, ਜਾਗਤ ਰਹਿਣ ਵਿਹਾਣੀ। ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ, ਸੋ ਗਮਨੋ ਵਸਾਰੀਐ, ਮਨੋ ਕੇ ਵਸਾਰੀਐ ਵਡਦਾਤਾ, ਜਗਨ ਮੈਂ ਆਹਾਰ ਪਹੁੰਚਾਵੇ। ਉਸ ਨੂੰ ਕਿਹ ਪਉ ਨਾ ਸਕੇ, ਜਿਸ ਨੂੰ ਆਪਣੀ ਲਵਲਾਵੇ, ਆਪਣੀ ਲਵੇ ਆਪੇ ਲਾਏ, ਗੁਰਮੁਖ ਸਦਾ ਸੰਭਾਲੀਐ, ਕਹੇ ਨਾਨਕੇ ਵਡਦਾਤਾ, ਸੋ ਕਿਉਂ ਮਨੋ ਵਸਾਰੀਐ। ਜੈਸੀ ਅਗਨ ਉਦਰ ਮੈਂ, ਤੈਸੀ ਵਾਰ ਮਾਇਆ, ਮਾਇਆ ਗਨ ਸਭ ਇੱਕੋ ਜਿਹੀ ਕਰਦਾ ਖਿਲਰ ਜਾਇਆ। ਜਾਂ ਤਿਸ ਬਹਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਦ੍ਰਿਸ਼ਨਾ, ਮਾਇਆ ਅਮਰ ਵਰਤਾਇਆ, ਇਹ ਮਾਇਆ ਜਥਾਰ ਵਿਸਰੈ, ਮੋਹ ਬਜੈ ਭਾਉ ਦੂਜਾ ਲਾਇਆ। ਕਹੇ ਨਾਨਕ ਗੁਰਪ੍ਰਸਾਦੀ ਸਹਿਜ ਨਾ ਲਿਵ ਲਾਗੀ, ਤਿੰਨੇ ਵਿੱਚ ਮਾਇਆ ਪਾਇਆ। ਹਰ ਆਪ ਮੁੱਲ ਕਹਿ ਮੁੱਲ ਨਾ ਪਾਇਆ ਜਾਈ, ਮੁੱਲ ਨਾ ਪਾਇਆ ਜਾਏ, ਕਿਸੇ ਬਿਟੋ ਰਹਿ ਲੋਕ ਬਿਲ ਲਾਈ, ਐਸਾ ਸਤਿਗੁਰ ਜੇ ਮਿਲੈ, ਜਿਸਨੋ ਸਰਸੋਂ ਪੀਐ ਵਿੱਚੋਂ ਆਪ ਜਾਏ। ਜਿਸ ਦਾ ਜੀਓ ਦਿਸ ਮਿਲ ਰਹੇ, ਹਰ ਵਸੈ ਮਨ ਆਈ, ਹਰ ਆਪ ਮੁੱਲ ਕਹਿ ਬਾਗ ਦਿਨਾ ਕੇ ਨਾਨਕਾ, ਜਿਨ ਹਰ ਪੱਲੇ ਪਾਈ।

ਹੇ ਰਸ ਨਾ ਤੂੰ ਅਨ ਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਦਿਖਦੇ ਜੇ ਚਿਰ ਹਰ ਰਸ ਭਲੈ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਪਾਉਣ ਨਾ ਤ੍ਰਿਸ਼ਨਾ ਲੱਗ ਆਏ ਇਹ ਹਰ ਰਸ ਗਰਮੀ ਪਾਈ ਹੈ ਸਤਿਗੁਰ ਮਿਲੈ ਜਿਸ ਆਏ ਕਹੇ ਨਾਨਕ ਹੋਰ ਅਨ ਰਸ ਵਿਸਰੇ ਜਾਰ ਬਸੈ ਮਨ ਆਏ ਇਹ ਸਰੀਰ ਆ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਦਾਦੂ ਜਗ ਮਹਿ ਆਇਆ ਹਰ ਜੋਤ ਰੱਖੀ ਤੁਧ ਵਿੱਚ ਦਾਦੂ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਨ ਜੀ ਉਹ ਪਾਏ ਜਗਤ ਦਿਖਾਇਆ ਗੁਰਪ੍ਰਸਾਦੀ ਬੁਝਿਆ ਤਾਂ ਜਲਤ ਹੋਆ ਜਲਤ ਨਦਰੀ ਆਇਆ ਕਹੇ ਨਾਨਕ ਸ੍ਰੇਸ਼ਟ ਕਾ ਮੂਲ ਰਚਿਆ ਜੋਤ ਰਾਖੀ ਦਾਦੂ ਜਗ ਮਹਿ ਆਇਆ ਮਨ ਜਾਉ ਭਇਆ ਪ੍ਰਭਾਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨੈ ਸਖੀ ਸੁਖ ਦੁਖ ਨਾ ਵਿਆਪੇ ਗੁਰਚਰਨ ਲਾਗੇ ਜਨ ਸੁਭਾਗੇ ਆਪਣਾ ਬਿਰਜਾਪੇ ਅਨਹਦ ਬਾਣੀ ਗੁਰਸ਼ਬਦ ਜਾਣੀ ਹਰ

इस जग में आए कह क्या तुद कर्म कमाया, के कर्म कमाया तुद श्री राजा तू जग में आया। जिन हर तेरा रजन रचया सो हर मन ना बसाया, गुर प्रसादी हर मन वसया पूर्व लिखया पाया। कहे नानके शरीर प्रवान हुआ जिन सतगुर जो चित लाया। हे नेत्रों मेरे हो हर तुम मैं जो तरी, हर बिन वर न देखो कोई, हर बिन वर न देखो कोई, नदरी हर निहर लिया यह व्यस्त संसार तो देख दे। ਇਹ ਹਰ ਕਾ ਰੂਪ ਹੈ ਹਰ ਰੂਪ ਨਜ਼ਰੀ ਆਇਆ, ਕਹੇ ਨਾਨਕ ਸ੍ਰੇਸ਼ਟ ਕਾ ਮੂਲ ਰਚਿਆ ਜੋਤ ਰਾਖੀ ਧਾਤੂ ਜਗ ਮੈਂ ਆਇਆ। ਮਨ ਚਾਓ ਭੈ ਪ੍ਰਭਾਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਹਰ ਗਾਓ ਮੰਗਲ ਨਿਤ ਸਖੀ, ਸੋਗ ਦੁੱਖ ਨਾ ਵਿਆ ਪਈ, ਗੁਰ ਚਰਨ ਲਾਗੇ ਜਨ ਸੁਭਾਵ ਗਏ ਆਪਣਾ ਫਿਰ ਜਾ ਪਏ। ਅਨ ਹੱਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ, ਕਹੇ ਨਾਨਕ ਪ੍ਰਭਾਵ ਮਿਲਿਆ ਕਰਨ ਕਾਰਨ ਜੋਗੋ। ਇਹ ਸਰੀਰ ਆ ਮੇਰਿਆ, ਇਸ ਜਗ ਮੈਂ ਆਏ ਕਹਿ ਗਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰ ਆ ਜਾ ਤੂੰ ਜਗ ਮੈਂ ਆਇਆ। ਜਿਨ ਹਰ ਤੇਰਾ ਰਜਨ ਰਜਿਆ ਸੋ ਹਰ ਮਨ ਨਾਮ।

ਨੀ ਹਰ ਬਿਨਾ ਵਰਨ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹ ਵਿਸ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁਝਿਆ ਨਾ ਵੇਖਾ ਹਰਿ ਕਹਿ ਹਰ ਬਿਨਾ ਵਰਨ ਕੋਈ ਕਹਿ ਨਾਨਕੇ ਨੇ ਤਰ੍ਹਾਂ ਦਿਸੇ ਸਤਿਗੁਰ ਮਿਲੇ ਆਇਆ ਬਦਰਟ ਹੋਈ ਏ ਸਰਵਣੋ ਮੇਰੇ ਹੋ ਸਾਚਾ ਸੁਣਦਿਆਂ ਨੂੰ ਬਿਠਾਈ ਸਾਚਾ ਸੁਣਦਿਆਂ ਨੂੰ ਬਿਠਾਈ ਸ੍ਰੀ ਲਾਈ ਸੁਣੋ ਸਤ ਬਾਣੀ ਜਿਤ ਸੁਣੀ ਮੰਤਨ ਹਰਿਆ ਹੋਆ ਰਸਨ ਰਸਤ ਬਾਣੀ ਸਾਚਾ ਰੱਖ ਬਡਾਣੀ ਤਾਂ ਕੀ ਗਤ ਕਹੀ ਨਾ ਜਾਈ ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚਾ ਸੁਣਦਿਆਂ ਨੂੰ ਬਿਠਾਈ ਹਾਰ ਜੀਉ ਗੁਫਾ ਅੰਦਰ ਰੱਖ ਕਹਿ ਵਾਜਾ ਪਾਉਣ ਵਜਾਇਆ ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀ ਹੈ ਦਸਵਾਂ ਗੁਪਤ ਰਖਾਇਆ।

Thank you.

0: ਦਿੱਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha at Williams Lake. Any comments and suggestions please call 250-392-3874.

हम अवगुण भरे एक गुण नाही, अमृत छाड़ बिखे बिक खाई।

0: માણસ તેરે સે કીએ
1: ਜਿਸ ਤੋਂ ਚੰਦਾ ਗੁਏ ਸੂਰਜ ਚੜੇ ਹਜ਼ਾਰ ਇੱਥੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ

ਲਿਖਣਾ ਵੇ

ਸਮਾਦ ਸੁਤ ਸਮਾਦ ਕਾਲਾ ਸਮਾਦ ਉਜੜ ਸਮਾਦ ਰਾਜ ਸਮਾਦ ਨੇੜੇ ਸਮਾਦ ਦੂਰ ਸਮਾਦ ਦੇਖੇ ਹਾਜ਼ਰਾ ਹਜ਼ੂਰ ਵੇਖ ਜਾਣ ਰਿਹਾ ਸਮਾਦ ਨਾਲ ਬੁਜਰ ਪੂਰੇ ਬਾਗ ਮਹਿਲਾ ਪਹਿਲਾ ਕੁਦਰਤ ਦਿੱਤੇ ਕੁਦਰਤ ਸੁਣੀ ਕੁਦਰਤ ਬਹੁਤ ਸੰਸਾਰ ਕੁਦਰਤ ਪਾਤਾਲੀ ਆਕਾਸ਼ੀ ਕੁਦਰਤ ਸਰਬਕਾਰ ਕੁਦਰਤ ਵੇਖ ਪੁਰਾਣ ਕਦੇਵਾ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਣ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਵਮਾਨ ਕੁਦਰਤ ਪੌਣ ਪਾਣੀ ਬੈਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਪਾਤੀ ਨਾ ਹੀ ਪਾਕ ਨਾਨਕ ਹੁਕਮੇ ਅੰਦਰ ਵੇਖੈ ਜੰਗਲ ਘੱਟ ਚਲਾਇਆ ਅੱਗੇ ਕਰਨੀ ਕੀਰਤ ਵਾਲੀ ਹੈ ਲੇਖ ਕਰ ਸਮਝਾਇਆ ਸੌ ਨ ਹੋਈ ਪਾਉਂਦੀ ਹੁਣ ਸੁਣੀ ਕਿਆ ਦੁਆਇਆ ਮਨ ਅੰਦੇ

0: ਗਾਉਣ ਗਾਉਣ ਸੀਤਾ ਰਾਜੇ ਰਾਮ।
1: ਨਿਰਭਉ ਨਿਰੰਕਾਰ ਸਚਨਾਮ ਜਾ ਕਰਤੀਆ ਸਗਲ ਜਹਾਨ ਸੇਵਕ ਸੇਵੇ ਕਰਮ ਚੜਾਓ ਭਿੰਨੀ ਰਹਿਣ ਜਿਨਾ ਮੰਤਰਾ ਸਿੱਖੀ ਸਿੱਖਿਆ ਗੁਰੂ ਵਿਚਾਰ ਨਦਰੀ ਕਰਮ ਲੰਘਾਏ ਪਾਰ ਕੋਲੂ ਚਰਖਾ ਜਤੀ

ਕਰੀ ਪੜਿਆ ਹੋਵੇ ਗੁਣੇਗਾਰ ਤਾਂ ਉਮੀਦ ਸਾਧ ਨਾ ਮਾਰੀਏ ਵਿਆਹ ਕਾਲੇ ਕਾਲਨਾ ਤੇ ਵੇ ਉਹਨਾਂ ਉਪਚਾਰੀਏ ਐਸੀ ਕਲਾ ਨਾ ਖੇਡੀ ਦਰਗੇ ਗਏ ਆ ਰਹੀਏ ਪੜਿਆ ਤੇ ਉਮੀਆਂ ਵਿਚਾਰ ਗੇ ਵਿਚਾਰੀਏ ਮੁੱਚ ਵੇ ਸੁਖ

0: ਤੋੜਦੇ ਜਿਵੇਂ ਕਿ ਡੁੱਬੇ ਸੇ ਵਿਚਾਰਿਆ ਸਤਿਗੁਰੂ ਬੋਛਾ ਵੇਲੇ ਨੂੰ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ
1: ਕਰ ਕਿਰਪਾ ਪਾਰ ਜਿਨੀ ਸਾਰ ਨਾਮ ਨਾ ਚੇਤਿਓ ਤੇ ਕਾਹੇ ਜਗ ਆਏ ਰਾਮ ਰਾਜੇ ਇਹ ਮਾਨਸ ਜਨਮ ਦੁਲੰਬ ਹੈ ਨਾਮ ਬਿਨਾ ਬਿਰਥਾ ਸਭ ਜਾਏ ਹੁਣ ਵਤੇ ਹਰ ਨਾਮ ਨਾ ਬੀਜਿਓ ਅੱਗੇ ਭੁੱਖਾ ਕਿਆ ਖਾਏ ਮਨ ਮੁੱਖਾਂ ਨੂੰ ਫਿਰ ਜਨਮ ਹੈ ਨਾਨਕਰ ਭਾਈ ਫਲ ਕੇ

ਅੱਗੇ ਜਾਵਣਾ ਨੰਗਾ ਦੁੱਜ ਚਾਰ।

ਸਿੰਘਾ ਆਪਣਾ ਪੇ ਕੀਤਾ ਪਾਵਣਾ ਹੁਕਮ ਕੀ ਮਨ ਪਾਉਣ ਦੇਰਾ ਪੇੜੇ ਅੱਗੇ ਜਾਵਾ ਨੰਗਾ ਦੁੱਧ ਚਾਲਿਆ ਤਾਂ ਦਿੱਤੇ ਖਰਾ ਡਰਾਵਣਾ ਕਰ ਹੁਕਮ ਪੱਛੋ

0: ਸਾਂਦਰ ਜੈ ਪੈਂਦਾ ਜਾ, ਸੀ ਸਾਂਦਰ ਜੈ ਪੈਂਦਾ ਜਾ। ਬੋਲੋ ਸਤਨਾਮ ਸ੍ਰੀ
1: ਵਾਹਿਗੁਰੂ ਸਾਹਿਬ ਦਿਆਲ ਕਿਰਪਾ ਕਰੇ ਤਾਂ ਸਾਈ ਹੁਕਮ ਨੇ ਉਹ ਪ੍ਰਵਾਨਤਾ ਖਸਮੇ ਕਮੈਲ ਪਾਏ ਸੀ ਖਸਮੇ ਪਾਏ ਛੋਕਰੇ ਮਛੀਆ ਸੋਫਲ ਪਾਏ ਸੀ ਦਾਨਾ ਦੇ ਪਿੰਡਾਂ ਜਾਏ ਸੀ ਦਾਨਾ ਦੇ ਪਿੰਡਾਂ ਜਾਏ ਸੀ।

0: ਹਰੇ ਸੋਏ ਸੂਚਕ ਕਿਉਂ ਕਰਕੇ ਸੁਪਰ ਸੋਏ ਨਾਨਕ ਸੋਪਿਆਂ ਨੂੰ ਤਰੇ ਗਿਆਨ ਉਦਾਰੇ ਧੋਏ
1: ਮਨ ਕਾ ਸੂਤਕ ਲੋ ਗਏ ਦੇਵਾ ਸੂਤਕ ਕੂੜ ਅੱਖੀ ਸੂਤਕ ਵੇਖਣਾ ਪਰ ਤਰਿਆ ਪਰਦਨ ਰੂਪ ਕੰਨੀ ਸੂਤਕ

ਘੋੜੀ ਸਭ ਕੋ ਆਖਿਆ ਆਪਣਾ ਜਿਸਨਾ ਇਹ ਸੋਚਣ ਕੱਢੀਏ ਕਿੱਤਾ ਕੋ ਆਪਣਾ ਆਪੇ ਦੇਖਣ ਸੰਘੇ ਜਾ ਰਹਿਣਾ ਨਾ ਇਹ ਜਗਤਾ ਕਾਇਤ ਗਰ ਬਣਦੀ ਹੈ ਮੰਦਾ ਕਿਸੇ ਨਾ ਆਖੇ ਪ੍ਰਥੇ ਬੁਝੇ ਮੂਰਖੇ ਨਾ ਲੁਝੇ ਮੂਰਖੇ ਨਾ ਲੁਝੇ।

0: ਜੋ ਪੈਲ ਪੌੜੀ
1: ਆਪੇ ਕਰਨਾ ਕੀ ਉਹ ਕਲਾ ਪੈ ਤੇ ਸਾਰੇ ਨੇ ਕਿ ਕਿਤਾਬ ਨਾ ਦੱਸੀ ਪੱਕੀ ਸਾਰੇ ਜੋ ਆਇਆ ਸੋ ਚਲ ਸੀ ਸਭ ਕੋ ਆਈ ਵਾਰੀ ਜਿਸ ਕੇ ਜੀ ਪ੍ਰਾਣ ਕੇ ਸਹਿਮ ਨੂੰ ਇਸਾਰੀ ਆਪਣਾ ਤੇ ਆਪਣਾ
0: ਜਿਨਾ ਬੇਟਿਆ ਮੇਰਾ ਪੂਰਾ ਸਤਿਗੁਰੂ ਤੇ ਨਰ ਨਾਮ ਦ੍ਰਿੜਾਵੇ ਰਾਮ ਰਾਜੇ ਜਿਸਕੀ ਤ੍ਰਿਸ਼ਨਾ ਬੁਕ ਸਭ ਉਤਰੇ ਜੋ ਹਰ ਨਾਮ ਦੇ ਆਵੇ ਜੋ ਹਰ ਹਰ ਨਾਮ ਦੇ ਆਏ ਦੇ ਪਿੰਜਮ ਨੇ ਨਾ ਆਵੇ ਜਨ ਨਾਨਕ

ਕੌੜੀ ਜਿੱਤੇ ਸੁਭਾਏ ਸੋ ਸਾਹਿਬ ਸਦਾ ਸੰਭਾਲੀ ਜਿੱਤੀ ਦਾ ਪਾਈ ਆਪਣਾ ਸਾਗਾਲ ਬੁਰੀ ਕਿਉਂ ਖਾਲੀ ਮੰਦਾ ਮੁੱਲ ਕੀ ਚਈ ਦੇਲਮੀ ਨਦਨੇ ਵਾਲੀ ਜਿਸਾ ਨਾਲ ਹਾਰੀਏ ਤੇ ਵਿਹਾਰ ਪਾਸ ਡਾਲੀਏ

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: ਗੌੜੀ ਸੁਖਮਨੀ ਮਹਲਾ ਪੰਜਵਾਂ ਸਲੋਕ ਓਮਕਾਰ ਸਤਿਗੁਰ ਪ੍ਰਸਾਦ ਆਦਿ ਗੁਰੇ ਨਮਹ ਜੁਗਾਦ ਗੁਰੇ ਨਮਹ ਸਤਿਗੁਰੇ ਨਮਹ ਸ੍ਰੀ ਗੁਰਦੇਵ ਨਮਹ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਹਿ ਮਿਟਾਵੋ ਸਿਮਰੋ ਜਾਤ ਬਿਸੰਬਰ ਕੈ ਨਾਮ ਜਪਿਆ ਗਣਤ ਅਨੇਕੈ ਵੇਦ ਪੁਰਾਣ ਸਿਮਰ ਸੁਧਾਖਰ ਕਿਨੇ ਰਾਮ ਨਾਮ ਕਖਰ ਕਿਨ ਕਾ ਇਕ ਦਿਸਦੀ ਬਸਾਵੈ ਤਾਂ ਕਿ ਮਹਿਮਾ ਕਨੀ ਨਾ ਆਵੈ ਕਾਂਕੀ ਏਕੈ ਦਸ ਤੁਹਾਰੂ ਨਾਨਕੁਨ ਸੰਗ ਮੋਹ ਉਧਾਰੂ ਸੁਖਮਨੀ ਸੁਖ ਅਮਰ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਰਹਾਉ ਪ੍ਰਭ ਕੈ ਸਿਮਰਨ ਗਰਭ ਨਾਮ ਵਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪ੍ਰਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਤਰੈ ਪ੍ਰਭ ਸਿਮਰਤ ਕਛ ਵਿਘਨ ਨਾ ਲਾਗੈ ਪ੍ਰਭ ਕੈ ਸਿਮਰਨ ਅਨ ਦਿਨ ਜਾਗੈ ਪ੍ਰਭ ਕੈ ਸਿਮਰਨ ਭਉ ਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਬ ਨਿਧਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿਤ ਸਿਧ ਨੌ ਨਿਤ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪਤਾ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ ਪ੍ਰਭ ਕੈ ਸਿਮਰਨ ਤੀਰਥ ਸਨਾਨੀ ਪ੍ਰਭ ਕੈ ਸਿਮਰਨ ਦਰ ਕਹਿਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੁਫਲ ਫਲਾ

ਹੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਤ ਮਾਹੇ ਸਮਾਏ ਪ੍ਰਭ ਜੀ ਬਸੈ ਸਾਦਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰੈ ਸੇ ਤਨਵੰਤੇ ਪ੍ਰਭ ਕੋ ਸਿਮਰੈ ਸੇ ਪਤਵੰਤੇ ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੈ ਸੇ ਬੇ ਮੋਹਤਾਜੇ ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰੈ ਸੇ ਸੁਖਵਾਸੀ ਪ੍ਰਭ ਕੋ ਸਿਮਰੈ ਸਦਾ ਵਿਨਾਸੀ ਸਿਮਰਨ ਤੇ ਲਾਗੇ ਜਿਨ ਆਪ ਦਿਆਲਾ ਨਾਨਕ ਜਨ ਕੀ ਮੰਗੈਰ ਵਾਲਾ ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੇ ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰੈ ਤਿਨ ਅਨੰਦ ਕਨੇਰੇ ਪ੍ਰਭ ਕੋ ਸਿਮਰੈ ਬਸੇ ਹਰ ਨੇਰੇ ਸੰਤ ਕਿਰਪਾ ਤੇ ਅੰਦਿਨ ਜਾਗ ਨਾਨਕ ਸਿਮਰਨ ਪੂਰੈ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬੂ ਨਾ ਝੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਣੀ ਪ੍ਰਭ ਕੈ ਸਿਮਰਨ ਸਹਿਸ ਮਾਨੀ ਪ੍ਰਭ ਕੈ ਸਿਮਰਨ ਨਿਚਲ ਆਸਨ ਪ੍ਰਭ ਕੈ ਸਿਮਰਨ ਕਮਲ ਬੇਦਾਸਨ ਪ੍ਰਭ ਕੈ ਸਿਮਰਨ ਅਨਹਦ ਚੁਨਕਾਰ ਸੁਖ ਪ੍ਰਭ ਸਿਮਰਨ ਕੰਤ ਨਾ ਪਾਰ ਸਿਮਰੈ ਸੇ ਜਨ ਜਿਨ ਕੋ ਪ੍ਰਮਿਆ ਨਾਨਕ ਤਿਨ ਜਨ ਸਰਨੀ ਪਿਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਬੇਦ ਉਪਾਏ ਹਰ ਸਿਮਰਨ ਭੈ ਸੇ ਜਤੀ ਦਾਤੇ ਹਰ ਸਿਮਰਨ ਨੀਚੋ ਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕਿਉ ਸਗਲ ਅਕਾਰਾ ਹਰ ਸਿਮਰਨ ਮੈਂ ਆਪ ਨਿਰੰਕਾਰਾ ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ ਦੀਨ ਦਰਦ ਦੁਖ ਪੰਜੇ ਦਾ ਕਟ ਕਟ ਨਾਥ ਅਨਾਥ ਸਰਨ ਤੁਮਾਰੀ ਆਯੋ ਨਾਨਕ ਕੇ ਪ੍ਰਭ ਸਾਥ ਅਸ਼ਪਦੀ ਚਹ ਮਾਤ ਪਿਤਾ ਸੁਖਮੀਤ ਨਾ ਭਾਈ ਮਨ ਉਹਾ ਨਾਮ ਤੇਰਾ ਸੰਗ ਸਹਾਈ ਜੈ ਮਾਂ ਭੈਣ ਦੂਤ ਜਮ ਦਲੈ ਤਹਿ ਕੇਵਲ ਨਾਮ ਸੰਗ ਤੇਰਾ ਚਲੈ ਜੈ ਮੁਸ਼ਕਲ ਹੋਵੈ ਤਾਰੀ ਹਰ ਕੋ ਨਾਮ ਖਿਰ ਮਾਇ ਉਦਾਰੀ ਅਨਕ ਪੁਨਹ ਚਰਨ ਕਰਤਨੀ ਤਰੈ ਹਰ ਕੋ ਨਾਮ ਕੂਟ ਪਾਪ ਪ੍ਰਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੂਕਨੇ ਦੇ ਸਗਲ ਸਿਸ਼ਟ ਕੋ ਰਾਜਾ ਦੁਖੀਆ ਕਾ ਨਾਮ ਜਪ ਤੋ ਸੁਖੀਆ ਲਾਖ ਕਰੋੜੀ ਬੰਦ ਨਾ ਪਰੈ ਹਰ ਕਾ ਨਾਮ ਜਪ ਨਿਸਤਰੈ ਅਨਕ ਮਾਇ ਰੰਗ ਤਿਖ ਨਾਮ ਬੁਝਾਵੈ ਹਰ ਕਾ ਨਾਮ ਜਪ ਤਿਆਗਾਵੈ ਜੇ ਮਾਰ ਗਿਰ ਜਾਤ ਅਕੇਲਾ ਤੈ ਹਰ ਨਾਮ ਸੰਗ ਹੋਤ ਸੁਹੇਲਾ ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮਗਤ ਪਾਈਐ ਛੁਪਤ ਨਹੀਂ ਕੋਟ ਲਖ ਬਾਹੀ ਨਾਮ ਜਪ ਤਹਿ ਪਾਰ ਪੁਰਾਹੀ ਅਨਕ ਬਿਗਨ ਜਾਇ ਆਏ ਸੰਘਾਰੈ ਹਰ ਕਾ ਨਾਮ ਤਤਕਾਲ ਉਧਾਰੈ ਅਨਕ ਜੋਨ ਜਨ ਮੈਂ ਮਰ ਜਾਮ ਨਾਮ ਜਪਤ ਪਾਵੈ ਵਿਸਰਾਮ ਹਉ ਮੈਲਾ ਮਲ ਕਬੂ ਨਾ ਧੋਵੈ ਹਰ ਕਾ ਨਾਮ ਕੋਟ ਪਾਪ ਖੋਵੈ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਐ ਸਾਧ ਕੈ ਸੰਗ ਜੇ ਮਾਰ ਕੀਰਤਨੇ ਜਾਏ ਨਾ ਕੋਸਾ ਹਰ ਕਾ ਨਾਮ ਉਹਾ ਸੰਤੋਸਾ ਜੇ ਪੈਂਡੈ ਮਾਂ ਅੰਤ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ ਜਾਂ ਪੰਤੇ ਦਾ ਕੋ ਨਾ ਚਿਆਨੂ ਹਰ ਕਾ ਨਾਮ ਤੈ ਨਾਲ ਪਛਾਣੂ ਜੈ ਮਾਂ ਭੈਣ ਤਪਤ ਪੋ ਕਾਮ ਤੈ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ ਜਹਾਂ ਤ੍ਰਿਕਾ ਮਨ ਤੁਜਾ ਕਰਖੈ ਤੈ ਨਾਨਕ ਹਰ ਮਤ ਬਰਖੈ ਭਗਤ ਜਨਾ ਕੀ ਬਰਤਨ ਨਾਮ ਸੰਤ ਜਨਾ ਕੈ ਮਨ ਵਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕਾ ਨਾਮ ਉਤਰੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਖਾ ਸਾਧ ਕਮਾਤ ਹਰ ਜਨ ਕੈ ਹਰ ਨਾਮ ਨਿਧਾਨ ਪਰ ਬ੍ਰਹਮ ਜਨ ਕੀ ਨੋ ਦਾਨ ਮਨ ਤਨ ਰੰਗ ਰਤੇ ਰੰਗ ਕੈ ਨਾਨਕ ਜਨ ਕੈ ਬਿਰਤ ਬਿਕੈ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕਾ ਨਾਮ ਜਨ ਕੋ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਬ ਪਰੈ ਨਾ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕਾ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਛ ਨਾ ਬਿਯੋਗ ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜਾ ਹਰ ਹਰ ਦੇਵਾ ਹਰ ਹਰ ਜਨ ਕੈ ਮਾਲਕ ਜੀਨਾ ਹਰ ਤਨ ਜਨ ਕੋ ਆ ਪ੍ਰਭ ਦੀਨਾ ਹਰ ਹਰ ਜਨ ਕੈ ਉਤਾਣੀ ਹਰ ਪ੍ਰਤਾਪ ਜਨ ਅਵਰ ਨਾ ਜਾਣੀ ਓਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਧ ਨਾਮ ਰਸਮਾਤੇ ਆਠ ਪੈਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਹੇ ਨਾਨਕ ਜਨ ਸੰਕੇਤੇ ਤਰੇ ਪਾਰ ਜਾਤ ਹਰ ਕੋ ਨਾਮ ਕਾਮ ਧੇਨ ਹਰ ਹਰ ਗੁਣ ਗਾਮ ਸਭ ਤੇ ਉਤਮ ਹਰ ਕੀ ਕਥਾ ਨਾਮ ਸੰਤ ਦਰਦ ਦੁਖ ਲੱਥਾ ਨਾਮ ਕੀ ਮਹਿਮਾ ਸੰਤ ਰਿਦਵਸੈ ਸੰਤ ਪ੍ਰਤਾਪ ਦੁਪਤ ਸਮਨਸੈ ਸੰਤ ਕਾ ਸੰਗ ਵੱਡ ਭਾਗੀ ਪਾਈਐ ਸੰਤ ਕੀ ਸੇਵਾ ਨਾਮ ਧਿਆਈਐ ਨਾਮ ਤੁਲ ਕਛ ਅਵਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਈ ਸਲੋਕ ਬਹੁ ਸਾਸਤ੍ਰ ਬਹੁ ਸਿਮਰਤੀ ਭੇਖੇ ਸਰਬ ਢੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਪਤੀ ਜਾਪ ਤਾਪ ਗਿਆਨ ਸਭ ਧਿਆਨ ਖਟ ਸਾਸਤ੍ਰ ਸਿਮਰਤ ਵਖਿਆਨ
योग अभ्यास कर्म धर्म क्रिया सब त्याग मन मध्य प्रया प्रकार किए बहुत जतना पुण्य दान हो मैं बहुरतना शरीर कटाए हो मैं कर राति वर्तने करै बहु पाती नहीं तुल राम नाम विचार नानक गुरमुख नाम जपिय एक बार नौ खंड पृथ्वी फिरै त्रिजीव मां उदास पिसर तीव अग्न माह मत प्राण कनक सवह वर भूम दान न्यौली कर्म करै बहु आसन दैन मार्ग संजमत साधन निमुख निमका शरीर कटावै तो पीहो मैं मैल न जावै हर के नाम सम सरकच ना है नान गुरमुख नाम जपत गत पाहे मन कामना तीर्थ देश टै गर्भ गुमान ना मन ते उठै सोच करै दिन सर रात मन की मैल ना तंते जात इस देह को बहुत सतन करै मन ते कबू ना बिख्या टरै जल धोवै बहुत अनीत शुद्ध कहां होए काची पीत

ਸਾਰੇ ਮੁਕਤ ਜਾਨ ਸਦਾ ਸਦਾ ਇਹ ਭੁੱਲਣ ਹਾਰ ਨਾਨਕ ਰੱਖਣ ਹਾਰ ਅਪਾਰ ਰਤਨ ਤਿਆ ਕੌਡੀ ਸੰਗ ਰਚਾ ਸਾਚ ਛੋੜ ਝੂਠ ਸੰਗ ਮਚਾ ਜੋ ਛੱਡਣਾ ਸੋ ਅਸਰ ਕਰ ਮਾਨੈ ਜੋ ਹੋਵਨ ਸੋ ਦੂਰ ਪੁਰਾਨੈ ਛੋੜ ਜਾਏ ਤਿਸਕਾ ਆਸਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਧੋਏ ਗਰਤਾ ਪ੍ਰੀਤ ਪਸਮ ਸੰਗ ਹੋਏ ਅੰਧਕੂਪ ਮੈਂ ਪਤਤ ਵਿਕਰਾਲ ਨਾਨਕ ਕਾਟ ਲਿਓ ਪ੍ਰਭ ਦਿਆਲ ਕਰਤੂਤ ਪਸੂ ਕੀ ਮਾਨਸ ਜਾਤ ਲੋਕ ਬਚਾਰਾ ਕਰੈ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਛਪਤ ਨਾਇ ਕਸ਼ਕਰੈ ਛਪਾਇਆ ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋਭ ਸਮਾਨ ਅੰਤਰ ਅਗਰਮ ਬਾਹਰ ਤਨ ਸਵਾਹ ਗਲ ਪਾਥਰ ਕੈਸੇ ਤਰੈ ਅਥਾਹ ਜਾਕੈ ਅੰਤਰ ਬਸੈ ਪ੍ਰਵਿਆਪ ਨਾਨਕ ਤੇ ਜਨ ਸਹਿ ਸਮਾਤ ਸੁਨੰਦਾ ਕੈਸੇ ਮਾਰਗ ਪਾਵੈ ਘਰ ਕੈ ਲਿਓ ਓੜਨ ਬਹਾਵੈ ਕਾਂ ਬੁਜਾਰਤ ਬੁਜੈ ਡੋਰਾ ਨਿਸ਼ਕਈਐ ਤੋ ਸਮਝੈ ਭੂੜਾ ਕਾਂ ਬਿਸਨ ਪਦ ਗਾਵੈ ਗੰਗ ਜਤਨ ਕਰੈ ਤੋ ਪੀ ਸਰਭੰਗ ਕੈ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂਹਾਂ ਉਸ ਗਵਨ

ਰਹਿ ਸਾਧੁ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ ਸਾਧੂ ਕੈ ਸੰਗ ਸੂ ਧਨ ਪਾਵੈ ਜਿਸ ਅੰਤੇ ਸਭ ਕੋ ਵਸਾਵੈ ਸਾਧੁ ਸੰਗ ਧਰਮ ਰਾਇ ਕਰੇ ਸੇਵਾ ਸਾਧ ਕੈ ਸੰਗ ਸੋਭਾ ਸੁਰਦੇਵਾ ਸਾਧੂ ਕੈ ਸੰਗ ਪਾਪ ਪਲਾਇਨ ਸਾਧੁ ਸੰਗ ਅੰਮ੍ਰਿਤ ਗੁਣ ਗਾਇਨ ਸਾਧ ਕੈ ਸੰਗ ਸਰਵ ਥਾਨ ਕੰਮ ਨਾਨਕ ਸਾਧ ਕੈ ਸੰਗ ਸਫਲ ਜਨਮ ਸਾਧ ਕੈ ਸੰਗ ਨਹੀਂ ਕਚਕਾਲ ਦਰਸ਼ਨ ਪਿਟਤ ਹੋਤ ਨਿਹਾਲ ਸਾਧ ਕੈ ਸੰਗ ਕਲੁਕਤ ਹਰੈ ਸਾਧ ਕੈ ਸੰਗ ਨਰਕ ਪ੍ਰਹਰੈ ਸਾਧ ਕੈ ਸੰਗ ਇਹਾਂ ਉਹਾਂ ਸੁਹਿਲਾ ਸਾਧ ਸੰਗ ਬਿਸਰਤ ਹਰ ਮੇਲਾ ਜੋ ਇੱਛੈ ਸੋਈ ਫਲ ਪਾਵੈ ਸਾਧ ਕੈ ਸੰਗ ਨਾ ਬਿਰਥਾ ਜਾਵੈ ਪਾਰ ਕੰਮ ਸਾਧਰਤ ਬਸੈ ਨਾਨਕ ਕੁਦਰੈ ਸਾਧ ਸੁਨ ਰਸੈ ਸਾਧ ਕੈ ਸੰਗ ਸੁਣੋ ਹਰ ਨਾਉ ਸਾਧ ਸੰਗ ਆਕੇ ਗੁਣ ਗਾਓ ਸਾਧ ਕੈ ਸੰਗ ਨਾ ਮਨ ਤੇ ਬਿਸਰੈ ਸਾਧ ਸੰਗ ਸਰ ਪਰ ਨਿਸਤਰੈ ਸਾਧ ਕੈ ਸੰਗ ਲੱਗੈ ਪ੍ਰਮੇਠ

ਕਈ ਕੋਟ ਹੋਏ ਪੁਜਾਰੀ, ਕਈ ਕੋਟ ਆਚਾਰ ਵਿਵਹਾਰੀ, ਕਈ ਕੋਟ ਭੈ ਤੀਰਥ ਵਾਸੀ, ਕਈ ਕੋਟ ਮਨ ਭਰ ਮਹਿ ਉਦਾਸੀ, ਕਈ ਕੋਟ ਵੇਦ ਕੇ ਸਰੋਤੇ, ਕਈ ਕੋਟ ਤਪੀਸਰ ਹੋਤੇ, ਕਈ ਕੋਟ ਆਤਮ ਧਿਆਨ ਧਾਰੈ, ਕਈ ਕੋਟ ਕਵਕਾ ਵਿਚਾਰੈ, ਕਈ ਕੋਟ ਨਵਤਨ ਨਾਮ ਤਿਆਵੈ, ਨਾਨਕ ਕਰਤੇ ਕਾਂਤ ਨਾ ਪਾਵੈ, ਕਈ ਕੋਟ ਭੈ ਅਭਿਮਾਨੀ, ਕਈ ਕੋਟ ਅੰਧ ਗਿਆਨੀ, ਕਈ ਕੋਟ ਕਿਰਪਨ ਕਠੋਰ, ਕਈ ਕੋਟ ਅਭੇਗਾਤਮਨ ਕੋਰ, ਕਈ ਕੋਟ ਪਰ ਦਰਬ ਕੁਹਿਰਾਇ, ਕਈ ਕੋਟ ਪਰ ਦੁਖਣਾ ਕਰਾਇ, ਕਈ ਕੋਟ ਮਾਇਆ ਸਰਮ ਮਾਹੇ, ਕਈ ਕੋਟ ਪਰ ਦੇਸ਼ ਪਰਮਾਹੇ, ਜਿਤ ਜਿਤ ਲਾਭੋ ਤਿਤ ਤਿਲਕਨਾ, ਨਾਨਕ ਕਰਤੇ ਕੀ ਦਾਨ ਕਰਤਾ ਰਤਨਾ, ਕਈ ਕੋਟ ਸਿਜਤੀ ਜੋਗੀ, ਕਈ ਕੋਟ ਰਾਜ ਰਸ ਭੋਗੀ, ਕਈ ਕੋਟ ਪੰਖੀ ਸਰਪ ਉਪਾਏ, ਕਈ ਕੋਟ ਪਾਥਰ ਬ੍ਰਿਖ ਨਿਪਜਾਏ, ਕਈ ਕੋਟ ਪੌਣ ਪਾਣੀ ਬੈਸੰਤਰ, ਕਈ ਕੋਟ ਦੇਸ ਭੂ ਮੰਡਲ, ਕਈ ਕੋਟ ਸਤਿਆ ਸੂਨ ਖਤਰ, ਕਈ ਕੋਟ ਦੇਵ ਦਾਨਵਿੰਦਰ ਸ੍ਰਿਛਤਰ, ਸਭ ਸਮਗਰੀ ਆਪਣੇ ਸੂਧਾਰੈ, ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ, ਕਈ ਕੋਟ ਰਾਜਸਤਮ ਸਤਕ, ਕਈ ਕੋਟ ਵੇਦ ਪ੍ਰਾਣ ਸਮਤਰ ਸਤ, ਕਈ ਕੋਟ ਕੀਰਤਨ ਸਮੁੰਦ, ਕਈ ਕੋਟ ਨਾਨਾ ਪ੍ਰਕਾਰ ਜੰਤ, ਕਈ ਕੋਟ ਕੀਰ ਚਿਰ ਜੀਵੇ, ਕਈ ਕੋਟ ਗਿਰੀ ਮੇਰ ਸੁਵਰਨ ਜੀਵੇ, ਕਈ ਕੋਟ ਜਗ ਨਰ ਪਿਸਾਚ, ਕਈ ਕੋਟ ਭੂਤ ਪ੍ਰੇ ਸੁਪਰ ਮਿਰਗਾਚ, ਸਭ ਤੇ ਨੇੜੈ ਸਭ ਹੂੰ ਤੇ ਦੂਰ, ਨਾਨਕ ਆਪਲੇ ਪਤਰਿਆ ਭਰਪੂਰ, ਕਈ ਕੋਟ ਪਾਤਾਲ ਕੇ ਵਾਸੀ, ਕਈ ਕੋਟ ਨਰਕ ਸੁਰਕ ਨਿਵਾਸੀ, ਕਈ ਕੋਟ ਜਨਮ ਜੀਵ ਅਮਰਹਿ, ਕਈ ਕੋਟ ਬਹੁ ਜੋਨੀ ਫਿਰੈ, ਕਈ ਕੋਟ ਬੈਠ ਸਹੀ ਖਾਹੇ, ਕਈ ਕੋਟ ਕਾਲੈ ਥਕ ਪਾਹੇ, ਕਈ ਕੋਟ ਕੀਏ ਧਨਵੰਤ, ਕਈ ਕੋਟ ਮਾਇਆ ਮੈਂ ਚਿੰਤ, ਜਹਿ ਜਹਿ ਭਾਣਾ ਤਹਿ ਤਰਾਕੇ, ਨਾਨਕ ਸਾਹਿਬ ਕਿਛ ਪ੍ਰਭ ਕੈ ਹੱਥੇ, ਕਈ ਕੋਟ ਭੈ ਬੈਰਾਗੀ ਰਾਮ, ਨਾਮ ਸੰਗ ਤਿੰਨ ਨਿਵ ਲਾਗੀ, ਕਈ ਕੋਟ ਪ੍ਰਭ ਕੋ ਖੋਜੰਤੇ, ਆਤਮਹਿ ਪਾਰ ਬ੍ਰਹਮ ਹੰਤੇ, ਕਈ ਕੋਟ ਦਰਸ਼ਨ ਪ੍ਰਾਪਿਆਸ, ਤਿੰਨ ਕੋ ਮਿਲਿਓ ਪ੍ਰਾਵਿਆ ਨਾਸ, ਕਈ ਕੋਟ ਮੰਗਹਿ ਸਤਸੰਗ, ਪਾਰ ਬ੍ਰਹਮ ਤਿੰਨ ਲਾਗਾ ਰੰਗ, ਜਿਨ ਕੋ ਹੋਇ ਆਪ ਤੋਂ ਪ੍ਰਸੰਨ, ਨਾਨਕ ਤੇ ਜਨ ਸਦਾ ਧਨ ਧਨ, ਕਈ ਕੋਟ ਖਾਣੀ ਅਰਖੰਡ, ਕਈ ਕੋਟ

ਤਾਂ ਕਾ ਅੰਤ ਨਾ ਜਾਣੈ ਕੋਈ ਆਪੇ ਆਪ ਨਾਨਕ ਪ੍ਰਗਟ ਹੋਏ ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿੰਨ ਹੋਵਤ ਆਤਮ ਪ੍ਰਗਾਸ ਕਈ ਕੋਟ ਤੱਕ ਕੇ ਬੇਤੇ ਸਦਾ ਨਿਹਾਰੇ ਕੋ ਨਿਤਰੈ ਕਈ ਕੋਟ ਨਾਮ ਨਸ ਪੀ ਵਹਿ ਅਮਰ ਭੈ ਸਾ ਸਤ ਹੀ ਜੀ ਵਹਿ ਕਈ ਕੋਟ ਨਾਮ ਗੁਣ ਗਾ ਵਹਿ ਆਤਮਾ ਸੁਖ ਸਹਿ ਸਮਾਵੈ ਆਪਣੇ ਜਨ ਕੋ ਸਾ ਸਾ ਸਮਾਰੇ ਨਾਨਕੋ ਪਰਮੇਸ਼ਰ ਕੇ ਪਿਆਰੇ ਸਲੋਕ ਕਰਨ ਕਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ ਨਾਨਕ ਤਿਸ ਬਲਿਹਾਰਨ ਜਲ ਥਲ ਮਹੀ ਅਲ ਸੋਏ ਅਸ਼ਟਪਦੀ ਕਰਨ ਕਰਾਮ ਕਰਨੈ ਜੋਗ ਜੋ ਤਿਸ ਭਾਵੈ ਸੋਈ ਹੋਗ ਕਿਨ ਮੈਂ ਸਾਪ ਥਾਪਨ ਹਾਰਾ ਅੰਤ ਨਹੀਂ ਕਛ ਪਾਰਾ ਬਾਰਾ ਹੁਕਮ ਧਾਰ ਅਧਾ ਰਹਾਵੈ ਹੁਕਮ ਉਪਜੈ ਹੁਕਮ ਸਮਾਵੈ ਹੁਕਮ ਉੱਚ ਨੀਚ ਵਿਵਹਾਰ ਹੁਕਮ ਰੰਗ ਪ੍ਰਕਾਰ ਕਰ ਕਰ ਦੇਖੈ ਆਪਣੀ ਵਡਿਆਈ ਨਾਨਕ ਸਭ ਮਹਿਰਿਆ ਸਮਾਈ ਪ੍ਰਭਾਵੈ ਮਨ ਪਤ ਪਾਵੈ ਪ੍ਰਭਾਵੈ ਤਾਂ ਪਤਰ ਤਰਾਵੈ ਪ੍ਰਭਾਵੈ ਬਿਨਸਾਸ ਤੇ ਰੱਖੈ ਪ੍ਰਭਾਵੈ ਤਾਂ ਹਰ ਗੁਣ ਪਾਖੈ ਪ੍ਰਭਾਵੈ ਤਾਂ ਪਤ ਤੇ ਉਧਾਰੈ ਆਪਰੈ ਆਪਣ ਵਿਚਾਰੈ ਦੋਹਾਂ ਸਿਰਿਆ ਕਾਪ ਸੁਆਮੀ ਖੇਲੈ ਬਿਕਸੈ ਅੰਤਰਜਾਮੀ ਜੋ ਪਾਵੈ ਸੋ ਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰ ਨਾ ਆਵੈ ਕਹੋ ਮਨੁੱਖ ਤੇ ਕਿਆ ਹੋਇਆ ਵੈ ਜੋ ਤਿਸ ਭਾਵੈ ਸੋਈ ਕਰਾਵੈ ਇਸ ਕਾ ਹਾਥ ਹੋਏ ਤਾਂ ਸਭ ਕੁਛ ਲੈ ਜੋ ਤਿਸ ਭਾਵੈ ਸੋਈ ਕਰੇ ਅਨਜਾਨਤ ਵਿਖਿਆ ਮੈਂ ਰਚਿਆ ਜੇ ਜਨ ਤਪ ਨਾ ਬਚਿਆ ਭਰਮੇ ਭੁੱਲਾ ਦਸ ਦਿਸਾਵੈ ਨਿਮਕ ਮਹਿ ਚਾਰ ਕੁੰਡ ਫਿਰਿਆ ਵੈ ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਨ ਨਾ ਮਿਲੇ ਖਿਨ ਮੈਂ ਨੀਚ ਕੀਟ ਕੌੜਾ ਜਿ ਪਰ ਬ੍ਰਹਮ ਗਰੀਬ ਨਵਾਜ ਜਾਂ ਕਾ ਤਿਸ ਕਛੁ ਨਾ ਆਵੈ ਤਿਸ ਤਤਕਾਲ ਦੈ ਤਿਸ ਪ੍ਰਗਟਾਵੈ ਜਾਕੂ ਆਪਣੀ ਕਰੈ ਬਖਤੀਸ ਤਾਂ ਕਾ ਲੇਖਾ ਨਾ ਗਣੈ ਜਗਦੀਸ਼ ਜਿਉ ਪਿੰਡ ਸਾਹਿਬ ਤਿਸ ਕੀ ਰਾਤ ਘੱਟ ਘੱਟ ਪੂਰਨ ਬ੍ਰਹਮ ਪ੍ਰਕਾਸ਼ ਆਪਣੀ ਬਣਤਿਆ ਬਣਾਈ ਨਾਨਕ ਜੀਵੈ ਦੇਖ ਬਡਾਈ ਇਸ ਕਾ ਬਲ ਨਾਹੀ ਇਸ ਹਾਥ ਕਰਨ ਕਰਾਮਨ ਸਰਵ ਕੋ ਨਾਥ ਆਗਿਆਕਾਰੀ ਬਪਰਾ ਜੀਉ ਜੋ ਭਾਵੈ ਸੋਈ ਕੁੰਤੀ ਕਬਹੂ ਉਚਨੀਚ ਮੈਂ ਬਸੈ ਕਮਹੂ ਸੋਗ ਹਰ ਖਰੰਗ ਹਸੈ ਕਮਹੂ ਨਿੰਦ ਚਿੰਦ ਵਿਵਹਾਰ ਕਮਹੂ ਊਪ ਆਕਾਸ਼ ਪਿਆਲ ਕਮਹੂ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾਵਣ ਹਾਰ ਕਮਹੂ ਨਿਟ ਕਰੈ ਬਹੁ ਭਾਤ ਕਬਹੂ ਸੋਇ ਰਹਿ ਦਿਨ ਰਾਤ ਕਮਹੂ ਮਹਾਂ ਕ੍ਰੋਧ ਵਿਕਰਾਲ ਕਮਹੂ ਸਰਬ ਕੀ ਹੋ ਤਰਵਾਲ ਕਬਹੂ ਹੋਇ ਬਹਿ ਬਟ ਰਾਜਾ ਕਬਹੂ ਬੇਖਾਰੀ ਨੀਚ ਕਾ ਸਾਜਾ ਕਮਹੂ ਆਪ ਕੀਰਤ ਮੈਂ ਆਵੈ ਕਬਹੂ ਭਲਾ ਭਲਾ ਕਹਾਵੈ ਜਿਉਂ ਪ੍ਰਭ ਰੱਖੈ ਤਿਵਹੀ ਰਹੈ ਗੁਰ ਪ੍ਰਸਾਦ ਨਾਨਕ ਸਚ ਕਹੈ ਕਬਹੂ ਹੋਏ ਪੰਡਤ ਕਰੇ ਬਕਿਆਨ ਕਮਹੂ ਮੋਨ ਧਾਰੀ ਲਾਵੈ ਧਿਆਨ ਕਮਹੂ ਤਟ ਤੀਰਥ ਸਨਾਨ ਕਮਹੂ ਸੇ ਸਾਧਕ ਮੁਖ ਗਿਆਨ ਕਬਹੂ ਕੀਟ ਹਸਤ ਪਤੰਗ ਹੋਏ ਜੀਆ ਅਨਕ ਜੋਨ ਭਰਮੈ ਪਰਮੀਆ ਨਾਨਾ ਰੂਪ ਜਿਉਂ ਸਵਾ ਕੀ ਦਿਖਾਵੈ ਜਿਉਂ ਪ੍ਰਭਾਵੈ ਤੇ ਵੈਨ ਚਾਵੈ ਜੋ ਤਿਸ ਭਾਵੈ ਤੋਈ ਹੋਏ ਨਾਨਕ ਦੂਜਾ ਵਰਨਾ ਕੋਏ ਕਮਹੂ ਸਾ ਸੰਗਤ ਪਾਵੈ ਉਸ ਸਥਾਨ ਤੇ ਬਹੁਤ ਨਾ ਆਵੈ ਅੰਤਰ ਹੋਏ ਗਿਆਨ ਪ੍ਰਗਾਸ ਉਸ ਸਥਾਨ ਕਾ ਨਹੀਂ ਬਿਨਾਸ਼ ਮਨ ਤਨ ਨਾਮ ਰਤੇ ਕਰੰਗ ਸਦਾ ਬਸਹਿ ਪਾਰ ਬ੍ਰਹਮ ਕਹਿ ਸੰਗ ਜਿਉਂ ਜਲ ਮੈਂ ਜਲ ਆਏ ਕਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ ਮਿਟ ਗਏ ਗਮਨ ਪਾਏ ਬਿਸਰਾਮ ਨਾਨਕ ਪ੍ਰਭ ਕਹਿ ਸਦ ਕੁਰਬਾਨ ਸਲੋਕ ਸੁਖੀ ਬਸੈ ਮਸਕੀਨੀਆ ਆਪਣੇ ਵਾਤਲੇ ਬਡੇ ਬਡੇ ਅਹੰਕਾਰੀਆਂ ਨਾਨਕ ਕਰਬ ਗਲੇ ਅਸ਼ਟਪਦੀ ਜਿਸ ਕੈ ਅੰਤਰਾਜ ਮਾਨ ਸੁਨਕ ਪਾਤੀ ਹੋ ਸਵਾਨ ਜੋ ਜਨ ਮੈਂ ਜੋ ਬਨਵੰਤ ਸੋਹਤ ਵਿਸ਼ਟਾ ਕਾ ਜੰਤ ਆਪਸ ਕੋ ਕਰਮਵੰਤ ਕਹਾਵੈ ਜਨਮ ਰਹਿ ਬੋਜੋਨ ਪ੍ਰਮਾਵੈ ਧਨ ਭੂਮਿਕਾ ਜੋ ਕਰੈ ਗੁਮਾਨ ਸੋ ਮੂਰਖੰਦਾ ਗਿਆਨ ਕਰ ਕਿਰਪਾ ਜਿਸ ਕੈ ਹਿਰਦੈ ਕਰੀਬੀ ਵਸਾਵੈ ਨਾਨਕ ਹਾਂ ਮੁਕਤਾ ਕੈ ਸੁਖ ਪਾਵੈ ਧਨਵੰਤਾ ਕਰ ਗਰਬਾਵੈ ਤਿਰਨ ਸਮਾਨ ਘੱਟ ਸੰਗ ਨ ਜਾਵੈ ਬਹੁ ਲਸਕਰਮਾ ਨੂੰ ਕੁਪਰ ਕਰੇ ਆਸ ਪਨ ਭੀਤਰ ਤਾਂ ਕਾ ਹੋਏ ਬਿਨਾਸ਼ ਸਤ ਆਪ ਜਾਨੈ ਬਲਵੰਤ ਖਿਨ ਮੈਂ ਹੋਏ ਜੈ ਪਸਮੰਤ ਕਿਸੇ ਨਾ ਬਦੈ ਆਪ ਅਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ ਗੁਰ ਪ੍ਰਸਾਦ ਜਾਕਾ ਮਿਟੈ ਅਭਿਮਾਨ ਸੋ ਜਨਾਨ ਦਰਗੈ ਪ੍ਰਵਾਨ ਕੋਟ ਕਰਮ ਕਰੈ ਹੋ ਧਾਰੇ ਸਰਮ ਪਾਵੈ ਸਭਲੇ ਬਿਰਥਾਰੇ ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਪ ਫਿਰ ਫਿਰੇ ਅਵਤਾਰ ਅਨਕ ਜਤਨ ਕਰੇ ਆਤਮ ਨਿੰਦਰਾਵੈ ਹਰ ਦਰ ਕਹਿ ਕੋ ਕੈਸੇ ਗਵੈ ਆਪਸ ਕੋ ਜੋ ਭਲਾ ਕਹਾਵੈ ਤਿਸੈ ਭਲਾਈ ਨਿਕਟ ਨ ਆਵੈ ਸਰਵ ਕੀ ਰਹਿਣ ਜਾ ਕਾ ਮਨ ਹੋਏ ਕਹੋ ਨਾਨਕ ਤਾਂ ਕੀ ਨਿਰਮਲ ਸੋਏ ਜਬ ਲਗ ਜਾਨੈ ਮੁਝ ਤੇ ਕੱਚ ਹੋਏ ਤਬ ਕੋ ਸੁਖ ਨਾਹੀ ਕੋਏ ਜਾਬੇ ਜਾਨੈ ਮੈਂ ਕਿਸ ਕਰਤਾ ਤਬ ਲਗ ਗਰਭ ਜੋਨ ਮੈਂ ਫਿਰਤਾ ਜਬ ਧਰੈ ਕੋ ਬੈਰੀ ਮੀਤ ਤਬ ਲਗ ਨਿਚ ਨਾਹੀ ਚੀਤ ਜਬ ਲਗ ਮੋਹ ਮਗਨ ਸੰਗ ਮਾਏ ਤਬ ਲਗ ਧਰਮ ਰਾਜ ਦੇ ਸਜਾਏ ਪ੍ਰਭ ਕਿਰਪਾ ਤੇ ਬੰਧਨ ਟੁੱਟੈ ਗੁਰ ਪ੍ਰਸਾਦ ਨਾਨਕ ਪਹੁੰਚ ਛੁੱਟੈ ਸੈਤ ਖਟੇ ਲੱਖ ਕੋਟ ਧਾਵੈ ਤ੍ਰਿਪਨਾ ਆਵੈ ਮਾਇਆ ਪਾਛੈ ਪਾਵੈ ਨ ਭੋਗ ਦੁਖਿਆ ਕੇ ਕਰੈ ਨ ਤ੍ਰਿਪਤਾਵੈ ਕਪ ਕਮਰੈ
बिना संतोष नहीं को राजा स्वप्न मनोट बैठे सब काजा नाम रंग सर्व सुख हुए बड़भागी किस प्राप्त हुए कर्ण करावने आपे आप सदा सदा नानक हर जाप कर्ण करावन करना हार इस कह हाथ कहा।

ਮਰੇ ਨਾਮ ਬਿਨ ਸਾਹਿਬਨਾ ਜਾਇ ਨਾਨਕ ਸਾਧੀ ਰਿਆ ਸਮਾਈ। ਆਪ ਉਪਦੇਸ਼ ਸਮਝੈ ਆਪ ਆਪੇ ਰਚਿਆ ਸਭ ਕਾ ਸਾਥ ਆਪੀ ਨੂੰ ਆਪਣ ਵਿਸਾਰ। ਸਭ ਕਛ ਉਸਕਾ ਉਹ ਕਰਨਹਾਰ ਉਸਤੇ ਭਿੰਨ ਕਹੋ ਪਿਛੋਈ ਸੰਤ ਸੁਨੰਤਰ ਏਕੈ ਸੋਏ ਆਪਣੇ ਚਲੇਤਾ ਕਰਨਹਾਰ।

ਤੇ ਸੁਖੀ ਏਕੋ ਏਕੇ ਪਛਾਣੈ ਇਹ ਤੁਤਕੀ ਉਹ ਸੋਝੀ ਜਾਣੈ ਨਾਮ ਸੰਗ ਜਿਸ ਕਾਮਨ ਮਾਨਿਆ ਨਾਨਕ ਤਿਨਹਿ ਨਿਰੰਜਨ ਜਾਣਿਆ ਗੁਰ ਪ੍ਰਸਾਦ ਆਪਣਾ ਸੂਝਾ ਹੈ ਤਿਸਕੀ ਜਾਨੋ ਤ੍ਰਿਸ਼ਨਾ ਬੁਝੈ ਸਾਧ ਸੰਗ ਹਰ ਹਰ ਜਸ ਕਹਿਤ ਸਰਬ ਰੂਪ ਤੇ ਉਹ ਅਰਜਨ ਰਹਿਤ ਅੰਦਿਨ ਕੀਰਤਨ ਕੇਵਲ ਬਖਿਆਨ ਗ੍ਰਹਿਸਥ ਮੈਂ ਸੋਈ ਨਿਰਵਾਣ ਏਕ ਉਪਰ ਜੇ ਜਨ ਕੀ ਆਸਾ ਤਿਸਕੀ ਕਟਿਆ ਦਮ ਕੀ ਵਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸਨਾ ਲੱਗੈ ਦੂਖ ਜਿਸ ਕੋ ਹਰ ਪ੍ਰਮਨ ਚਿਤਿਆ ਵੈ ਸੋ ਸੰਤ ਹਿਲਾ ਨਹੀਂ ਤੁਲਾਵੈ ਜਿਸ ਪ੍ਰਵੈ ਆਪਣਾ ਕਿਰਪਾ ਕਰੈ ਸੋ ਸੇਵਕ ਕਹੋ ਕਿਸੇ ਡਰੈ ਜੈਸਾ ਸਾ ਤੈਸਾ ਦ੍ਰਿਸ਼ਟਾ ਆਪਣੇ ਕਾਰਜ ਮੈਂ ਆਪ ਸਮਾਇਆ ਸੋਦਤ ਸੋਦਤ ਸੋਦਸੀ ਜਿਆ ਗੁਰ ਪ੍ਰਸਾਦ ਤਤ ਸਭ ਬੁਝਿਆ ਜਬ ਦੇਖੋ ਤਬ ਸਭ ਸਮੂਲ ਨਾਨਕ ਸੋ ਸੁਖਮ ਸੋਇ ਅਸਤੂਲ ਨਹਿ ਕਿ ਜਨਮੈ ਨਹਿ ਕਿਸ ਮਰੈ ਆਪਣ ਚਲੇ ਤਾਪ ਹੀ ਕਰੈ ਆਵਨ ਜਾਵਨ ਦ੍ਰਿਸ਼ਟਾਂ ਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮਹਿ ਆਪ ਅਨਕ ਜੁਗਤ ਰਚ ਥਾਪ ਥਾਪ ਆਪਣਾ ਸੀਨਾ ਹੀ ਕਿਛ ਖੰਡ ਧਾਰਨ ਧਾਰਿਓ ਬ੍ਰਹਮੰਡ ਅਲਖਿਆ ਭੇਵ ਪੁਰਖ ਪ੍ਰਤਾਪ ਆਪ ਜਪਾਏ ਤਨਾਨਕ ਜਾਪ ਜਿਨ ਪ੍ਰਭ ਦੱਤਾ ਸੋ ਸੁਭਾਵੰਤ ਸਗਲ ਸੰਸਾਰ ਉਤਰੈ ਤਨਮੰਤ ਪ੍ਰਭ ਕੇ ਸੇਵ ਸਗਲ ਉਧਾਰਨ ਪ੍ਰਭ ਕੇ ਸੇਵ ਤੂੰ ਵਿਸਾਰਨ ਆਪੇ ਮੇਲੈ ਕਿਰਪਾਲ ਗੁਰ ਕਾ ਸ਼ਬਦ ਜਪੈ ਨਿਹਾਲ ਉਨਕੀ ਸੇਵਾ ਸੋਈ ਲਾਗੈ ਜਿਸ ਨੂੰ ਕਿਰਪਾ ਕਰੈ ਬੜਭਾਗੈ ਨਾਮ ਜਪ ਪਾਵੈ ਵਿਸਰਾਮ ਨਾਨਕ ਤਿੰਨ ਪੁਰਖ ਕੋ ਤੁਮ ਕਰਮਾਨ ਜੋ ਕਿਛ ਕਰੈ ਸੋ ਪ੍ਰਭ ਕਰ ਅੰਗ ਸਦਾ ਸਦਾ ਬਸੈ ਹਰ ਸੰਗ ਸਹਿ ਸੁਭਾਇ ਹੋਵੈ ਸੋ ਹੋਇ ਕਰਨ ਹਾਰ ਪਛਾਣੈ ਸੋਇ ਪ੍ਰਭ ਕਾ ਕੀਆ ਜਨ ਮਿਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਜਿਸ ਕੇ ਉਪਜੇ ਤਿਸ ਮਹਿ ਸਮਾਏ ਓਏ ਸੁਖ ਨਿਧਾਨ ਉਨੂੰ ਬਨ ਆਏ ਆਪਸ ਕੋ ਆਪਣੀ ਨੋ ਮਾਨ ਨਾਨਕ ਪ੍ਰਭ ਜਨ ਕੋ ਜਾਨ ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਨ ਨਹਾਰ ਜਾ ਕੈ ਸਿਮਰਨ ਉਦਰੀਐ ਨਾਨਕ ਤਿਸ ਬਲਿਹਾਰ ਅਸ਼ਟਪਦੀ ਟੁੱਟੀ ਕੰਡ ਨਹਾਰ ਗੋਪਾਲ ਸਰਬ ਜੀ ਆਪੇ ਪ੍ਰਿਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੈ ਤਿਸ ਤੇ ਬਿਰਥਾ ਕੋਈ ਨਾ ਹੈ ਰੇ ਮਨ ਮੇਰੇ ਸਦਾ ਹਰ ਜਾਪ ਅਵਨਾਸੀ ਪ੍ਰਭ ਆਪੇ ਆਪ ਆਪਨ ਕੀਆ ਕਛੂ ਨਾ ਹੋਏ ਜੇ ਸੋ ਪ੍ਰਾਣੀ ਲੋਚੈ ਕੋਏ ਤਿਸ ਬਿਨਾਹੀ ਤੇਰਾ ਕਿਛ ਕਾਮ ਗਤ ਨਾਨਕ ਜਪ ਹੇ ਕਰ ਨਾਮ ਰੂਪਵੰਤ ਹੋਏ ਨਾਹੀ ਮੋਹ ਹੈ ਪ੍ਰਭ ਕੀ ਜੋ ਸਗਲ ਘੱਟ ਸੋ ਹੈ ਧਨਵੰਤਾ ਹੋਏ ਕਿਆ ਕੋ ਕਰਬੈ ਜਾ ਸਭ ਕੇ ਤਿਸ ਕਾ ਦਿਆ ਦਰਬੈ ਅਸੂ ਰਾਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿ ਧਾਵੈ ਜੇ ਕੋ ਹੋਏ ਬੈ ਦਾਤਾਰ ਤਿਸ ਦੇ ਨਹਾਰ ਜਾਨਾਂਗਾ ਵਾਰ ਜਿਸ ਗੁਰ ਪ੍ਰਸਾਦ ਟੁੱਟੈ ਹੋ ਰੂਗ ਨਾਨਕ ਸੋ ਜਨ ਸਦਾ ਅਰੋਗ ਜੋ ਮੰਦਰ ਕੋ ਥਾਮੈ ਥੰਬਨ ਤਿਉ ਗੁਰ ਕਾ ਸ਼ਬਦ ਮਨੈ ਸੰਬਨ ਜੋ ਪਾਖਾਣ ਨਾ ਵਿਚਰ ਤਰੈ ਪ੍ਰਾਣੀ ਗੁਰ ਚਰਨ ਲਿਖਤ ਨਿਸਤਰੈ ਜੋ ਅੰਧਕਾਰ ਦੀਪਕ ਪ੍ਰਗਾਸ ਗੁਰ ਦਰਸਨ ਦੇਖ ਮਨ ਹੋਏ ਵਿਗਾਸ ਜੋ ਮਾਂ ਉਦਿਆਨ ਮਹਿਮਾਰਗ ਪਾਵੈ ਤੋ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿੰਨ ਸੰਤਨ ਕੀ ਬਾਦਸ਼ੋ ਧੂਰ ਨਾਨਕ ਕੀ ਪ੍ਰਭ ਲੋਚਾ ਪੂਰ ਮਨ ਮੂਰਖਾ ਬਿਲ ਲਾਈਐ ਪੂਰਵ ਲਿਖੇ ਕਾ ਲਿਖਿਆ ਪਾਈਐ ਦੂਖ ਸੁਖ ਪ੍ਰਭ ਦੇਵਨਹਾਰ ਅਵਰ ਤਿਆਗ ਤੂੰ ਸਹਿ ਚਿਤਾਰ ਜੋ ਕਛ ਕਰੈ ਸੋਈ ਸੁਖਮਾਨ ਭੂਲਾ ਕਾਹੇ ਫਿਰੇ ਅਜਾਨ ਕੌਣ ਬਸਤਾਈ ਤੇਰਾ ਸੰਗ ਲਪਟ ਰਹੋ ਰਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਮਾਹੇ ਨਾਨਕ ਪਤ ਤਿੱਤੀ ਘਰ ਜਾਹੇ ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ ਤਜ ਅਭਮਾਨ ਲਿਓ ਮਨਮੋਲ ਰਾਮ ਨਾਮ ਹਿਰਦੇ ਮੈਂ ਤੋਲ ਲਾਤ ਖੇਰ ਸੰਤ ਸੰਚਾਲ ਅਵਰ ਤਿਆਗ ਵਿਖਿਆ

ਸਾਧ ਉੱਪਰ ਜਾਈਏ ਕੁਰਬਾਨ ਸਾਧ ਸੇਵਾ ਵਟ ਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ ਅਨਕ ਵਿਗਨ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਖੈ ਓਟ ਗਹੀ ਸੰਤੈ ਦਰਿਆਇਆ ਸਰਵ ਤੂਖ ਨਾਨਕ ਤੇ ਪਾਇਆ ਮ੍ਰਿਤਕ ਕੋ ਜੀਵਾਲਨ ਹਾਰ ਭੂਖੇ ਕੋ ਦੇਵਤ ਆਧਾਰ ਸਰਵ ਨਿਧਾਨ ਜਾਕੀ ਦ੍ਰਿਸ਼ਟੀ ਮਾਏ ਪੂਰਵ ਲਿਖੇ ਕਾ ਲੈਣਾ ਪਾਏ ਸਾਵਕ ਤਿਸ ਕਾਉ ਕਰਨਾ ਜੋਗ ਤਿਸ ਬਿਨ ਦੂਸਰ ਹੋਆ ਨਾ ਹੋਗ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਊਚ ਨਿਰਮਲੇ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਤੋ ਜਾ ਨਿਰਮਲ ਕੀਆ ਜਾਂ ਕਹਿ ਮਨ ਗੁਰ ਕੀ ਪ੍ਰਤੀਤ ਤਿਸ ਜਨਿਆ ਵੈਰ ਪ੍ਰਗਟੀਤ ਭਗਤ ਭਗਤ ਸੁਨਿਯਤ ਹਲੋਏ ਜਾਂ ਕਹਿ ਹਿਰਦੈ ਕੋ ਹੋਏ ਸਚ ਕਰਨੀ ਸਚਤਾ ਕੀ ਰਹਿਤ ਸਚ ਹਿਰਦੈ ਸਤਮੁਖ ਕੈਸ ਸਾਚੀ ਦ੍ਰਿਸ਼ ਸਚਾ ਆਕਾਰ ਸਚ ਵਰਤੈ ਸਚਾ ਪਾਸਾਰ ਪਰ ਬ੍ਰਹਮ ਜਿਨ ਸਚ ਕਰ ਜਾਤਾ ਨਾਨਕ ਤੋ ਜਨ ਸਸ ਮਾਤਾ ਸਲੋਕ ਰੂਪ ਨਾਰੇਕ ਨਾ ਰੰਗ ਕਿਛ ਤ੍ਰਿਗੁਣ ਤੇ ਪ੍ਰਭ ਭਿੰਨ ਜਿਸ ਬੁਝਾਏ ਨਾਨਕਾ ਜਿਸ ਹੋ

ਸਤ ਪ੍ਰਾਪਤ ਹੋਏ, ਸਤ ਸਰੂਪ ਦਾ ਤਿਨ ਮਾਨਿਆ, ਕਨਕਰਾਵਣ ਤਿਨ ਮੂਲ ਪਛਾਨਿਆ, ਜਾਕਰ ਦਾ ਵਿਸ਼ਵਾਸ ਪ੍ਰਭਾਇਆ, ਸਤ ਗਿਆਨ ਤੇ ਸਮਾਨ ਪ੍ਰਗਟਾਇਆ, ਭੈ ਤੇ ਨਿਰਭਉ ਹੋਏ ਬਸਾਨਾ, ਜਿਸ ਤੇ ਉਪਜਾ ਤੇ ਸਮਾਨ ਸਮਾਨਾ, ਬਸਤ ਮਾਇ ਲੈ ਬਸਤ ਗਡਾਈ, ਤਾਂ ਕੋ ਭਿੰਨਾ ਕਹਿਣਾ ਜਾਈ, ਬੂਜਾ ਬੂਜਨ ਹਾਰ ਵਿਵੇਕ, ਨਾਰਾਇਣ ਮਿਲੇ ਨਾਨਕ ਏਕ, ਠਾਕੁਰ ਕਾ ਸੇਵਕ ਆਗਿਆਕਾਰੀ, ਠਾਕੁਰ ਕਾ ਸੇਵਕ ਸਦਾ ਪੂਜਾ।

ਪਦੀ ਸਤਿਗੁਰ ਸਿੱਖੀ ਕਰਾਪਤ ਪਾਲ ਸੇਵਕ ਕੋ ਗੁਰਤ ਦਾ ਦਿਆਲ ਸਿੱਖੀ ਗੁਰਦੁਰਮਤ ਮਲਹਿਰਾ ਗੁਰਬਚਨਿਆ ਨਾਮ ਉਚਰਾ ਸਤਿਗੁਰ ਸਿੱਖੇ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਰ ਤਿਹਾਟੈ ਸਤਿਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖਾ ਹਲਤ ਪਲ ਸਵਾਰੈ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ ਆਪਸ ਕੋ ਕਰ ਕਛ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਤਿ ਹਾਵੈ ਮਨ ਵਿੱਚ ਸਤਿਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨਿਹਕਾਮੀ ਕਿਸ ਕੋ ਹੋਤ ਪ੍ਰਾਪਤ ਸਵਾਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਬੀਸ ਪਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ ਸੋ ਸਤਿਗੁਰ ਜਿਸੇ ਦਾ ਹਰਿ ਨਾਉ ਅਨਕ ਬਾਰ ਗੁਰ ਕੋ ਬਲ ਜਾਉ ਸਰਬ ਨਿਧਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਰਤਾ ਬ੍ਰਹਮ ਹੈ ਜਨ ਜਨ ਮੈਂ ਪਰ ਬ੍ਰਹਮ ਇੱਕ ਆਪ ਨਹੀਂ ਕਛ ਭਰਮ ਸਹਿ ਸਿਆਨ ਪਿਆ ਨਾ ਜਾਈਐ ਨਾਨਕ ਐਸਾ ਗੁਰ ਵਡਭਾਗੀ ਪਾਈਐ ਸਫਲ ਦਰਸ਼ਨ ਪੇਖਤ ਪੁਨੀਤ ਪਰ ਸਤ ਚੰਦ ਗਤ ਨਿਰਮਲ ਰੀਤ ਭੇਟ ਸੰਗਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰ ਕਹਿ ਗਵੇ ਸੁਣ ਕਰ ਬਚਨ ਕਰਨਿਆ ਗਾਨੇ ਮਨ ਸੰਤੋਖਾ ਸੰਪਤਿਆਨੇ ਪੂਰਾ ਗੁਰ ਖੋਜਾ ਕਾ ਮੰਤਰ ਅੰਮ੍ਰਿਤ ਪੇਖੈ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲੈ ਮਿਲਾਏ ਜੇ ਬਾਏ ਕੁਛ ਸਤਿਆਨੇਕ ਸਤਪੁਰਖ ਪੂਰਨ ਬਵੇਕ ਕਾਹੂ ਬੋਲਨਾ ਪਹੁੰਚਤ ਤਾਨੀ ਅਗਮ ਗੋਚਰ ਪ੍ਰਭ ਨਿਰਬਾਨੀ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੈ ਨਾ ਪਾਈ ਅਨਕ ਭਗਤ ਬੰਧਨਿਤ ਕਰੈ ਚਰਨ ਕਮਲ ਹਿਰਦੈ ਸਿਮਰੈ ਸਤ ਬਲਿਹਾਰੀ ਸਤਿਗੁਰ ਆਪਣੇ ਨਾਨਕ ਤਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹੋ ਹਰਸ ਪਾਵੈ ਜਨ ਕੋਈ ਅੰਮ੍ਰਿਤ ਪੀਵੈ ਅੰਮ੍ਰਿਤ ਹੋਏ ਉਸ

ਸਰ ਸੁਖ ਹੋਏ, ਮਨ ਵਿਸੈ ਸਾਧ ਚਰਨ ਧੋਏ। ਭਗਤ ਜਨਾ ਕੈ ਮੰਤ ਨੰਗ, ਬਿਰਲਾ ਕਉ ਪਾਵੈ ਸੰਗ। ਏਕ ਬਸਤੀ ਚੈ ਕਰਮਿਆ, ਗੁਰ ਪ੍ਰਸਾਦ ਨਾਮ ਜਪ ਲਿਆ। ਤਾਂ ਕਿ ਉਪਮਾ ਕਹੀ ਨਾ ਜਾਏ, ਨਾਨਕ ਰਿਹਾ ਸਰਬ ਸਮਾਏ। ਪ੍ਰਭ ਸੰਤ ਦੀਨ ਦਿਆਲ, ਭਗਤ ਵਚਨ ਸਦਾ ਕਿਰਪਾਲ। ਅਨਾਥ ਨਾਥ ਕੋ ਬਿੰਦ ਗੋਪਾਲ, ਸਰਵ ਘਟਾ ਕਰਤ ਪ੍ਰਤਪਾਲ। ਆਦਿ ਪੁਰਖ ਕਾਰਨ ਕਰਤਾਰ, ਭਗਤ ਜਨਾ ਕੇ ਪ੍ਰਾਣ ਆਧਾਰ। ਜੋ ਜੋ ਜਪੈ ਸੋ ਹੋਏ ਪੁਨੀਤ, ਭਗਤ ਪਾਲਾ ਵੈ ਮਨ ਹੀਤ। ਹਮ ਨਿਰਗੁਣਿਆ ਨੀਚ ਅਜਾਨ, ਨਾਨਕ ਤੁਮੀ ਸੰਤ ਪੁਰਖ ਭਗਵਾਨ। ਸਰਬ ਬੈਕੁੰਠ ਮੁਕਤ ਮੁਖ ਪਾਏ, ਏਕ ਨਿਮ ਹਰ ਕੇ ਗੁਣ ਗਾਇਨ। ਕਰਾਜ ਭੋਗ ਵਡਿਆਈ, ਹਰ ਕੇ ਨਾਮ ਕੀ ਕਥਾ ਮਨ ਭਾਈ। ਬਹੁ ਭੋਜਨ ਕਾ ਪਰ ਸੰਗੀਤ, ਰਤਨਾ ਜਪਤੀ ਹਰ ਹਰਨੀਤ। ਭਲੀ ਸੋ ਕਰਨੀ ਸੋ ਪਾਤਨਵੰਤ, ਹਿਰਦੈ ਬਸੇ ਪੂਰਨ ਗੁਰਮੰਤ।

ਜੋ ਪਿਆਪ ਪ੍ਰਿਤਪਾਲੈ ਜੀਨ ਬਹੁ ਭਾਤ ਜੋ ਜੋ ਰਚੋ ਸੁਤ ਸੈ ਪਿਆਤ ਜਿਸ ਭਾਵੈ ਤਿਸ ਲੈ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਜਾਨਿਆ ਜਨ ਲਗਾ ਹਰ ਏਕੈ ਨਾਏ ਤਿਸ ਕੀ ਆਸ ਨ ਮਿਟੀ ਜਾਏ ਸੇਵਕੋ ਸੇਵਾ ਬਣਿਆਏ ਹੁਕਮ ਬੂਝ ਪਰਮ ਪਦ ਪਾਏ ਇਸ ਤੇ ਉੱਪਰ ਨਹੀਂ ਵਿਚਾਰ ਜਾਂ ਕਹਿ ਮਨ ਬਸਿਆ ਨਿਰੰਕਾਰ ਬੰਧਨ ਤੂਰ ਭੈ ਨਿਰਵੈਰ ਆਨੰਦਨ ਪੂਜਾ ਗੁਰ ਕੇ ਪੈਰ ਏ ਲੋਕ ਸੁਖੀਏ ਪਰ ਲੋਕ ਸੁਹਿਲੇ ਨਾਨਕ ਹਰ ਪ੍ਰਭ ਆਪੇ ਮਿਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਵੋ ਪ੍ਰਭ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਹ ਕਾ ਕਰੋ ਉਧਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪ੍ਰਾਂਤਨ ਕਾ ਇਹ ਸੁਹਾਉ ਆਠ ਪਹਿਰ ਪ੍ਰਾਪੇ ਖੂਨੇਰਾ ਮਿਟਿਆ ਗਿਆਨ ਬਿਨਸੈ ਅੰਧੇਰਾ ਸੁਨ ਉਪਦੇਸ਼ ਸਿਰਦਾ ਬਸਾਬੋ ਮਨ ਇੱਛੇ ਨਾਨਕ ਫਲ ਪਾਬੋ ਹਲਤ ਪਲ ਦੋ ਲਿਓ ਸਵਾਰ ਰਾਮ ਨਾਮ ਮੰਤਰ ਉਤਾਰ ਪੂਰੇ ਗੁਰ ਕੀ ਪੂਰੀ ਦਿਖਿਆ ਜਿਸ ਮਨ ਬਸੈ ਤਿਸ ਸਾਚ ਪ੍ਰਿਖਿਆ ਮੰਤ ਨਾਮ ਪੋਹ ਲਿਵਲਾਏ ਦੁਖ ਦਰਦ ਮਨ ਤੇ ਭਉ ਜਾਏ ਸੱਚ ਵਪਾਰ ਕਰੋ ਵਪਾਰੀ ਦਰਗਾਹ ਨਿਭੈ ਖੇਤ ਤੁਮਾਰੀ ਏਕਾ ਟੇਕ ਰੱਖੋ ਮਨ ਮਾਹੇ ਨਾਨਕ ਭਉ ਨਾ ਆਵੈ ਜਾਏ ਤਿਸੇ ਦੂਰ ਕਹਾਂ ਕੋ ਜਾਏ ਉਬਰੈ ਰੱਖਣ ਹਾਰ ਧਿਆਏ ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਚੁਕੈ ਜਿਸ ਪ੍ਰਭ ਰੱਖੈ ਤਿਸ ਨਾਹੀ ਦੁਖ ਨਾਮ ਜਪਤ ਮਨ ਹੋਵੈ ਸੁਖ ਚਿੰਤਾ ਜਾਏ ਮਿਟੈ ਅਹੰਕਾਰ ਤਿਸ ਜਨ ਕੋ ਕੋਈ ਨਾ ਪਹੁੰਚਣ ਹਾਰ ਤੇਰੇ ਉੱਪਰ ਠਾਂਡਾ ਗੁਰਸੂਰਾ ਨਾਨਕ ਤਾਂ ਕੇ ਕਾਜ ਪੂਰਾ ਮਤ ਪੂਰੀ ਅੰਮ੍ਰਿਤ ਜਾਂ ਕੀ ਦ੍ਰਿਸ਼ਟ ਦਰਸ਼ਨ ਪ੍ਰਿਖਤ ਉਦਰਤ ਸ੍ਰਿਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪ੍ਰਮਾਨ ਅੰਤਰ ਜਾਮੀ ਭੁੱਖ ਪ੍ਰਧਾਨ ਜਿਸ ਮਨ ਬਸੈ ਸੋਹੋਤ ਨਿਹਾਲ ਤਾਂ ਕੇ ਨਿਕਟ ਨਾ ਬਤਕਾਲ ਅਮਰ ਭੈ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਕਰ ਧਾਇਆ ਸਲੋਕ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡਿਠਾ ਨਾਮ ਪ੍ਰਭ ਕਾ ਲਾਗਾ ਮਿੱਠਾ ਸਵਲ ਸਮਗਰੀ ਘੱਟ ਮਾਹੇ ਅਨਕਰੰਗ ਨਾਨਾ ਦ੍ਰਿਸ਼ਟਾ ਹੈ ਨੌ ਨਿਧਿਆ

ਪਾਏ, ਨਾਨਕ ਜਨ ਸੋਜੀ ਪਾਏ। ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਪਿਆ ਪਿਆ ਭਗਵੰਤ, ਧਰਮਾ ਹੈ ਆਕਾਸ਼ ਪਿਆਲ, ਸਰਬ ਲੋਕ ਪੂਰਨ ਕਿਰਪਾਲ, ਬੰਤਿਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ, ਪੌਣ ਪਾਣੀ ਬੈਸਨ ਕਰਮਾਏ, ਚਾਰ ਕੁੰਡ ਤੈ ਦਿਸੇ ਸਮਾਏ, ਤਿਸੇ ਪਿ ਨਹੀਂ ਕੋਠਾਉ, ਗੁਰ ਪ੍ਰਸਾਦ ਨਾਨਕ ਸੁਖ ਪਾਉ, ਬੇਦ ਪ੍ਰਾਣ ਸਿਮਰਤ ਮਹਿ ਦੇਵ, ਸੋ ਸਤਿਆ ਸੂਰ ਨਖਤਰ ਮੈਂ ਏਕ, ਬਾਣੀ ਪ੍ਰਭ ਕੀ ਸਭ ਕੋ ਬੋਲੈ, ਆਪਾ ਡੋਲ ਨਾ ਕਬ ਹੂੰ ਡੋਲੈ, ਸਰਬ ਕਲਾ ਕਰ ਖੇਲੈ ਖੇਲ, ਮੋਲ ਨਾ ਪਾਈਐ ਗੁਣ ਅਮੋਲ, ਸਰਬ ਜੋਤ ਮੈਂ ਜਾਕੀ ਜੋਤ, ਧਾਰ ਰਹੋ ਸੁਆਮੀ ਉਤਪੋਤ, ਗੁਰ ਪ੍ਰਸਾਦ ਭਰਮ ਕਾ ਨਾਸ, ਨਾਨਕ ਤਿਨ ਮੈਂ ਇਹ ਵਿਸਾਸ, ਸੰਤ ਜਨਾ ਕਾ ਪੇਖਣ ਸਭ ਬ੍ਰਹਮ, ਸੰਤ ਜਨਾ ਕਾ ਹਿਰਦੈ ਸਭ ਧਰਮ, ਸੰਤ ਜਨਾ ਸੁਣੈ ਸੁਬਚਨ, ਸਰਬ ਵਿਆਪੀ ਰਾਮ ਸੰਗਰਚਨ, ਜਿਨ ਜਾਤਾ ਤਿਸ ਕੀ ਏ ਰਹਿਤ, ਸਤ ਬਚਨ ਸਾਧੂ ਸਭ ਕਹਿਤ, ਜੋ ਜੋ ਹੋਏ ਸੋਈ ਸੁਖ ਮਾਨੈ, ਕਰਮ ਕਰਾਵਨ ਹਾਰ ਪ੍ਰਭ ਜਾਨੈ, ਅੰਤਰ ਬਸੈ ਬਾਹਰ ਪਿਓਹੀ, ਨਾਨਕ ਦਰਸਨ ਦੇਖ ਸਭ ਮੋਹੀ, ਆਪ ਸਤ ਕੀਆ ਸਭ ਸਤ, ਤਿਸ ਪ੍ਰਾਪਤੈ ਸਗਲੀ ਉਤਪਤ, ਤਿਸ ਭਾਵੈ ਤਾਂ ਕਰੇ ਵਿਸਾਰ, ਤਿਸ ਭਾਵੈ ਤੈ ਕੁੰਕਾਰ, ਅਨਕਲਾ ਲਖੀ ਨਹਿ ਜਾਏ, ਤਿਸ ਭਾਵੈ ਤਿਸ ਲੈ ਮਿਲਾਏ, ਕਵਨ ਨਿਕਟ ਕਵਨ ਕਹੀਐ ਦੂਰ, ਆਪੇ ਆਪ ਆਪ ਭਰਪੂਰ, ਅੰਤਰ ਗਜ ਸਿਆਪ ਜਨਾਏ, ਨਾਨਕ ਤਿਸ ਜਨ ਆਪ ਬੁਝਾਏ, ਸਰਬ ਭੂਤ ਆਪ ਵਰਤਾਰਾ, ਸਰਬ ਨੈ ਨਾ ਪੇਖਣ ਹਾਰਾ, ਸਗਲ

ਸੁਆਪਿਕਾ ਆਖਿਆ ਆ ਮੈਂ ਆਖਿਆ ਜਾਏ ਨਾਨਕ ਜਾ ਭਾਵੈ ਤਾਂ ਲੈ ਸਮਾਏ ਇਸ ਤੇ ਹੋ ਤੂ ਨਾਹੀ ਬੁਰਾ ਉਰੈ ਕਹੋ ਕਿਨੈ ਕਚਕਰਾ ਆਪਣਾ ਕਰਤੂ ਤਤਨੀ ਕੀ ਆਪੇ ਜਾਣੈ ਆਪਣੇ ਜੀ ਕੀ ਆਪ ਸਾਚ ਧਾਰੀ ਸਭ ਸਾਚ ਓਤ ਪੋਤੇ ਆਪਣ ਸੰਗਰਾਜ ਤਾਂ ਕੀ ਗਤ ਮਿਸ ਕਹੀ ਨਾ ਜਾਏ ਦੂਸਰ ਹੋ ਤਾਂ ਸੋਚੀ ਪਾਏ ਇਸਕਾ ਕੀਆ ਸਾ ਪ੍ਰਵਾਨ ਗੁਰ ਪ੍ਰਸਾਦ ਨਾਨਕ ਜਾਨ ਜੋ ਜਾਣੈ ਤੇ ਸਦਾ ਸੁਖ ਹੋਏ ਆਪ ਮਿਲਾਏ ਲੈ ਪ੍ਰਭ ਸੋਏ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ ਜਾਣਿਆ ਮਨਕਾ ਇਹ ਸੁਆਉ ਜਨ ਕੈ ਸੰਗ ਚਿਤਿਆ ਵੈ ਨਾਉ ਆਪ ਮੁਕਤ ਮੁਕਤ

ਜਿਸ ਮਨ ਵਸੈ ਸੁਹੋਤ ਨਿਧਾਨ ਸਰਵਿੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਊਚ ਪਾਏ ਅਸਥਾਨ ਬਹੁ ਨ ਹੋਵੇ ਅਮਨ ਜਾਨ ਹਰ ਤਨ ਕਾਟ ਚਲੈ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ ਖੇਮ ਸ਼ਾਂਤ ਰਿਤ ਨਾਮ ਨਿਧ ਬੁੱਧ ਗਿਆਨ ਸਰਵ ਤਹ ਸਿੱਧ ਵਿਦਿਆ ਤਪ ਜੋਗ ਪ੍ਰਮ ਧਿਆਨ ਗਿਆਨ ਸ੍ਰਿਸ਼ਟ ਤਮ ਇਸਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮਦ ਸਗਲ ਚੁਰਾਸ ਸੁੰਦਰ ਚਤਰ ਤਤ ਕਾ ਬੇਤਾ ਸਮਦਰ ਸੀ ਏਕ ਦ੍ਰਿਸ਼ਟਿਤਾ ਏ ਫਲ ਤਿਸ ਜਨ ਕੇ ਮੁਖ ਭਨੇ ਗੁਰ ਨਾਨਕ ਨਾਮ ਬਚਨ ਮਨ ਸੁਨੈ ਇਹੋ ਨਿਧਾਨ ਜਪੈ ਮਨ ਕੋਈ ਸਭ ਦੁਖ ਮਹਿ ਤਾ।

0: ਤੇ ਗੁਣ ਨਾਮ ਸੁਖਮਨੀ ਸਭ ਤੇ ਉੱਚ ਤਾਕੀ ਸੋਭਾ ਬਨੀ ਨਾਨਕ ਗੁਣ ਨਾਮ ਸੁਖਮਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੇਲਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening to Sikh Radio, broadcasting from Gurdwara Sahib, Western Singh Sabha, Williams Lake. Any comments and suggestions, please call
4: 250-392-3874. Avar kat jai hai agam agochar.

ਗਰੀਬ ਨਵਾਜ਼ ਸਤਿਗੁਰੂ ਸੱਚਾ ਪਾਤਸ਼ਾਹ ਜੀ ਦੀ ਪਾਵਨ ਦਰਗਾਹ ਦੇ ਵਿੱਚ ਜੁੜ ਮਿਲ ਕੇ ਬੈਠੀ ਵਡਭਾਗੀ ਸਾਧ ਸੰਗਤ ਜੀ, ਅੱਜ ਦੇ ਇਹਨਾਂ ਬਚਨਾਂ ਦੇ ਵਿਚਾਰ ਦਾਸ ਆਪ ਨਾਲ ਸਾਂਝੀ ਕਰੇ ਉਸ ਤੋਂ ਪਹਿਲੇ ਸੱਚੇ ਪਾਤਸ਼ਾਹ ਜੀ ਦੇ ਦਰਗਰ ਦੀ ਚੱਲੀਆਈ ਮਰਿਆਦਾ ਅਨੁਸਾਰ ਸਾਰੇ ਮਿਲ ਕੇ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦੇ ਪਰਮਾਤਮਾ ਨੂੰ, ਗੁਰੂ ਨੂੰ, ਸੰਗਤ ਨੂੰ ਸਰੋਵਰ ਦੇ ਨਾਲ ਤਸ਼ਬੀਹ ਦਿੱਤੀ ਹੈ। ਇਸ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਦੀ ਤਾਕੀਦ ਵੀ ਕੀਤੀ ਹੈ ਤਾਂ ਕਿ ਮੈਲ ਉਤਰ ਸਕੇ, ਮਨੁੱਖ ਨੂੰ ਇੱਕ ਨਿਰਮਲਤਾ, ਸਵੱਛਤਾ ਇਹ ਪ੍ਰਾਪਤ ਹੋ ਸਕੇ। ਕਿਉਂਕਿ ਬੁਨਿਆਦੀ ਜੋ ਸਵਾਲ ਹੈ ਮਨੁੱਖ ਮਾਤਰ ਦੇ ਵਾਸਤੇ, ਉਹ ਹੈ ਆਪਣੇ ਅੰਦਰ ਦੀ ਮੈਲ ਨੂੰ ਉਤਾਰ ਕੇ ਸਚਿਆਰ ਹੋਣ ਦੀ। ਜਪਜੀ ਸਾਹਿਬ ਗੁਰੂ ਨਾਨਕ ਸਤਿਗੁਰੂ ਸੱਚੇ ਪਾਤਸ਼ਾਹ ਦੀ ਪ੍ਰਥਮ ਬਾਣੀ ਰਚਨਾ ਹੈ ਅਤੇ ਪੂਰੇ ਗੁਰਮਤ ਦਾ ਮੂਲ ਸਿਧਾਂਤ ਹੈ। ਇਸ ਵਿੱਚ ਪਹਿਲਾ ਸਵਾਲ ਹੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਕੀਤਾ ਹੈ, ਕਿਵ ਸੱਚੀ ਆਰਾ ਹੋਈਏ, ਕਿਵ ਕੂੜ ਹੈ ਤੁਪ ਹੈ ਪਾਲ। ਸਚਿਆਰ ਕਿਸ ਤਰ੍ਹਾਂ ਹੋਵੇ? ਕੋਈ ਮਨੁੱਖ ਉਸਦੇ ਅੰਦਰੋਂ ਕੂੜ ਦੀ ਕੰਧ, ਕੂੜ ਦੀ ਪਾਲ, ਇਹ ਕਿਸ ਤਰ੍ਹਾਂ ਟੁੱਟੇ? ਬੁਨਿਆਦੀ ਵਿਚਾਰ ਇਸੇ ਗੱਲ ਉੱਤੇ ਹੈ। ਸਮਾਜ ਦੇ, ਸੰਸਾਰ ਦੇ ਕੀ ਹੈ, ਕੈਸਾ ਹੈ, ਕਿਸ ਤਰ੍ਹਾਂ ਦਾ ਹੈ, ਇਹਨਾਂ ਸਵਾਲਾਂ ਨੂੰ ਸਤਿਗੁਰੂ ਜੀ ਨੇ ਪਹਿਲੇ ਨਹੀਂ ਚੁੱਕਿਆ। ਪਹਿਲਾ ਬੁਨਿਆਦੀ ਸਵਾਲ ਮਨੁੱਖ ਨੂੰ ਮਨੁੱਖ ਦੇ ਵਾਸਤੇ ਹੀ ਅੱਗੇ ਰੱਖਿਆ ਹੈ। ਵਿਅਕਤੀਗਤ ਤੌਰ ਉੱਤੇ, ਬੜਾ ਹੀ ਨਿੱਜੀ ਤੌਰ ਉੱਤੇ ਇਹ ਸਵਾਲ ਲਿਆ ਹੈ, ਕਿਵ ਸੱਚੀ ਆਰਾ ਹੋਈਏ, ਕਿਵ ਕੂੜੇ ਤੁੱਟੇ ਪਾਲ। ਵੇਖ ਤੂੰ ਆਪਣੇ ਅੰਦਰ ਦੇ ਉਸ ਹੋਣੇ ਨੂੰ, ਉਹ ਕੂੜ ਨਾਲੇ ਭਰਿਆ ਹੋਇਆ ਹੈ। ਕੁੜਿਆਰ ਹੈ ਤਾਂ ਸਚਿਆਰ ਹੋਣ ਦੇ ਰਸਤੇ 'ਤੇ ਚੱਲ। ਤਾਂ ਫਿਰ ਉਸ ਕੂੜ ਦੀ ਕੰਧ, ਕੂੜ ਦੀ ਪਾਲ, ਕੂੜ ਦੀ ਮੈਲ ਉਤਰੇ ਕਿਸ ਤਰ੍ਹਾਂ? ਸੱਚੇ ਪਾਤਸ਼ਾਹ ਨੇ ਫਿਰ ਇਹ ਉਦਾਹਰਣ ਦਿੱਤੇ ਅਤੇ ਸਿੱਖ ਨੂੰ, ਮਨੁੱਖ ਮਾਤਰ ਨੂੰ ਸਮਝਾਇਆ ਹੈ, ਜਿਸ ਤਰ੍ਹਾਂ ਕੱਪੜਿਆਂ ਉੱਤੇ ਮੈਲ ਲੱਗ ਜਾਏ, ਮਿੱਟੀ ਘੱਟਾ ਆ ਜਾਏ ਤਾਂ ਉਸਨੂੰ ਸਾਦੇ ਪਾਣੀ ਨਾਲੇ ਤੁਸੀਂ ਧੋ ਲੈਂਦੇ ਹੋ ਹੱਥ ਪੈਰ ਨੂੰ, ਪਰ ਕੱਪੜਿਆਂ ਉੱਤੇ ਮੈਲ ਲੱਗ ਜਾਏ ਮਲ ਮੂਤਰ ਦੀ, ਵਿਸ਼ਟਾ ਦੀ, ਤਾਂ ਉਹ ਖਾਲੀ ਪਾਣੀ ਨਾਲੇ ਨਹੀਂ ਧੋਤੇ ਜਾਣਗੇ, ਫਿਰ ਉਸਦੇ ਵਾਸਤੇ ਜੁਗਤੀ ਹੈ ਸਾਬਣ ਦੀ, ਸਾਬਣ ਰਗੜਨਾ ਵੀ ਪਏਗਾ। ਅਤੇ ਆਮ ਤੌਰ 'ਤੇ ਐਸਾ ਵੀ ਸਾਰੇ ਜਾਣਦੇ ਹਾਂ, ਹੁਣ ਤਾਂ ਵਾਸ਼ਿੰਗ ਮਸ਼ੀਨਾਂ ਹਨ, ਪਰ ਅਜੇ ਵੀ ਬੜੇ ਘਰਾਂ ਦੇ ਵਿੱਚ ਕੱਪੜੇ ਧੋਣ ਦੇ ਵਾਸਤੇ ਸੋਟੇ ਰੱਖੇ ਹੋਏ ਹਨ, ਕੁੱਟਿਆ ਜਾਂਦਾ ਸੋਟਿਆਂ ਦੇ ਨਾਲ। ਸਾਬਣ ਲਾਇਆ, ਖਾਰ ਲਾਈ, ਸੋਡਾ ਲਾਇਆ, ਰਗੜਾ ਲਾਇਆ, ਫਿਰ ਵੀ ਜੇ ਇਹ ਜ਼ਿੱਦੀ ਕੱਪੜਾ ਅਤੇ ਉਸਦੀ ਜ਼ਿੱਦੀ ਮੈਲ ਨਾ ਹਟੇ ਤਾਂ ਫਿਰ ਉਸ ਕੱਪੜੇ ਦੇ ਅੱਗੇ ਹੱਥ ਨਹੀਂ ਜੋੜੇ ਜਾਂਦੇ, ਉਸ ਕੱਪੜੇ ਦੇ ਅੱਗੇ ਤਰਲੇ ਨਹੀਂ ਕੀਤੇ ਜਾਂਦੇ, ਉਸ ਕੱਪੜੇ ਨੂੰ ਪਿਆਰ ਨਾਲੇ ਚੁੰਮਿਆ ਨਹੀਂ ਜਾਂਦਾ, ਮੈਲ ਨੂੰ ਇਹ ਹੱਥ ਜੋੜ ਕੇ ਨਹੀਂ ਕਿਹਾ ਜਾਂਦਾ, ਮੈਂ ਬੜੇ ਹੀ ਪਿਆਰ ਨਾਲੇ ਭਰਿਆ ਹੋਇਆ ਹਾਂ, ਮੇਰੀ ਲਾਲਸਾ ਹੈ, ਮੇਰੀ ਇੱਛਾ ਹੈ, ਮੈਲ
ਤੂੰ ਇਹ ਕੱਪੜਾ ਛੱਡ ਕੇ ਚਲੀ ਜਾ। ਪਰ ਜੇ ਮਹਿਲ ਜ਼ਿੱਦੀ ਹੈ ਤਾਂ ਫਿਰ ਜਿੱਥੇ ਪਾਣੀ, ਸਾਬਣ, ਸੋਡਾ, ਉੱਥੇ ਇੱਕ ਇਜਾਦ ਕੀਤੀ ਹੈ ਮਨੁੱਖ ਨੇ ਕੱਪੜਿਆਂ ਨੂੰ ਕੁੱਟਣ ਦੇ ਵਾਸਤੇ ਸੋਟੇ ਦੀ ਵੀ ਹੈ। ਤਾਂ ਇਹ ਉਦਾਹਰਣ, ਮੈਲ ਬੜੀ ਜ਼ਿੱਦੀ ਆਉਂਦੀ ਹੈ, ਇਹ ਪਿਆਰ ਨਾਲੇ ਨਹੀਂ ਹਟਦੇ। ਜਿਹੜੇ ਲੋਕ ਇਹ ਕਹਿੰਦੇ ਨੇ ਗੁਰੂ ਨਾਨਕ ਸਤਿਗੁਰੂ ਨੇ ਜਗਤ ਵਿੱਚ ਸਿਰਫ ਤੇ ਸਿਰਫ ਪਿਆਰ ਦੀ ਗੱਲ ਕੀਤੀ ਹੈ, ਉਹਨਾਂ ਨੂੰ ਗੁਰੂ ਨਾਨਕ ਦੀ ਵਡਿਆਈ ਦਾ ਅਜੇ ਪਤਾ ਨਹੀਂ ਹੈ। ਇਹ ਜਿਹੜੇ ਬਚਨ ਹਨ ਬੜੇ ਗਜ਼ਬ ਦੇ ਹਨ, ਭਰੀਏ ਹੱਥ ਪੈਰ ਤਨ ਦੇ, ਪਾਣੀ ਧੋਤੈ ਉਤਰਸ ਖੇ, ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਏ ਉਹ ਧੋਏ। ਉਸੇ ਹੀ ਨਿਯਮਾਵਲੀ ਨੂੰ ਅੱਗੇ ਵਧਾਉਂਦੇ ਹੋਏ ਸੱਚਾ ਪਾਤਸ਼ਾਹ ਕਹਿੰਦੇ ਨੇ, ਭਰੀਏ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੇਂ ਕਹਿ ਰੰਗ। ਇਹ ਚੰਦਰੀ ਮਤ ਦੇ ਵਿੱਚ ਮੈਲ ਆ ਜਾਏ ਨਾ ਪਾਪਾਂ ਦੀ, ਕੱਪੜਿਆਂ 'ਤੇ ਮੈਲ ਆ ਜਾਏ ਅਤੇ ਕੱਪੜਿਆਂ ਦੀ ਮੈਲ ਜ਼ਿੱਦੀ ਹੋ ਜਾਏ, ਫਿਰ ਹਰ ਘਰ ਦੇ ਵਾਸ਼ਿੰਗ ਮਸ਼ੀਨ ਦਾ ਵੀ ਸਿਸਟਮ ਇਹੀ ਹੈ, ਉਹ ਇਤਨੀ ਤੇਜ਼ੀ ਨਾਲ ਇਹ ਘੁੰਮਦੀ ਹੈ, ਮੈਲ ਨੂੰ ਕੱਟਦੀ ਧੋਂਦੀ ਹੈ। ਕੋਈ ਤਰੀਕਾ ਬਾਹਰੋਂ ਅਪਣਾਇਆ ਗਿਆ ਸੀ, ਸੋਟੇ ਮਾਰੇ ਜਾਂਦੇ ਸੀ। ਗਰੀਬ ਨਵਾਜ਼ ਸੱਚਾ ਪਾਤਸ਼ਾਹ ਨੇ ਮੈਲ ਨੂੰ ਉਤਾਰਨ ਦੇ ਵਾਸਤੇ, ਨੀਅਤ ਇਹ ਹੈ ਜੋ ਮੈਲ ਉਤਰ ਜਾਏ, ਜੇ ਖਾਲੀ ਪਾਣੀ ਨਾਲ ਉਤਰਦੀ ਹੈ ਤਾਂ ਉਤਰ ਜਾਏ, ਸਾਬਣ ਲਾਇਆ ਉਤਰਦੀ ਹੈ ਤਾਂ ਉਤਰ ਜਾਏ, ਪਰ ਬਾਵਜੂਦ ਇਸ ਦੇ ਜੇ ਮੈਲ ਜ਼ਿੱਦੀ ਹੈ ਤਾਂ ਫਿਰ ਸੋਟੇ ਮਾਰੇ ਜਾਂਦੇ ਨੇ। ਬਿਲਕੁਲ ਠੀਕ ਇਸੇ ਤਰ੍ਹਾਂ ਹੀ ਜਿਨ੍ਹਾਂ ਦੇ ਅੰਦਰ ਹੰਕਾਰ ਦੀ, ਲੋਭ ਦੀ, ਵਿਕਾਰਾਂ ਦੀ ਮੈਲ ਇਤਨੀ ਇਤਨੀ ਚਮੜ ਗਈ ਅਤੇ ਜ਼ਿੱਦੀ ਹੈ ਉਹ ਮੈਲ, ਤਾਂ ਫਿਰ ਉਸਨੂੰ ਸੋਟੇ ਮਾਰਨੇ ਪੈਂਦੇ ਨੇ। ਨੀਅਤ ਇਹੀ ਹੈ ਜੋ ਮੈਲ ਉਤਰ ਜਾਏ। ਤਾਂ ਬੁਨਿਆਦੀ ਇੱਕ ਸਵਾਲ ਹੈ ਸਤਿਗੁਰੂ ਨੇ ਜੋ ਮਨੁੱਖ ਮਾਤਰ ਦੇ ਸਾਹਮਣੇ ਕੀਤਾ ਹੈ, ਸਮਾਜ, ਜਗਤ, ਇਹ ਮੂਲ ਸਵਾਲ ਨਹੀਂ ਹਨ, ਇਹ ਮੂਲ ਬੁਨਿਆਦੀ ਸਵਾਲ ਨਹੀਂ ਹਨ। ਜੋ ਕੋਈ ਬਹਿਸ਼ਤ ਹੈ, ਕੋਈ ਸਵਰਗ ਹੈ, ਇਹ ਮੂਲ ਸਵਾਲ ਨਹੀਂ ਹਨ। ਮੂਲ ਸਵਾਲ ਹੈ ਆਪਣੇ ਆਪ ਨੂੰ ਸੱਚੇ ਕਰਨ ਦਾ, ਕਿਉਂਕਿ ਜੇ ਅਸੀਂ ਬਹਿਸ਼ਤ, ਖੁਲਦ, ਸਵਰਗ, ਨਰਕ, ਜੋ ਵੀ ਅਸੀਂ ਚੀਜ਼ਾਂ ਦੀ ਕਲਪਨਾ ਕਰਾਂਗੇ, ਸਾਡੀ ਨਜ਼ਰ ਆਪਣੇ ਤੋਂ ਬਾਹਰ ਚਲੀ ਜਾਏਗੀ, ਦੂਰ ਚਲੀ ਜਾਏਗੀ। ਅਤੇ ਮਨੁੱਖ ਦੇ ਸੁਭਾਅ ਦੀ ਕਮਜ਼ੋਰੀਆਂ ਦੇ ਵਿੱਚ ਕਮਜ਼ੋਰੀ ਹੈ, ਬੁਨਿਆਦੀ ਸਮੱਸਿਆ ਤੋਂ ਕਿਸੇ ਨੂੰ ਦੂਰ ਕਰਨਾ ਹੋਏ ਤਾਂ ਫਿਰ ਮਸਨੂਈ, ਫੇਕ ਸਮੱਸਿਆ ਜਿਹੜੀ ਹੈ ਨਾ, ਉਹਨੂੰ ਅੱਗੇ ਰੱਖ ਦਿੰਦੇ ਨੇ। ਸਿਆਸਤ ਦਾ ਹੱਥਕੰਡਾ ਵੀ ਤਾਂ ਇਹੀ ਹੈ ਨਾ, ਮੂਲ ਸਮੱਸਿਆ ਤੋਂ, ਮੂਲ ਸਵਾਲ ਤੋਂ ਲੋਕਾਂ ਦਾ ਧਿਆਨ ਦੂਰ ਕਰਨ ਦੇ ਵਾਸਤੇ ਨਕਲੀ ਸਵਾਲ, ਨਕਲੀ ਸਮੱਸਿਆ, ਫੇਕ ਪ੍ਰੋਬਲਮ ਇਹ ਸਾਹਮਣੇ ਲਿਆਏ ਜਾਂਦੇ ਨੇ। ਅਤੇ ਜਦੋਂ ਇਹ ਸਮੱਸਿਆ ਇਸੇ ਤਰ੍ਹਾਂ ਦੀ ਸਾਹਮਣੇ ਆਏ ਤਾਂ ਪਿੱਛੇ ਪਿੱਛੇ ਹਜ਼ਾਰੋਂ ਹੀ ਹਜ਼ਾਰੋਂ ਅੰਨੇ ਚੱਲਣੇ ਸ਼ੁਰੂ ਹੋ ਜਾਂਦੇ ਨੇ, ਪਰ ਸਮੱਸਿਆ ਉੱਥੇ ਦੀ ਉੱਥੇ ਰਹਿੰਦੀ ਹੈ। ਗੁਰੂ ਨਾਨਕ ਸਤਿਗੁਰੂ ਸੱਚਾ ਪਾਤਸ਼ਾਹ ਮਨੁੱਖ ਦੇ ਨਾਲ ਨਾਲ ਸਮਾਜ ਨੂੰ, ਜਗਤ ਨੂੰ ਬਦਲਣ ਦਾ ਇੱਕ ਤਰੀਕਾ ਦਿੰਦੇ ਨੇ। ਮਨੁੱਖ ਬਦਲ ਜਾਏ, ਪਰਿਵਾਰ ਬਦਲ ਜਾਏਗਾ, ਮਨੁੱਖ ਬਦਲ ਜਾਏ, ਸਮਾਜ ਬਦਲ ਜਾਏਗਾ, ਮਨੁੱਖ ਬਦਲ ਜਾਏ, ਦੁਨੀਆ ਬਦਲ ਜਾਏਗੀ। ਸਮੱਸਿਆ ਸਾਰੀ ਦੀ ਸਾਰੀ ਮਨੁੱਖ ਦੀ ਨਿੱਜੀ ਹੈ, ਉਹ ਹੈ ਕੁੜਿਆਰ ਹੋਣ ਦੇ, ਅਤੇ ਹੱਲ ਹੈ ਸਚਿਆਰ ਹੋਣਾ। ਬਸ
इस बुनियादी समस्या नूं कोई आदमी नहीं वेखदा। एक छोटी जी गल दस पढ़दा सी, बड़ी प्यारी लगी। बच्चियां नूं कुछ सिखाण दे वास्ते पजल्स दिते जांदे ने, कुछ इस तरह दे तस्वीरां आउंदियां ने जिन्हां तस्वीरां दे हिस्से कीते जांदे ने, बां इक पासे सिर इक पासे, इस तरह दा एक पजल उणावणी जिहड़ी सी उह बच्चियां नूं दित्ती गई। नक्शा से दुनिया का नक्शा से उस फिक्स करना सी, सैट करना सी, हिंदुस्तान किथे, रूस किथे, यूरोप किथे, अमेरिका किस जगह ते, अफ्रीका किथे, इस सारे के सारे नक्शे अलग अलग पए सन। ते ए क्या इन्हां नूं तुसीं तरतीब दे च दिओ जिस तरह का ग्लोबल संसार दे च ए नक्शा है। हुण किसे नूं की पता, छोटे छोटे वो टुकड़े सन, रशिया किथे, बुल्गारिया किथे, कीव किथे, पोलैंड किथे, यूरोप दे, फिर हिंदुस्तान दे च भी बड़े बड़े स्टेट सन, उन्हां दी नक्शे सन, टुकड़े सन। सारे बच्चे कोई इस पासे कोई उस पासे तो मेहनत करते रहे, पर दुनिया का नक्शा सैट ना होया। एक बच्चे ने उसके पुठे पासे करके वेख्या तो उसनू पुठे पासे अखां दिख पईआं। फिर दूजा हिस्सा जब उसने टुकड़ा पुठा किया तो उसने उसनू दिख पया हाथ है। तीजे टुकड़े नू पुठा किया तो उसने देख लिया उसने पैर हैं। फिर उसने सारे दे सारे संसार दे नक्शे दे उन्ना जो दिखदा सी पुठा किया, उन्ना इच मनुख दी तस्वीर छपी हुई सी। ते मनुख दी तस्वीर तो सारियां नू पता है, सिर किथे है, पैर किथे हैं, बावां किथे हैं, अखां किथे है, नक किथे है। उस बच्चे ने पुठा करके मनुख की तस्वीर सैट कर दी। फिर जब सीधा किया उसनों तो टीचर नू दिखा के कहन लगा, सर यह दुनिया का नक्शा जेड़ा है मैं सैट कर दिता है। मास्टर टीचर बड़ा हैरान होया, कहन लगा, बेटे तेरे नाल दे 36-37 जेड़े बच्चे हैं वो अजे तक ही पजल होए हुए हैं, मुड़को मुड़की होए हुए हैं, समा बीती जा रहा है, दुनिया का नक्शा सैट नहीं कर सके, तू केड़ी जुगती नाल कीता, कितों सीख के आया है, किसने सिखाया तैनू। बच्चा हंस के कहन लगा, सर किसे ने नहीं सिखाया, किसे ने नहीं दसिया, मैं संसार दे नक्शे दे पुठे पासे जदों तस्वीर वेखी तो उत्थे मनुख दी तस्वीर सी, मनुख दी तस्वीर सैट कीती, संसार का नक्शा आप ही सैट हो गया। ते सच भी यही है, मनुख सैट हो जाए, मनुख ठीक हो जाए, कल्ला ठीक हो जाए, परसनली वो ठीक हो जाए, हर मनुख ठीक हो जाए, मनुखां दे जोड़ दा ना ही तो परिवार है, परिवार कोई होर चीज नहीं है, मनुखां दे जोड़ दा ना है। जे मनुख विचों कढ दिओ तो परिवार सिर्फ अखरां दा ही तां रहेगा, वजूद च नहीं रहेगा। वजूद च परिवार नू रखना होवे तां कल्ले कल्ले नू रखना पएगा, मां नू, बाप नू, बेटे नू, बेटियां नू, सारिया नू। पर कल्ला कल्ला कढ दिओ तां परिवार एक फेक कॉन्सेप्ट है, एक झूठी इकाई है, यह सच नहीं है। परिवार सच्चाई है कल्ला मनुख, समाज भी इस तरह है, एक एक मनुख दे जोड़ दा ना समाज है। जे एक एक मनुख विचों कढ दिओ तुसीं तां किहड़ी जगह बचेगी जिसनों असीं कहांगे समाज। शरीर जेड़ा साडा है यह भी अपने आप दे च इक अखर फेक है, इस दे च जोड़ है, बावां दा, पैरां दा, हाथ दा, नक दा, कन दा, मूंह दा, अखां दा जोड़ है। आप कल्पना करो, थोड़ी जिहा सोचिए, जे हाथ कढ दिते जान, पैर पासे कर दिते जान तो शरीर अखरां दा ही तां होवेगा, वजूद च नहीं होवेगा। परिवार भी इसे तरह, समाज भी इसे तरह,
मूल जेड़ी इकाई है, यूनिट है, वो है मनुख। ते मनुख दे वास्ते सब तो वड्डी समस्या है वो है सचियार होण दे। ते मनुख सचियार होण तो ही अपने आप नूं बचाउंदा है, क्योंकि मनुख सचियार होण दे बुनियादी सवाल तो अपने आप नूं बचाउंदा है। इस वास्ते बाकी दे सवाल जिस तरह 86 आदमी हथ कंडे खेडदे ने, ये मन भी सब तो वड्डा सियासतदान है। सब तो ना समझ ते पागल सियासतदान कोई है तो वो साडा मन है, मनुख दा मन है। ये भी बुनियादी सवाल तो बचण वास्ते बाकी दे फेक सवाल, झूठे सवाल ये सामने खड़े कर देता है, ताकि उसी ची उलझा रहे ते बुनियादी सवाल तो अखां पासे हो जान, ध्यान पासे हो जाए। वो बुनियादी सवाल की है, वो है किव सची आरा होई है, किव कूड़ टुटे पाल। एक कूड़ दी कंध किस तरह टुटे, ते सचियार कोई मनुख किस तरह होवे। सच्चे होण लई कूड़ दी मैल कंध धोण लई फिर इशनान करना पैंदा है, अपने आप नूं स्वच्छ करना पैंदा है। गुरु ग्रंथ साहिब जी महाराज दी बाणी दे सरोवरां दा जिक्र है, परमात्मा नूं सरोवर कहा है, गुरु दे जीवन नूं भी सरोवर कहा है, ते सत्संग नूं भी सरोवर कहा है। गरीब नवाज सचे पातशाह दा बचन है, तीरथ नावण जाओ, तीरथ नाम है, तीरथ शब्द विचार अंतर ज्ञान है। गुरु ज्ञान साचा थान तीरथ, दस पुरब सदा दसाहरा, हौ नाम हर का सदा जाचो देव प्रभ धरनी धरा। गरीब नवाज सचा पातशाह कहंदे ने तीर्थां दे श्रोमण तीरथ नाम है, गुरु के शब्द की विचार भी एक तीरथ है, सरोवर है। गुरु अर्जन देव जी महाराज सचा पातशाह कहंदे ने फिर सत्संग भी अपने आप दे एक सरोवर ते तीरथ है। परमात्मा का नाम तीरथ, गुरु का शब्द की विचार तीरथ, ते सत्संग तीरथ। इस सत्संग तीरथ भी ही गल सतगुरु सचा पातशाह ने इस शब्द विच कीती है, रामदास सरोवर नाते सब उतरे पाप कमाते। राम दे दासां दे सरोवर दे इशनान कीता, सारे कीते गए पाप उतर गए। पाप करने पैंदे ने, पाप दे वास्ते एक मन चाहिदा है, पाप करन दे वास्ते एक मनोबिरती चाहिदी है। जबरदस्ती कोई किसे कोल पाप नहीं करवा सकदा, ते जबरदस्ती दा कीता होया पाप एक बार बार रहिंदा, अंदर नहीं आउंदा। यह बड़ा जरूरी समझना है। कलगीधर पातशाह गुरु गोबिंद सिंह जी महाराज कोलो एक सिख आया, रोंदा पिटदा कुरलांदा होया, तड़पया होया। सतगुरु ने पूछया की होया तेरे नाल? कहन लगा पातशाह जालमा ने मुश्कां बन के हाथ पैर बन के मेरे केस कतल कर देते। सचा पातशाह मुस्कुरा के कहन लगे बख्शिया। उन्हें कहा गरीब नवाज इतना ही नहीं, जालमा ने मेरी सुन्नत भी कर देती। सचा पातशाह कहन लगे बख्शिया। वो होर तड़प के कहन लगा गरीब नवाज जालमा ने मूंह च मांस गां दा मांस भी तुनिया। सतगुरु कहन लगे बख्शिया। उन्हें कहा सचा पातशाह एक होर भी गल हुई है, मेरे हाथ पैर उन्ना ने बन्ने हुए सी, मूंह जबरदस्ती खोल के तंबाकू भी मेरे मुंह दे चूना ने ठूसिया है। गरीब नवाज सचा पातशाह कहन लगे बख्शिया।
ਤੇ ਨਾਲ ਹੀ ਕਹਿ ਦਿੱਤਾ, ਇੱਕ ਸਵਾਲ ਪੁੱਛ ਲਿਆ ਸਤਿਗੁਰੂ ਨੇ, ਸਿੱਖਾ ਦੱਸ ਕਿਸੇ ਤੁਰਕਣੀ ਦਾ ਸੰਗਤਾ ਨਹੀਂ ਹੋਇਆ? ਉਹਨੇ ਕਿਹਾ ਨਹੀਂ ਪਾਤਸ਼ਾਹ, ਇਹ ਨਹੀਂ ਹੋਇਆ। ਗਰੀਬ ਨਵਾਜ਼ ਸੱਚਾ ਪਾਤਸ਼ਾਹ ਕਹਿਣ ਲੱਗੇ ਤੈਨੂੰ ਦਰਗਾਹੋਂ ਬਖਸ਼ਿਆ। ਨਾਲ ਦੇ ਸਿੱਖ ਹੈਰਾਨ ਹੋ ਕੇ ਕਹਿਣ ਲੱਗੇ ਗਰੀਬ ਨਵਾਜ਼ ਕੀ ਬਚਿਆ ਸੀ? ਕੇਸ ਕਤਲ ਹੋ ਗਏ, ਸੁੰਨਤ ਹੋ ਗਈ, ਜਗਤ ਜੂਟ ਤੰਬਾਕੂ ਮੂੰਹ ਦੇ ਚ ਪਾ ਦਿੱਤਾ ਗਿਆ, ਵਾਰੀ ਵਾਰੀ ਕਹਿੰਦੇ ਰਹੇ ਹੋ ਬਖਸ਼ਿਆ ਬਖਸ਼ਿਆ, ਤੇ ਹੁਣ ਇੱਥੇ ਆ ਕੇ ਕਹਿੰਦੇ ਹੋ ਤੁਰਕਣੀ ਦਾ ਸੰਗ ਨਹੀਂ ਕੀਤਾ ਤੇ ਦਰਗਾਹੋਂ ਬਖਸ਼ਿਆ। ਤੋ ਕੀ ਸੱਚਾ ਪਾਤਸ਼ਾਹ ਕੋਈ ਆਦਮੀ ਕਿਸੇ ਵੀ ਹਾਲਤ ਵਿੱਚ ਬਾਕੀ ਚਾਰੋਂ ਚੀਜ਼ਾਂ ਕਰ ਸਕਦਾ? ਗਰੀਬ ਨਵਾਜ਼ ਸੱਚਾ ਪਾਤਸ਼ਾਹ ਮੁਸਕੁਰਾ ਕੇ ਕਹਿਣ ਲੱਗੇ ਭਾਈ ਸਿੱਖੋ ਗਲਤ ਸੋਚਦੇ ਹੋ। ਗਲਤ ਸੋਚਣ ਵਾਲੇ ਉਦੋਂ ਵੀ ਸਿੱਖ ਸਨ, ਗੁਰੂ ਕੀ ਹਜ਼ੂਰੀ ਦੇ ਵਿੱਚ ਵੀ ਗਲਤ ਸੋਚਦੇ ਸਨ, ਪਰ ਉਹਨਾਂ ਦੇ ਗਲਤ ਸੋਚ ਦੇ ਗਲਤ ਸਵਾਲ ਸਾਡੇ ਵਾਸਤੇ ਸਹੀ ਜਵਾਬ ਦਾ ਰਸਤਾ ਬਣਿਆ ਹੈ। ਸੋਚਦੇ ਸਨ, ਸੋਚ ਉੱਤੇ ਕਿਸੇ ਦਾ ਅੰਕੁਸ਼ ਨਹੀਂ ਹੋ ਸਕਦਾ, ਗਲਤ ਕੋਈ ਵੀ ਸੋਚ ਸਕਦਾ ਹੈ, ਉਸ ਵਕਤ ਵੀ ਸੋਚ ਲੈਂਦੇ ਸਨ, ਪਰ ਉਹਨਾਂ ਦੇ ਗਲਤ ਸੋਚਣ ਦਾ ਸਵਾਲ, ਗਲਤ ਸਵਾਲ ਸਾਡੇ ਵਾਸਤੇ ਸਹੀ ਰਸਤੇ ਦਾ ਇੱਕ ਤਰੀਕਾ ਤੇ ਜ਼ਰੀਆ ਬਣ ਗਿਆ ਸੀ, ਜੋ ਅੱਜ ਤੱਕ ਕਾਇਮ ਹੈ। ਗਰੀਬ ਨਵਾਜ਼ ਸੱਚਾ ਪਾਤਸ਼ਾਹ ਕਹਿਣ ਲੱਗੇ ਭਾਈ ਸਿੱਖੋ ਗਲਤ ਸੋਚਦੇ ਹੋ, ਬਸ ਇਤਨਾ ਫਰਕ ਹੈ। ਉਹਨਾਂ ਦੇ ਗਲਤ ਸਵਾਲ ਸਿਰਫ ਸਵਾਲ ਆਉਂਦੇ ਸੀ, ਪਰ ਅੱਜ ਜਿਹੜੇ ਲੋਕ ਇਤਨੇ ਚਾਲਾਕ ਹੋ ਗਏ ਉਹ ਸਵਾਲਾਂ ਨੂੰ ਜਵਾਬ ਦੇ ਰੂਪ ਵਿੱਚ ਪੇਸ਼ ਕਰਕੇ ਆਪਣੇ ਆਪ ਨੂੰ ਬਚਾਉਂਦੇ ਹਨ। ਜੇ ਆਪ ਮਨੁੱਖ ਦੀ ਮਨੋਵਿਗਿਆਨਕ ਧਾਰਨਾ ਵੇਖੋ ਨਾ, ਇੱਕ ਸਾਈਕਿਕ ਓਪੀਨੀਅਨ ਜਿਹੜੀ ਉਸਦੇ ਅੰਦਰ ਬਣਦੀ ਹੈ ਨਾ, ਉਸਨੂੰ ਥੋੜ੍ਹੀ ਜਿਹਾ ਮਹਿਸੂਸ ਕਰੀਏ ਤਾਂ ਅਜੀਬ ਗੱਲ ਹੈ। ਉਸ ਵਕਤ ਗਲਤ ਸਵਾਲ ਸਵਾਲ ਦੇ ਰੂਪ ਵਿੱਚ ਪੇਸ਼ ਕੀਤੇ ਜਾਂਦੇ ਸੀ, ਹੁਣ ਗਲਤ ਸਵਾਲ ਇੱਕ ਬਿਆਨ ਸਟੇਟਮੈਂਟ ਜਵਾਬ ਦੇ ਰੂਪ ਵਿੱਚ ਪੇਸ਼ ਕੀਤੇ ਜਾਂਦੇ ਨੇ। ਆਪਣੇ ਸਵਾਲਾਂ ਨੂੰ ਵੀ ਆਦਮੀ ਇੱਕ ਜਵਾਬ ਦੇ ਰੂਪ ਵਿੱਚ ਪੇਸ਼ ਕਰਦਾ ਹੈ। ਇੱਕ ਸਭ ਤੋਂ ਨਿਖਿਤ ਨੀਵੇਂ ਪੱਧਰ ਦੀ ਸੋਚ ਦਾ ਜਿਹੜਾ ਮਾਲਕ ਹੋਵੇ ਨਾ, ਉਹ ਇਹ ਕਰਦਾ ਹੈ। ਸੱਚੇ ਪਾਤਸ਼ਾਹ ਨੂੰ ਕਹਿਣ ਲੱਗੇ ਗਰੀਬ ਨਵਾਜ਼, ਫਿਰ ਚਾਰ ਚੀਜ਼ਾਂ ਕੋਈ ਕਰ ਸਕਦਾ? ਕੇਸ ਕਤਲ, ਸੁੰਨਤ, ਤੰਬਾਕੂ, ਗਾਂ ਦਾ ਮਾਸ, ਇਹ ਕਰ ਸਕਦਾ? ਤੁਸੀਂ ਬਖਸ਼ ਦਿੱਤਾ ਹੈ। ਸੱਚਾ ਪਾਤਸ਼ਾਹ ਕਹਿਣ ਲੱਗੇ ਭਾਈ ਸਿੱਖੋ ਗਲਤ ਸੋਚਦੇ ਹੋ, ਇਹ ਜਿਹੜੀਆਂ ਚਾਰ ਗੱਲਾਂ ਕੀਤੀਆਂ ਗਈਆਂ ਨੇ ਇਹ ਬਾਹਰੋਂ ਜ਼ਬਰਦਸਤੀ ਕੀਤੀਆਂ ਗਈਆਂ ਨੇ। ਕਿਸੇ ਤੁਰਕਣੀ ਦਾ ਸੰਗਤ ਤਾਂ ਹੀ ਹੋ ਸਕਦਾ ਜਦੋਂ ਮਨ ਸਹਿਮਤ ਹੋਵੇ, ਮਨ ਰਾਜੀ ਹੋਵੇ, ਮਨ ਉਸ ਨਾਲੇ ਬਣਿਆ ਹੋਵੇ, ਮਨ ਦਾ ਕੋਈ ਉਤਸ਼ਾਹ ਹੋਵੇ। ਜੇ ਮਨ ਸਹਿਮਤ ਨਹੀਂ, ਬਾਕੀ ਜਿਹੜੀਆਂ ਚੀਜ਼ਾਂ ਹਨ ਉਹ ਦਰਗਾਹੋਂ ਬਖਸ਼ਵਾ ਦਿੱਤਾ ਇਸ ਸਿੱਖ ਨੂੰ, ਭੁਲੇਖਾ ਨਾ ਖਾਣਾ। ਇਸ ਵਾਸਤੇ ਬੜੇ ਪਾਪ ਆਉਂਦੇ ਨੇ ਜਿਹੜੇ ਆਦਮੀ ਨੂੰ ਕਰਨੇ ਆਉਂਦੇ ਨੇ, ਕਰਦਾ ਹੈ ਕੀਤੇ ਗਏ ਪਾਪ। ਇਹ ਜਿਹੜਾ ਬਚਨ ਹੈ ਨਾ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦਾ, ਲੋਕ ਗਲਤ ਤਰੀਕੇ ਨਾਲ ਉਸਨੂੰ ਸਾਹਮਣੇ ਲੈ ਕੇ ਆਉਂਦੇ ਨੇ ਤੇ ਪੰਕਤੀ ਪੜ੍ਹਦੇ ਨੇ, ਉਹਨਾਂ ਨੂੰ ਪਤਾ ਨਹੀਂ ਚੱਲਦਾ ਵਿਸਰਾਮ ਕਿੱਥੇ ਦੇਣਾ ਹੈ। ਨਰ ਅਚੇਤ ਪਾਪ ਤੇ ਡਰ ਰੇ, ਹੇ ਨਰ ਜਿਹੜਾ ਤੂੰ ਸੁਚੇਤਾ ਦੇ ਵਿੱਚ ਪਾਪ ਕਰਦਾ ਨਾ ਉੱਥੋਂ ਤਾਂ ਡਰ, ਪਰ ਜਿਹੜੇ ਅਚੇਤ ਪਾਪ ਹੁੰਦੇ ਨੇ ਉਸ ਤੋਂ ਵੀ ਡਰ। ਇਸ ਪੰਕਤੀ ਦੇ ਅਰਥ ਇਹ ਨਹੀਂ ਹਨ, ਇਸ ਦਾ ਵਿਸਰਾਮ ਹੈ ਨਰ ਅਚੇਤ ਪਾਪ ਤੇ ਡਰ ਰੇ। ਹੇ ਅਚੇਤ, ਹੇ ਅਵੇਸਲੇ, ਹੇ ਨਾ ਸਮਝ ਨਰ ਮਨੁੱਖ, ਪਾਪਾਂ ਤੋਂ ਡਰ, ਕਿਉਂਕਿ ਪਾਪ ਤੂੰ ਕਰਦਾ ਹੈ। ਪਾਪ ਕਰਨ ਦੇ ਵਾਸਤੇ ਇੱਕ ਪੂਰੀ ਦੀ ਪੂਰੀ ਇੰਟੈਂਸ਼ਨ ਚਾਹੀਦੀ ਹੈ, ਪੂਰਾ ਦਾ ਪੂਰਾ ਮਨ ਚਾਹੀਦਾ ਹੈ, ਤੇ ਜਦੋਂ ਮਨ ਬਣਿਆ ਹੋਵੇ ਨਾ ਪਾਪ ਕਰਨ ਦਾ, ਫਿਰ ਐਸੇ ਆਦਮੀ ਉਸਨੂੰ ਪਾਪ ਸਮਝਦੇ ਹੀ ਨਹੀਂ। ਕਹਿੰਦੇ ਨੇ ਇਹ ਤੇ ਇੰਜੋਇਮੈਂਟ ਹੈ, ਸਮਝਦੇ ਨੇ ਇਹ ਤਾਂ ਮਨ ਦੀ ਖੁਸ਼ੀ ਹੈ, ਇਹ ਤਾਂ ਹੁਣ ਸੰਸਾਰ ਦੇ ਵਿੱਚ ਕੋਈ ਅਸੀਂ ਮੁਕਾਣੀ ਥੋੜ੍ਹੀ ਆਏ ਹਾਂ, ਜੋ ਮਰਜ਼ੀ ਕਰੀਏ, ਆਈ ਆ ਤਾਂ ਕੁਝ ਮਰਜ਼ੀ ਕਰੀਏ, ਇਹ ਆਦਮੀ ਦਾ ਇੱਕ ਸੁਭਾਅ ਹੈ। ਤੁਸੀਂ ਵੇਖੇ ਸਾਡੇ ਦੇਸ਼ ਦੇ ਵਿੱਚ ਵੀ ਕੁਝ ਇਸ ਤਰ੍ਹਾਂ ਦਾ ਹੈ, ਤੇ ਹਰ ਮਨੁੱਖ ਦੇ ਨਾਲ, ਹਰ ਸੰਸਥਾ ਨਾਲੇ
ਇਹ ਗੱਲ ਜੁੜੀ ਹੋਈ ਹੈ। ਭਾਵੇਂ ਉਹ ਸੰਸਥਾ ਪਾਰਲੀਮੈਂਟ ਦੀ ਹੋਵੇ, ਲੈਜਿਸਲੇਟਿਵ ਅਸੈਂਬਲੀ ਦੀ ਹੋਵੇ, ਭਾਵੇਂ ਉਹ ਸੰਸਥਾ ਕਿਸੇ ਛੋਟੇ ਮੋਟੇ ਸਥਾਨਾਂ ਦੀ ਕਿਉਂ ਨਾ ਬਣੀ ਹੋਵੇ, ਜਦੋਂ ਚੋਣ ਆਉਂਦੇ ਨੇ ਨਾ, ਚੁਣ ਕੇ ਜਿਹੜਾ ਆਉਂਦਾ ਉਹ ਕਹਿੰਦਾ ਇੱਕ ਵਾਰੀ ਤੁਸੀਂ ਸਾਨੂੰ ਚੁਣ ਲਿਆ ਨਾ, ਪੰਜ ਸਾਲ ਵਾਸਤੇ, ਦੋ ਸਾਲ ਵਾਸਤੇ ਚੁਣ ਲਿਆ ਨਾ, ਇਸ ਵਾਸਤੇ ਚੁਣਿਆ ਨਾ, ਵੋਟ ਇਸ ਵਾਸਤੇ ਪਾਏ ਨੇ ਨਾ, ਅਸੀਂ ਕੁਛ ਕਰੀਏ। ਹੁਣ ਜੋ ਅਸੀਂ ਮਰਜ਼ੀ ਕਰੀਏ, ਚਿੱਟਾ ਕਰੀਏ, ਕਾਲਾ ਕਰੀਏ, ਸੱਜੇ ਕਰੀਏ, ਖੱਬੇ ਕਰੀਏ, ਇਹ ਕਰੀਏ, ਉਹ ਕਰੀਏ, ਅਗਲੀ ਵਾਰੀ ਜਦੋਂ ਵੋਟ ਤੁਸੀਂ ਲੈ ਕੇ ਆਓਗੇ ਤੁਸੀਂ ਵੀ ਕਰ ਲੈਣਾ। ਦੇਖਦੇ ਹਾਂ ਅਸੀਂ, ਇਹੀ ਤਾਂ ਸਾਰੇ ਕਰ ਰਹੇ ਨੇ। ਕਿ ਚੰਦਰਾ ਮਨ ਵੀ ਇਹੀ ਕਰਦਾ ਹੈ, ਕਹਿੰਦਾ ਹੁਣ ਪਰਮਾਤਮਾ ਨੇ ਭੇਜ ਹੀ ਦਿੱਤਾ ਸੰਸਾਰ ਦੇ ਵਿੱਚ, ਕੋਈ ਮੁਕਾਣੀ ਥੋੜ੍ਹੀ ਆਏ ਆ। ਕਿਹਨੂੰ ਤੁਸੀਂ ਪਾਪ ਕਹਿੰਦੇ ਹੋ? ਕੋਈ ਪਾਪ ਨਹੀਂ, ਇਹ ਤਾਂ ਮਨੁੱਖ ਦਾ ਇੱਕ ਇੰਜੋਇਮੈਂਟ ਹੈ, ਉਸਦਾ ਥੋੜ੍ਹਾ ਜਿਹਾ ਆਪਣੇ ਮਨ ਦਾ ਪਰਚਾਵਾ ਹੈ।

ने ए वोट बेढंगे तरीके नाले बेअसूले तरीके नाले कट्ठे करके फिर वो कहने ने जो मर्जी करिए यही तो मनुख दे सुभा दे चीज है मन दे वो कहने किने के आसी परमात्मा नू मैनू तू इस संसार च भेज जे भेज ही दिता तो उसने भेजे है ना हुण जो मर्जी करिए सज्जे करिए खब्बे करिए जो मर्जी करिए जो होवेगा सो वेख लवांगे ਇਹ ਖਿਆਲ ਮਨੁੱਖ ਦੇ ਮਨ ਦੇ ਵਿੱਚ ਆਪਣੇ ਇਨਸਾਨ ਹੋਣ ਦੀ ਵਡਿਆਈ ਤੋਂ ਉਹਨੂੰ ਪਾਸੇ ਕਰ ਦਿੰਦਾ ਹੈ। ਗੁਰੂ ਨਾਨਕ ਸਤਿਗੁਰੂ ਸੱਚੇ ਪਾਤਸ਼ਾਹ ਦਾ ਇੱਕ ਬਚਨ ਹੈ ਜਿਸ ਵਿੱਚ ਫੁਰਮਾਨ ਕਰਦੇ ਨੇ ਚੰਦਨ ਕਾ ਫਲ ਚੰਦਨ ਵਾਸ ਮਾਨਸ ਕਾ ਫਲ ਘਟਮੇ ਸਾਸ। चंदन दे च उसकी वडियाई है उसकी खुशबो वास खुशबो फल है उसका रिजल्ट है उसका परिणाम है उसका वडियाई है उसकी महानता है उस चंदन दी वो है उसकी खुशबो। कोई चंदन होवे पर उसी खुशबो ना होवे तो फिर वो बालन है जलाऊ लकड़ी है। ਸ਼ੇਖ ਸਾਦੀ ਦਾ ਵੀ ਕੋਲ ਬੜਾ ਪਿਆਰਾ ਆਉਂਦਾ ਹੈ ਜਿਸ ਵਿੱਚ ਕਹਿੰਦਾ ਹੈ ਇਨਸਾਨ ਰਾ ਇਨਸਾਨੀਅਤ ਲਾਜ਼ਮਸ ਊਦ ਰਾ ਗਰਬੂ ਨਾ ਬਾਸ਼ਦ ਹੈਜ਼ਮਸ। ਫਾਰਸੀ ਦੇ ਵਿੱਚ ਊਦ ਕਹਿੰਦੇ ਨੇ ਚੰਦਨ ਨੂੰ। ਜੇ ਚੰਦਨ ਦੇ ਵਿੱਚ ਉਸਦੀ ਖੁਸ਼ਬੂ ਨਹੀਂ ਤਾਂ ਉਹ ਬਾਲਣ ਹੈ ਜਲਾਊ ਹੈ ਉਸਦੀ ਕੀ ਅਹਿਮੀਅਤ ਹੋਈ। ਚੰਦਨ ਦੀ ਵਡਿਆਈ ਉਸਦੀ ਖੁਸ਼ਬੂ ਨਾਲ ਹੈ। सूफी फकीर कहंदा है मनुख दी वडियाई उसकी मनुखता नाले है इंसान दी वडियाई उसकी इंसानियत नाले है। गुरु नानक सतगुरु सचा पातशाह का यह वचन चंदन का फल चंदन वास मानस का फल घटमे सास। तेरे अंदर सा चल रहे ने मनुखता दे होने चाहिए ने इंसानियत दे श्वास होने चाहिए ने ਇਉਂ ਜਿਸ ਤਰ੍ਹਾਂ ਚੰਦਨ ਦੇ ਵਿੱਚ ਉਸਦੀ ਖੁਸ਼ਬੂ ਉਸਦਾ ਫਲ ਹੈ ਇਹ ਹੋਵੇ ਤਾਂ ਚੰਦਨ ਇੱਕ ਕੀਮਤੀ ਲੱਕੜ ਹੈ ਵਰਨਾ ਜਲਾਊ ਆਮ ਲੱਕੜੀ ਦੀ ਤਰ੍ਹਾਂ ਹੈ ਨਾ ਸਾੜ ਦਿਓ ਕੋਲੇ ਕਰ ਦਿਓ ਸੁਆਹ ਕਰ ਦਿਓ ਰਾਖੀ ਕਰ ਦਿਓ ਤੇਰੀ ਵੀ ਹੈਸੀਅਤ ਤਾਂ ਉਹੀ ਹੈ ਨਾ ਤੂੰ ਵੀ ਤਾਂ ਉਸੇ ਤਰ੍ਹਾਂ ਦਾ ਹੈ। ਐਸਾ ਆਦਮੀ ਕਹਿੰਦਾ ਫਿਰ ਜੋ ਮਰਜ਼ੀ ਕਰੀਏ ਉਹ ਕੀਤੇ ਗਏ ਪਾਪਾਂ ਨੂੰ ਧੋਂਦਾ ਨਹੀਂ ਬਲਕਿ ਉਹ ਪਾਪ ਨੂੰ ਪਾਪ ਹੀ ਨਹੀਂ ਸਮਝਦਾ। ਗਰੀਬ ਨਵਾਜ਼ ਸੱਚਾ ਪਾਤਸ਼ਾਹ ਕਹਿੰਦੇ ਨੇ ਸਤਸੰਗ ਵੀ ਇੱਕ ਸਰੋਵਰ ਹੈ ਜਿਸ ਵਿੱਚ ਇਸ਼ਨਾਨ ਕਰਕੇ ਕੀਤੇ ਗਏ ਪਾਪ ਧੋਤੇ ਜਾਂਦੇ ਨੇ। ਰਾਮਦਾਸ ਸਰੋਵਰ ਨਾਤੇ ਇੱਥੇ ਰਾਮਦਾਸ ਦੇ ਅਰਥ ਹਨ ਰਾਮ ਦੇ ਦਾਸਾਂ ਦਾ ਸਰੋਵਰ ਸਤਸੰਗ ਜਿੱਥੇ ਰਾਮ ਦੇ ਦਾਸ ਬੈਠਦੇ ਨੇ परमात्मा दे सेवक बैठते ने सत्संगी सज्जन उन्हां दे सत्संग दे च रामदास सरोवर नाते सब उतरे पाप कमाते निर्मल होए कर इस नाना गुरपूरे कीने दाना सब कुशल खेम प्रभ तारे सही सलामत सब थोक उबारे। गुर का शब्द विचारे साध संग मल लाथी पार ब्रह्म भयो साथी नानक नाम ते आया आद पुरख प्रभ पाया। नाम भी सरोवर शब्द भी विचार भी सरोवर ते सत्संग भी सरोवर। तीरथ नामन जाऊं तीरथ नाम है तीरथ शब्द विचार अंतर ध्यान ज्ञान है। ਇਹ ਵੀ ਇੱਕ ਤੀਰਥ ਹੈ ਸਰੋਵਰ ਹੈ। ਗੁਰੂ ਨਾਨਕ ਸਤਿਗੁਰੂ ਸੱਚਾ ਪਾਤਸ਼ਾਹ ਮਨੁੱਖ ਮਾਤਰ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜੇ ਕੋਈ ਮਨੁੱਖ ਸਮਝੇ ਤਾਂ। ਗਰੀਬ ਨਵਾਜ਼ ਕਹਿੰਦੇ ਨੇ ਗੁਰੂ ਸਮੁੰਦ ਨਦੀ ਸਭ ਸਿੱਖੀ ਨਾਤੇ ਜਿੱਤ ਵੱਡੇ ਆਏ। ਸਮੁੰਦਰ ਦੇ ਕੋਲ ਇਸ ਵਾਸਤੇ ਜਾਣਾ ਹੈ ਤਾਂ ਕਿ ਇਸ਼ਨਾਨ ਕਰੇ ਤੰਦਰੁਸਤ ਕਰੇ ਸਾਫ਼ ਹੋਵੇ ਮੈਲ ਉਤਾਰ ਦੇਵੇ। ਸਮੁੰਦਰ ਦੇ ਕੋਲ ਪਾਣੀ ਕੋਲ ਕਿਸੇ ਹੋਰ ਤਰੀਕੇ ਵਾਸਤੇ ਨਹੀਂ ਆਈਦਾ।
गुरु रामदास सतगुरु सचे पातशाह की सिफत दे।

ਸਤਿਗੁਰੂ ਇਹ ਸਾਨੂੰ ਨਹੀਂ ਦੱਸਿਆ ਗਿਆ ਕਿ ਤੁਸੀਂ ਜਨਮ ਕਿਸ ਗੱਲ ਲਈ ਧਾਰਨ ਕੀਤਾ ਗਿਆ ਧਾਰਨ ਕੀਤਾ। ਹਾਂ, ਇਹ ਦੱਸਿਆ ਹੈ ਕਿ ਤੁਸੀਂ ਵੱਧ ਤੋਂ ਵੱਧ ਪੜ੍ਹਨਾ ਹੈ, ਦੁਨੀਆਂ ਚ ਕਾਮਯਾਬ ਹੋਣਾ ਹੈ, ਸਕਸੈਸਫੁਲ ਹੋਣਾ ਹੈ, ਨਾਮ ਬਣਾਉਣਾ ਹੈ, ਆਪਣਾ ਨਾਮ ਰੋਸ਼ਨ ਕਰਨਾ ਹੈ, ਮਾਤਾ ਪਿਤਾ ਦਾ ਨਾਮ ਬਣਾਉਣਾ ਹੈ ਅਤੇ ਸੁਖੀ ਜੀਵਨ ਗੁਜ਼ਾਰਨਾ ਹੈ ਆਦਿ, ਇਹ ਸਾਨੂੰ ਦੱਸਿਆ ਗਿਆ। ਪਰ ਇਹ ਤੇ ਸਾਡੇ ਆਉਣ ਦਾ ਕੋਈ ਪਰਪਸ ਹੀ ਨਹੀਂ ਸੀ। ਵੀ ਡਿਡਨਟ ਕਮ ਫਾਰ ਦਿਸ। ਅਸੀਂ ਕਿਸ ਵਾਸਤੇ ਆਏ ਸੀ? ਆਓ ਮਹਾਰਾਜ ਜੀ ਤੋਂ ਅੱਜ ਗੁਰਬਾਣੀ ਚ ਅਸੀਂ ਇਹ ਪੁੱਛੀਏ ਕਿ ਮਹਾਰਾਜ ਜੀ ਤੁਸੀਂ ਆਖਦੇ ਹੋ ਕਿ ਸਰੀਰਾ ਮੇਰਿਆ ਕਿਆ ਤੁਧ ਕਰਮ ਕਮਾਇਆ, ਤੇ ਇਹ ਦੱਸੋ ਵੀ ਇਸ ਸਰੀਰ ਨੇ ਕੀ ਕਰਮ ਕਰਨਾ ਸੀ, ਕੀ ਕੰਮ ਕਰਨਾ ਸੀ। ਉਹ ਕਹਿੰਦੇ ਹਨ ਇਹ ਸਰੀਰ ਕੁਛ ਬੁੱਝਣ ਵਾਸਤੇ ਆਇਆ ਸੀ, ਕੁਛ ਇਸਨੇ ਬੁੱਝਣਾ ਸੀ, ਕੁਛ ਇਸਨੇ ਰਿਅਲਾਈਜ਼ ਕਰਨਾ ਸੀ, ਕੁਛ ਅਨੁਭਵ ਕਰਨਾ ਸੀ, ਕੁਛ ਇਸਨੇ ਜਾਣਨਾ ਸੀ। ਕਹਿੰਦੇ ਹਨ

ਆਪਣਾ ਮੂਲ ਪਛਾਣਨਾ ਸੀ, ਮੂਲ ਕਿ ਤੂੰ ਕਿੱਥੋਂ ਆਰੰਭ ਹੋਇਆ ਹੈ, ਕੌਣ ਹੈ ਤੈਨੂੰ ਬਣਾਉਣ ਵਾਲਾ, ਤੇਰੇ ਅੰਦਰ ਇਹ ਕੀ ਵਸਤੂ ਹੈ, ਇਹ ਮੰਦਰ ਮੈਂ ਕੌਣ ਵਸਾਈ। ਪਿਛਲੇ ਕੀਰਤਨਾ ਚ ਆਪ ਜੀ ਨੇ ਸੁਣਿਆ ਨਾ ਕਿ ਇਹ ਬਾਡੀ ਮੰਦਰ ਹੈ, ਹਰ ਮੰਦਰ ਇਹ ਸਰੀਰ ਹੈ, ਅਤੇ ਇਸ ਮੰਦਰ ਦੇ ਵਿੱਚ ਬੋਲਦਾ ਕੌਣ ਹੈ, ਇਸ ਮੰਦਰ ਚ ਸੁਣਦਾ ਕੌਣ ਹੈ, ਇਸ ਮੰਦਰ ਚ ਫੀਲ ਕੌਣ ਕਰਦਾ ਹੈ, ਫੀਲਿੰਗਸ ਨੂੰ ਇਸ ਮੰਦਰ ਚ ਤਮਾਮ ਐਕਸਪੀਰੀਅੰਸਿਸ ਨੂੰ ਐਕਸਪੀਰੀਅੰਸ ਕੌਣ ਕਰਦਾ ਹੈ, ਉਹ ਕੌਣ ਹੈ ਜੋ ਚੇਤਨ ਹੈ। ਉਹ ਕੀ ਹੈ ਜੋ ਅਵੇਅਰ ਹੈ, ਜੋ ਜਾਗਦਾ ਹੈ, ਜੋ ਥਿੰਕ ਕਰਦਾ ਹੈ। ਰਾਤ ਨੂੰ ਸੁਪਨਾ ਆਉਂਦਾ ਹੈ, ਅਸੀਂ ਤਾਂ ਸੁੱਤੇ ਪਏ ਹੁੰਦੇ ਹਾਂ, ਪਰ ਸੁਪਨੇ ਦੇ ਵਿੱਚ ਵੀ ਉਹ ਕੌਣ ਹੈ ਜਿਸ ਨੂੰ ਸੁਪਨਾ ਯਾਦ ਰਹਿੰਦਾ ਹੈ ਕਿ ਮੈਨੂੰ ਆਹ ਸੁਪਨਾ ਆਇਆ ਸੀ, ਸਵੇਰੇ ਉੱਠ ਕੇ ਉਹ ਦੱਸਦਾ।

0: ਕੇਰਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha in Williams Lake. Any comments and suggestions please call 250-392-3874.

0: केबो दी रंगीली धरती दे वसनीक श्रोतियो, तुसी ये प्रोग्राम FM रेडियो CISK 94.3 तो सुन रहे हो। ये प्रोग्राम गुरुद्वारा साहिब वैष्णव सिंह सभा विलियम स्लिप तो प्रसारित किया जा रहा है। उम्मीद रखते हाँ कि इस प्रोग्राम नूं होर भी खोज भरपूर बनाने लई तुसी सानूं सुझाव दिंदे रहोगे।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha at Williams Lake. Any comments and suggestions, please call 250-392-3874.

गुण गेरे थोड़े समय की करत छे लाल वांगा।

0: ਗੰਗਾ ਜਿਹੜੇ ਦੁਸ਼ਾਲੇ ਸੁਤਾਰੀਏ ਉਹ ਵੀ ਜਾਣ ਸਾਰੇ ਮਿਹਰਬਾਨ ਜੋਗੇ ਗੰਗਾ ਉਤਰੀ ਚੱਲੀ ਹੈ ਜੱਗ ਵਿੱਚੋਂ ਉਹਦੇ ਮਹਿਲ ਰਹਿਣੇ ਸਾਡੀ ਖਾਨ ਜੋਗੇ
1: ਸਾਡੇ ਕਲਮਾਂ ਦੇ ਸੁਗਨ ਨੇ ਲੋਈ ਆ ਗਏ ਫੁੱਲ ਤਾਗ ਤਾਂ ਦੇਵਾਂਗੇ ਜੇ ਕਰਮੋ ਤੇਰੇ ਗਵਾਰੀ ਰਾਹ

0: ਪੁੱਤਰਾਂ ਤੋਂ ਬਿਨਾਂ ਸੰਸਾਰ ਸੁਣਿਆ ਹੈ। ਪੁੱਤਰਾਂ ਦੀ ਬਾਬਤ ਮੇਰੇ ਸਤਿਕਾਰਯੋਗ ਬਾਪੂ ਗਿਆਨੀ ਸੋਹਣ ਸਿੰਘ ਜੀ ਸੀਤਲ ਹੋਣਾ, ਜਿਹੜੀਆਂ ਚਾਰ ਲਾਈਨਾਂ ਬੜੀਆਂ ਸਵਾਲ ਦੀਆਂ ਲਿਖੀਆਂ ਨੇ, ਉਹ ਕਸ਼ਮੀਰ ਸਿੰਘ ਕੋਮਲ ਤੋਂ ਸੁਣ ਲਓ।
1: ਪੁੱਤਾਂ ਵਾਲਿਓ ਜੱਗ ਦਾ ਪੁੱਤ ਮੇ

0: ਬਾਬਾ ਬੁੱਢਾ ਸਾਹਿਬ ਕਹਿਣ ਲੱਗੇ, ਮਾਤਾ ਜੀ ਤੁਸੀਂ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਹੋ ਤੇ ਮੈਂ ਗੁਰੂ ਨਾਨਕ ਦੇ ਘਰ ਦਾ ਸੇਵਾਦਾਰ, ਝਾੜੂ ਬਰਦਾਰ, ਘਾਹ ਖੋਦ ਕੇ ਗਊਆਂ ਨੂੰ ਪਾਉਣ ਵਾਲਾ, ਗੁਰੂ ਘਰ ਦਾ ਸੇਵਾਦਾਰ, ਮੇਰੇ ਕੋਲ ਕੀ ਤਾਕਤ ਹੈ? ਮੈਂ ਤੁਹਾਨੂੰ ਪੁੱਤਰ ਬਖਸ਼ਿਆ, ਮੇਰ ਕਰੋ, ਜਾਓ ਗੁਰੂ ਅਰਜਨ ਦੇਵ ਮਹਾਰਾਜ ਨੂੰ ਕਹੋ, ਉਹ ਤੁਹਾਨੂੰ ਪੁੱਤਰ ਦੀ ਦਾਤ ਦੇਣਗੇ। ਉਹਨਾਂ ਤੇ ਟਾਲ ਦਿੱਤਾ ਹੈ, ਮਾਤਾ ਜੀ ਪੁੱਤਰ ਉਹੀ ਦੇ ਸਕਦੇ ਨੇ, ਸਾਰੀਆਂ ਕਲਾ ਦੇ ਮਾਲਕ ਉਹੀ ਨੇ, ਸਰਬ ਕਲਾ ਸਮਰੱਥ ਨੇ, ਸ਼ਾਂਤੀ ਦੇ ਪੁੰਜ ਨੇ, ਨਾਮ ਦੇ ਜਹਾਜ਼ ਨੇ, ਜਾਓ ਉਹਨਾਂ ਨੂੰ ਆਖੋ ਤੁਹਾਨੂੰ ਪੁੱਤਰ ਦੀ ਦਾਤ ਬਖਸ਼ਣ। ਮਾਤਾ ਗੰਗਾ ਜੀ ਨਾਰਾਜ਼ ਹੋ ਕੇ ਗੁਰੂ ਅਰਜਨ ਦੇਵ ਮਹਾਰਾਜ ਦੇ ਕੋਲ ਆਏ। ਗੁਰੂ ਅਰਜਨ ਦੇਵ ਕਹਿਣ ਲੱਗੇ, ਗੰਗਾ ਜੀ ਕਿਵੇਂ ਗੱਲ ਬਣੀ ਕੋਈ? ਬਾਬਾ ਬੁੱਢਾ ਸਾਹਿਬ ਨੇ ਵਰ ਦਿੱਤਾ, ਕਿਰਪਾ ਕੀਤੀ? ਮਾਤਾ ਜੀ ਕਹਿਣ ਲੱਗੇ, ਨਹੀਂ ਮਹਾਰਾਜ, ਬਾਬਾ ਬੁੱਢਾ ਸਾਹਿਬ ਨੇ ਮੈਨੂੰ ਜਵਾਬ ਦਿੱਤਾ। ਬਾਬਾ ਬੁੱਢਾ ਸਾਹਿਬ ਨੇ ਸਾਫ਼ ਕਹਿ ਦਿੱਤਾ ਕਿ ਮੈਂ ਤੁਹਾਨੂੰ ਪੁੱਤਰ ਦੀ ਬਖਸ਼ਿਸ਼ ਨਹੀਂ ਕਰ ਸਕਦਾ, ਗੁਰੂ ਨਾਨਕ ਦੀ ਗੱਦੀ ਦੇ ਤੁਸੀਂ ਵਾਰਸ ਹੋ ਤੇ ਮੈਂ ਕੌਣ ਆ ਤੁਹਾਨੂੰ ਪੁੱਤਰ ਦੇਣ ਵਾਲਾ? ਗੁਰੂ ਅਰਜਨ ਦੇਵ ਕਹਿਣ ਲੱਗੇ, ਗੰਗਾ ਜੀ ਐਸਾ ਹੋਣਾ ਨਹੀਂ ਸੀ ਚਾਹੀਦਾ। ਕਿਹੜੇ ਰੰਗ ਵਿੱਚ ਗਏ ਸੋ? ਕਿਹੜੇ ਢੰਗ ਵਿੱਚ ਗਏ ਸੋ? ਕਿਹੜੀ ਸ਼ਾਨ ਨਾਲ ਗਏ ਸੋ? ਮਾਤਾ ਜੀ ਕਹਿਣ ਲੱਗੇ, ਰਸਾਂ ਤੇ ਚੜ੍ਹ ਕੇ ਗਏ ਸਾਂ, 36 ਪ੍ਰਕਾਰ ਦੇ ਭੋਜਨ ਲੈ ਕੇ ਗਏ ਸਾਂ, ਚੰਗੇ ਚੰਗੇ ਕੱਪੜੇ ਪਾ ਕੇ ਗਏ ਸਾਂ। ਗੁਰੂ ਅਰਜਨ ਦੇਵ ਕਹਿਣ ਲੱਗੇ, ਗੰਗਾ ਜੀ ਗੱਲ ਤਾਹੀਆਂ ਨਹੀਂ ਬਣੀ, ਸੰਤਾਂ ਨੂੰ ਮਿਲਣ ਜਾਣਾ ਹੋਵੇ ਤੇ ਨਿਮਾਣੇ ਹੋ ਕੇ ਜਾਈਦਾ, ਸੰਤਾਂ ਨੂੰ ਮਿਲਣ ਜਾਣਾ ਹੋਵੇ ਤੇ ਨਿਮਰਤਾ ਨਾਲ ਜਾਈਦਾ, ਸੰਤਾਂ ਨੂੰ ਮਿਲਣ ਜਾਣਾ ਹੋਵੇ ਤੇ ਮਨ ਨੀਵਾਂ ਕਰਕੇ ਜਾਈਦਾ। ਗੁਰੂ ਅਰਜਨ ਦੇਵ ਮਹਾਰਾਜ ਨੇ ਜਿਵੇਂ ਮਾਤਾ ਗੰਗਾ ਜੀ ਨੂੰ ਆਖਿਆ ਆਪਣੇ ਵੱਲੋਂ, ਜਿਵੇਂ ਆਖਿਆ ਕਿ ਸੰਤਾਂ ਕੋਲ ਕਿਵੇਂ ਜਾਈਦਾ, ਉਸ ਦਾ ਵੇਰਵਾ ਮੇਰੇ ਸਾਥੀ ਅਗਲੀ ਕਵਿਤਾ ਵਿੱਚ ਇਉਂ ਕਰ ਰਹੇ ਹਨ, ਸੁਣੀਏ।
1: ਗੰਗਾ ਦੀ ਰਾਹ ਤੇਰਾ ਤਾਕੇ ਬੁਝਿਆ ਤੇ ਕੁਮਲਾਇਆ, ਸ਼ਾਂਤ ਮਈ ਦੇ ਸਾਗਰ ਸਤਿਗੁਰ

ਸਰਦੇ ਦਾ ਹੰਕਾਰ ਨਹੀਂ ਪਾਉਂਦਾ ਜਿਹੜੇ

ਕਿਉਂਕਿ ਮਹਾਰਾਜ ਨੇ ਹਰਿਮੰਦਰ ਦੀ ਨੀਰ ਖਾਈ ਤੇ ਉਸ ਵੇਲੇ ਰਾਜ ਨੇ ਉਸ ਇੱਟ ਨੂੰ ਝਾੜਨਾ ਸ਼ੁਰੂ ਕਰ ਦਿੱਤਾ। ਇੱਟ ਝਾੜ ਕੇ ਰੱਖੀ ਤੇ ਜਿਸ ਵੇਲੇ ਇੱਟ ਝਾੜ ਕੇ ਰੱਖੀ ਗੁਰੂ ਅਰਜਨ ਦੇਵ ਨੇ ਸ਼ਰਾਪ ਦੇ ਦਿੱਤਾ। ਸਿਆਣੇ ਲੋਕ

ਇੱਕ ਵਾਰ ਮਹਾਂਪੁਰਸ਼ਾਂ ਨੂੰ ਪੁੱਛਿਆ, ਮਹਾਂਪੁਰਸ਼ੋ ਵੀ ਸੰਤਾਂ ਦੀ ਨਿਸ਼ਾਨੀ ਦੱਸੋ। ਉਹ ਕਹਿਣ ਲੱਗੇ, ਕਾਕਾ ਜਦੋਂ ਸੰਤਾਂ ਨੂੰ ਮਿਲਣ ਜਾਓ, ਉਹਨਾਂ ਨਾਲ ਵਚਨ ਕਰੋ, ਜੇ ਤੁਹਾਡਾ ਹਿਰਦਾ ਸ਼ਾਂਤ ਹੋ ਗਿਆ, ਸਮਝ ਲਓ ਸਾਧੂ ਠੀਕ ਨੇ, ਨਹੀਂ ਤੇ ਸਾਧੂਆਂ ਕੋਲ ਕੱਖ ਨਹੀਂ। ਜਿਵੇਂ ਇੱਕ ਮਹਾਂਪੁਰਸ਼ ਬੈਠੇ ਸਨ, ਇੱਕ ਵੀਰ ਨੇ ਆਖਿਆ, ਬਾਬਾ ਜੀ ਤੁਹਾਡਾ ਨਾਂ ਕੀ ਹੈ? ਕਹਿੰਦਾ, ਮੇਰਾ ਨਾਮ ਹੈ ਸ਼ਾਂਤੀ ਸਰੂਪ। ਦੋ ਚਾਰ ਮਿੰਟ ਬਹਿ ਕੇ ਉਹ ਬੱਚਾ ਤੁਰ ਲੱਗਾ, ਫਿਰ ਕਹਿੰਦਾ, ਬਾਬਾ ਜੀ ਮੈਨੂੰ ਭੁੱਲ ਗਿਆ ਤੁਹਾਡਾ ਨਾਂ ਕੀ ਹੈ। ਕਹਿੰਦਾ, ਉਹ ਤੈਨੂੰ ਵੀ ਵਾਰ ਆਖਿਆ, ਮੇਰਾ ਨਾਮ ਸ਼ਾਂਤੀ ਸਰੂਪ ਹੈ, ਮੇਰਾ ਨਾਮ ਸ਼ਾਂਤੀ ਸਰੂਪ ਹੈ। ਦਸ ਮਿੰਟ ਬਹਿ ਕੇ ਜਦੋਂ ਫਿਰ ਮੁੰਡਾ ਤੁਰਨ ਲੱਗਾ, ਕਹਿੰਦਾ, ਬਾਬਾ ਜੀ ਮੈਨੂੰ ਫਿਰ ਭੁੱਲ ਗਿਆ ਤੁਹਾਡਾ ਨਾਂ ਕੀ ਹੈ। ਉਹਨੇ ਬਲਦਾ ਬਲਦਾ ਚੋ ਕੱਢ ਕੇ ਧੂਏ ਚੋਂ ਵਗਾੜਾ ਮਾਰ ਕੇ ਆਖਿਆ, ਤੈਨੂੰ 36 ਵਾਰ ਆਖਿਆ ਸ਼ਾਂਤੀ ਸਰੂਪ ਹੈ, ਸ਼ਾਂਤੀ ਸਰੂਪ ਹੈ, ਪਤਾ ਨੀ ਲੱਗਦਾ। ਉਹ ਮੁੰਡਾ ਢਿੱਲੇ ਜੇ ਮੂੰਹ ਨਾਲ ਕਹਿਣ ਲੱਗਾ, ਮੈਨੂੰ ਤੇ ਅਗਨੀ ਦਾਸ ਜਾਪਦਾ, ਸ਼ਾਂਤੀ ਸਰੂਪ ਸਰੂਪ ਐਵੇਂ ਹੀ ਨਾਂ ਰੱਖੀ ਫਿਰਦਾ। ਬਾਕੀ ਹਿੱਸਾ ਅਗਲੇ ਪਾਸੇ ਸੁਣੋ। ਜਦ ਬਾਬਾ ਬੁੱਢਾ ਸਾਹਿਬ ਵੱਲੋਂ ਨਾਰਾਜ਼ ਹੋ ਕੇ ਮਾਤਾ ਗੰਗਾ ਜੀ ਅੰਮ੍ਰਿਤਸਰ ਪਹੁੰਚੇ, ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਗੰਗਾ ਜੀ ਕੀ ਬਾਬਾ ਬੁੱਢਾ ਸਾਹਿਬ ਜੀ ਨੇ ਹੁਕਮ ਕੀਤਾ? ਮਾਤਾ ਜੀ ਕਹਿਣ ਲੱਗੇ, ਜਵਾਬ ਮਿਲ ਗਿਆ ਹੈ। ਬਾਬਾ ਜੀ ਕਹਿੰਦੇ ਨੇ ਕਿ ਮੈਂ ਪੁੱਤਰ ਨਹੀਂ ਦੇ ਸਕਦਾ, ਤੁਸੀਂ ਗੁਰੂ ਨਾਨਕ ਦੇ ਘਰ ਦੇ ਵਾਰਸ ਹੋ, ਲੋਕਾਂ ਨੂੰ ਪੁੱਤਰ ਦੇਣ ਵਾਲੇ ਹੋ, ਮੈਂ ਤੁਹਾਨੂੰ ਪੁੱਤਰ ਕਿਵੇਂ ਦੇ ਸਕਦਾ? ਗੁਰੂ ਅਰਜਨ ਦੇਵ ਕਹਿਣ ਲੱਗੇ, ਗੰਗਾ ਜੀ ਐਸਾ ਹੋਣਾ ਨਹੀਂ ਸੀ ਚਾਹੀਦਾ, ਕਿਸ ਢੰਗ ਨਾਲ ਗਏ ਸੋ? ਮਾਤਾ ਜੀ ਨੇ ਆਖਿਆ, ਰਸਾਂ ਤੇ ਸਵਾਰ ਹੋ ਕੇ ਗਏ ਸਾਂ, ਟੋਰ ਕੱਢ ਕੇ ਗਏ ਸਾਂ, ਗੋਲੀਆਂ ਨੂੰ ਨਾਲ ਲੈ ਕੇ ਗਏ ਸਾਂ। ਗੁਰੂ ਅਰਜਨ ਦੇਵ ਕਹਿਣ ਲੱਗੇ, ਗੰਗਾ ਜੀ ਇਸ ਤਰ੍ਹਾਂ ਨਹੀਂ ਸੰਤਾਂ ਕੋਲ ਜਾਈਦਾ, ਆਪਣੀ ਹੱਥੀ ਆਟਾ ਪੀਸੋ, ਵਿੱਚ ਛੋਲੇ ਰਲਾਓ, ਮਿੱਠਾ ਆਟਾ ਤਿਆਰ ਕਰੋ, ਦੁੱਧ ਤਿਆਰ ਕਰੋ, ਮੱਖਣ ਰਿੜਕੋ, ਦਹੀਂ ਤਿਆਰ ਕਰੋ, ਲੱਸੀ ਦਾ ਮੱਗਾ ਭਰੋ, ਆਪਣੇ ਸਿਰ ਤੇ ਚੁੱਕੋ ਪ੍ਰਸ਼ਾਦੇ, ਤੇ ਨੰਗੇ ਪੈਰੀ ਵੀਰ ਸਾਹਿਬ ਜਾ ਕੇ ਬਾਬਾ ਬੁੱਢਾ ਸਾਹਿਬ ਤੋਂ ਪੁੱਤਰ ਦੀ ਦਾਤ ਮੰਗੋ। ਜਦੋਂ ਮਾਤਾ ਜੀ 15 ਮੀਲ ਤੁਰ ਕੇ ਆਪਣੇ ਸਿਰ ਤੇ ਗੰਢੇ ਚੁੱਕ ਕੇ, ਲੱਸੀ ਚੁੱਕ ਕੇ, ਮੱਖਣ ਚੁੱਕ ਕੇ, ਪ੍ਰਸ਼ਾਦੇ ਮਿੱਠੇ ਚੁੱਕ ਕੇ ਬਾਬਾ ਜੀ ਦੀ ਬੀੜ ਪਹੁੰਚੇ, ਬਾਬਾ ਜੀ ਅੱਗੜ ਵਾਂਡੀ ਆ ਕੇ ਮਿਲੇ। ਕਹਿਣ ਲੱਗੇ, ਮਾਤਾ ਜੀ ਅੱਜ ਇੰਨੀ ਭੁੱਖ ਲੱਗੀ ਸੀ, ਮੈਂ ਸੋਚਦਾ ਸਾਂ ਮਾਵਾਂ ਤੋਂ ਬਿਨਾਂ ਪੁੱਤਰਾਂ ਦਾ ਕਿਹਨੂੰ ਫਿਕਰ ਹੋ ਸਕਦਾ ਹੈ। ਬਾਬਾ ਜੀ ਨੇ ਜਦੋਂ ਰੋਟੀਆਂ ਮਾਤਾ ਜੀ ਦੇ ਸਿਰ ਤੋਂ ਲਾਹੀਆਂ, ਬਾਬਾ ਜੀ ਦੇ ਪੋਣੇ ਦੀ ਗੰਢ ਖੋਲ ਰਹੇ ਸਨ, ਤੇ ਮਾਤਾ ਗੰਗਾ ਜੀ ਹੱਥ ਜੋੜ ਕੇ ਪੁੱਤਰ ਦੀ ਦਾਤ ਮੰਗ ਰਹੇ ਸਨ। ਭਾਈ ਹੁਣ ਮੈਂ ਇੱਕ ਆਪਣਾ ਵਾਅਦਾ ਪੂਰਾ ਕਰਨ ਲੱਗਾ। ਸਾਰੀਆਂ ਕੈਸਟਾਂ ਵਿੱਚ ਤੁਸੀਂ ਸੁਣਿਆ, ਲਗਭਗ 51 ਕੈਸਟਾਂ ਸੁਣਿਆ ਕਿ ਮੇਰੇ ਉਸਤਾਦ ਜੀ ਦਾ ਹੁਕਮ ਆ, ਹਰ ਕੈਸਟ ਵਿੱਚ ਇੱਕ ਛੰਦ ਮੈਂ ਰਿਕਾਰਡ ਕਰਾਇਆ ਕਰਾਂ। ਉਹ ਉਸਤਾਦ ਸਾਹਿਬ ਜੀ ਦਾ ਹੁਕਮ ਹੁਣ ਮੈਂ ਪੂਰਾ ਕਰਨ ਲੱਗਾ। ਇਹ 2 ਤਾਰਾ ਛੰਦ ਹੈ, ਮੇਰਾ ਸਾਥ ਦੇਣਗੇ ਮੱਖਣ ਸਿੰਘ ਅਤੇ ਕਸ਼ਮੀਰ ਸਿੰਘ ਕੋਵਲ। ਮਾਤਾ ਗੰਗਾ ਜੀ ਹੱਥ ਜੋੜ ਕੇ ਬਾਬਾ ਬੁੱਢਾ ਸਾਹਿਬ ਤੋਂ ਪੁੱਤਰ ਦੀ ਦਾਤ ਇਹ ਐਉਂ ਮੰਗ ਰਹੇ ਹਨ, ਕਹਿੰਦੀ ਪੁੱਤਰ ਬਖਸ਼ ਦੇ।

ਫਿਰ ਮੇਰਿਆਂ ਦੁੱਖਾਂ ਦੀ ਮੁੱਕ ਜਾਵੇਗੀ ਵਾਟ ਜਦ ਜਾ ਕੇ ਬੀੜ ਪੁੱਜੀ ਅਰਜਾ ਹੱਥ ਬੰਨ ਕੇ ਕਰਦੇ

ਮੇਘ ਰੇਖ ਵਿੱਚ ਮਾਰੋ, ਬਾਬਾ ਮੇਘ ਰੇਖ ਵਿੱਚ ਮਾਰੋ, ਲਾਓ

ਗੱਦੀ ਦੇ ਪੰਚਮ ਗੁਰੂ ਨਾਮ ਦੇ ਦਾਨੀ ਉਹ ਮੈਨੂੰ ਕਹਿੰਦੇ ਸੀ ਸਾਰੂ ਬਾਬਾ ਬ੍ਰਹਮ ਗਿਆਨੀ।

0: ਜਾਗੇ ਮਿਸੇ ਸੀ ਗੰਢੇ ਨਾਲ ਜੱਟਾਂ ਦਾ ਖਾਣਾ। ਗੰਢਾ ਐਸੀ ਚੀਜ਼ ਆ, ਇਹ ਮੇਰਾ ਸਵਾਦ ਨਹੀਂ, ਇਹ ਇੱਕ ਦਵਾਈ ਵੀ ਹੈ। ਆਮ ਲੋਕ ਜਾਣਦੇ ਨੇ ਕਿ ਮੈਂ ਮਿਸ਼ਰੀ ਦੇ ਨਾਲ ਵੈਦਿਕ ਦਾ ਕੰਮ ਵੀ ਕਰਦਾ, ਮੈਂ ਵੈਦਿਕ ਪਾਸ ਕੀਤੀ ਹੋਈ ਆ। ਮੈਂ ਐਲਾਨ ਕਰਦਾ ਕਿ ਜੇ ਮੈਂ 10 ਸਾਲ ਹੋਰ ਜਿਉਂਦਾ ਰਹਿ ਗਿਆ ਤੇ ਕੋਹੜ ਦੀ ਬਿਮਾਰੀ ਹਿੰਦੁਸਤਾਨ ਦੀ ਧਰਤੀ ਚੋਂ ਗਵਾ ਦਿਆਂਗਾ। ਚਮੜੀ ਦਾ ਕੋਈ ਰੋਗ ਹੋਵੇ, ਗਲਿਆ ਹੋਇਆ ਬੰਦਾ ਹੋਵੇ, ਮੁਸ਼ਕਿਆ ਹੋਇਆ ਹੋਵੇ, ਚਮੜੀ ਕਿੱਡੀ ਵਿਗੜੀ ਹੋਈ ਹੋਵੇ, 1 ਮਹੀਨੇ 'ਚ ਠੀਕ ਕਰ ਦੇਣੀ ਮੇਰੀ ਦਵਾਈ ਦੀ ਕਰਾਮਾਤ ਹੈ। ਸਾਰੇ ਸੱਜਣਾਂ ਨੂੰ ਪਤਾ ਹੈ ਕਿ ਮੱਸਿਆ ਦੇ ਪੁੰਨਿਆਂ ਵਾਲੇ ਦਿਨ ਅਸੀਂ ਬਾਬੇ ਬਕਾਲੇ ਦਵਾਈ ਵੰਡਦੇ ਹਾਂ। ਬਾਬਾ ਬੁੱਢਾ ਸਾਹਿਬ ਨੇ ਰੱਖਿਆ ਗੋਡੇ ਦੇ ਗੰਢਾ, ਮਾਰੀ ਮੁੱਕੀ ਛੋਟਾ ਜਿਹਾ ਗੰਢਾ ਵਿੱਚੋਂ ਨਿਕਲ ਕੇ ਜਦੋਂ 5 ਫੁੱਟ ਤੇ ਡਿੱਗਾ, ਬਾਬਾ ਜੀ ਕਹਿਣ ਲੱਗੇ ਮਾਂ ਗੰਗਾ, ਏਡਾ ਮਹਾਬਲੀ ਪੁੱਤਰ ਪੈਦਾ ਹੋਏਗਾ, ਏਡਾ ਬਹਾਦਰ ਪੁੱਤਰ ਪੈਦਾ ਹੋਏਗਾ, ਏਡਾ ਯੋਧਾ ਪੁੱਤਰ ਪੈਦਾ ਹੋਏਗਾ। ਜਿਵੇਂ ਮੈਂ ਗੰਢਾ ਫੇਰ ਦਿੱਤਾ ਮੁੱਕੀ ਮਾਰ ਕੇ, ਉਹ ਜਰਵਾਣਿਆਂ ਦੇ ਸਿਰ ਫੇਰਿਆ ਕਰੇਗਾ। ਜਿਵੇਂ ਬਾਬਾ ਬੁੱਢਾ ਸਾਹਿਬ ਜੀ ਵਰ ਦਿੰਦੇ ਨੇ, ਮੇਰੇ ਸਾਥੀ ਗੁਰਮੁਖ ਸਿੰਘ ਐਮਏ, ਕਸ਼ਮੀਰ ਸਿੰਘ ਕੋਮਲ ਤੇ ਸੁਲੱਖਣ ਸਿੰਘ ਰਿਆੜ ਕਿਉਂ ਬਿਆਨ ਕਰ ਰਹੇ ਹਨ।
1: ਗੰਢਾ ਬਨ ਚਕਿਆ ਬਾਬੇ, ਪ੍ਰੇਮ ਤੇ ਛਕਿਆ ਬਾਬੇ, ਖੁੱਲੇ ਬੁਰੇ ਬ੍ਰਹਮ ਗਿਆਨੀ ਗੋਬਿੰਦ।

0: ਮਾਰੇ ਦੀ ਢਾਲ ਦੀ ਦੁਨੀਆ ਦੇ ਗੁਨਾਹ ਹੋ ਜੂ ਗੰਗਾ ਦੇ ਲਾਲ ਦੀ ਬੋਲੇ ਉਹ ਬ੍ਰਹਮ ਗਿਆਨੀ
1: ਹੋ ਦੁਨੀਆ ਦੇ ਸ਼ਰੀਰ ਛੱਡੂ ਨੇਕੀ ਦੇ ਚੰਦੇ ਗੱਡੂ ਤਗੜੇ ਦੀ ਆਕੜ ਪੰਨੂ ਸੱਚ ਨੂੰ ਸਤਕਾਰੇਗਾ ਮਾਰੇ ਨੂੰ ਜੀਵਨ ਬਖਸ਼ੂ ਜਾਵਰ ਨੂੰ ਮਾਰੇਗਾ ਹੋਵੇਗਾ ਬਲੀ ਸੂਰਮਾ
0: ਨਾਰੇ ਟੱਕਰ ਲਾਉਣੀ ਉਹ ਨਾਰੇ ਧੌਣ ਪਾਉਣੀ ਨਵਜ ਸਮਝ ਗਏ ਸਮੇ ਦੀ ਚਾਲ ਦੀ ਦੁਨੀਆ ਦੇ ਉਮਰ ਹੋਜੂ ਹੋਜੂ ਗੰਗਾ ਦੇ ਲਾਲ ਦੀ ਬੋਲੇ ਉਹ ਬ੍ਰਹਮ ਗਿਆਨੀ
1: ਪਾਪਾ ਦਾ ਨਾ ਕਰੇਗਾ ਪਾਪਾ ਦਾ ਨਾ ਕਰੇਗਾ ਸੱਚ ਦਾ ਪ੍ਰਕਾਸ਼ ਕਰੇਗਾ ਜ਼ਿੰਦਗੀ ਵਿੱਚ ਜਿੱਤਾਂ ਜਿੱਤੂ ਕਦੇ ਨਾ ਹਾਰੇਗਾ ਮਾਰੇ ਨੂੰ ਜੀਵਨ ਬਖਸ਼ੂ ਜਾਵਰ ਨੂੰ ਮਾਰੇਗਾ ਹੋਵੇਗਾ

0: ਸਾਰੀ ਤੁਹਾਡੀ ਸੇਵਾ ਸੇਵਾ ਨੂੰ ਲੱਗੂ ਮੇਰਾ ਸਰਗਰਮਾ ਬਲੀ ਹੋਵੇਗਾ ਤੁਹਾਡੀ ਧੀ ਕੋਲ ਤਾਰੇਗਾ ਮਾੜੇ ਨੂੰ ਜੀਵਨ ਬਖਸ਼ੂ ਜਾਵਰ ਨੂੰ ਮਾਰੇਗਾ ਹੋਵੇਗਾ ਬਲੀ ਸੂਰਮਾ
1: ਸਾਰੋ ਫੁੱਲ ਵਰਨੇ ਜੋਗੇ ਆਦਰਸ਼ ਕਰਨੇ ਦਰਸ਼ਨ ਕਰ ਤੈਨੂੰ ਪਾਰਟੀ ਜੋਗੀ ਦੇ ਨਾਲ ਦੀ ਦੁਨੀਆਂ ਦੇ ਉਪਮਾ ਹੋਜੂ ਗੰਗਾ ਦੇ ਲਾਲ ਦੀ ਬੋਲੇ ਉਹ ਬ੍ਰਹਮ ਗਿਆਨੀ
2: ਮਾਤਾ ਗੰਗਾ ਜੀ ਬਾਬੇ ਬੁੱਢੇ ਸਾਹਿਬ ਤੋਂ ਵਰ ਲੈ ਕੇ ਜਦੋਂ ਅੰਮ੍ਰਿਤਸਰ ਸਾਹਿਬ ਪਹੁੰਚੇ ਤੇ ਚਰਚਾ ਖਿਲਰ ਗਈ ਸਾਰੇ ਸ਼ਹਿਰ ਵਿੱਚ ਕਿ ਬਾਬਾ ਬੁੱਢਾ ਸਾਹਿਬ ਨੇ ਵਰ ਦਿੱਤਾ ਕਿ ਮਹਾਬਲੀ ਪੁੱਤਰ ਪੈਦਾ ਹੋਵੇਗਾ ਜਰਵਾਣਿਆਂ ਦੇ ਸਿਰ ਫੇਵੇਗਾ। ਜਦੋਂ ਇਸ ਗੱਲ ਦਾ ਪਤਾ ਕਰਮ ਨੂੰ ਲੱਗਾ ਇਹਨੇ ਪਿਰਥੀ ਚੰਦ ਆਏ ਨੂੰ ਸਾਰੀ ਗੱਲ ਖੋਲ ਕੇ ਸੁਣਾਈ। ਕਹਿੰਦੀ ਤੁਸੀਂ ਤੇ ਕਹਿੰਦੇ ਸੀ ਗੰਗਾ ਦੇ ਘਰ ਪੁੱਤ ਨਹੀਂ ਹੋਣਾ, ਤੁਸੀਂ ਤੇ ਕਹਿੰਦੇ ਸੀ ਗੰਗਾ ਨੇ ਉਂਤਰੀ ਜਾਣਾ, ਤੁਸੀਂ ਤੇ ਕਹਿੰਦੇ ਸੀ ਗੰਗਾ ਦੇ ਮਹਿਲ ਸਾਡੇ ਵਾਸਤੇ ਰਹਿਣੇ ਨੇ, ਤੁਸੀਂ ਤੇ ਕਹਿੰਦੇ ਸੀ ਗੋਲਕ ਦੇ ਮਾਲਕ ਸਾਡੇ ਪੁੱਤਰ ਨੇ ਪੁੱਤਰ ਨੇ ਬਣਨਾ। ਬਾਬਾ ਬੁੱਢਾ ਸਾਹਿਬ ਨੇ ਵਰ ਦਿੱਤਾ ਕਿ ਮਹਾਬਲੀ ਪੁੱਤਰ ਪੈਦਾ ਹੋਵੇਗਾ। ਆਪਣੇ ਲੰਬੇ ਸਾਰੇ ਦਾੜੇ ਨੂੰ ਹੱਥ ਵਿੱਚ ਫੜ ਕੇ ਪਿਰਥੀ ਚੰਦ ਨੇ ਆਖਿਆ ਕਰਮੋ, ਬਾਬਾ ਬੁੱਢਾ ਇੱਕ ਜੱਟਾਂ ਦਾ ਮੁੰਡਾ, ਮੈਂ ਗੁਰੂ ਰਾਮਦਾਸ ਦਾ ਪੁੱਤਰ ਹਾਂ, ਮੈਂ ਸ਼ਰਾਬ ਦਿੰਦਾ। ਜੇ ਬਾਬੇ ਬੁੱਢੇ ਨੇ ਵਰ ਦਿੱਤਾ ਪੁੱਤਰ ਹੋਵੇਗਾ, ਮੈਂ ਸ਼ਰਾਬ ਦਿੰਦਾ ਪੁੱਤਰ ਨਹੀਂ ਹੋਵੇਗਾ। ਆਖਿਆ ਕਰਮੋ ਨੇ ਜੇ ਪੁੱਤਰ ਹੋ ਗਿਆ ਫਿਰ, ਕਹਿੰਦਾ ਕਰਮਾਂ ਵਾਲੀਏ ਯਕੀਨ ਕਰ, ਮੇਰੇ ਹੱਥ ਏਡੇ ਲੰਮੇ ਨੇ, ਮੇਰੀਆਂ ਬਾਹਾਂ ਏਡੀਆਂ ਲੰਮੀਆਂ ਨੇ, ਮੇਰਾ ਇੰਨਾ ਜ਼ੋਰ ਹੈ, ਇੰਨੇ ਬੰਦੇ ਨੇ ਇਸ ਦੇਸ਼ ਵਿੱਚ ਮੇਰੇ ਕਿ ਮੈਂ ਗੁਰੂ ਅਰਜਨ ਦੇਵ ਦੇ ਪੁੱਤਰ ਨੂੰ ਜੀਵਦਾ ਨਹੀਂ ਰਹਿਣ ਦਿਆਂਗਾ, ਮਰਵਾ ਦਿਆਂਗਾ। ਇਸ ਈਰਖਾ ਤੋਂ ਤੰਗ ਆ ਕੇ ਗੁਰੂ ਅਰਜਨ ਦੇਵ ਮਹਾਰਾਜ ਗੁਰੂ ਕੀ ਵਡਾਲੀ ਜਾ ਵਸੇ। ਆਖਿਰ ਉਹ ਦਿਨ ਆ ਗਿਆ, ਸੰਮਤ 1652 ਦਾ ਵੀਰਵਾਰ ਵਾਲਾ ਦਿਨ ਹੈ, ਹੜ ਵਾਲੀ ਏਕਮ। ਗੁਰੂ ਅਰਜਨ ਦੇਵ ਦੇ ਘਰ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਅਵਤਾਰ ਜਿਵੇਂ ਲਿਆ, ਜਿਵੇਂ ਖੁਸ਼ੀਆਂ ਹੋਈਆਂ, ਬਾਬਾ ਬੁੱਢਾ ਸਾਹਿਬ ਨੂੰ ਵੀਰ ਸਾਹਿਬ ਜਿਵੇਂ ਸੁਨੇਹਾ ਭੇਜਿਆ ਗਿਆ, ਭਾਈ ਗੁਰਦਾਸ ਨੂੰ ਨਾਲ ਲੈ ਕੇ ਬਾਬਾ ਬੁੱਢਾ ਸਾਹਿਬ ਨੇ ਅੰਮ੍ਰਿਤਸਰ ਤੁਰ ਕੇ ਜਿਵੇਂ ਗੁਰੂ ਕੀ ਵਡਾਲੀ ਆ ਕੇ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਦਰਸ਼ਨ ਕੀਤੇ, ਸਾਰਾ ਹੀ ਸੀਨ ਮੇਰੇ ਸਾਥੀ ਇਉਂ ਬਿਆਨ ਕਰ ਰਹੇ ਹਨ, ਸੁਣੋ।
0: ਵੀਰਵਾਰ ਦੇ ਤਿਹਾਰ ਦਾ ਲੱਗਿਆ ਪੱਕ ਸੋਹਰੇੜਾ, ਸੀ ਪ੍ਰਕਾਸ਼ ਸੂਰਜੋਂ ਬਹੁਤਾ ਸਤਿਗੁਰੂ ਜੀ ਦੇ ਚੇਰੇ ਦਾ।
1: ਸਮਤ 1652 ਰੋਟਾਈਆ ਲੋਕਾਂ ਨੇ ਹਰ ਗੋਬਿੰਦ ਦੇ

ਦੀਆਂ ਬਹੁਤ ਮਨਾਈਆਂ ਲੋਕਾਂ ਨੇ ਆਈ ਆ ਕੇ ਗੁਰੂ ਸਾਹਿਬ ਜੀ ਭਗਤ ਦਾ ਤੇ ਮਾਲਕ ਨੇ ਜੇ

0: ਸਭ ਤੇ ਖੁਸ਼ੀਆਂ ਬਹੁਤ ਮਨਾਈਆਂ ਲੋਕਾਂ ਨੇ
1: ਸਾਡੇ ਬੁੱਢੇ ਨੂੰ ਚੋਬ ਸੁਣਿਆ ਸਤਿਗੁਰੂ ਜੀ ਨੇ ਖੱਲਿਆ ਏ ਬਾਬਾ ਬੁੱਢਾ ਗੱਲ ਸੁਣਦਿਆਂ ਵੀਰ ਸਾਹਿਬ ਤੋਂ ਚੱਲਿਆ ਏ
0: ਸੱਚੀਆਂ ਖਬਰਾਂ ਬਾਬਾ ਜੀ ਨੂੰ ਆਣ ਪਹੁੰਚਾਈਆਂ ਲੋਕਾਂ ਨੇ ਹਰ ਗੋਬਿੰਦ ਦੇ ਜਨਮ ਤੇ ਖੁਸ਼ੀਆਂ ਬਹੁਤ ਮਨਾਈਆਂ ਲੋਕਾਂ ਨੇ
1: ਅਰਸ਼ਾਂ ਵਿੱਚੋਂ ਦੇਵਤੇ ਪਰੀਆਂ ਅਰਸ਼ਾਂ ਵਿੱਚੋਂ ਦੇਵਤੇ ਪਰੀਆਂ ਖੁਸ਼ੀ ਚ ਫੁੱਲ ਵਰਾਉਂਦੇ ਸੀ ਰੂਹ ਸਿੱਖਾਂ ਦਾ ਤਾਰ ਤਾਰ ਕੇ ਦਰਸ਼ਨ

0: ਕੱਪੜਿਆਂ ਵਾਲਾ ਆਉਂਦਾ ਹੈ ਉਹਨੂੰ ਵੀ ਸਿੱਖਿਆ ਮਿਲਦੀ ਹੈ। ਜੋਗੀ ਸੋ ਜੋ ਹੁਕਮ ਪਛਾਣੇ, ਜੇ ਸੇਵਾਈਵਾਨ ਕਿਰਸਾਨ ਆਉਂਦਾ ਹੈ ਉਹਨੂੰ ਵੀ ਉਪਦੇਸ਼ ਮਿਲੇਗਾ। ਮਨ ਹਾਰੀ ਕਿਰਸਾਨੀ ਕਰਨੀ, ਸ਼ਰਮ ਪਾਣੀ ਤਨਖੇਤ, ਨਾ ਵੀਰ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ, ਇੱਥੇ ਬਸ ਨਹੀਂ। ਜਿੱਥੇ ਮੁਸਲਮਾਨ ਆਉਂਦਾ ਹੈ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈ, ਜਿਹਦੇ ਵਿੱਚ ਉਹਨੂੰ ਆਵਾਜ਼ ਆਵੇਗੀ, ਫਰੀਦਾ ਬੇ ਨਮਾਜ਼ਾ ਕੁੱਤਿਆ, ਇਹ ਨਾ ਭਲੀ ਰੀਤ, ਕਦੀ ਚੱਲ ਨਾ ਆਇਓ ਪੰਜੇ ਵਕਤ ਮਸੀਤ। ਮੁਸਲਮਾਨ ਮੋਮਦਲ ਹੋਵੇ, ਅੰਤਰ ਕੀ ਮਲ ਦਿਲ ਤੇ ਤੋਵੇ। ਮੇਰਾ ਕਹਿਣ ਤੋਂ ਭਾਵ ਜੇ ਕਿ ਦੁਨੀਆਂ ਦਾ ਸਰਬ ਸਾਂਝਾ ਗ੍ਰੰਥ ਹੈ ਉਹ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੋ ਸਕਦੇ ਨੇ। ਚੌਥੀ ਗੱਲ, ਕਦੇ ਸਮਾਂ ਸੀ ਛੋਟੀ ਜਾਤੀ ਦਾ ਬੰਦਾ ਕੋਈ ਰੱਬ ਦਾ ਨਾਂ ਨਹੀਂ ਸੀ ਲੈ ਸਕਦਾ। ਜੇ ਛੋਟੇ ਘਰਾਣੇ ਦੇ ਜਨਮ ਲੈ ਕੇ ਕੋਈ ਰੱਬ ਦਾ ਨਾਂ ਲੈਣ ਦਾ ਯਤਨ ਕਰਦਾ ਸੀ ਉਹਦੀ ਜ਼ਬਾਨ ਕੱਢ ਦਿੱਤੀ ਜਾਂਦੀ ਸੀ। ਜੇ ਕੰਨਾਂ ਰਾਹੀਂ ਭਜਨ ਬਾਣੀ ਸੁਣਦਾ ਸੀ ਉਹਦੇ ਕੰਨਾਂ ਵਿੱਚ ਸਿੱਕਾ ਢਾਲ ਕੇ ਪਾ ਦਿੱਤਾ ਜਾਂਦਾ ਸੀ। ਸਰੂਕ ਨਾਮ ਦੇ ਸ਼ੂਦਰ ਨੂੰ ਇਸ ਵਾਸਤੇ ਜੂਰੇ ਨੂੰ ਕਤਲ ਕਰ ਦਿੱਤਾ ਗਿਆ ਸੀ ਕਿ ਛੋਟੀ ਜਾਤੀ ਦਾ ਹੋ ਕੇ ਰੱਬ ਦਾ ਨਾਂ ਲੈ ਰਿਹਾ ਸੀ। ਪਰ ਧੰਨ ਹਨ ਗੁਰੂ ਅਰਜਨ ਦੇਵ ਮਹਾਰਾਜ, ਉਹ ਲੋਕ ਜੋ ਦਰਕਾਰੇ ਹੋਏ ਸਨ, ਜਿਨ੍ਹਾਂ ਨੂੰ ਰੱਬ ਦਾ ਨਾਂ ਲੈਣ ਦਾ ਵੀ ਅਧਿਕਾਰ ਨਹੀਂ ਸੀ, ਉਹਨਾਂ ਦੀ ਬਾਣੀ ਨਾਮਦੇਵ ਸਿੰਬਾ, ਕਬੀਰ ਜਲਾਇਆ, ਰਵਿਦਾਸ ਚਮਾਰ, ਧੰਨਾ ਜੱਟ, ਸਹਿਣ ਨਾਈ, ਉਹ ਲੋਕ ਜਿਨ੍ਹਾਂ ਨੂੰ ਰੱਬ ਦਾ ਨਾਂ ਲੈਣ ਦਾ ਹੱਕ ਨਹੀਂ ਸੀ, ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਕੇ ਗੁਰੂ ਸਾਹਿਬਾਂ ਨੇ ਇਨਕਲਾਬ ਲਿਆਂਦਾ। ਤੇ ਪੰਜਵੀਂ ਗੱਲ, ਇਹ ਕੇਵਲ ਸਾਡਾ ਸਿੱਖਾਂ ਦਾ ਇੱਕ ਧਾਰਮਿਕ ਗ੍ਰੰਥ ਹੀ ਨਹੀਂ, ਇਹਨੂੰ ਗੁਰੂ ਦਾ ਰੁਤਬਾ ਵੀ ਗੁਰੂ ਸਾਹਿਬਾਂ ਨੇ ਦਿੱਤਾ ਹੈ। ਏਡਾ ਵੱਡਾ ਮਹਾਨ ਕਾਰਜ ਕਰਕੇ ਵੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਕਿਤੇ ਰਤਾ ਭਰ ਵੀ ਮਾਣ ਨਹੀਂ ਕੀਤਾ। ਭਗਵਾਨ ਵਾਲਮੀਕ ਜੀ ਨੇ ਰਮਾਇਣ ਲਿਖੀ ਹੈ, ਉਹ ਬੜੇ ਮਾਣ ਨਾਲ ਇਹ ਗੱਲ ਕਹਿੰਦੇ ਹਨ, ਜਦ ਤੱਕ ਸੰਸਾਰ ਤੇ ਵਾਲਮੀਕ ਰਮਾਇਣ ਦਾ ਨਾਂ ਰਹੇਗਾ ਉਹਨਾਂ ਤੱਕ ਲੋਕ ਵਾਲਮੀਕ ਨੂੰ ਵੀ ਯਾਦ ਕਰਦੇ ਰਹਿਣਗੇ। ਇਸੇ ਤਰ੍ਹਾਂ ਅੰਗਰੇਜ਼ੀ ਦਾ ਇੱਕ ਹੋਰ ਮਹਾਨ ਲਿਖਾਰੀ ਹੋਇਆ ਮਿਲਟਨ, ਉਹਨੇ ਬੜੀ ਉੱਚੀ ਸੁੱਚੀ ਕਵਿਤਾ ਲਿਖੀ ਹੈ। ਆਪਣੀ ਕਵਿਤਾ ਬਾਰੇ ਬੜੇ ਮਾਣ ਨਾਲ ਗੱਲ ਕਹਿੰਦਾ ਹੈ, ਦਾ ਵਰਲਡ ਵਿਲ ਨਾਟ ਲੈਟ ਇਟ ਡਾਈ, ਜੋ ਕਿ ਮੈਂ ਲਿਖ ਦਿੱਤਾ ਹੈ ਇਸ ਨੂੰ ਸੰਸਾਰ ਮਰ ਨਹੀਂ ਦੇਵੇਗਾ। ਪਰ ਧੰਨ ਹਨ ਗੁਰੂ ਅਰਜਨ ਦੇਵ ਮਹਾਰਾਜ, ਏਡਾ ਵੱਡਾ ਮਹਾਨ ਕਾਰਜ ਕਰਕੇ ਗੁਰੂ ਸਾਹਿਬਾਂ ਨੇ ਕਿਤੇ ਮਾਣ ਨਹੀਂ ਕੀਤਾ। ਕੀ ਆਖਿਆ, ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ, ਆਪੇ ਤਰਸ ਪਿਓਈ। ਸੋ ਏਡਾ ਵੱਡਾ ਮਹਾਨ ਕਾਰਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਰਚਨਾ ਗੁਰੂ ਅਰਜਨ ਦੇਵ ਮਹਾਰਾਜ ਨੇ ਕੀਤੀ ਹੈ। ਇਹ ਗੁਰਬਾਣੀ ਸਾਡੇ ਵਾਸਤੇ ਚਾਨਣ ਹੈ, ਸਾਡੇ ਵਾਸਤੇ ਖੇੜਾ ਹੈ, ਇਹਦੇ ਵਿੱਚ ਸਾਡੀ ਜ਼ਿੰਦਗੀ ਹੈ। ਕੁੱਲ ਦੁਨੀਆਂ ਦੀਆਂ ਬਰਕਤਾਂ, ਰੂਹਾਨੀਅਤ, ਪਦਾਰਥਵਾਦ, ਸਮਾਜ, ਸੱਭਿਆਚਾਰ, ਸਦਾਚਾਰ, ਕਦਰਾਂ ਕੀਮਤਾਂ, ਜੋ ਕੁਝ ਵੀ ਚਾਹੀਦਾ ਹੋਵੇ ਉਹ ਗੁਰੂ ਗ੍ਰੰਥ ਸਾਹਿਬ ਵਿੱਚੋਂ ਪ੍ਰਾਪਤ ਹੋਵੇਗਾ। ਸੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੀ ਹੈ, ਇਸ ਦੀ ਮਹਾਨਤਾ ਬਾਰੇ ਇੱਕ ਨਵਾਂ ਲਿਖਿਆ ਸੰਦ ਹੈ। ਜਦ ਪਾਉ ਸਾਗਰ ਤੋਂ ਉਤਾਰਨ ਲਈ ਬਾਣੀ ਦਾ ਜਹਾਜ਼ ਬਣਾਇਆ ਹੈ। ਅੱਜ ਦਾ ਪ੍ਰੋਗਰਾਮ ਸ੍ਰੀ ਗੁਲਸ਼ਨ ਕੁਮਾਰ, ਸ੍ਰੀ ਦਰਸ਼ਨ ਕੁਮਾਰ, ਟੀ ਸੀ ਜੀ ਵਾਲੇ, ਜਿਨ੍ਹਾਂ ਦੀ ਮਹਾਨ ਕਿਰਪਾ ਦਾ ਸਦਕਾ ਇਹ ਸਤਿਕਾਰ ਕੀਤੀ ਜਾ ਰਹੀ ਹੈ। ਸੋ ਸਰਨ ਕਰੋ, ਗੁਰਬਾਣੀ ਸਾਡੇ ਵਾਸਤੇ ਕੀ ਹੈ, ਜਦ ਪਾਉ ਸਾਗਰ ਤੋਂ ਉਤਾਰਨ ਲਈ ਬਾਣੀ ਦਾ ਜਹਾਜ਼ ਬਣਾਇਆ ਹੈ।
1: ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਸਤਾਰੇ।
0: ਤਨ ਤਨ

कोई सकेन माप समान आए, बच्चे फल सुधा जिंदगी ना कोई भगतान।

ਕੋਈ ਪੁਸਤਕ ਨਹੀਂ ਹੈ ਗੁਰੂ ਸਾਡਾ ਇਹ ਦੇਵਤ ਜੀਵਨ ਜੋਤੀ ਹੈ ਦੇਖ ਇੱਕ ਸੁੰਦਰ ਪੰਨੇ ਤੇ ਲੱਖ ਹੀਰੇ ਬਣੀਆਂ ਮੋਤੀ ਹੈ ਅੰਮ੍ਰਿਤ ਵਸਦਾ ਹੈ ਗੁਰੂ।

0: ਸਿੰਘ ਕਿਤੇ ਮਤੀ ਦਾਸ ਤੇ ਤਾਰੂ ਸਿੰਘ ਬਾਣੀ ਪਰ ਸਿੱਧ ਲਭਾ ਗਏ ਨੇ ਕਿਤੇ ਬੰਦਾ ਸਿੰਘ ਤੇ ਮਨੀ ਸਿੰਘ ਹੱਥ ਬੰਦ ਬੰਦ ਕਟਵਾ ਗਏ ਨੇ
1: ਬਾਣੀ ਪਰ ਸੋਰਬ

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੰਟਰਨੈਸ਼ਨਲ ਪੰਥਕ ਢਾਡੀ ਜਥਾ ਗਿਆਨੀ ਅਵਤਾਰ ਸਿੰਘ ਆਲਮ ਪਿੰਡ ਕੋਟਲਾ ਬਗਲਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਾਲੇ ਦੇ ਨਾਲ ਸੇਵਾ ਨਿਭਾ ਰਹੇ ਹਨ ਸਾਥੀ ਭਾਈ ਦਰਸ਼ਨ ਸਿੰਘ ਦਰਸ਼ੀ ਦਰਸ਼ਨ ਸਿੰਘ ਦਲਗੀਰ ਲਖਵਿੰਦਰ ਸਿੰਘ ਲਵਲੀ ਸੱਤ ਵੱਖਰੇ ਵੱਖਰੇ ਵਿਸ਼ਿਆਂ ਦੀ CD ਲੈ ਕੇ ਹਾਜ਼ਰ ਹਾਂ ਆਸ ਕਰਦੇ ਹਾਂ ਆਪ ਸੰਗਤਾਂ ਨੂੰ ਜ਼ਰੂਰ ਪਸੰਦ ਆਵੇਗੀ ਸਭ ਤੋਂ ਪਹਿਲਾਂ ਨਮਸਕਾਰ ਉਸ ਅਜੂਨੀ ਸਾਹਿਬੰਗ ਪ੍ਰਮਾਤਮਾ ਨੂੰ ਜਿਹੜਾ ਕੁੱਲ ਕਾਇਨਾਤ ਦਾ ਮਾਲਕ ਹੈ ਜਿਹੜਾ ਪੱਥਰਾਂ ਵਿੱਚ ਵੀ ਜੀਵਾ ਜੰਤੂਆਂ ਨੂੰ ਰਿਜਕ ਪਹੁੰਚਾ ਰਿਹਾ ਹੈ ਚੰਦ ਸੂਰਜ ਤਾਰੇ ਪੌਣ ਪਾਣੀ ਜਿਸ ਦੇ ਹੁਕਮ ਵਿੱਚ ਸੇਵਾਵਾਂ ਕਰ ਰਹੇ ਹਨ ਜਿਸ ਦੇ ਹੁਕਮ ਤੋਂ ਬਿਨਾਂ ਪੱਤਾ ਵੀ ਨਹੀਂ ਹਿੱਲ ਸਕਦਾ ਸੋ ਆਏ ਇਨਸਾਨ ਉਹ ਪ੍ਰਮਾਤਮਾ ਦਾ ਸਭ ਤੋਂ ਵੱਡਾ ਧੰਨਵਾਦ ਅਤੇ ਗੁਣ ਗਾਇਣ ਤੂੰ ਕਰ ਜਿਸ ਨੇ ਤੈਨੂੰ 84 ਲੱਖ ਜੂਨਾਂ ਦਾ ਮਾਲਕ ਬਣਾਇਆ ਰਿਜਕ ਦਿੱਤਾ ਧੰਦੇ ਲਾਇਆ ਤੇ ਪਲ ਪਲ ਤੇਰੀ ਪ੍ਰਿਤ ਪਾਲਣਾ ਕਰ ਰਿਹਾ ਹੈ ਜੀਉ ਪਾਏ ਪਿੰਡ ਜਿਨ ਸਾਜਿਆ ਚਿੱਟਾ ਪੈਨਣ ਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਕੁਰਬਾਨ ਉਹ ਸ੍ਰਿਸ਼ਟੀ ਦੇ ਰਚਨਹਾਰ ਮਾਲਕ ਨੂੰ ਅੱਜ ਤਰ੍ਹਾਂ ਤਰ੍ਹਾਂ ਦੇ ਭੇਖਾਂ ਨਾਲ ਲੱਭਣ ਦਾ ਯਤਨ ਕੀਤਾ ਜਾ ਰਿਹਾ ਹੈ ਪਰ ਬਾਣੀ ਕਹਿੰਦੀ ਆ ਨਾ ਤੂੰ ਆਵੈ ਬਸ ਬਹੁਤ ਘਣਾਵਣੇ ਨਾ ਤੂੰ ਆਵੈ ਬਸ ਵੇਦ ਪੜਾਵਣੇ ਉਸ ਨਾ ਬਸ ਆਉਣ ਵਾਲੇ ਪ੍ਰਮਾਤਮਾ ਨੂੰ ਅਵਤਾਰ ਸਿੰਘ ਆਲਮ ਦੇ ਸਾਥੀ ਨਮਸਕਾਰਾ ਹੈ।

ਮੇਰੇ ਨਿਰੰਕਾਰੀ ਸਤਿਗੁਰੂ ਗੁਰੂ ਨਾਨਕ ਦੇਵ ਜੀ ਨੇ ਸਭ ਤੋਂ ਪਹਿਲਾਂ ਔਰਤ ਦੇ ਪੱਖ ਵਿੱਚ ਹੋ ਕਿਉਂ ਮੰਦਾ ਆਖਿਆ ਜਿੱਤ ਜੰਮਿਆ ਦਾ ਜਾਨ ਕਹਿ ਕੇ ਹਾਂ ਪੱਖੀ ਨਾਲਾ ਮਾਰਿਆ ਜਮਾਨੇ ਨੂੰ ਸਮਝਾਇਆ ਕਿ ਸਭ ਰਿਸ਼ਤੇ ਨਾਤੇ ਜਗਤ ਜਹਾਨ ਔਰਤ ਨਾਲੇ ਆ ਪਾਵਨ ਬਾਣੀ ਦੇ ਹੋਰ ਕਈ ਸ਼ਬਦਾਂ ਵਿੱਚ ਔਰਤ ਨੂੰ ਸੀਲਵੰਤੀ ਬੱਤੀ ਗੁਣ ਸੁਲੱਖਣੀ ਸਭ ਪਰਿਵਾਰੇ ਮਾਏ ਸ੍ਰੇਸ਼ਟ ਕਹਿ ਕੇ ਸਤਿਕਾਰ ਦਿੱਤਾ ਪਰ ਅਫਸੋਸ ਜਮਾਨੇ ਨੇ ਇਹਨਾਂ ਪਾਵਨ ਬਚਨਾਂ ਨੂੰ ਸਮਝਿਆ ਨਹੀਂ ਜਿਸ ਕਾਰਨ ਅੱਜ ਮਨੁੱਖਤਾ ਦੀ ਜਨਮਦਾਤੀ ਨੂੰ ਖੁਦ ਜਨਮ ਲੈਣ ਵਿੱਚ ਜਮਾਨੇ ਅਤੇ ਮਾਪਿਆਂ ਦੇ ਤਰਲੇ ਲੈਣੇ ਪੈ ਰਹੇ ਨੇ ਕਿਸੇ ਨੇ ਠੀਕ ਕਿਹਾ ਏ ਸੁੱਖ ਚੋ ਧੀ ਧਰਤ ਚੋ ਪਾਣੀ ਦੋਨੋਂ ਮੁੱਕ ਗਏ ਖਤਮ ਕਹਾਣੀ ਉਹ ਨਾਲੇ ਜੇ ਧੀਆਂ ਮਾਰਦੇ ਜਾਓਗੇ ਤਾਂ ਨੂਹਾਂ ਕਿੱਥੋਂ ਲਿਆਓਗੇ ਆਓ ਤਿਆਗੀਏ ਇਸ ਭੈੜੀ ਸੋਚ ਨੂੰ ਪਰਮਾਤਮਾ ਦੀ ਦਾਤ ਨੂੰ ਠੁਕਰਾ ਕੇ ਪਾਪਾਂ ਦੇ ਭਾਗੀ ਨਾ ਬਣੀਏ ਸਰਕਾਰ ਦੇ ਸਖਤ ਕਾਨੂੰਨ ਤੇ ਪ੍ਰਚਾਰਕਾਂ ਦੇ ਪ੍ਰਚਾਰ ਸਦਕਾ ਭਾਵੇਂ ਇਸ ਕਤਲੋ ਗਾਰਜ ਨੂੰ ਠੱਲ ਪੈ ਗਈ ਪਰ ਕੁੱਖ ਚ ਪਲ ਰਹੀ ਬੱਚੀ ਅੱਜ ਵੀ ਡਰੀ ਤੇ ਸਹਿਮੀ ਹੋਈ ਏ ਜੋ ਆਪਣੀ ਮਾਂ ਨੂੰ ਕਹਿ ਰਹੀ ਏ ਮਾਂ ਦੇਖੀ ਕਿਤੇ ਮੈਨੂੰ ਜਨਮ ਲੈਣ ਤੋਂ ਪਹਿਲਾਂ ਹੀ ਨਾ ਵਾਪਸ ਕਰ ਦੇਵੀ ਅੱਗੋਂ ਅੱਜ ਦੀ ਪੜ੍ਹੀ ਲਿਖੀ ਮਾਂ ਕਹਿੰਦੀ ਏ ਧੀਏ ਘਬਰਾ ਨਾ ਹੁਣ ਮੈਂ ਉਹ ਮਾਂ ਨਹੀਂ ਰਹਿ ਗਈ ਜਿਹੜੀ ਤੈਨੂੰ ਕੁੱਖ ਵਿੱਚ ਮਾਰ ਦਿਆਂਗੀ ਮੈਂ ਜਮਾਨੇ ਨਾਲ ਲੜ ਕੇ ਤੈਨੂੰ ਜਨਮ ਦਿਆਂਗੀ ਸ਼ਾਇਦ ਦਾ ਤਸੱਵਰ ਏ ਧੀ ਕੀ ਕਹਿ ਰਹੀ ਏ ਮਾਂ ਕੀ ਕਹਿ ਰਹੀ ਏ ਤੇ ਉਸ ਬਾਲਤਾ ਨੂੰ ਮੇਰੇ ਸਾਥੀ ਹੈ।

99 ਦੀ ਵਿਸਾਖੀ ਨੂੰ ਪਾਤਸ਼ਾਹ ਨੇ ਛਕਾ ਕੇ ਅੰਮ੍ਰਿਤ ਦਾ ਇੱਕ ਸਿੱਖ ਲਈ ਦਸਤਾਰ ਸਜਾਉਣੀ ਲਾਜ਼ਮੀ ਕਰ ਦਿੱਤੀ। ਦਸਤਾਰ ਫਾਰਸੀ ਭਾਸ਼ਾ ਦਾ ਸ਼ਬਦ ਹੈ ਜਿਸ ਨੂੰ ਪੰਜਾਬੀ ਵਿੱਚ ਪੱਗ ਅਤੇ ਪਗੜੀ ਕਹਿੰਦੇ ਹਨ। ਪੁਰਾਤਨ ਰਹਿਤਨਾਮਿਆਂ ਤੇ ਪਾਵਨ ਬਾਣੀ ਵਿੱਚ ਪੱਗ ਦਾ ਜ਼ਿਕਰ ਦਰਜੇ ਖੂਬ ਤੇਰੀ ਪਗੜੀ ਮਿੱਠੇ ਤੇਰੇ ਬੋਲ ਅਤੇ ਸਾਬਤ ਸੂਰਤ ਦਸਤਾਰ ਸਿਰਾ। ਛੇਵੇਂ ਪਾਤਸ਼ਾਹ ਦੀ ਦਸਤਾਰ ਬਾਬਤ ਪ੍ਰਸਿੱਧ ਢਾਡੀ ਨੱਥੇ ਅਬਦੁੱਲੇ ਨੇ ਕਿਹਾ, ਪੱਗ ਤੇਰੀ ਕੀ ਜਹਾਂਗੀਰ ਦੀ। ਹੋਰ ਵੀ ਗੁਰੂ ਸਾਹਿਬਾਨ ਰਿਸ਼ੀ ਮੁਨੀ ਦੇਵਤੇ ਰਾਜੇ ਮਹਾਰਾਜੇ ਦਸਤਾਰ ਸਜਾਉਂਦੇ ਰਹੇ। ਫੁੱਲ ਜਮਾਨੇ ਨੇ ਤੱਕਿਆ ਭਾਰਤ ਦੀ ਮੁੱਖ ਕੁਰਸੀ PM ਅਹੁਦੇ ਦੇ 10 ਸਾਲ ਦਸਤਾਰ ਦਾ ਰਾਜ ਰਿਹਾ। ਅੱਜ ਕਈ ਵੱਡੇ ਪੱਧਰ ਦੀਆਂ ਵਰਲਡ ਵਾਈਡ ਫਿਲਮਾਂ ਵਿੱਚ ਦਸਤਾਰ ਬਾਖੂਬੀ ਆਪਣਾ ਰੋਲ ਅਦਾ ਕਰ ਰਹੀ ਹੈ। ਜਿੱਥੇ ਭਾਰਤੀ ਫੌਜ ਅਤੇ ਪੰਜਾਬ ਪੁਲਿਸ ਦੇ ਅਫਸਰਾਂ ਦੇ ਜਵਾਨਾਂ ਵੱਲੋਂ ਅੱਜ ਬੜੇ ਮਾਣ ਅਤੇ ਸਤਿਕਾਰ ਨਾਲ ਦਸਤਾਰ ਸਜਾਈ ਜਾਂਦੀ ਹੈ, ਉੱਥੇ ਮੇਰੇ ਦੇਸ਼ ਦੇ ਨੌਜਵਾਨਾਂ ਵੱਲੋਂ ਸਕੂਲਾਂ ਕਾਲਜਾਂ ਯੂਨੀਵਰਸਿਟੀ ਹੋਰ ਮੇਲਿਆਂ ਅਤੇ ਵਿਆਹ ਸ਼ਾਦੀਆਂ ਵਿੱਚ ਪੱਗਾਂ ਬੰਨ ਬੰਨ ਸਾਬਤ ਕਰ ਦਿੱਤਾ ਗਿਆ ਹੈ ਕਿ ਉਹ ਕਿੰਨਾ ਪਿਆਰ ਅਤੇ ਸਤਿਕਾਰ ਕਰਦੇ ਹਨ ਕਲਗੀਧਰ ਪਾਤਸ਼ਾਹ ਦਾ। ਮੇਰੇ ਸਾਥੀ, ਕਲਗੀਧਰ ਦੇ ਉਸਦੇ ਪੁੱਤਰਾਂ ਦੀ ਦਸਤਾਰ ਦੀ ਸਿਫਤ ਹੈ ਇੰਝ ਕਰ ਰਹੇ।

ਮੇਰੇ ਗੁਰਾਂ ਨੇ ਭੁੱਖਿਆਂ ਸਾਧੂਆਂ ਨੂੰ 20 ਰੁਪਈਆਂ ਦਾ ਲੰਗਰ ਛਕਾ ਦਿੱਤਾ। ਐਸੀ ਲੰਗਰ ਦੀ ਵੱਖਰੀ ਰੀਤ ਤੋਰੀ, ਬੱਚੇ ਬੱਚੇ ਨੂੰ ਸੇਵਾ ਵਿੱਚ ਲਾ ਦਿੱਤਾ। ਮੇਰੇ ਮਹਾਨ ਸਤਿਗੁਰਾਂ ਨੇ ਲੰਗਰ ਦੀ ਐਸੀ ਪ੍ਰਥਾ ਤੋਰੀ, ਅੱਜ ਦੁਨੀਆਂ ਦੇ ਕਿਸੇ ਵੀ ਕੋਨੇ ਚਲੇ ਜਾਓ, ਗੁਰੂ ਕਾ ਲੰਗਰ ਜ਼ਰੂਰ ਮਿਲੇਗਾ। ਪੂਰੇ ਸਾਲ ਵਿੱਚ ਜਿੰਨੇ ਵੀ ਗੁਰਪੁਰਬ, ਸ਼ਹੀਦੀ ਪੁਰਬ, ਹੋਲਾ ਮਹੱਲਾ, ਪੋਹਦਾ ਪੰਦਰਵਾੜਾ ਜਾਂ ਹੋਰ ਖਾਸ ਦਿਨ ਆਉਂਦੇ ਹਨ, ਉਹਨਾਂ ਦਿਨਾਂ ਦੇ ਗੁਰੂ ਕੇ ਲੰਗਰ ਜ਼ਰੂਰ ਲਗਾਏ ਜਾਂਦੇ ਨੇ। ਇੱਥੇ ਹੀ ਬਸ ਨਹੀਂ, ਜਦੋਂ ਕਦੇ ਕੁਦਰਤੀ ਆਫ਼ਤ, ਭੁਚਾਲ, ਤੂਫਾਨ ਜਾਂ ਸੁਨਾਮੀ ਲਹਿਰਾਂ ਆ ਕੇ ਨੁਕਸਾਨ ਕਰ ਜਾਣ, ਉਦੋਂ ਵੀ ਗੁਰੂ ਕੇ ਲੰਗਰਾਂ ਦੇ 100-100 ਟਰੱਕ ਭਰ ਕੇ ਭੇਜੇ ਜਾਂਦੇ ਨੇ। ਜਿੱਥੇ ਇਹਨਾਂ ਮਹਾਨ ਲੰਗਰਾਂ ਵਿੱਚ ਹਰ ਘਰ ਵੱਲੋਂ ਖੁੱਲ੍ਹ ਕੇ ਹਿੱਸਾ ਪਾਇਆ ਜਾਂਦਾ ਹੈ, ਉੱਥੇ ਵੀਰਾਂ, ਬਜ਼ੁਰਗਾਂ, ਬੱਚਿਆਂ, ਧੀਆਂ ਭੈਣਾਂ ਵੱਲੋਂ ਸ਼ਰਧਾ ਨਾਲ ਸੇਵਾ ਵੀ ਕੀਤੀ ਜਾਂਦੀ ਹੈ। ਗੁਰੂ ਕੇ ਲੰਗਰਾਂ ਵਿੱਚ ਸੇਵਾ ਕਰਨ ਕਰਕੇ ਮਹਾਨ ਮਾਤਾ ਖੀਵੀ ਜੀ ਦਾ ਨਾਮ ਪਾਵਨ ਬਾਣੀ ਵਿੱਚ ਦਰਜ ਹੈ। ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਸ਼ਾਉ ਪਤਰਾਲੀ, ਲੰਗਰ ਦੌਲਤ ਵੰਡੀਆ, ਰਸ ਅੰਮ੍ਰਿਤ ਖੀਰ ਕੀ ਆਲੀ। ਬਾਰੇ ਬਾਰੇ ਜਾਈਏ ਗੁਰੂ ਨਾਨਕ ਦੇ ਮਹਾਰਾਜ ਦੇ ਸਿੱਖਾਂ ਦੇ, ਜਿਹੜੇ ਪਾਤਸ਼ਾਹ ਦੇ ਦੱਸੇ ਮਾਰਗ ਤੇ ਚੱਲਦਿਆਂ ਅੱਜ ਹਰ ਇੱਕ ਰਾਹ ਰਸਤੇ ਤੇ ਤਰ੍ਹਾਂ ਤਰ੍ਹਾਂ ਦੇ ਭੋਜਨ ਬਣਾ ਕੇ ਨਿਮਰਤਾ ਸਹਿਤ ਬੇਨਤੀਆਂ ਕਰ ਕਰਕੇ ਸੰਗਤਾਂ ਨੂੰ ਲੰਗਰ ਛਕਾ ਰਹੇ ਹਨ। ਮਹਾਨ ਲੰਗਰਾਂ ਨੂੰ ਸਮਰਪਿਤ ਦੋ ਲਾਈਨਾਂ ਢਾਡੀ ਜੱਥੇ ਕੋਲੋਂ ਹੈ।

खालसा जी गल कर लगे आ भैन ते भरा दे टुट प्यार दी। दुनिया दे इको एक अजिही भैन जिसने अपने भरा चो रब चकिया होवे, कौन नहीं जानदा उस सत्कार योग भैन बेबे नानकी नू। जदों गुरु नानक देव जी पहली उदासी सुल्तानपुर तो तुरन लगे सी, उदों भैन ने पुछया सी वीरा वापस कदों आवेगा, तां पातशाह ने कहा सी भैने ਇਹ ਤਾਂ ਨਹੀਂ ਪਤਾ ਕਦੋਂ ਆਵਾਂਗਾ, ਪਰ ਜਦੋਂ ਤੂੰ ਕਦੇ ਦਿਲੋਂ ਯਾਦ ਕਰੇਗੀ ਉਦੋਂ ਜ਼ਰੂਰ ਆ ਜਾਵਾਂਗਾ। ਸਮਾਂ ਬਣਿਆ ਇੱਕ ਦਿਨ ਬੇਬੇ ਨਾਨਕੀ ਭੈਣ ਚੁੱਲ੍ਹੇ ਦੇ ਪ੍ਰਸ਼ਾਦਾ ਪਾਣੀ ਪਕਾ ਰਹੀ ਏ, ਇੱਕ ਰੋਟੀ ਫੁੱਲ ਕੇ ਜਦ ਰੋਟੀ ਦੀ ਤਰ੍ਹਾਂ ਗੋਲ ਹੋ ਗਈ, ਉਸ ਰੋਟੀ ਵੱਲੇ ਵੇਖ ਕੇ ਭੈਣ ਨੇ ਕਿਹਾ ਕਿ ਕਾਸ਼ ਮੇਰਾ ਵੀਰ ਨਾਨਕ ਕਿਤੇ ਮੇਰੇ ਪਾਸ ਹੁੰਦਾ, ਆ ਫੁੱਲਿਆ ਫੁਲਕਾ ਉਹ ਛਕਦਾ। ਵੀਰ ਨੂੰ ਯਾਦ ਕਰਦਿਆਂ ਭੈਣ ਦਾ ਦਿਲ ਵੈਰਾਗ ਨਾਲ ਭਰ ਗਿਆ, ਮਨ ਭਰਾ ਦੀਆਂ ਯਾਦਾਂ ਵਿੱਚ ਗੁਆਚ ਗਿਆ। ਜਿਸ ਅੱਖੀਆਂ 'ਚ ਸੋਹਣੇ ਭਰਾ ਦੀ ਤਸਵੀਰ ਉਹ ਵਗਣ ਲੱਗ ਪਈਆਂ, ਉੱਧਰ ਭੈਣ ਦੇ ਦਿਲ ਦੀ ਆਵਾਜ਼ ਪਾਤਸ਼ਾਹ ਪਾਸ ਪਹੁੰਚੀ, ਬੈਠੀ ਬੈਠੀ ਭੈਣ ਵੀਰ ਨੂੰ ਕਿਵੇਂ ਕਿਵੇਂ ਯਾਦ ਕਰਦੀ ਏ ਤੇ ਕਿਵੇਂ ਵੀਰ ਆ ਕੇ ਦਰਵਾਜ਼ਾ ਖੜਕਾਉਂਦਾ ਏ। ਉਹਨਾਂ ਯਾਦਾਂ ਭਰੇ ਪਲਾਂ ਦੀ ਤਸਵੀਰ ਦਰਸ਼ਨ ਸਿੰਘ ਦਰਸ਼ੀ ਦਰਸ਼ਨ ਸਿੰਘ ਦਲਗੀਰ ਦੀ ਜੋੜੀ ਹੈ।

ਨੌਵੇਂ ਪਾਤਸ਼ਾਹ ਸਤਿਗੁਰੂ ਤੇਗ ਬਹਾਦਰ ਸਾਹਿਬ ਬੜੇ ਸੁੰਦਰ ਤਰੀਕੇ ਨਾਲ ਸਮਝਾ ਗਏ ਹਨ। ਧਨ ਦਾਰਾ ਸੰਪਤ ਸਗਲ ਜਿਹਨੇ ਆਪਣੀ ਕਰਮਾਨ, ਇਨ ਮੈਂ ਕੱਚ ਸੰਗੀ ਨਹੀਂ ਨਾਨਕ ਸਾਚੀ ਜਾਨ। ਇਨਸਾਨ ਜਾਣਦਾ ਹੋਇਆ ਵੀ ਕਿ ਇਹਨਾਂ ਦੌਲਤਾਂ ਜ਼ਮੀਨਾਂ ਤੇ ਸੰਗੀਆਂ ਸਾਥੀਆਂ ਨੇ ਸਾਥ ਨਹੀਂ ਜਾਣਾ, ਫਿਰ ਵੀ ਬ੍ਰਿਤਾਂ ਪਾਈ ਬੈਠਾ। ਆਨਿਆਂ ਬਹਾਨਿਆਂ 'ਚ ਜ਼ਿੰਦਗੀ ਦਾ ਲੰਮਾ ਹਿੱਸਾ ਬਰਬਾਦ ਕਰ ਲਿਆ। ਕਿਸੇ ਸ਼ਾਇਰ ਨੇ ਲਿਖਿਆ, ਗੁਜਰੇ ਸਾਲਾਂ ਨੂੰ ਵੇਖ ਪਛਤਾਏਗਾ ਤੂੰ, ਹੱਥ ਆਪਣੇ ਗੁਜ਼ਰ ਗਏ ਸਾਲ ਕਿੱਥੇ, ਨਹੀਂ ਉਹ ਕੌਡੀਆਂ ਕੀਤੀਆਂ ਪੁੰਨ ਬੰਦੇ ਅੱਗੇ ਗਿਆ ਨੂੰ ਲੱਭਣੇ ਲਾਲ ਕਿੱਥੇ। ਬਾਦਾ ਟੁੱਕਣਾ ਹੱਥੀ ਦਾ ਦਾਨ ਕਰਿਆ, ਅੱਗੇ ਖੰਡ ਤੇ ਖੀਰਾਂ ਦੇ ਥਾਲ ਕਿੱਥੇ, ਪੈਸਾ ਅਰਥ ਗਰੀਬਾਂ ਦੇ ਲਾਇਆ ਨਾ ਤੂੰ, ਉਹ ਅੱਗੇ ਲੱਭਣੇ ਦੌਲਤਾਂ ਮਾਲ ਕਿੱਥੇ। ਨੰਗਾ ਦੇਖਣਾ ਕਿਸੇ ਦਾ ਤਨ ਕਜਿਆ, ਅੱਗੇ ਲੱਭਣੇ ਭਲਾ ਵਿਸ਼ਾਲ ਕਿੱਥੇ। ਬੰਦੇ ਜਿਨ੍ਹਾਂ ਨੂੰ ਸਮਝਦਾ ਆਪਣੇ ਤੂੰ, ਜਾਣਾ ਅੰਤ ਪਿਆਰਿਆਂ ਨਾਲ ਕਿੱਥੇ। ਦਇਆ ਸਿੰਘ ਦੀ ਗੌਰ ਨਾਲ ਗੱਲ ਸੁਣ ਲੈ, ਉਹ ਸੁਣਨ ਵਾਲਿਆ ਤੇਰਾ ਖਿਆਲ ਕਿੱਥੇ। ਇਨਸਾਨ ਦਾ ਜੀਵਨ ਇਉਂ ਹੈ ਜਿਵੇਂ ਇੱਕ ਪੰਛੀ ਕਿਸੇ ਦਰਖਤ ਤੇ ਰਾਤ ਕੱਟ ਕੇ ਅਗਾਂਹ ਹੋ ਜਾਂਦਾ ਹੈ, ਉਵੇਂ ਇਨਸਾਨ ਨੇ ਵੀ ਹੋ ਜਾਣਾ, ਪਰ ਉਸ ਅਗਾਂਹ ਦੀ ਚਿੰਤਾ ਨਹੀਂ ਕਰਦਾ। ਬਾਣੀ ਕਹਿੰਦੀ ਆ, ਜੋ ਕਰ ਛੱਡ ਗਵਾਵਣਾ, ਸੋ ਲੱਗਾ ਮਨ ਮਾਹੇ, ਜਿੱਥੇ ਜਾਏ ਤੁਧ ਵਰਤਣਾ, ਇਸ ਕੀ ਚਿੰਤਾ ਨਾ ਏ। ਐ ਇਨਸਾਨ ਜਰਾ ਝਾਤੀ ਮਾਰ, ਸਾਡੇ ਦਾਦੇ ਪੜਦਾਦੇ ਵੱਡੇ ਵਡੇਰੇ ਭਲਾ ਇੱਥੋਂ ਕੀ ਲੈ ਗਏ, ਕੁਝ ਵੀ ਨਹੀਂ। ਜਦ ਉਹ ਨਹੀਂ ਲਿਜਾ ਸਕੇ, ਲਿਜਾ ਆਪਾਂ ਤੋਂ ਵੀ ਨਹੀਂ ਹੋਣਾ। ਬੰਦੇ ਦੇ ਜੀਵਨ ਦੇ ਦੋ ਕੁ ਲੈਣਾ ਦਾਸ ਦੇ ਸਾਥੀ ਹੈ, ਇੰਝ ਕਹਿ ਰਹੇ ਨੇ।

0: ਅੰਤ ਵਿੱਚ ਬਹੁਤ ਬਹੁਤ ਧੰਨਵਾਦ SMC ਕੰਪਨੀ ਦਾ, ਜਿਨ੍ਹਾਂ ਦੇ ਯਤਨਾਂ ਸਦਕਾ ਸੀੜੀ ਮਾਰਕੀਟ ਦੇ ਵਿੱਚ ਸਮਰਪਿਤ ਕੀਤੀ ਗਈ ਹੈ। ਤੇ ਵਿਸ਼ੇਸ਼ ਧੰਨਵਾਦ ਸਤਿਕਾਰਯੋਗ ਸਾਡੇ ਪਿਤਾ ਗਿਆਨੀ ਮਹਿੰਦਰ ਸਿੰਘ ਜੀ ਜਸੀਲਾ ਅਤੇ ਸਰਦਾਰ ਪ੍ਰੀਤਮ ਸਿੰਘ ਜੀ ਰਾਮਗੜ ਵਾਲਿਆਂ ਦਾ। ਅੰਤ ਵਿੱਚ ਅਨੇਕਾਂ ਭੁੱਲਾਂ ਚੁੱਕਾਂ ਦੀ ਮਾਫ਼ੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੱਲ ਸੁਰ ਦੀ ਹੈ ਤੇ ਮਨ ਦੀ ਹੈ। ਸੁਰ ਵਿੱਚ ਵੀ ਉਹਦੀ ਸ਼ਕਤੀ ਹੈ ਕਿਉਂਕਿ ਸੰਪੂਰਨ ਇੱਕ ਸਿਰ ਦੇ ਵੇਚਣ ਨਾਲ ਹੱਥ ਪੈਰ ਸਾਰੇ ਹੀ ਵਿਕ ਜਾਂਦੇ ਨੇ। ਕਰਮ ਵੀ ਸਾਰੇ ਹੀ ਵਿਕ ਜਾਂਦੇ ਨੇ, ਵਿਹਾਰ ਵੀ ਸਾਰੇ ਹੀ ਵਿਕ ਜਾਂਦੇ ਨੇ ਕਿਉਂਕਿ ਜਿੰਨੇ ਵਿਹਾਰ ਨੇ ਉਹ ਕਿਸੇ ਵਿਚਾਰ ਤੇ ਖਲੋਤੇ ਨੇ ਤੇ ਵਿਚਾਰ ਸੁਰ ਵਿੱਚ ਨੇ। ਜਿੰਨੇ ਵਿਚਾਰ ਨੇ ਉਹ ਸਿਰ ਵਿੱਚੋਂ ਜਨਮ ਲੈਂਦੇ ਨੇ, ਮਤ ਵਿੱਚੋਂ ਜਨਮ ਲੈਂਦੇ ਨੇ ਤੇ ਮਨ ਵਿੱਚ ਸੰਗ੍ਰਹਿ ਹੁੰਦੇ ਨੇ। ਮਨ ਇੱਕ ਘਰ ਹੈ, ਇਸ ਲਈ ਮਨ ਨੂੰ ਮੰਦਰ ਆਖਿਆ। ਮਨ ਇੱਕ ਘਰ ਹੈ, ਮਨ ਇੱਕ ਸਟੋਰ, ਮਨ ਇੱਕ ਐਸਾ ਟਿਕਾਣਾ ਸਟੋਰ ਰੂਮ ਹੈ ਜਿਹੜਾ ਵਿਚਾਰਾਂ ਨੂੰ ਇਕੱਠੇ ਕਰਦਾ ਤੇ ਵਿਚਾਰਾਂ ਨੂੰ ਜਨਮ ਦਿੰਦੀ ਹੈ। ਮਤ ਮਤ ਵਿੱਚ ਵਿਚਾਰ ਜਨਮ ਦਿੰਦੇ ਨੇ ਤੇ ਗੁਰੂ ਨੇ ਇਸ ਦੇ ਲਈ ਖਿਆਲ ਦੇ ਦਿੱਤਾ, ਕਹਿੰਦੇ ਕਿ ਦੋਨੋਂ ਚੀਜ਼ਾਂ ਜਿੱਥੋਂ ਜਨਮ ਲੈਂਦੇ ਨੇ ਵਿਚਾਰ ਉਹ ਵੀ ਵੇਖ ਦੇਣੀਆਂ ਨੇ, ਜਿੱਥੇ ਇਕੱਠੇ ਹੁੰਦੇ ਨੇ ਵਿਚਾਰ ਉਹ ਘਰ ਵੀ ਵੇਖਦੇ ਨੇ। ਇਹ ਨਹੀਂ ਕਿ ਫੈਕਟਰੀ ਵੇਚਣੀ, ਸਟੋਰ ਨਹੀਂ ਵੇਚਣਾ। ਸਟੋਰ ਅੰਦਰ ਕੁਛ ਇਕੱਤਰ ਹੋਇਆ ਹੈ ਤੇ ਫੈਕਟਰੀ ਤੋਂ ਲਕਸ਼ਣ ਕਰਨੀ। ਵਿਚਾਰ ਜਨਮ ਲਏ, ਇਸੇ ਲਈ ਗੁਰੂ ਨੇ ਬਾਣੀ ਵਾਰ ਵਾਰ ਬਾਣੀ ਵਿੱਚ ਇੱਦਾਂ ਲੱਗ ਚੁੱਕੇ ਹਨ ਲੱਗੇ ਮਤ ਹੀ ਇੱਕ ਐਸੀ ਚੀਜ਼ ਹੈ ਜੇ ਉਹਦੇ ਵਿੱਚ ਗੁਰੂ ਦੀ ਸਿੱਖਿਆ ਟਿਕ ਜਾਏ ਤੇ ਉਹਦੇ ਵਿੱਚੋਂ ਜਿਹੜੇ ਵਿਚਾਰ ਜਨਮ ਲੈਂਦੇ ਨੇ ਉਹ ਰਤਨ ਜਵਾਹਰਾਂ ਵਰਗੇ ਕੀਮਤੀ ਹੁੰਦੇ ਨੇ।

ਜੇ ਉਹ ਗੁਰੂ ਦੀ ਦੀਖਿਆ ਭਾਵ ਉਪਦੇਸ਼ ਸਿੱਖਿਆ ਨਹੀਂ ਲੈਂਦਾ, ਜੇ ਉਹ ਆਪਣਾ ਸੀਸ ਭਾਵ ਆਪਣੀ ਮਤ ਸਮਰਪਣ ਨਹੀਂ ਕਰਦਾ ਤੇ ਗੁਰੂ ਦੀ ਮਤ ਗ੍ਰਹਿਣ ਕਰਨ ਲਈ ਆਪਣਾ ਸੀਸ ਸਮਰਪਣ ਨਹੀਂ ਕਰਦਾ, ਵਿਸ਼ਵਾਸ ਕਰਿਓ ਉਹ ਬਿਨਾਂ ਦੀਖਿਆ ਤੋਂ ਸਿੱਖ ਨਹੀਂ ਸਦਾ ਸਕਦਾ। ਗੁਰਬਾਣੀ ਵੀ ਧਰਤੀ ਕਹਿਣ ਲੱਗੇ

ਗੱਲ ਸਿੱਧੇ ਰਹਿ ਗਿਆ। ਹਰ ਇੱਕ ਚੀਜ਼ ਦੀ ਪਰਿਭਾਸ਼ਾ ਸਿੱਖ ਨੂੰ ਸਮਝਾਉਣ ਲਈ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਅਤੇ ਜੇ ਬਾਕੀ ਗੱਲਾਂ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਸਮਝਾਉਂਦਾ ਤਾਂ ਇੱਕ ਬੜੀ ਨਜ਼ਦੀਕੀ ਅਤੇ ਜ਼ਰੂਰਤ ਦੀ ਗੱਲ ਅਸੀਂ ਕਿਤੋਂ ਬਾਹਰੋਂ ਪੁੱਛਣ ਜਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਲੋਂ ਪੁੱਛੋ। ਹਜ਼ੂਰ ਭਲਾ ਸਿੱਖ ਦੀ ਕਿੰਨੀ ਕੁ ਵਰਾਇਟੀ ਹੈ ਤੁਹਾਡੇ ਕੋਲ, ਕਿੰਨੀ ਕਿਸਮ ਦਾ ਸਿੱਖ ਤੁਸੀਂ ਮੈਨੂੰ ਦੱਸੋ, ਤੁਸੀਂ ਲਿਸਟ ਬਣਾਈਏ। ਤੁਸੀਂ ਹੈਰਾਨ ਹੋਵੋਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਸੰਗਤ ਦੀ ਕਿ ਕਈ ਵਰਾਇਟੀ, ਕਈ ਨਾਮ ਵੱਖ ਵੱਖ ਆਉਂਦੇ ਨੇ। ਉਹਦੇ ਵਿੱਚ ਸਤ ਸੰਗਤ ਲਈ ਹੈ ਵੱਖਰਾ ਨਾਮ, ਸਾਧ ਸੰਗਤ ਲਈ ਹੈ ਵੱਖਰਾ ਨਾਮ, ਗੁਰ ਸੰਗਤ ਲਈ ਹੈ ਵੱਖਰਾ ਨਾਮ, ਉਹਦੇ ਵਿੱਚ ਕੁਸੰਗਤ ਵੀ ਹੈ ਵੱਖਰਾ ਨਾਮ। ਸੰਗਤ ਦੇ ਤਾਂ ਕੁਛ ਨਾਮ ਹੈ ਤੇ ਇਕੱਲਾ ਸੰਗਤ ਵੀ ਹੈ। ਜੋ ਜੈਸੀ ਸੰਗਤ ਕਰੇ ਸੋ ਤੈਸੋ ਫਲ ਪਾਏ। ਸੰਗਤ, ਸਤ ਸੰਗਤ, ਸਾਧ ਸੰਗਤ, ਗੁਰ ਸੰਗਤ, ਕੁਸੰਗਤ ਕਈ ਨਾਮ। ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜਰਾ ਮੇਰੇ ਹੋ ਕੇ ਪੁੱਛਿਓ, ਸਿੱਖ ਦੀ ਤੇਰੇ ਕੋਲ ਕਿੰਨੀ ਕੁ ਵਰਾਇਟੀ ਹੈ? ਕਿੰਨੇ ਕੁ ਨਾਵਾਂ ਦੀ ਲਿਸਟ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਿੱਖ ਦੇ ਕਿ ਕਈ ਤਰ੍ਹਾਂ ਦਾ ਸਿੱਖ ਹੋ ਜਾਂਦਾ? ਦੱਸੋ ਤੁਸੀਂ ਵੇਖੋਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕੇਵਲ ਦੋ ਲਫ਼ਜ਼ ਨੇ, ਸਿੱਖ ਜਾਂ ਗੁਰ ਸਿੱਖ। ਕਿਉਂਕਿ ਸਿੱਖ ਸ਼ਬਦ ਗੁਰੂ ਨਜ਼ਰ ਰਿਹਾ, ਸਿੱਖ ਦਾ ਆਖਰੀ ਅਰਥ ਹੈ ਸਿੱਖਿਆ ਲੈਣ ਵਾਲਾ। ਬਾਣੀ ਸਾਹਿਬ ਦੇ ਉੱਤੇ ਕਹਿਣ ਲੱਗੇ

सब तू बच्चे पास दुर्सिखों के सब तू बच्चे पास

ਦੱਸੋ, ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਕੋਈ ਹੋਰ ਨਾਂ ਇਸ ਤੋਂ ਬਿਨਾਂ ਅਸੈਕਟ ਕੀਤਾ ਹੋ? ਕਿਸੇ ਹੋਰ ਤਰ੍ਹਾਂ ਦੇ ਸਿੱਖ ਦਾ ਨਾਮ ਲਿਆ? ਕਿਉਂਕਿ ਗੁਰੂ ਦੇ ਕੋਈ ਸ਼ੀਸ਼ ਲੁੱਟ ਗਿਆ, ਵੇਚ ਦਿੱਤਾ। ਹੁਣ ਉਹ ਵੇਚੀ ਹੋਈ ਚੀਜ਼ ਨੂੰ ਕਈ ਥਾਂ ਤਾਂ ਵੇਚੀ ਨਹੀਂ ਸਕਦੀ ਕਿ ਕਿਸੇ ਹੋਰ ਥਾਂ ਤੇ ਵਿਕੇ ਤੇ ਉਹਦਾ ਨਾਲ ਨਾਲ ਜੁੜੇ। ਹਮ ਵੇਚਿਓ ਸਿਰ ਗੁਰ ਕੇ। ਜਦੋਂ ਸਿਰ ਤਾਂ ਗੁਰੂ ਅੱਗੇ ਵੇਚਿਆ ਤੇ ਉਹ ਲਫ਼ਜ਼ ਗੁਰੂ ਨਾਲ ਜੁੜ ਗਿਆ। ਸਿਰ ਵਿੱਚ ਆਉਣੀ ਸੀ ਸਿੱਖਿਆ, ਗੱਲ ਕੀਤੀ ਸੀ ਮੱਤ ਸਿਰ ਵਿੱਚ ਹੈ, ਕੰਟਰੋਲ ਰੂਮ ਸਿਰ ਹੈ, ਉਹਦੇ ਅਧੀਨ ਕਰਨ ਵਿਹਾਰ ਹੈ। ਮੱਤ ਆਉਣੀ ਸੀ ਸਿਰ ਵਿੱਚ, ਇਸ ਲਈ ਸਿੱਖਿਆ ਜੋ ਸਿਰ ਵਿੱਚ ਆ ਗਈ ਤੇ ਉਹ ਸਿਰ ਗੁਰੂ ਦੇ ਸਮਰਪਣ ਉਹਦੇ ਅੱਗੇ ਵਿਕ ਗਿਆ, ਇਸ ਲਈ ਉਸਦਾ ਨਾਮ ਗੁਰ ਸਿੱਖ ਹੋ ਗਿਆ। ਕਿਉਂਕਿ ਸਿੱਖਿਆ ਸਿਰ ਵਿੱਚ ਆਈ ਤੇ ਸਿਰ ਜਿਹੜਾ ਗੁਰੂ ਅੱਗੇ ਵਿਕ ਗਿਆ, ਇਸ ਲਈ ਗੁਰੂ ਨਾਲ ਸਿੱਖ ਦਾ ਲਫ਼ਜ਼ ਜੁੜ ਗਿਆ। ਜਿਹੜਾ ਇਕੱਲਾ ਸਿੱਖ ਸੀ ਨਾ, ਉਹ ਗੁਰ ਸਿੱਖ ਹੋ ਗਿਆ। ਸਿੱਖਿਆ ਕਿੰਦੀ? ਗੁਰੂ ਦੀ ਸਿੱਖਿਆ ਨਾਲ ਸਿੱਖ ਬਣਿਆ, ਤੇ ਕਿੰਦੀ ਸਿੱਖਿਆ ਨਾਲ ਸਿੱਖ ਬਣਿਆ, ਉਹ ਲਫ਼ਜ਼ ਗੁਰੂ ਨਾਲ ਜੁੜ ਗਿਆ। ਇਹ ਇੱਕ ਸ਼ਬਦ, ਇੱਕੋ ਹੀ ਲਫ਼ਜ਼ ਕੰਪਲੀਟ ਹੋਇਆ ਜਿਹਨੂੰ ਅਸੀਂ ਆਪਣੇ ਹਾਂ ਗੁਰਸਿੱਖ। ਮੈਂ ਪੁੱਛਣਾ, ਦੱਸੋ ਇਸ ਤੋਂ ਇਲਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਕਿੰਨੇ ਸਿੱਖ, ਕਿੰਨੇ ਸਿੱਖ ਕਿਸਮ ਦੇ ਸਿੱਖ ਨੇ? ਕਿਉਂਕਿ ਕਿਸੇ ਅੱਗੇ ਹੋਰ ਸਿਰ ਵੇਚ ਲੈਣਗੇ, ਵੇਚੀ ਹੋਈ ਚੀਜ਼ ਦੂਜੇ ਅੱਗੇ ਵੇਚ ਨਹੀਂ ਸਕਦੀ। ਤਾਂ ਫਿਰ ਮੈਂ ਪੁੱਛਣਾ, ਇਹ ਸਾਰੀ ਜਿੰਨੀ ਵਰਾਇਟੀ ਅੱਜ ਸਾਡੇ ਕੋਲ ਹੈ ਸਿੱਖ ਦੀ, ਇਹ ਕਿੰਨੇ ਬਣਾਈ ਗਈ? ਆ ਸੋਚ ਲਿਆ, ਉਹਦਾ ਮਤਲਬ ਸਿਰ ਰੁਪਿਆ ਕੋਈ ਨਹੀਂ। ਥਾਂ ਥਾਂ ਜਿੰਦੇ ਅੱਗੇ ਵੇਚ ਰਹੇ ਹਾਂ ਉਸੇ ਦਾ ਨਾਂ ਨਾਲ ਜੁੜ ਜਾਂਦਾ। ਕਿਉਂਕਿ ਗੁਰੂ ਅੱਗੇ ਵੇਚਣਾ ਤਾਂ ਗੁਰੂ ਦਾ ਨਾਲ ਜੁੜਨਾ। ਕਿਉਂਕਿ ਸਿਰ ਵੇਚਿਓ, ਹਮ ਵੇਚਿਓ ਸਿਰ ਗੁਰ ਕੇ, ਇਸ ਲਈ ਸਿੱਖ ਦੇ ਨਾਲ ਸ਼ਬਦ ਗੁਰੂ ਦਾ ਜੁੜ ਗਿਆ, ਗੁਰਸਿੱਖ ਹੋ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਕੇਵਲ ਗੁਰਸਿੱਖ ਹੈ, ਹੋਰ ਸ਼ਬਦ ਕੋਈ ਦਿਖਾਵੇ ਸਿੱਖ ਨਾਲ ਜੁੜਿਆ ਹੋਇਆ ਸਾਰਾ ਪਾਠ। ਤੇ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੋਰ ਕੋਈ ਵਰਾਇਟੀ ਨਹੀਂ ਸਿੱਖ ਦੀ, ਤਾਂ ਜਿੰਨੀ ਕੁ ਵਰਾਇਟੀ ਅਸੀਂ ਬਣਾ ਦਿੱਤੀ ਹੈ ਸੰਸਾਰ ਅੰਦਰ ਸਿੱਖ ਦੀ ਚੇਲੇ ਦੀ, ਆਹ ਕੌਣ ਜੀ? ਨਾਮਧਾਰੀ ਸਿੱਖ ਹੈ। ਆਹ ਕੌਣ ਜੀ? ਰਾਧਾ ਸਵਾਮੀ ਸਿੱਖ ਹੈ। ਆਹ ਕੌਣ ਜੀ? ਸਹਿਜਧਾਰੀ ਸਿੱਖ ਹੈ। ਆਹ ਕੌਣ ਜੀ? ਅੰਮ੍ਰਿਤਧਾਰੀ ਸਿੱਖ ਹੈ। ਜਿਵੇਂ ਅੰਮ੍ਰਿਤਧਾਰੀ ਸਿੱਖ ਵੱਖਰਾ ਹੁੰਦਾ ਹੈ ਤੇ ਗੁਰੂ ਦਾ ਸਿੱਖ ਵੱਖਰਾ ਹੁੰਦਾ ਹੈ। ਗੁਰਸਿੱਖ ਤਾਂ ਗੁਰਸਿੱਖ ਹੈ, ਭਾਵੇਂ ਉਹ ਅੰਮ੍ਰਿਤਧਾਰੀ ਹੈ, ਭਾਵੇਂ ਉਹ ਅਜੇ ਅੰਮ੍ਰਿਤ ਛੱਕ ਕੇ ਉਹਨੇ ਉਹ ਡਿਗਰੀ ਨਹੀਂ ਲਈ, ਉਹਦੇ ਜੀਵਨ ਦੇ ਮਿਆਰ ਵਿੱਚ ਕੋਈ ਅੰਤਰ ਨਹੀਂ। ਮੈਂ ਉਸ ਦਿਨ ਵੀ ਅਰਜ਼ ਕੀਤੀ ਸੀ, ਕਈ ਵਾਰ ਅਸੀਂ ਇਹ ਗੱਲ ਵੱਲੋਂ ਲਾਉਣ ਲਈ ਕਰ ਦਿੰਦੇ ਹਾਂ ਵੀ ਖੌਰੇ ਅੰਮ੍ਰਿਤਧਾਰੀ ਤੇ ਸਾਰੇ ਰਹਿਤਾਂ ਕੁਰਹਿਤਾਂ ਲਾਗੂ ਹੁੰਦੀਆਂ ਨੇ, ਦੂਜੇ ਸਿੱਖ ਲਈ ਸਾਰੀਆਂ ਛੋਟੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਕੇਵਲ ਗੁਰਸਿੱਖ ਜਿਹੜਾ ਗੁਰੂ ਨਾਲ ਜੁੜ ਕੇ ਉਹਦੇ ਤੇ ਸਾਰੀਆਂ ਹੀ ਰਹਿਤਾਂ ਕੁਰਹਿਤਾਂ ਲਾਗੂ ਹੁੰਦੀਆਂ ਨੇ, ਭਾਵੇਂ ਅਜੇ ਉਹਨੇ ਡਿਗਰੀ ਲਈ ਹੈ ਨਹੀਂ ਲਿਖੀ, ਪੜ੍ਹਾਈ ਤਾਂ ਕੀਤੀ। ਇਸ ਲਈ ਗੁਰੂ ਨੇ ਇੱਥੇ ਹੋਰ ਤੋਂ ਵੱਖਰੇ ਵੱਖਰੇ ਨਾਮ ਨਹੀਂ ਲਿਖੇ, ਕੇਵਲ ਗੁਰਸਿੱਖ। ਹੁਣ ਤੇ ਅਸੀਂ ਰਾਧਾ ਸਵਾਮੀ ਸਿੱਖ, ਨਾਮਧਾਰੀ ਸਿੱਖ, ਸਹਿਜਧਾਰੀ ਸਿੱਖ, ਹੁਣ ਇੱਕ ਮੈਂ ਪਿਛਲੇ ਦਿਨ ਗੱਲ ਕੀਤੀ ਸੀ, ਇੱਕ ਨਵਾਂ ਨਾਂ ਇਜ਼ਾਦ ਹੋਇਆ, ਉਹ ਹੈ ਕਲੀਨ ਸ਼ੇਵ ਸਿੱਖ। ਜਿਹੜਾ ਕੇਸ ਕਟਾਲ ਹੈ, ਜਿਹੜਾ ਨਾਈ ਦੇ ਦਰਵਾਜ਼ੇ ਤੇ ਰੋਜ਼ ਜਾ ਕੇ ਸਿਰ ਵੇਚ ਦੇਵੇ, ਹੱਥ ਜਿਵੇਂ ਮਰਜ਼ੀ ਬਣਾ ਦੇ, ਦਿਨ ਸਿਰ ਤੇਰਾ, ਉਹ ਸਾਡੀ ਨਿਗਾਹ ਵਿੱਚ ਕਲੀਨ ਸ਼ੇਵ ਸਿੱਖ ਹੋ ਗਏ। ਆ ਹੁਣ ਇੱਕ ਨਵਾਂ ਹੋਰ ਨਾਂ ਚੱਲਿਆ, ਉਹਨੂੰ ਕਹਿੰਦੇ ਨੇ ਰਾਸ਼ਟਰੀ ਸਿੱਖ ਸੰਗਤ, ਉਹ ਰਾਸ਼ਟਰੀ ਸਿੱਖ ਹੋ ਗਿਆ। ਰਾਸ਼ਟਰ ਦੀ ਕੁਰਬਾਨੀਆਂ ਗੁਰੂ ਕਰਦਾ ਰਹਿ ਗਿਆ, ਧਰਤੀ ਦੇ ਚੱਪੇ ਚੱਪੇ ਲਈ ਸਿੱਖ ਸ਼ਹੀਦੀਆਂ ਪਾਉਂਦਾ ਰਹਿ ਗਿਆ। ਇਹ ਕਿੱਡੀ ਅਜੀਬ ਗੱਲ ਹੈ, ਸਿੱਖ ਅੱਜ ਗੁਰੂ ਦਾ ਨਾ ਰਿਹਾ, ਸਿੱਖ ਰਾਸ਼ਟਰ ਦਾ ਹੋ ਗਿਆ। ਉਹ ਭਲਿਆ ਜੇ ਰਾਸ਼ਟਰ ਦਾ ਸਿੱਖ ਬਣਨਾ ਸੀ, ਅਸੀਂ ਪਾਕਿਸਤਾਨ ਤੋਂ ਹੀ ਨਾ ਆਉਂਦੇ, ਉਹ ਵੀ ਤਾਂ ਰਾਸ਼ਟਰ ਸੀ ਸਾਡਾ ਉਦੋਂ।
ਅਸੀਂ ਗੁਰੂ ਦੀ ਸਿੱਖੀ ਬਚਾਉਣ ਲਈ ਇੱਧਰ ਆਏ ਤਾਂ ਕਿ ਸਾਡੇ ਕੋਲੋਂ ਗੁਰਸਿੱਖੀ ਜਿਹਨੂੰ ਗੁਰਸਿੱਖ ਆਉਂਦੇ ਨੇ ਗੁਰੂ ਦੀ ਸਿੱਖੀ ਸਾਡੇ ਕੋਲੋਂ ਕੋਈ ਨਾ ਜਾ ਸਕੇ। ਪਰ ਅੱਜ ਤੁਸੀਂ ਸਾਰੀ ਵਰਾਇਟੀ ਬੜੀ ਲੰਬੀ ਲਿਸਟ ਬਣਾ ਲਓ ਸਿੱਖ, ਹੁਣ ਉੱਥੋਂ ਅੱਗੇ ਚੱਲਦਾ ਤੇ ਫਿਰ ਕੀ ਹੈ ਜੀ, ਇਹ ਫਲਾਣੀ ਡੇਰੇ ਦਾ ਸਿੱਖ ਹੈ, ਫਲਾਣੇ ਸਾਧੂ ਦਾ, ਭੇਦਧਾਰੀ ਦਾ, ਫਲਾਣੇ ਦਾ ਸਿੱਖ। ਗੁਰੂ ਆਪਣੇ ਆਪ ਨੂੰ ਰਸਣਾ ਤੋਂ ਜਿਹੜਾ ਸਿੱਖ ਗੁਰੂ ਅੱਗੇ ਸੀਸ ਵੇਚਦਾ ਹੈ ਨਾ, ਉਹ ਤਾਂ ਚੇਲਾ ਹੀ ਗੁਰੂ ਦਾ ਹੋ ਜਾਂਦਾ। ਦੋਨੋਂ ਲਾਈਆਂ ਪੜ੍ਹੋ, ਹਮਰੀ ਜਾਤ ਪਾਤ ਗੁਰ ਸਤਿਗੁਰ ਹਣ ਵੇਚਿਓ ਸਿਰ ਗੁਰ ਕੇ। ਤੇ ਕਹਿੰਦੇ ਨੇ ਫਿਰ ਜਦੋਂ ਆਪਣਾ ਸਿਰ ਗੁਰੂ ਅੱਗੇ ਵੇਚਿਆ, ਉਸ ਤੋਂ ਬਾਅਦ ਮੇਰਾ ਇੱਕ ਨਾਮ ਪੈ ਗਿਆ, ਉਹ ਸੀ ਨਾਨਕ। ਜਨ ਨਾਨਕ ਨਾਮ ਪਰਿਓ ਗੁਰ ਚੇਲਾ, ਗੁਰਸਿੱਖ ਮੇਰਾ ਨਾਮ ਗੁਰੂ ਚੇਲਾ। ਬਸ ਹੁਣ ਫਲਾਣੀ ਡੇਰੀ ਦਾ ਚੇਲਾ, ਫਲਾਣੀ ਸਾਹਿਬ ਦਾ ਚੇਲਾ, ਫਲਾਣੇ ਪੇਟਧਾਰੀ ਦਾ ਚੇਲਾ, ਇੱਥੇ ਬਸ ਨਹੀਂ। ਹੁਣ ਇਹੋ ਕਾਰਨ ਜੇ ਸਰੂਪ ਸਾਡਾ ਸਾਬਤ ਨਹੀਂ ਰਿਹਾ, ਕਿਉਂਕਿ ਡੇਰਿਆਂ ਵਾਲੇ ਜਿੰਨੇ ਨੇ ਨਾ, ਭਾਵੇਂ ਹਰ ਗਲੀ ਗਲੀ ਬੈਠੇ ਨੇ, ਮਹੱਲੇ ਮਹੱਲੇ ਬੈਠੇ ਨੇ, ਇੱਥੇ ਵੀ ਕਲੋਨੀਆਂ 'ਚ ਬੈਠੇ ਨੇ, ਕਦੇ ਜਾ ਕੇ ਨੇੜੇ ਦੇਖਿਓ ਕਿ ਉਹਨਾਂ ਕਿਸੇ ਰੈਰ ਕਿਸਾ ਧਾਰੀ ਨੂੰ ਆਖਿਆ ਹੋਵੇ, ਰੈਰਿਕ ਨੂੰ ਜੇ ਸਿੱਖ ਮੰਨਣਾ ਤਾਂ ਜ਼ਰੂਰ ਕਿਸਾ ਧਾਰੀ ਨੂੰ, ਕਦੀ ਨਹੀਂ ਆਖੀ, ਕਦੀ ਨਹੀਂ ਆਖੀ। ਉਹਨਾਂ ਤਾਂ ਆਪਣਾ ਚੇਲਾ ਚਾਹੀਦਾ, ਗੁਰੂ ਦਾ ਸਿੱਖ ਚਾਹੀਦਾ ਨਹੀਂ। ਉਹਦੀ ਕੋਸ਼ਿਸ਼ ਹੈ ਕਿ ਸਾਡੇ ਚੇਲਿਆਂ ਦੀ ਗਿਣਤੀ ਵਧੇ। ਇਹ ਠੀਕ ਗੱਲ ਹੈ ਵੀ ਜੇ ਗੁਰੂ ਦਾ ਚੇਲਾ, ਜੇ ਤੂੰ ਸਿੱਖ ਨੇ ਸੀਸ ਗੁਰੂ ਅੱਗੇ ਸੌਂਪਿਆ, ਤਾਂ ਫਿਰ ਗੁਰੂ ਕੋਲੋਂ ਪੁੱਛ ਉਹ ਕੀ ਚਾਹੁੰਦਾ। ਤੇਰੀ ਮਰਜ਼ੀ ਨਾਲ ਤੂੰ ਨਾਈ ਕੋਲ ਨਹੀਂ ਜਾ ਸਕਦਾ, ਤੇਰੀ ਮਰਜ਼ੀ ਨਾਲ ਤੂੰ ਹਦਾਮਤ ਨਹੀਂ ਕਰ ਸਕਦਾ। ਫਿਰ ਤੂੰ ਕਈ ਚੰਦ ਸਿੱਖ ਨਹੀਂ ਬਣੇਗਾ, ਕਿਉਂਕਿ ਉਹਨੇ ਤਾਂ ਕੇਵਲ ਗੁਰਸਿੱਖ ਹੀ ਰੱਖਿਆ। ਪਰ ਇਹ ਸਭ ਕੁਛ ਸਾਨੂੰ ਸਥਾਪਿਤ ਕਰੋ। ਇੱਕ ਪਾਸੇ ਅਸੀਂ ਕਹਿੰਦੇ ਹਾਂ ਇਸ ਗੁਰਸਿੱਖੀ ਸਰੂਪ ਨੂੰ ਬਚਾਉਣ ਲਈ ਸਾਹਿਬਜ਼ਾਦਿਆਂ ਨੇ ਸ਼ਹੀਦੀਆਂ ਪਾਈਆਂ, ਅਸੀਂ ਉਹਨਾਂ ਦਾ ਦਿਲ ਬਣਾ ਲਿਆ। ਇੱਕ ਪਾਸੇ ਇਸੇ ਸਰੂਪ ਸਿਧਾਂਤ ਤੋਂ ਕੋਲੇ ਪਰਿਵਾਰ ਸਾਡੇ ਹੋ ਰਹੇ ਨੇ, ਅਤੇ ਸਾਡੇ ਡੇਰਿਆਂ 'ਚ ਬੈਠੇ, ਦੁਕਾਨਿਆਂ 'ਤੇ ਬੈਠੇ, ਥਾਣਾਂ 'ਤੇ ਬੈਠੇ, ਨੇੜੇ 'ਤੇ ਦੂਰ ਬੈਠੇ ਹੋਏ ਹਰ ਥਾਣੇ ਕੇਵਲ ਰਹਿ ਸਿੱਖ ਨੂੰ ਪਾਲ ਕੇ ਸਿੱਖੀ ਨਾਮ ਦਿੱਤਾ ਜਾ ਰਿਹਾ, ਅਤੇ ਸਿੱਖ ਦੀ ਵੱਖ ਵੱਖ ਵਰਾਇਟੀ ਬਣਾਈ ਜਾ ਰਹੀ ਹੈ। ਖਿਆਲ ਕਰਿਓ ਇਸ ਸੁੱਖ ਨੂੰ ਫਿਰ ਦੁਹਰਾ ਦੇਣਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰਸਿੱਖ ਤੋਂ ਇਲਾਵਾ ਹੋਰ ਕੋਈ ਲਫ਼ਜ਼ ਨਹੀਂ, ਕੋਈ ਦੂਜਾ ਨਾਮ ਨਹੀਂ, ਕੋਈ ਦੂਜੀ ਵਰਾਇਟੀ ਨਹੀਂ। ਸਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਪੜ੍ਹ ਲਓ ਕਿ ਵੱਖ ਵੱਖ ਨਾਮ ਹੋਣ 'ਤੇ ਆ ਇਸ ਕਿਸਮ ਦਾ ਸਿੱਖ, ਆ ਇਸ ਕਿਸਮ ਦਾ ਸਿੱਖ, ਆ ਇਸ ਕਿਸਮ ਦਾ ਕੇਵਲ ਗੁਰੂ। ਅਤੇ ਗੁਰਸਿੱਖ ਦੀ ਨਿਸ਼ਾਨੀ ਦੱਸੀ ਹੈ ਕਿ ਜਿਹੜਾ ਗੁਰੂ ਅੱਗੇ ਸਿਰ ਵਿੱਚ ਲਵੇ, ਜਿਹੜਾ ਸਤਿਗੁਰ ਦੀ ਸਿੱਖਿਆ 'ਤੇ ਚੱਲੇ, ਜਿਹੜਾ ਸਤਿਗੁਰ ਦੀ ਮੱਤ ਲਵੇ। ਅਤੇ ਅਸੀਂ ਡੇਰਿਆਂ ਵਿੱਚ ਪੈਦਾ ਕੀ ਕਰ ਰਹੇ ਹਾਂ, ਕੇਵਲ ਪ੍ਰਕਰਮਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਕਰੇ ਅਤੇ ਬਚਨ ਸੰਤ ਦਾ ਮੰਨੇ, ਮਰਿਆਦਾ ਉਹ ਆਖੇ ਜੋ ਗੁਰੂ ਦਾ ਉਹ ਨਹੀਂ। ਇੱਕ ਖਿਆਲ ਕਰਿਓ ਜੇ ਅਸੀਂ ਦਿਹਾੜੇ ਮਨਾਉਣੇ ਨੇ ਗੁਰਸਿੱਖਾਂ ਦੇ, ਅਤੇ ਗੁਰਸਿੱਖੀ ਰਸਮਾਂ ਦੇ, ਗੁਰਸਿੱਖੀ ਸ਼ਕਤੀਆਂ ਦੇ, ਸਿਧਾਂਤ ਦੇ, ਤਾਂ ਸਾਨੂੰ ਇਹ ਦੋ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਪਏਗਾ ਕਿ ਹਮਰੀ ਜਾਤ ਪਾਤ ਗੁਰ ਸਤਿਗੁਰ ਹਮ ਵੇਚਿਓ ਸਿਰ ਗੁਰ ਕੇ। ਅਤੇ ਅਗਲੀ ਲਾਈਨ ਫਿਰ ਯਾਦ ਕਰਨੀ ਪਏਗੀ, ਜਨ ਨਾਨਕ ਨਾਮ ਪਰਿਓ ਗੁਰ ਚੇਲਾ, ਅਸੀਂ ਕੇਵਲ ਗੁਰੂ ਦੇ ਚੇਲੇ ਹਾਂ, ਕੇਵਲ ਗੁਰੂ ਦੇ ਸਿੱਖ ਹਾਂ। ਇੱਥੇ ਹੋਰ ਕੋਈ ਵਰਾਇਟੀ ਨਹੀਂ, ਕੋਈ ਵੱਖ ਵੱਖ ਸਿੱਖ ਨਹੀਂ ਹੋ ਸਕਦਾ, ਨਾ ਕੋਈ ਨਾਮਧਾਰੀ, ਨਾ ਕੋਈ ਸਾਹਿਬਧਾਰੀ, ਨਾ ਕੋਈ ਰਾਧਾ ਸੁਆਮੀ, ਨਾ ਕੋਈ ਰਾਸ਼ਟਰੀ ਸਿੱਖ, ਕੇਵਲ ਅਤੇ ਕੇਵਲ ਗੁਰਸਿੱਖ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਬਾਣੀ ਵਿੱਚ ਆਖਿਆ ਕਹਿੰਦੇ।

0: ਕੇਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening to Sikh Radio, broadcasting from Gurdwara Sahib, Western Singh Sabha and Williams Lake. Any comments and suggestions, please call 250-392-3874.

ਗਰੀਨਵਾਲ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਨੂੰ ਪਿਆਰ ਭਾਵਨਾ ਸ਼ਰਧਾ ਨਾਲ ਹਿਰਦੇ ਦੀਆਂ ਗਹਿਰਾਈਆਂ ਵਿੱਚੋਂ ਸਤਿਗੁਰੂ ਜੀ ਦੇ ਦਰ ਵੱਲ ਤੱਕਣ ਵਾਲੇ ਸਤਸੰਗੀ ਜਨੋ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅੰਮ੍ਰਿਤ ਵੇਲੇ ਕਿਤਨੇ ਕਰਮਾਂ ਭਾਗਾਂ ਵਾਲੇ ਸਾਂ ਪਿਆਰਿਓ। ਦੁਨੀਆਂ ਦੇ ਇਤਿਹਾਸ ਵਿੱਚ ਇਹ ਵੱਡੀ ਘਟਨਾ ਕਦੇ ਨਹੀਂ ਸੀ ਪਹਿਲਾਂ ਘਟੀ ਜਿਹੜੀ ਕੱਲ ਰੋਜ਼ ਸਤਿਗੁਰੂ ਗੁਰੂ ਅਰਜਨ ਸਾਹਿਬ ਨੇ ਘਟਾਈ। ਭਾਈ ਨਿਰੰਕਾਰ ਦੇ ਤਮਾਮ ਹੁਕਮਾਂ ਨੂੰ ਸਤਿਗੁਰਾਂ ਨੇ ਤੁਰਕੀ ਬਾਣੀ ਦੇ ਰੂਪ ਵਿੱਚ ਜਗਤ 'ਤੇ ਲਿਆ ਕੇ ਸੱਚਖੰਡ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ਮਾਨ ਕੀਤਾ ਅਤੇ ਸਾਨੂੰ ਹੁਕਮ ਲਾਇਆ ਨੇ, ਲਓ ਰੋਜ਼ ਸਤਿਗੁਰੂ ਪਿਤਾ ਮਹਾਰਾਜ ਜੀ ਦੇ ਘਰੋਂ ਅਰਦਾਸ ਕਰੋਗੇ, ਨਿਰੰਕਾਰ ਦਾ ਸਿੱਧਾ ਹੁਕਮ ਸਮੁੱਚੀ ਮਨੁੱਖਤਾ ਸੁਣ ਸਕੇਗੀ ਭਈ ਅੱਜ ਤੁਸਾਂ ਨੇ ਕੀ ਕਰਨਾ ਪੈ। ਲੋਕਾਂ ਲਈ ਤਾਂ ਹੋਏਗਾ ਨਾ ਕਿ ਕੁਰੇ ਕਿੱਥੇ ਰੱਬ ਕਹਿ, ਕਿਤਨੀ ਦੂਰ ਇਹ ਨੇੜੇ ਕਹਿ। ਸਾਡੇ ਤੇਡਾ ਪਾਰ ਪਾਰ ਕਹਿੰਦੇ ਨੇੜੇ ਦੂਰ ਦੀ ਗੱਲ ਛੱਡ, ਤੈਨੂੰ ਬੋਲ ਕੇ ਸੁਣਾਏਗਾ ਰੋਜ਼ ਹੁਕਮ, ਤੂੰ ਕੇਵਲ ਭਾਵਨਾ ਰੱਬ ਤੇ ਸੁਣਨ ਦੀ ਖੇਚਲ ਕਰੀ। ਤੁਰ ਪਵੀ ਨਾਲ ਅੱਜ ਵੀ ਸਤਿਗੁਰਾਂ ਨੇ ਹੁਕਮਨਾਮਾ ਸਾਹਿਬ ਜੀ ਬਖਸ਼ਿਆ ਹੈ 727 ਅੰਗ ਤਿਲੰਗ ਰਾਗ ਵਿੱਚੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 15 ਭਗਤਾਂ ਦੀ ਸੁਬਾਣੀ ਦਰਜ, ਉਹਨਾਂ ਚੋਂ ਇੱਕ ਭਗਤ ਸਨ ਭਗਤ ਨਾਮਦੇਵ ਜੀ। ਸਤਿਗੁਰੂ ਜੀ ਕਿਵੇਂ ਇੱਕ ਇੱਕ ਚੀਜ਼ ਦੀ ਜਾਚਾਂ ਦੱਸਦੇ ਨੇ। ਅਸੀਂ ਕਈ ਵਾਰ ਵੱਡਿਆਂ ਦਾ ਨਾਮ ਲੈਣ ਲੱਗਿਆਂ ਬੇਅਦਬੀ ਜੀ ਕਰ ਦਿੰਦੇ ਹਾਂ, ਅਰਥ ਕਰਨ ਲੱਗਿਆਂ ਕਿ ਨਾਨਕ ਨਾਨਕ ਸਿੰਘ ਆਏ, ਖੁਰੇ ਕਿਵੇਂ ਅੰਦਰੋਂ ਇਹ ਸ਼ਬਦ ਨਿਕਲ ਜਾਂਦੇ ਸਨ। ਸਤਿਗੁਰੂ ਜੀ ਕਹਿੰਦੇ ਨੇ ਭਗਤਾਂ ਦਾ ਵੀ ਨਾਂ ਲਵੋ ਅਤੇ ਜੀ ਲਾ ਕੇ ਲਵੋ। ਅੱਜ ਦਾ ਸਿਰਲੇਖ ਕੇ ਨਾਮਦੇਵ ਜੀ, ਪਹਿਲਾਂ ਭਗਤਾਂ ਦੀ ਬਾਣੀ ਪ੍ਰਾਰੰਭ ਹੋਈ, ਤਲੰਗ ਬਾਣੀ ਭਗਤਾਂ ਕੀ ਕਬੀਰ ਜੀ। ਪਿਆਰਿਓ ਜੀ ਜਦੋਂ ਅਸੀਂ ਆਖਦੇ ਹਾਂ, ਸਾਨੂੰ ਤੁਕਮੇ ਹਰ ਮਨੁੱਖ ਨੂੰ ਜੀ ਕਰਕੇ ਬੁਲਾਉਣਾ ਅਤੇ ਸ੍ਰਿਸ਼ਟੀ ਦੇ ਮਾਲਕ ਸਤਿਗੁਰੂ ਗੁਰੂ ਨਾਨਕ ਸਾਹਿਬ ਪਿਤਾ ਜੀ ਨੂੰ, ਅਸੀਂ ਕਿਵੇਂ ਉਹਨਾਂ ਦਾ ਇਕੱਲਾ ਨਾਮ ਲੈ ਸਕਦੇ ਹਾਂ। ਬਾਪ ਥੋੜ੍ਹਾ ਕਹੇਗਾ ਕਿ ਮੈਨੂੰ ਮੇਰਾ ਪੂਰਾ ਜੀ ਲਾ ਕੇ ਤੁਸੀਂ ਬੁਲਾਓ, ਉਹਨੂੰ ਨਾਂ ਪੁੱਛੋਗੇ ਇਕੱਲਾ ਨਾਂ ਦੱਸੇਗਾ। ਬੱਚੇ ਦਾ ਫਰਜ਼ ਹੈ ਉਹਨੂੰ ਜੀ ਕਰਕੇ ਦੂਸਰੇ ਨੂੰ ਦੱਸਣ ਲੱਗਿਆਂ ਉਹਨਾਂ ਨਾਲ ਸਤਿਕਾਰਯੋਗ ਸ਼ਬਦ ਵਰਤਨੇ। ਸੋ ਭਗਤ ਨਾਮਦੇਵ ਜੀ ਦਾ ਅੱਜ ਦਾ ਪਾਵਨ ਪਵਿੱਤਰ ਬਚਨ ਹੈ। ਹਜ਼ੂਰ ਨੇ ਅੱਜ ਕਿਰਪਾ ਕਰਕੇ ਸਾਡੇ ਸਾਹਮਣੇ ਦੋ ਪੱਖ ਰੱਖੇ ਨੇ। ਕਹਿਣ ਲੱਗੇ ਜਦੋਂ ਨਿਰੰਕਾਰ ਨੂੰ ਪਿਆਰ ਨਾਲ ਨਾ ਕੋਈ ਕਰੇ ਅਤੇ ਉਸਨੇ ਕਿਸੇ ਦੂਸਰੇ ਦੀ ਪਹਿਚਾਣ ਤਾਂ ਕੀ ਕਰਨੀ, ਗੁਰੂ ਸਾਹਿਬ ਦੀ ਪਹਿਚਾਣ ਵੀ ਉਹ ਨਹੀਂ ਕਰ ਸਕੇਗਾ। ਪਰਮੇਸ਼ੁਰ ਦੀ ਪਹਿਚਾਣ ਬਹੁਤ ਦੂਰ ਦੀਆਂ ਬਾਤਾਂ ਨੇ। ਕਹਿੰਦੇ ਰੱਬ ਦੇ ਰਾਹ 'ਤੇ ਤੁਰਨ ਤੋਂ ਬਗੈਰ ਮਨੁੱਖ ਆਪਣੇ ਆਪੇ ਦੀ ਪਹਿਚਾਣ ਹੀ ਨਹੀਂ ਕਰ ਸਕਦਾ। ਦੂਸਰੇ ਸ਼ਬਦਾਂ 'ਚ ਕਿਸ ਤਰ੍ਹਾਂ ਕਵਾਂ ਭਈ ਦੂਸਰੇ ਦੇ ਘਰ ਵਿੱਚ ਕੀ ਕੁਝ ਕਹਿ, ਇਹ ਤਾਂ ਦੂਰ ਦੀਆਂ ਬਾਤਾਂ। ਨਿਰੰਕਾਰ ਇਹ ਮੇਰੇ ਆ ਬਾਹਰਲੇ ਘਰ ਅੰਦਰ ਦੀ ਨਹੀਂ ਗੱਲ ਕਰਦਾ, ਬਾਹਰਲੇ ਘਰ ਵਿੱਚ ਕੀ ਕੁਝ ਦਿੱਤਾ ਏ ਉਹ ਵੀ ਨਹੀਂ ਆਦਮੀ ਵੇਖਦਾ, ਉਹਨੂੰ ਭੁੱਲਿਆ ਰਹੇਗਾ। ਇਹੀ ਕਾਰਨ ਜੋ ਉਸਨੂੰ ਰੱਬ ਪਰਮੇਸ਼ੁਰ ਨੇ ਦਿੱਤੀਆਂ ਨੇ ਦਾਤਾਂ, ਧੀ ਦੇ ਰੂਪ ਅੰਦਰ ਪੁੱਤਰ ਕਹਿ, ਪੈਸਾ ਕਹਿ, ਕਾਰੋਬਾਰ ਕਹਿ, ਇੱਜ਼ਤ ਪਦਵੀ, ਇਹ ਉਹਨੂੰ ਦਿਸਦੀ ਨਹੀਂ। ਜੋ ਉਹਨੂੰ ਨਹੀਂ ਨਾ ਮਿਲਿਆ ਉਹਨੂੰ ਦਿਸਦਾ ਵੀ ਆਹ ਚੀਜ਼ ਮੈਨੂੰ ਕਿਉਂ ਨਹੀਂ ਮਿਲੀ। ਇਸ ਗੱਲ ਦਾ ਅਸੀਂ ਰੋਜ਼ ਵੇਖ ਸਕਦੇ ਆਪਣੇ ਮਨ ਦੀ ਹਾਲਤ। ਜੋ ਨਹੀਂ ਮਿਲਿਆ ਕੇਵਲ ਉਹਦੇ ਵੱਲ ਧਿਆਨ ਕਹਿ, ਜੋ ਮਿਲਿਆ ਉਹਦੇ ਵੱਲ ਧਿਆਨ ਹੀ ਨਹੀਂ ਗਿਆ। ਸਤਿਗੁਰੂ ਜੀ ਕਿਰਪਾ ਕਰਦੇ ਨੇ ਸਾਹਿਬ ਅੱਜ ਬਚਨ ਕਰਦੇ ਪਿਆਰਿਓ, ਜਦੋਂ ਕੋਈ ਨਾਮ ਬਾਣੀ ਨਾਲ ਜੁੜਦਾ ਕਹਿ
ਕਿ ਸਭ ਤੋਂ ਪਹਿਲਾਂ ਸਾਡਾ ਧਿਆਨ ਸਤਿਗੁਰੂ ਆਪਣੇ ਅੰਦਰ ਅਤੇ ਘਰ ਵੱਲ ਲੈ ਕੇ ਆਉਂਦੇ ਨੇ। ਕਹਿੰਦੇ ਆਪਣੇ ਘਰ ਜਿਹੜਾ ਤੇਰਾ ਬਾਹਰ ਲੈ ਇੱਥੇ ਆ, ਫਿਰ ਆਖਦੇ ਨੇਤਰ ਬੰਦ ਕਰ, ਸਿਮਰਨ ਕਰ, ਆਪਣੇ ਅੰਦਰ ਵੇਖ ਜਰਾ, ਫਿਰ ਤੈਨੂੰ ਪਤਾ ਲੱਗੇਗਾ ਕਿ ਤੇਰੇ ਘਰ ਰੱਬ ਦੀਆਂ ਦਾਤਾਂ ਕਿੰਨੀਆਂ ਕੁ ਦਿੱਤੀਆਂ ਹੋਈਆਂ ਨੇ, ਉਹ ਵੀ ਨਜ਼ਰ ਆਉਣਗੀਆਂ, ਅਤੇ ਜਿਹੜੇ ਔਗਣ ਅਤੇ ਗੁਨਾਹ ਮਨ ਕਰਦਾ ਉਹ ਵੀ ਨਜ਼ਰ ਆਉਣਗੇ। ਚੰਗਾ ਮੰਦਾ ਦੋਨੋਂ ਅਸੀਂ ਵੇਖ ਸਕਦੇ ਹਾਂ। ਅੱਜ ਦੇ ਬਚਨ ਨੇ ਦੋ ਪਾਸੇ ਦੇ, ਇੱਕ ਪਾਸੇ ਸਾਡੇ ਅੰਦਰ ਦੀ ਗੁਰੂ ਕੇ ਪਿਆਰੇ ਖਾਲਕ ਜਿਹੜੀ ਕਿ ਬੜੀ ਕਮਜ਼ੋਰ ਜਿਹੀ ਪਤਲੀ ਜਿਹੀ ਨਿਮਾਣਾ ਪਾਨ ਦੀ ਕੁਛ ਨਾ ਕਰਨ ਦੀ ਸਮਰੱਥਾ ਰੱਖਣ ਵਾਲੀ, ਅਤੇ ਦੂਸਰੇ ਪਾਸੇ ਨਿਰੰਕਾਰ ਦਾ ਬਖਸ਼ਿੰਦੂ ਸੁਭਾਅ ਕਹਿ ਕਿ ਉਹ ਕਿਹੜੀਆਂ ਰਹਿਮਤਾਂ ਅਤੇ ਬਖਸ਼ਾਂ ਉਹ ਕਰਨ ਵਾਲਾ ਕਹਿ। ਗੁਰੂ ਕੇ ਪਿਆਰੇ ਹੋ, ਇਸ ਗੱਲ ਉਹ ਅੱਜ ਥੋੜ੍ਹਾ ਵਿਚਾਰਿਆ, ਜੇ ਸਤਿਗੁਰੂ ਜੀ ਨੇ ਮੌਕਾ ਬਖਸ਼ਿਆ ਹੈ ਤਾਂ ਸਤਿਗੁਰੂ ਜੀ ਨੇ ਕਿਰਪਾ ਕੀਤੀ। ਕਈ ਵਾਰ ਅਸੀਂ ਵੇਖਦੇ ਹਾਂ ਜਦੋਂ ਆਦਮੀ ਪਾਠ ਵੀ ਕਰ ਰਿਹਾ, ਗੁਰੂ ਵਾਲਾ ਵੀ ਬਣ ਗਿਆ, ਸੰਗਤ ਵੀ ਕਰਦੇ ਹੋ, ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਨੂੰ ਸਿਜਦਾ ਵੀ ਕਰ, ਆਪਣਾ ਫਰਜ਼ ਅਦਾ ਕਰਦੇ ਹੋ, ਪਰ ਵਾਰ ਵਾਰ ਸਾਡੇ ਅੰਦਰ ਇਹ ਖਿਆਲ, ਸਾਡੀ ਜ਼ੁਬਾਨ ਅਤੇ ਸ਼ਬਦ, ਮੈਂ ਬਹੁਤ ਮਾੜਾ ਵਾਂ, ਮੈਂ ਬਹੁਤ ਹੀ ਕੋਝਾਂ, ਤੁਹਾਨੂੰ ਨਹੀਂ ਪਤਾ ਮੈਂ ਕਿਤਨਾ ਨੀਚ ਹਾਂ, ਇਹ ਗੱਲ ਜਦੋਂ ਅਸੀਂ ਕਹਿੰਦੇ ਉਹਦੇ ਮਗਰ ਦੋ ਤਰ੍ਹਾਂ ਦੀ ਭਾਵਨਾ ਹੁੰਦੀ ਹੈ। ਇੱਕ ਕਹਿ ਵੀ ਆਪਣੇ ਗੁਨਾਹਾਂ ਨੂੰ ਵੇਖ ਕੇ ਉਹਨਾਂ ਨੂੰ ਦੂਰ ਕਰਨ ਲਈ ਇਹ ਗੱਲ ਕਹਿਣੀ ਪਈ, ਸਤਿਗੁਰੂ ਮੈਂ ਨੀਚ ਹਾਂ, ਮੇਰੇ 'ਤੇ ਕਿਰਪਾ ਕਰੀ, ਮੈਨੂੰ ਉੱਚਾ ਬਣਾਵੇ। ਦੂਸਰਾ ਹੁੰਦਾ ਗੁਰੂ ਕੇ ਪਿਆਰਿਓ, ਐਵੇਂ ਸੁੱਤੇ ਮਨ ਨਾਲ ਸਾਰਾ ਕੁਝ ਕੋਲ ਏ, ਪਰ ਆਪਣੇ ਆਪ ਨਾਲ ਇਹ ਸ਼ਬਦ ਜੋੜੀ ਜਾਣ ਕੇ ਮੈਂ ਨੀਵਾਂ ਵਾਂ। ਰੱਬ ਦੇ ਪਿਆਰੇ ਕਹਿੰਦੇ ਤੁਹਾਨੂੰ ਪਤਾ ਇਹਦੇ ਨਾਲ ਗੁਸਤਾਖੀ ਕੀ ਹੋ ਜਾਂਦੀ ਏ, ਜਿਹੜੀ ਸਤਿਗੁਰੂ ਜੀ ਨੇ ਤੁਹਾਡੇ 'ਤੇ ਬਖਸ਼ਿਸ਼ ਕੀਤੀ ਏ, ਤੁਸੀਂ ਉਹਦਾ ਕਦੇ ਆਪਣੀ ਜ਼ੁਬਾਨ ਤੋਂ ਜ਼ਿਕਰ ਹੀ ਨਹੀਂ ਕਰਦੇ, ਉਹ ਨਹੀਂ ਨਜ਼ਰ ਆਉਂਦੀ। ਸਾਰੀ ਦੁਨੀਆ ਸੁੱਤੀ ਅਤੇ ਮੈਨੂੰ ਗੁਰੂ ਨਾਨਕ ਸਾਹਿਬ ਨੇ ਉਠਾ ਕੇ ਨਿਤਨੇ ਮੇਰੇ ਤੋਂ ਕਰਵਾ ਲਿਆ ਏ, ਉਹਦੀ ਬਖਸ਼ਿਸ਼ ਏ। ਲੋਕ ਸ਼ਰਾਬ ਅਤੇ ਕਬਾਬ ਵਿੱਚ ਬਰਬਾਦ ਹੋ ਰਹੇ ਨੇ, ਮੈਨੂੰ ਸਤਿਗੁਰੂ ਜੀ ਨੇ ਖੰਡੇ ਬਾਟੇ ਦੇ ਅੰਮ੍ਰਿਤ ਦੇ ਘੁੱਟ ਪਿਲਾ ਦਿੱਤੇ ਨੇ। ਲੋਕਾਈ ਵਿਚਾਰੀ ਈਰਖਾ ਅਤੇ ਦੁਐਸ਼ ਦੀ ਅੱਗ ਵਿੱਚ ਸੜਦੀ ਏ, ਮੈਂ ਸਤਿਗੁਰੂ ਦੇ ਚਰਨਾਂ ਵਿੱਚ ਖਲੋ ਕਰ ਰੋਜ਼